ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।

ਕਿਰਬੂਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ

0: ਕੇਵੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIS।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3875.

ਖਾਸ ਸਟੈਪ ਦੀ ਬਿਲਕੁਲ ਨਹੀਂ। ਪਹਿਲਾ ਸਟੈਪ ਜਿਹੜਾ ਉਹ ਧਰਤੀ ਦੇ ਨੇੜੇ, ਉਸ ਤੇ ਕੋਈ ਚੜ ਜਾਏ ਤੇ ਕੋਈ ਆਖੇ ਮੈਂ ਪੌੜੀ ਚੜੇ, ਇੱਕ ਸਟੈਪ ਚੜੇ, ਗੱਲ ਚੰਗੀ ਹੈ। ਇੱਕ ਇੱਕ ਕਰਕੇ ਹੀ ਉੱਪਰ ਚੜਨਾ ਹੁੰਦਾ, ਪਰ ਪਹਿਲਾ ਦੂਜਾ ਸਟੈਪ ਜਿਹੜਾ ਉਹ ਛੱਤ ਤੱਕ ਪਹੁੰਚ ਨਹੀਂ ਰੱਖਦਾ। ਹਾਂ, ਪਹੁੰਚਣ ਲਈ ਇੱਕ ਪਹਿਲਾ ਦੂਜਾ ਉੱਦਮ ਹੈ। ਪਹਿਲੇ ਸਟੈਪ ਤੇ ਕੋਈ ਖਲੋ ਜਾਏ ਤੇ ਆਖੇ ਮੈਂ ਪੌੜੀ ਤੇ ਚੜੇ ਆਈ ਹਾਂ, ਕੋਈ ਦੋ ਸਟੈਪ ਚੱਲ ਕੇ ਖਲੋ ਜਾਏ ਆਖੇ ਪੌੜੀ ਦੀ ਵਰਤੋਂ ਤਾਂ ਕੀਤੀ ਹੈ, ਮਿਲਣ ਵਿੱਚ ਸਫਲ ਹੋ ਸਕਦਾ। ਪੌੜੀਆਂ ਦੀ ਬਣਤਰ ਇਸ ਕਿਸਮ ਦੀ ਹੁੰਦੀ ਹੈ, ਧਰਤੀ ਤੋਂ ਚੱਲਦੀਆਂ ਨੇ, ਛੱਤ ਤੱਕ ਉਹਨਾਂ ਦੀ ਪਹੁੰਚ ਹੁੰਦੀ ਹੈ, ਉਹਦੇ ਵੱਖ ਵੱਖ ਪੜਾਅ ਹੁੰਦੇ ਨੇ। ਪੌੜੀਆਂ ਚੜ੍ਹਨ ਤੇ ਨਿਰਭਰ ਹੁੰਦੀਆਂ ਨੇ, ਕੋਈ ਮਨੁੱਖ ਕਿੰਨਾ ਕੁ ਚੜ੍ਹ ਸਕਦਾ, ਲੇਕਿਨ ਜਿੰਨੀ ਦੇਰ ਕੰਪਲੀਟ ਨਾ ਚੜ੍ਹੇ ਉਨੀ ਦੇਰ ਛੱਤ ਨੂੰ ਨਹੀਂ ਛੋ ਸਕਦਾ। ਇਸ ਲਈ ਤੁਕਾਈ ਵੱਡਾ ਸਾਹਿਬ

ਇੱਥੇ ਸਵਾਲ ਆ ਗਿਆ ਜੀ ਬਾਜਾ ਪਰ ਉਹਦੇ ਨਾਲ ਕੁਝ ਲਫ਼ਜ਼ ਜੋੜੇ ਜਿਹੜੇ ਅਸੰਭਵਤਾ ਪ੍ਰਤੀਤ ਕਰਦੇ ਨੇ ਜਿਹੜੇ ਜੇ ਤੇ ਨਿਰਭਰ ਕਰਦੇ ਨੇ ਜਿਹੜੇ ਕੇਵਲ ਮਨ ਦੇ ਉਤਸ਼ਾਹ ਤੇ ਨਿਰਭਰ ਕਰਦੇ ਨੇ ਉੱਦਮ ਦੇ ਆਰੰਭ ਲਈ ਇੱਕ ਪ੍ਰੇਰਨਾ ਸਰੋਤ ਬਣਦੇ ਨੇ ਭਲਾ ਕੋਈ ਆਖੇ ਮੇਰੀ ਇੱਕ ਜ਼ਬਾਨ ਦੀਆਂ ਲੱਖਾਂ ਜ਼ਬਾਨਾਂ ਹੋ ਜਾਣ ਇਹ ਤੇ ਉਹਦੇ ਅੰਦਰ ਦਾ ਪਿਆਰ ਹੈ ਨਾ ਚਾਹੁੰਦਾ ਚਾਹੁੰਦਾ ਪਰ ਕੁਝ ਲੱਖਾਂ ਜ਼ਬਾਨਾਂ ਲੱਗ ਤੇ ਜਾਣੀਆਂ ਨਹੀਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਆਪਣੇ ਇੱਕ ਵਿੱਚ ਆਖ ਦਿੱਤਾ ਏਕ ਹੀ ਸਰੀਰ ਕੇ ਜੇ ਹੋਵਾਂ ਮੈਂ ਕਰੋੜ ਬਾਪੂ ਤੇ ਫਿਰ ਕਹਿਣ ਲੱਗੇ ਸੱਤ ਸੱਤ ਕਰੋੜ ਰੂਮ ਸਭ ਹੀ ਸਰੀਰ ਕੇ ਬੜੀ ਲੰਬੀ ਗਿਣਤੀ ਵਿੱਚ ਪਾ ਦਿੱਤੀ ਇੱਕ ਇੱਕ ਰੂਮ ਅੱਗੇ ਕੋਟ ਕੋਟ ਫੀਸ ਹੋਵੇ ਮਨ ਦਾ ਉਤਸ਼ਾਹ ਚਾਹਤ ਹੈ ਮੈਂ ਕੱਲ ਕਰਾਂ ਕਈ ਵਾਰ ਮਨੁੱਖ ਦੀ ਚਾਹਤ ਬਹੁਤ ਵੱਡੀ ਹੁੰਦੀ ਹੈ ਸਾਧਨ ਨਹੀਂ ਹੁੰਦਾ ਕੋਈ ਮਨੁੱਖ ਚਾਹੇ ਮੈਂ ਦੁਨੀਆ ਦਾ ਬਾਦਸ਼ਾਹ ਬਣ ਜਾ ਚਾਹਤ ਹੈ ਪਰ ਸਾਧਨ ਕੋਈ ਨਹੀਂ ਚਾਹਤ ਹੈ ਭਾਈ ਸਾਹਿਬ ਨੇ ਖਿਆਲ ਦੇ ਦਿੱਤਾ ਕਹਿਣ ਲੱਗੇ ਏਕ ਹੀ ਸਰੀਰ ਕੇ ਜੇ ਹੋਵਾਂ ਮੈਂ ਕਰੋੜ ਬਾਪ ਸੱਤ ਸੱਤ ਕਰੋੜ ਰੂਮ ਸਭ ਹੀ ਸਰੀਰ ਕੇ ਫਿਰ ਕਹਿਣ ਲੱਗੇ ਇੱਕ ਇੱਕ ਰੂਮ ਅੱਗੇ ਕੋਟ ਕੋਟ ਸੀਸ ਹੋਵੇ ਕੋਟ ਕੋਟ ਸੀਸ ਵਿੱਚ ਮੁੱਖ ਹੋਵੇ ਚੀਰ ਕੇ ਫਿਰ ਕਹਿਣ ਲੱਗੇ ਇੱਕ ਇੱਕ ਮੁੱਖ ਵਿੱਚ ਜੀਵਾ ਹੋਵੇ ਕੋਟ ਕੋਟ ਇੱਕ ਮੂੰਹ ਵਿੱਚ ਕਰੋੜਾਂ ਜੀਵਾ ਹੋ ਜਾਣ ਕੋਟ ਕੋਟ ਜੀਵਾ ਗੁਣ ਬਣੇ ਜਗਦੀਸ਼ ਕੇ ਸੋਚਿਓ ਭਲਾ ਇਹ ਲੋਜਿਕ ਹੈ ਮਨ ਦੇ ਅੰਦਰ ਦਾ ਕਿਆ ਹੋ ਐਸਾ ਹੋ ਸਕਦਾ ਇੱਕ ਜ਼ਬਾਨ ਦੀਆਂ ਲੱਖਾਂ ਜ਼ਬਾਨਾਂ ਹੋ ਜਾਣ ਇੱਕ ਪੱਖ ਚਲੋ ਜੇ ਭਲਾ ਹੋ ਜਾਣ ਇੱਕ ਦੂਜੀ ਭਾਉ ਲੱਖ ਹੋਏ ਇੱਕ ਤੋਂ ਲੱਖ ਹੋ ਜਾਣ ਫਿਰ ਲੱਖ ਨਹੀਂ ਵੀਹ ਲੱਖ ਹੋ ਜਾਣ ਲੱਖ ਹੋਵੇ ਲੱਖ ਵੀਹ ਤੇ ਉਹ ਮੈਂ ਵੀਹ ਲੱਖ ਜ਼ਬਾਨਾਂ ਨਾਲ ਮੈਂ ਲੱਖ ਲੱਖ ਵਾਰ ਨਾਮ ਜਪਾਂ ਗਿਣਤੀ ਤੇ ਹੋ ਗਈ ਨਾ ਗਿਣਤੀ ਤੇ ਹੋ ਗਈ ਮੈਂ ਅੰਦਾਜ਼ਾ ਲਗਾ ਰਿਹਾ ਸੀ ਬੈਠਾ ਤੇ ਅੰਦਾਜ਼ਨ 2 ਖਰਬ ਦੇ ਕਰੀਬ ਗਿਣਤੀ ਹੋ ਜਾਂਦੀ ਇੱਕ ਲਿਮਿਟ ਸੀਮਾ ਤੇ ਬਣ ਗਈ ਰੱਬ ਦੇ ਮਿਲਾਪ ਦਾ ਇੱਕ ਦਾਇਰਾ ਤੇ ਹੋ ਗਿਆ ਕੀਮਤ ਤੇ ਹੋ ਗਈ ਇੰਨੇ ਕਰਨ ਤੋਂ ਬਾਅਦ ਮੈਂ ਮਿਲ ਸਕਣਾ ਇਹ ਮੇਰੀਆਂ ਪੌੜੀਆਂ ਇੱਕ ਗੱਲ ਕਰਿਓ ਇੱਕ ਪਾਸੇ ਅਸੀਂ ਕਹਿੰਦੇ ਹਾਂ ਪ੍ਰਭੂ ਜਿਹੜਾ ਗਣਿਤ ਵਿੱਚ ਨਹੀਂ ਸੀਮਾ ਵਿੱਚ ਨਹੀਂ ਉਹਦੀ ਭਗਤੀ ਉਹਦੀ ਬੰਦਗੀ ਉਹਦਾ ਸਿਮਰਨ ਉਹਦੀ ਯਾਦ ਵੀ ਕਿਸੇ ਸੀਮਾ ਵਿੱਚ ਨਹੀਂ ਉਹਦੀ ਸਿਫਤ ਸਲਾਹ ਵੀ ਕਿਸੇ ਸੀਮਾ ਵਿੱਚ ਨਹੀਂ ਆਪਾਂ ਪਿੱਛੇ ਖੜਾ ਹੈ

ਕਿਨ ਤੱਕ ਹੈ ਪਰ ਭਰਿਆ ਇਹ ਪੌੜੀਆਂ ਨੇ ਇਹਦੇ ਤੇ ਚੜ੍ਹਨਾ ਪਏਗਾ ਰਾਹ ਹੋਈ ਹੈ ਜ਼ਬਾਨ ਤੋਂ ਕਹਿਣ ਵਾਲਾ ਨਾਮ ਸ਼ੁਰੂਆਤ ਹੈ ਪਰ ਅਸੀਂ ਇੱਥੇ ਰੁਕ ਗਏ ਸਵੇਰੇ ਸ਼ਾਮ ਅਸੀਂ ਸਿਮਰਨ ਕਰਨ ਚੱਲੇ ਹਾਂ ਸਿਮਰਨ ਉਹ ਹੈ ਜੋ ਪਿਛਲੇ ਚੱਲ ਕੀਤੀ ਸੀ ਸਿਮਰਨ ਉਹ ਹੈ ਜਦੋਂ ਨਾਮ ਜ਼ਬਾਨ ਦਾ ਅੰਦਰ ਯਾਦ ਵਿੱਚ ਟਿਕ ਜਾਏ ਸੁੱਤ ਵਿੱਚ ਟਿਕ ਜਾਏ ਅੰਦਰ ਉਸਦਾ ਵਾਸਤਾ ਹੋਵੇ ਉਹ ਅਗਲਾ ਸਟੈਪ ਇਸ ਲਈ ਗੁਰੂ ਨੇ ਬਾਣੀ ਵਿੱਚ ਹੁਣੇ ਤੁਕ ਆਈ ਸੀ ਹੁਣ ਹੀ ਹੈ ਮਨ ਹੀ ਹੈ ਸਟੈਪ

ਕਿਉਂਕਿ ਜੇ ਉਹ ਕੰਦੇ ਕੰਨਾਂ ਵਿੱਚ ਆਵਾਜ਼ ਪੈਂਦੀ ਹੈ ਕੇਵਲ ਪ੍ਰਭੂ ਦੀ, ਜੇ ਕੋਈ ਪਰਿੰਦਾ ਵੀ ਬੋਲਦਾ ਨਾ ਤੇ ਉਹ ਕਹਿੰਦਾ ਜੋ ਬੋਲਤ ਹੈ ਮਿਰਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਜੋ ਉਹ ਕਿਸੇ ਨੂੰ ਦੇਖਦਾ ਹੈ ਸੰਸਾਰ ਵੱਲ ਨਿਗਾਹ ਮਾਰਦਾ ਹੈ ਉਹਦੀਆਂ ਅੱਖਾਂ ਖੁੱਲਦੀਆਂ ਨੇ ਤੇ ਉਹ ਕਹਿੰਦਾ ਹੈ ਸਭਾ ਘੱਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਉਹ ਬੋਲੇ ਰੇ ਏਕਲ ਮਾਟੀ ਕੁੰਚਲ ਚੀਂਤੀ ਭਾਜਨ ਹੈ ਬਹੁ ਨਾਨਾ ਰੇ ਅਸਥਾਵਰ ਜੰਗਮ ਕੀਟ ਪਤੰਗਮ ਘੱਟ ਘੱਟ ਰਾਮ ਸਮਾਨਾ ਰੇ। ਜੀਵਨ ਦਾ ਹਰ ਪਹਿਲੂ ਪ੍ਰਭੂ ਨਾਲ ਜਦੋਂ ਜੁੜ ਜਾਂਦਾ ਹੈ ਉਦੋਂ ਜੀਵਨ ਭਗਤੀ ਹੋ ਜਾਂਦਾ ਹੈ ਤੇ ਇਹ ਭਗਤੀ ਦੀ ਆਖਰੀ ਪੌੜੀ ਹੈ। ਜਿੰਨੀ ਦੇਰ ਜੀਵਨ ਭਗਤੀ ਨਹੀਂ ਨਾ ਬਣਦਾ, ਕੇਵਲ ਗਿਣਤੀ ਮਿਣਤੀ ਦੇ ਕੁਝ ਲਫ਼ਜ਼ ਭਗਤੀ ਬਣਦੇ ਨੇ, ਉਹਨਾਂ ਵਿੱਚ ਤਾਂ ਇੱਕ ਹੋਂ ਜਨਮ ਲੈ ਜਾਂਦੀ ਹੈ। ਖਿਆਲ ਕਰੇ ਜਿਹੜਾ ਮਨੁੱਖ ਕੇਵਲ ਜ਼ਬਾਨ ਦੀ ਭਗਤੀ ਤੇ ਖਲੋ ਜਾਂਦਾ ਹੈ ਨਾ, ਕੇਵਲ ਜ਼ਬਾਨ ਦੀ ਭਗਤੀ ਤੇ ਉਹ ਕੁਝ ਸਮੇਂ ਬਾਅਦ ਹੋਂ ਤੇ ਆ ਖਲੋਂਦਾ ਮੈਂ ਇੰਨੇ ਪਾਠ ਕੀਤੇ ਨੇ। ਗਿਣਤੀ ਸ਼ੁਰੂ ਹੋ ਗਈ ਪਿਛਲੇ ਦਿਹਾਇ ਚ ਮੈਂ ਕੀਤੀ ਸੀ ਇੱਕ ਵਾਰ ਕਿ ਗਿਣਤੀ ਮਨੁੱਖ ਉਹ ਕਰਦਾ ਹੈ ਜਿਸਨੇ ਉਹਦਾ ਇਰਜ਼ਾਨਾ ਲੈਣਾ ਹੋਵੇ, ਜਿਹਨੇ ਕੀਮਤ ਵਰਤਣੀ ਹੋਵੇ। ਮੈਂ ਗੱਲ ਕੀਤੀ ਸੀ ਵਪਾਰੀ ਮਨੁੱਖ ਜਿਹੜਾ ਉਹ ਸ਼ਾਮਾਂ ਨੂੰ ਗਿਣਤੀ ਕਰਦਾ ਮੈਂ ਕਿੰਨੀ ਇਨਵੈਸਟਮੈਂਟ ਕੀਤੀ ਸੀ, ਕਿੰਨੀ ਮੇਰੀ ਰਿਟਰਨ ਹੈ, ਕਿੰਨਾ ਮੈਨੂੰ ਲਾਭ ਹੋਇਆ, ਕਿੰਨਾ ਮੈਨੂੰ ਨੁਕਸਾਨ ਹੋਇਆ। ਇਹ ਸਾਰਾ ਹਿਸਾਬ ਕਿਤਾਬ ਸਾਰੇ ਅੰਕੜੇ ਉਹ ਆਪਣੀ ਰੋਕੜ ਜੋੜਦਾ। ਕਿਉਂ? ਕਿਉਂਕਿ ਉਹ ਬਦਲੇ ਵਿੱਚ ਕੁਛ ਚਾਹੁੰਦਾ, ਪ੍ਰੋਫਿਟ ਚਾਹੁੰਦਾ, ਉਹਨੂੰ ਲੋੜ ਪ੍ਰਤੀਤ ਹੁੰਦੀ। ਪਰ ਗੁਰੂ ਕਹਿੰਦੇ ਨੇ ਮੈਨੂੰ ਤੇ ਉਹ ਭਗਤੀ ਚਾਹੀਦੀ ਜਿਹਦੇ ਵਿੱਚ ਹੋਵੇ ਕਰਮ ਕਰਤ ਹੋਵੇ ਨੇ ਕਰਮ ਕਰ ਰਿਹਾ ਕਹਿੰਦਾ ਕੁਛ ਵੀ ਨਹੀਂ ਕਰ ਰਿਹਾ, ਗਿਣੇਗਾ ਕਿਵੇਂ? ਜਦੋਂ ਕੁਛ ਕਰਨ ਤੋਂ ਬਾਅਦ ਉਹਨੇ ਕਹਿਣਾ ਮੈਂ ਕੁਛ ਵੀ ਨਹੀਂ ਕਰ ਰਿਹਾ, ਜਦੋਂ ਉਹਦੇ ਅੰਦਰ ਦਾ ਅਹਿਸਾਸ ਹੈ ਕਿ ਮੈਂ ਕੁਛ ਵੀ ਨਹੀਂ ਕਰ ਰਿਹਾ, ਇਹ ਹੈ ਨਿਮਰਤਾ ਦੀ ਭਗਤੀ। ਆਪਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੰਬੰਧ ਵਿੱਚ ਬੜੀ ਪ੍ਰਚਲਿਤ ਭਾਈ ਸਾਹਿਬ ਭਾਈ ਗੁਰਦਾਸ ਦੀ ਤੁਕ ਪੜ੍ਹਨੇ ਹਾਂ। ਬਾਬੋ ਪੈਦਾ ਸੱਚ ਖੰਡ ਬਾਬੋ ਪੈਦਾ ਸੱਚ ਖੰਡ ਤੇ ਉੱਥੋਂ ਲਿਆ ਕੀ

नहीं भाई, ख्याल करो ऐसा भी हो सकता है कि अंक तपस्या करे अहंकार। अज के जमाने अंदर बड़े देखने हैं, जिन्हें पुरानी हिस्ट्री भी तुम देखो, हिंदू मिथास जिन्हें जोगी जति तपी जंगलों में बैठ के तप करने वाले ऋषि मुनि वरिया तप करते सन, वो एक दूजे को वर्ष शराप में ही टाइम लगा देंगे सन। असी भी एक धर्म भुलेखे अजकल साधु की किसी संत की उपमा इस गल से निर्भर करने भला वह किसी को किन्ने शराप दिंदा किन्ने वर दिंदा। फलाने के वर नाल मैनू आ चीज मिली, जिहड़ा वर शराप दिंदा है ना, इहदा मतलब वह अपनी किसी भगती या तपस्या जे होवे भी तो उनकी शक्ति से अभिमान करता, मैं किसी को कुछ दे सकना। अच्छा दे सकने वाला ना यह कर्म करत होवे ने कर्म नहीं बनी जांदा, इसलिए उन्हां दा धर्म निर्मल नहीं रहिंदा। किस वैष्णो का निर्मल तक गुरु बड़ा खूबसूरत ते बड़ी सोच नाल ऐसा सुनके बड़ा बरीकी दा रस्ता फरमा रहे ने, कहिंदे ने पढ़िया जे तू जबान की गिनती मिनती के लफजा के नाम के दुआले जीवन गुजारता रहेगा अगे नहीं बढ़ सकेगा, तो इो ही है पौड़िया तो यो ही ने पर खलोता पहले स्टेप से अगे चलिए नहीं पौड़िया यो ही ने पर अगे पहले स्टेप से खलोते चलिए नहीं। तो जो अवस्था उच्ची उठेगी उदो कर्मनाश हो जाएगा, ज्ञाने कर्म कर्म अभ्यास ज्ञान भया तो कर्म नाश, उथे कर्म करत हो कर्म हो जाए। तो जबान ना कीता होया नाम जरा कर्म है, क्योंकि शरीर ना जो कुछ भी काम किया जाता है वह कर्म है। गुरु कहते जिनी देर तेरी अवस्था च शामिल नहीं हो जाता उन सहज भगती कहते हैं, जिड़ी कर्म के रूप में आप करनी ना पवे तो हो ही जाए। जीवन वही है जेड़ा अपने आप सहज में हो। एग्जाम्पल वजह की सह लें कभी सोच के लिया इन्नी देर बाद सह ले लीए, हम देर हो गई सह ले लीए, अपने आप ले जा गल भी करी जाने काम भी करी जाने, ईवन बेफिक्र होकर सो जाइए इस ख्यालों की सह अपने आप ही चल रही जाने, नहीं तो सुत्या सू फिक्र होना चाहिए असं सौ गए तो सह कौन लवेगा। जीवन पर जदों सहज का सह खत्म हो जाए रब वालों प्रभु वालों सहज रूप में जीवन का दिता हुआ सह खत्म होने वाला हो, कई बार फिर ऑक्सीजन लगाने हैं, कई ऑक्सीजन लगाया जाए जिनका ऑक्सीजन भी सह ही है पर वो क्योंकि सहज का सह नहीं, इस वास्ते डॉक्टर नू उत्थे निश्चित करना पैंदा है भी इनू किन्ना क ऑक्सीजन देना है, उन्हें निश्चित करना पैंदा है किन्ना क सह देना है। वो सहज का सह नहीं, इसलिए एहो कारण है कि वह जीवन भी नहीं। जे कोई उस ऑक्सीजन के साथ जीवन नू जीवन मान लै तो दुनिया अंदर मरे कोई ना, ऑक्सीजन के सिलेंडर नाल ही चुकी फिरे, जीवन नहीं, जीवन सहज है। वो भलिया जो तेरा जीवन सहज है तो भगती भी सहज है, जेड़ा कर्म तू आप करे कोशिश करे कि मैं आ काम करा मैं इन्ने पाठ कर लव मैं इन्ने सुखमणी साहब के पाठ कर लव इन माला कर लव, गुरु कहते इन तरीक होमे पैदा होगी। अजे तू जीवन सहज भगती सहज में नहीं ले गया कि तेन पता हो मैं कुछ भी कर रहा कि नहीं कर रहा, अंदर सुखमणी साहब की जी रहमत है ना जो ने गुरु ने बख्शी वो जीवन के रूप में बन जाए, जो जपजी विच गुरु ने जीवन बख्शिया और जीवन के रूप में बन जाए, तेरे सहज विच जपजी शामिल हो जाए, तेरे सहज विच सुखमणि शामिल हो जाए, तेरे सहज विच नाम शामिल हो जाए, तेनू ये एहसास ना हो कि मैं कुछ कर रहा। जिस दिन तेनू एहसास हो गया मैं कुछ कर रहा फिर तो मैं आ गई, भावें यही एहसास होया कि मैं माला फिर रहा कल भी हो मैं आ गई। इसलिए ख्याल करी सबू कह लगे जेड़ा आदमी जेड़ा व्यक्ति पहले
ਕਹਿਤੇ ਖਲੋਤੇ ਹੁਣ ਖੰਭ ਤੇ ਲੱਗੇ ਨੇ ਉੱਤਾਂ ਚੜ੍ਹਨ ਦੇ ਆ ਇੱਕ ਲਫ਼ਜ਼ ਤੇ ਸਮਝਣਾ ਹੁਣ ਖੰਭ ਤੇ ਲੱਗੇ ਨੇ ਖੰਭ ਹੁੰਦੇ ਉੱਡਣ ਵਾਸਤੇ ਹਰ ਇੱਕ ਖੰਭ ਦੀ ਉਡਾਰੀ ਇੱਕੋ ਜਿਹੀ ਥੋੜਾ ਹੁੰਦੀ ਹੈ ਆ ਫਰਕ ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਥਾਂ ਬੜੀ ਖੂਬਸੂਰਤ ਐਗਜ਼ਾਮਪਲ ਦਿੱਤੀਆਂ ਨੇ ਕਹਿਣ ਲੱਗੇ ਚੜ੍ਹ ਕੇ ਕੋੜੜੇ ਕੁੰਡੇ ਪਕੜੇ ਖੁੰਡੀ ਦੀ ਖਿਡਾਰੀ ਹੰਸਾਂ ਸੇ ਤੀ ਚੇਤੋਂ ਲਾਸੇ ਕੁੱਕੜ ਦੀ ਉਡਾਰੀ ਗੁਰਬਾਣੀ ਵਿੱਚ ਇੱਕ ਸਵਾਲ ਕੀਤਾ ਖੁੰਡੀ ਦੀ ਖੇਡ ਜਿਹੜੀ ਹੈ ਨਾ ਪ੍ਰਾਥਮਿਕ ਖੇਡਾਂ ਵਿੱਚੋਂ ਇੱਕ ਐਸੀ ਖੇਡ ਵੀ ਹੈ ਜਿਹੜੀ ਆਮ ਖੁੰਡੀ ਦੀ ਜਿਹੜੀ ਧਰਤੀ ਤੇ ਦੌੜ ਕੇ ਜਿਹਨੂੰ ਆਪਾਂ ਹਾਕੀ ਕਹਿ ਦਿੰਦੇ ਹਾਂ ਅੱਜ ਦੇ ਜ਼ਮਾਨੇ ਅੰਦਰ ਇਹ ਨਹੀਂ ਇਹਦੇ ਤੋਂ ਵੱਖਰੀ ਕਿਸਮ ਦੀ ਜਿਹੜਾ ਕੋਈ ਚੰਗਾ ਸਟ ਘੋੜ ਸਵਾਰ ਹੁੰਦਾ ਸੀ ਘੋੜ ਸਵਾਰ ਤੇ ਬੇਫਿਕਰੀ ਨਾਲ ਘੋੜ ਸਵਾਰੀ ਕਰ ਸਕਦਾ ਸੀ ਉਹ ਘੋੜੇ ਤੇ ਚੜ੍ਹ ਕੇ ਲੰਬੇ ਹੈਂਡਲ ਵਾਲੀ ਖੁੰਡੀ ਫੜ ਕੇ ਉਸ ਗੇਂਦ ਨੂੰ ਉਸ ਬਾਲ ਨੂੰ ਘੋੜੇ ਦੀ ਦੌੜ ਨਾਲ ਚਲਦਾ ਚਲਦਾ ਹੀ ਚਲਾਉਂਦਾ ਸੀ ਇਸ ਕਿਸਮ ਦੀਆਂ ਪੋਲੋ ਖੇਡਦਾ ਹੈ ਜਾਂ ਇਸ ਕਿਸਮ ਦੀਆਂ ਗੇਮਾਂ ਵਿੱਚ ਹੀ ਆਪਣੇ ਅਜੇ ਤੱਕ ਵੀ ਜਦੋਂ ਕਦੀ ਜਾਓ ਮਿਸਟਰ ਸਾਹਿਬ ਅਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਨਸਲਾਂ ਕੋਲ ਜਿਹਨਾਂ ਕੋਲ ਇਸ ਕਿਸਮ ਦਾ ਤਜਰਬਾ ਹੈ ਉਹ ਕਿੱਲੇ ਕੱਢਦੇ ਨੇ ਦੂਰੋਂ ਨੇਜ਼ਾ ਲੈ ਕੇ ਆਉਂਦੇ ਨੇ ਘੋੜੇ 'ਤੇ ਸਵਾਰ ਦੌੜੇ ਆਉਂਦੇ ਨੇਜ਼ਾ ਪੁੱਟਦੇ ਨੇ ਲੈ ਜਾਂਦੇ ਇਹ ਸਾਰੀਆਂ ਗੇਮਾਂ ਇਸ ਕਿਸਮ ਦੀਆਂ ਹੁਣ ਘੋੜੇ ਉੱਤੇ ਚੜ੍ਹ ਕੇ ਖੁੰਡੀ ਦੀ ਖਿਡਾਰੀ ਉਹ ਖੇਡ ਸਕਦਾ ਜਿਹੜਾ ਆਦਮੀ ਘੋੜ ਸਵਾਰੀ ਦਾ ਪਹਿਲਾਂ ਐਕਸਪਰਟ ਹੋਵੇ ਐਨੀ ਬੇਫਿਕਰੀ ਨਾਲ ਘੋੜ ਸਵਾਰੀ ਕਰਦਾ ਹੋਵੇ ਕਿ ਉਹਨੂੰ ਬਿਲਕੁਲ ਡਰ ਨਾ ਲੱਗਦਾ ਹੋਵੇ ਕਿ ਮੈਂ ਘੋੜੇ ਤੋਂ ਡਿੱਗ ਪਵਾਂਗਾ ਗੁਰੂ ਕਹਿੰਦੇ ਕਿੱਡੀ ਅਜੀਬ ਗੱਲ ਹੈ ਕੁੰਡਾ ਕਹਿੰਦੇ ਨੇ ਇੱਕ ਹੈਂਡਲ ਨੂੰ ਹੱਥੇ ਜਿਹੜਾ ਕਾਠੀ ਦੇ ਕਦੀ ਤੁਸੀਂ ਦੇਖਿਆ ਹੋਵੇਗਾ ਜਦੋਂ ਘੋੜੇ 'ਤੇ ਕਾਠੀ ਪਾਉਂਦੇ ਉਹਨੂੰ ਕਾਠੀ ਪਾਉਣ ਉਹਦੇ ਅੱਗੇ ਇੱਕ ਕੁੰਡਾ ਬਣਿਆ ਹੁੰਦਾ ਹੈ ਦਸਤਾ ਜੇ ਹੈਂਡਲ ਜੇ ਉਹਨੂੰ ਹੱਥ ਪਾ ਕੇ ਬੱਚੇ ਜਾਂ ਜਿਹੜੇ ਸਧਾਰਨ ਪਹਿਲੇ ਦਿਨ ਕੁਝ ਦਿਨ ਸਫ਼ਰ ਕਰਨ ਵਾਲੇ ਨੇ ਘੋੜੇ ਸਵਾਰ ਉਹਨੂੰ ਹੱਥ ਪਾਉਂਦੇ ਨੇ ਕਿਤੇ ਡਿੱਗ ਨਾ ਪਈਏ ਪਰ ਜਦੋਂ ਐਕਸਪਰਟ ਹੋ ਜਾਂਦਾ ਫਿਰ ਉਹਨੂੰ ਹੱਥ ਪਾਉਣ ਦੀ ਲੋੜ ਨਹੀਂ ਪੈਂਦੀ ਫਿਰ ਉਹਨਾਂ ਨੂੰ ਕੁੰਡੇ ਨੂੰ ਹੱਥ ਪਾ ਕੇ ਨਹੀਂ ਬੈਠਣਾ ਪੈਂਦਾ ਸਹਾਰੇ ਦੀ ਲੋੜ ਨਹੀਂ ਹੁੰਦੀ ਡਰ ਨਹੀਂ ਨਾ ਪੈਂਦਾ ਵੀ ਡਿੱਗ ਪਾਉਂਦੇ ਗੁਰੂ ਕਹਿੰਦੇ ਕਿਹੜੀ ਅਜੀਬ ਗੱਲ ਘੋੜੇ ਤੇ ਚੜ੍ਹਦਾ ਤੇ ਕੁੰਡੇ ਨੂੰ ਫੜ ਕੇ ਬੈਠਾ ਵੀ ਕਿਤੇ ਡਿੱਗ ਨਾ ਪਵਾਂ ਤੇ ਖੇਡਣਾ ਚਾਹੁੰਦਾ ਖੁੰਡੀ ਦੀ ਖੇਡ ਖੁੰਡੀ ਦੀ ਖੇਡ ਖੇਡਣਾ ਚਾਹੁੰਦਾ ਘੋੜ ਸਵਾਰੀ ਆਉਂਦੀ ਨਹੀਂ ਜੇ ਬਹਿੰਦਾ ਤੇ ਇੰਨਾ ਪੈ ਡਰਦਾ ਕੁੰਡੇ ਨੂੰ ਫੜ ਕੇ ਬੈਠਾ ਕਿਤੇ ਡਿੱਗ ਨਾ ਪਵਾਂ ਚੜ ਕੇ ਘੋੜੇ ਕੁੰਡੇ ਪਕੜੇ ਖੁੰਡੀ ਦੀ ਖਿਡਾਰੀ ਹੰਸਾਂ ਤੇ ਟੀਚੇ ਤੋਂ ਲੱਗੇ ਸੱਟਾਂ ਭਲੇ ਆਉਂਦਾ ਹੰਸਾਂ ਨਾਲ ਵੀ ਤੁਹਾਡੇ ਬਰਾਬਰ ਮੈਂ ਉੱਡ ਸਕਣਾ ਜਿੱਥੇ ਤੁਹਾਡੀ ਪਹੁੰਚ ਹੈ ਉੱਥੇ ਮੈਂ ਹੀ ਪਹੁੰਚ ਸਕਣਾ ਪਰ ਖੰਭ ਨੇ ਕੁੱਕੜ ਦੀ ਉਡਾਰੀ ਵਾਲੇ ਹੰਸਾਂ ਤੇ ਟੀਚੇ ਤੋਂ ਲੱਗੇ ਕੁੱਕੜ ਦੀ ਉਡਾਰੀ ਹੁਣ ਆਖਰ ਕੁੱਕੜ ਕੋਲ ਵੀ ਤਾਂ ਖੰਭ ਨੇ ਤੇ ਹੰਸਾਂ ਕੋਲ ਵੀ ਖੰਭ ਲੇਕਿਨ ਖੰਭਾਂ ਵਿੱਚ ਫਰਕ ਹੈ ਨਾ ਗੁਰੂ ਕਹਿੰਦੇ ਇਸੇ ਤਰ੍ਹਾਂ ਜ਼ਬਾਨੋ ਜ਼ਬਾਨੋ ਕੇਵਲ ਨਾਮ ਜਪਣ ਵਾਲੇ ਤੇ ਹਿਰਦੇ ਵਿੱਚ ਨਾਮ ਵਸਾ ਕੇ ਜੀਵਨ ਨੂੰ ਨਾਮ ਰੂਪੀ ਗੁਣਾਂ ਦਾ ਰੂਪ ਬਣਾ ਲੈਣੇ ਵਿੱਚ ਕੋਈ ਫਰਕ ਹੈ ਬਸ ਆ ਫਰਕ ਸਮਝ ਲੈ ਉਹ ਥੋੜੀ ਦਾ ਥੱਲੇ ਵਾਲਾ ਸਟੈਪ ਹੈ ਉਹ ਥੋੜੀ ਦਾ ਉੱਪਰ ਵਾਲਾ ਹੁਣ ਥੱਲੇ ਵਾਲੇ ਸਟੈਪ ਤੋਂ ਖਲੋਤਾ ਹੋਇਆ ਕੋਈ ਜਿਹਦਾ ਜੀਵਨ ਹੀ ਨਾਮ ਬਣ ਗਿਆ ਜਿਹਦਾ ਜੀਵਨ ਹੀ ਪ੍ਰਭੂ ਦੇ ਗੁਣ ਬਣ ਗਿਆ ਜਿਹੜਾ ਨਾਮ ਰੂਪੀ ਗੁਣ ਦਾ ਧਾਰਨੀ ਹੋ ਕੇ ਉਹਦੇ ਵਿੱਚ ਆਪਣੇ ਆਪ ਨੂੰ ਸਮੋ ਬੈਠਾ ਹੈ ਉਹਦਾ ਕੋਈ ਕਰਮ ਐਸਾ ਨਹੀਂ ਕੋਈ ਜੀਵਨ ਦਾ ਪਹਿਲੂ ਐਸਾ ਨਹੀਂ ਜਿਹਦੇ ਵਿੱਚੋਂ ਪ੍ਰਭੂ ਦੇ ਗੁਣ ਨਾ ਪ੍ਰਗਟ ਹੁੰਦੇ ਹੋਣ ਉਹਦਾ ਮੁਕਾਬਲਾ ਕੋਈ ਹੱਥ ਵਿੱਚ ਮਾਲਾ ਫੜ ਕੇ ਕਰੀ ਜਾਏ ਤੇ ਆਖੇ ਨਹੀਂ ਮੈਂ ਤੇਰੇ ਨਾਲੋਂ ਘੱਟ ਨਹੀਂ ਅਸਲ ਸੰਤ ਤਾਂ ਇਹ ਜਿਹਦੇ ਗਲ ਵਿੱਚ ਮਾਲਾ ਪਾਈ ਹੋਈ ਹੈ ਇੱਕ ਹੱਥ ਵਿੱਚ ਵੀ ਸਿਮਰਨਾ ਫੜਿਆ ਹੋਇਆ ਗੁਰੂ ਕਹਿਣ ਲੱਗੇ ਜਦੋਂ ਮੈਂ ਉਹਦੇ ਵੱਲ ਦੇਖਣਾ ਤੇ ਮੈਂ ਕੀ ਸਮਝਣਾ ਸੁਣ ਗੱਲਾਂ ਆਕਾਸ਼ ਦੀ ਕਹਿਣ ਲੱਗੇ ਪਲਿਆ ਪੌੜੀਆਂ ਨੇ ਰਾਹ ਇਹੋ ਹੀ ਜ਼ਬਾਨ ਤੋਂ ਨਾਮ ਜਪਣਾ ਪਹਿਲਾ ਸਟੈਪ ਹੈ ਅਗਰ ਚੜ੍ਹ ਚੜ੍ਹੇਗਾ ਤਾਂ ਉਹ ਪਰਮਾਤਮਾ ਜਿਹੜਾ ਉੱਪਰ ਰਹਿੰਦਾ ਹੈ ਉੱਥੋਂ ਤੱਕ ਤੇਰੀ ਪਹੁੰਚ ਹੋ ਜਾਏਗੀ ਚੜ੍ਹਿਆ ਹੋਏ 21 ਉਸ ਇੱਕ ਈਸ਼ਵਰ ਪਰਮਾਤਮਾ ਨਾਲ ਤੇਰਾ ਮੇਲ ਹੋ ਜਾਏਗਾ ਪਰ ਚੜ੍ਹੇ ਤਾਂ ਪਹਿਲੇ ਸਟੈਪ ਤੇ ਖਲੋਤੇ ਨਹੀਂ ਅਵਸਥਾ ਨੂੰ ਨਾਮ ਨੂੰ ਗੁਣਾਂ ਨੂੰ ਹਿਰਦੇ ਵਿੱਚ ਤੇ ਹਿਰਦੇ ਚੋਂ ਮਨ ਬਚ ਕਰਨ ਵਿੱਚ ਤੇ ਮਨ ਬਚ ਕਰਨ ਤੋਂ ਜੀਵਨ ਰੂਪ ਵਿੱਚ ਧਾਰਨ ਕਰਕੇ ਵੇਖ ਫਿਰ ਚੜ੍ਹਿਆ
ਪਸ਼ੂ ਤੇ ਘੰਟਾ ਅੱਧਾ ਘੰਟਾ ਹੱਥ ਵਿੱਚ ਮਾਲਾ ਫੜ ਕੇ ਬੈਠਣ ਨੂੰ ਆਪਣੇ ਆਪ ਨੂੰ ਮਹਾਨਤਾ ਵਿੱਚ ਗਿਣ ਕੇ ਪ੍ਰਭੂ ਨਾਲ ਇੱਕ ਇਸ ਕਿਸਮ ਦਾ ਸਿਲਸਿਲਾ ਬਣਾਉਣਾ ਚਾਹੁੰਦਾ ਕਿ ਪ੍ਰਭੂ ਨੂੰ ਮੈਂ ਖੌਰੇ ਖਰੀਦ ਲਵਾਂਗਾ। ਭਲਿਆ ਖਰੀਦਦਾ ਉਹ ਹੈ ਜਿਹਦੇ ਮਨ ਵਿੱਚ ਇਹ ਹਉਮੈ ਹੋਵੇ ਕਿ ਮੇਰੇ ਕੋਲ ਕੀਮਤ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋ ਦਾਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਦਾਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਵਾਵਣਹਾਰੇ। ਕੇਤੇ ਤੇਰੇ ਰਾਗ ਪਰੀ ਸੰਕਹੀ ਹੈ, ਕੇਤੇ ਤੇਰੇ ਗਾਵਣਹਾਰੇ। ਗਾਵਣ ਤੁਧਨੋ ਪਵਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਣ ਤੁਧਨੋ ਚਿਤ ਗੁਪਤ ਲਿਖ ਜਾਣ ਨਉ, ਲਿਖ ਲਿਖ ਧਰਮ ਵਿਚਾਰੇ। ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਗਾਵਣ ਤੁਧਨੋ ਇੰਦਰ ਇੰਦਰਾ ਸੁਣ ਬੈਠੇ, ਦੇਵ ਧਿਆਨ ਧਰ ਨਾਲੇ। ਗਾਵਣ ਤੁਧਨੋ ਸਿੱਧ ਸਮਾਧੀ ਅੰਦਰ, ਗਾਵਣ ਤੁਧਨੋ ਸਾਧ ਵਿਚਾਰੇ। ਗਾਵਣ ਤੁਧਨੋ ਜਤੀ ਸਤੀ ਸੰਤੋਖੀ, ਗਾਵਣ ਤੁਧਨੋ ਵੀਰ ਕਰਾਰੇ। ਗਾਵਣ ਤੁਧਨੋ ਪੰਡਿਤ ਪੜਨ ਰੱਖੀ ਸਰ, ਜੁਗ ਜੁਗ ਵੇਦਾਂ ਨਾਲੇ। ਗਾਵਣ ਤੁਧਨੋ ਮੋਹਣੀਆ ਮਨ ਮੋਹਣ, ਸੁਰਗ ਮਛ ਪਾਇਆਲੇ। ਗਾਵਣ ਤੁਧਨੋ ਰਤਨ ਉਪਾਏ ਤੇਰੇ, ਅੱਠ ਸੱਠ ਤੀਰਥ ਨਾਲੇ। ਗਾਵਣ ਤੁਧਨੋ ਜੋਧ ਮਹਾਂਬਲ ਸੂਰਾ, ਗਾਵਣ ਤੁਧਨੋ ਖਾਣੀ ਚਾਰੇ। ਗਾਵਣ ਤੁਧਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਤਾਰੇ। ਸਹੀ ਤੁਧਨੋ ਗਾਵਨ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਧਨੋ ਗਾਵਨ, ਸੇ ਮੈਂ ਚਿਤ ਨ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਪਾਤੀ ਕਰ ਕਰ, ਜਿਨਸੀ ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰ ਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹ ਪਦ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣੇ ਤੇਰਾ ਕੇਤਾ, ਕੇਵਡ ਚੀਰਾ ਰਹਾਉ। ਸਭ ਸੁਰਤੀ ਮੈਲ ਸੁਰਤ ਕਮਾਈ, ਸਭ ਕੀਮਤ ਮੈਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਬਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕੁਰ ਆਈਆਂ।

ਸਾਚਸਵਾਰਨਹਾਰ ਆਸਤਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਏ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਾਉ ਸਾਚੇ ਨਾਮ ਕੀ ਤਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀਂ ਕੋਏ ਨਾ ਕੋਆ ਨਾ ਕੋਏ ਜੇ ਵੜਿਆਪ ਦੇਵੜ ਤੇਰੀ ਦਾਤ ਜੈਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮਜਾਤ ਨਾਨਕ ਨਾ ਵੈ ਬਾਜ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਾਉ ਹਰ ਜਨ ਕੇ ਵੱਡ ਭਾਗ ਵਡੇਰੇ ਜਨ ਹਰ ਹਰ ਸ਼ਰਧਾਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਦਾਸ ਹੈ ਮਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ ਕਾਹੀ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪਥਰ ਮੈਂ ਜੰਤੋ ਪਾਏ ਤਾਂ ਕਾਰਿਜ ਕਾਗੈ ਕਰ ਤਰਿਆ ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਈ ਠਾਕੁਰ ਕਾਹੀ ਮਨ ਭਉ ਕਰਿਆ ਊੜੇ ਊੜਿਆ ਵੈਸੈ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਕਸ਼ ਸਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ

ਸੋਈ ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਜਿਆਨ ਮੈਂ ਡੈ ਸਾਈ ਜੋ ਤੂੰ ਪਾਵੇ ਸੋਈ ਥੀਸੀ ਜੋ ਤੂੰ ਦੇਹੇ ਸੋਈ ਹਉਂ ਪਾਈ ਰਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋਂ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ

ਵਰਨਾ ਕੋਏ। ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਬਰੜੈ ਪਹਿਲੇ ਨਿਵਾਸਾ। ਬਾਣੀ ਭਾਗਤ ਨਹੀਂ ਕੀਆ, ਪੰਕਜ ਮੋਹ ਬਗ ਨਹੀਂ ਚਾਲੈ। ਹਮ ਦੇਖਾ ਤੈ ਡੂਬੀ ਅਲੇ, ਮਾਨ ਏਕ ਨ ਚੇਤ ਸਮੂੜ ਮਨਾ। ਹਰ ਬਿਸਰਤ ਤੇਰੇ ਗੁਣ ਗਲਿਆ, ਹਰ ਨਾ ਹੋ ਜਦੀ ਸਤੀ ਨਹੀਂ ਪੜਿਆ। ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਦਿਨ ਕੀ ਸ਼ਰਣਾ। ਜਿਨ ਤੂੰ ਨਾ ਹੀ ਵਿਸਰਿਆ। ਆਸਾ ਮਹੱਲਾ ਪੰਜਵਾ, ਭਈ ਪ੍ਰਾਪਤ ਮਾਨੁਖ ਦੇ ਹੁਰੀਆ। ਗੋਬਿੰਦ ਮਿਲਣ ਕੀ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੈ ਨਾ ਕਾਮ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾ ਮਿਲਾਗ ਭਵ ਜਲ ਤਰਨ ਕੈ। ਜਨਮ ਬ੍ਰਥਾ ਜਾਤ ਰੰਗ ਮਾਇਆ ਕਹਿ ਰਾਉ, ਜਪ ਤਪ ਸੰਜਮ ਧਰਮ ਨਾ ਕਮਾਇਆ। ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ। ਸ਼ਰਨ ਪਰੇ ਕੀ ਰਾਖੋ ਸ਼ਰਮਾ। ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ। ਪੂਰਨ ਹੋਏ ਚਿਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ। ਆਪਣਾ ਜਾਨ ਕਰੋ ਬ੍ਰਿਧ ਪਾਰਾ, ਹਮਰੇ ਦੁਸ਼ਟ ਸਭੈ ਤੁਮ ਕਾਵਹੁ। ਆਪ ਹਾਥ ਦੈ ਮੋਹਿ ਬਚਾਵਹੁ, ਸੁਖੀ ਵਸੈ ਮੋਰੋ ਪਰਿਵਾਰਾ। ਸੇਵਕ ਸਿੱਖ ਸਭੈ ਕਰਤਾਰਾ, ਮੋਹ ਰੱਛਾ ਨਿਜ ਕਰਦੈ ਕਰਿਆ। ਸਭ ਬੈਰਨ ਕਉ ਆਜ ਸੰਗਰਿਆ, ਪੂਰਨ ਹੋਏ ਹਮਾਰੀ ਆਸਾ। ਦੋਰ ਭਜਨ ਕੀ ਰਹੇ ਪਿਆਸਾ, ਤੁਮਹੈ ਸ਼ਾਡ ਕੋਈ ਅਵਰ ਨਾ ਧਿਆਉ। ਜੋ ਬਰ ਚਾਹੋ ਸੁ ਤੁਮ ਤੇ ਪਾਉ, ਸੇਵਕ ਸਿੱਖ ਮਾਰੇ ਦਾਰੀ ਹੈ। ਜਨ ਚੁਨ ਸਤਰ ਮਾਰੇ ਮਾਰੀ ਹੈ, ਆਪ ਹਾਥ ਦੈ ਮੁਝੇ ਵਰਿਆ। ਮਰਨ ਕਾਲ ਕਾ ਦਰਾਸ ਨਿਵਰਿਆ, ਹੂ ਜੋ ਸਦਾ ਹਮਾਰੇ ਪਛਾ।

ਕਾਲ ਪਾਏ ਬ੍ਰਹਮਾ ਬਵਧਰਾ, ਕਾਲ ਪਾਏ ਸਭ ਜੁਗ ਅਵਧਰਾ, ਕਾਲ ਪਾਏ ਕਰ ਵਿਸ਼ਨ ਬਰਖਾਸਾ, ਸਗਲ ਕਾਲ ਕਾ ਕੀਆ ਤਮਾਸ਼ਾ, ਜਵਨ ਕਾਲ ਜੋ ਕੀ ਸਭ ਕੀਓ, ਵੇਦ ਰਾਜ ਬ੍ਰਹਮਾ ਜੋ ਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੀਂ ਹਮਾਰਾ, ਜਵਨ ਕਾਲ ਸਭ ਜਗਤ ਬਣਾਇਓ, ਦੇਵਦੈਂਤ ਜਸ਼ਨ ਬਜਾਇਓ, ਆਦਿ ਅੰਤ ਕੈ ਅਵਤਾਰਾ, ਰਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਦਸੀ ਕੋ ਹਮਾਰੀ, ਸਗਲ ਪ੍ਰਜਾ ਜਨ ਆਪ ਸਵਾਰੀ, ਸਿਵ ਕਨ ਕੋ ਸਿਵ ਗੁਣ ਸੁਖ ਦੀਓ, ਸਤਰਨ ਕੋ ਬਲਮ ਬਦ ਕੀਓ, ਕੜ ਕੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਦੇ ਗੁੰਚਰਿਆ ਸੂਲਾ, ਸਬਰ ਕਿਰਪਾ ਦ੍ਰਿਟ ਕਰ ਫੂਲਾ, ਸੰਤਨ ਦੁਖ ਪਾਏ ਦੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੇ, ਕੜ ਕੜ ਕੇ ਪੜਪੜ ਕੀ ਜਾਣੇ, ਜਬ ਉਦ ਕਰਖ ਕਰਾ ਕਰ ਧਾਰਾ, ਪ੍ਰਜਾ ਦਰਤ ਤਬ ਦੇ ਅਪਾਰਾ, ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲ ਤਦ ਹੀ ਤਰ ਸਭ ਹੂੰ, ਜੇ ਤੇ ਬਦਨ ਸ੍ਰੇਸ਼ਟ ਸਭ ਧਾਰੇ, ਆਪ ਆਪਣੀ ਬੂਝੋ ਚਾਰੇ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰਿਆਲਮ, ਨਿਰੰਕਾਰ ਨਿਰਵਕਾਰ ਨਿਰਲੰਬ, ਆਦ ਨੀਲ ਨਾਦ ਅਸੰਭ, ਤਾਂ ਕਾ ਮੂੜ ਚਾਰਤ ਬੇਦਾ, ਜਾ ਕੋ ਬੇਵ ਨ ਪਾਵਤ ਵੇਦਾ, ਤਾਂ ਕੋ ਵਾਰ ਬਾਹਨ ਅਨੁਮਾਨਤ, ਮਹਾਂਮੂੜ ਕਛ ਭੇਦ ਨਾ ਜਾਣਤ, ਮਹਾਂਦੇਵ ਕਉ ਕਹਿਤ ਸਦਾ ਸੇਵ, ਨਿਰੰਕਾਰ ਕਾ ਜੀਨਤ ਨਹਿ ਪੈਵ, ਆਪ ਆਪਣੀ ਬੁੱਧ ਹੈ ਜੇਤੀ, ਮਰਨਤ ਬੈਨ ਬੈਨ ਤੋਹੇ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕਿਹ ਵਿਦ ਸਜਾ ਪ੍ਰਸਮ ਸੰਸਾਰਾ, ਏਕਾ ਰੂਪ ਅਨੁਪ ਸਰੂਪਾ, ਰੰਗ ਭਇਓ ਰਾਵ ਕਈ ਭੂਪਾ, ਅੰਡਜ ਜੀਰਜ ਸਿੱਧ ਜਕੀਨੀ, ਉਤਪੁਜ ਖਾਨ ਬਹੁਰ ਰਚ ਦੀਨੀ, ਕਹੂੰ ਭੂਲ ਰਾਜ ਹਵੈ ਬੈਠਾ, ਕਹੂੰ ਸਿਮਟ ਭਇਓ ਸੰਗ੍ਰਹਿ ਕੈਠਾ, ਸਗਰੀ ਸ੍ਰੇਸ਼ਟ ਦਿਖਾਈ ਅਚੰਪਵ, ਆਦਿ ਜੁਗਾਦ ਸਰੂਪ ਸੁਜੰਪਵ, ਅਵਰੱਛਾ ਮੇਰੀ ਤੁਮ ਕਰੋ, ਸਿੱਖ ਉਭਾਰ ਸਿੱਖ ਸੰਗਰੋ, ਦੋਸ਼ ਜੇ ਤੇ ਉੱਠ ਬਤ ਉਦ ਪਾਤਾ, ਸਕਲ ਮਲੇਸ਼ ਕਰੋ ਰਣ ਕਾਤਾ, ਜੇ ਆਸ ਤੁਝ ਤਬ ਸਰਣੀ ਪਰੇ, ਦਿਨ ਕੇ ਦੁਸ਼ਟ ਦੁਖ ਤਵੈ ਮਰੇ, ਪੁਰਖ ਜਮਨ ਪਗ ਪਰੇ ਤਿਹਾਰੇ, ਦਿਨ ਕੇ ਤੁਮ ਸੰਕਟ ਸਭ ਡਾਰੇ, ਜੋ ਕਲ ਕੋ ਇੱਕ ਵਾਰ ਧਿਆਏ ਹੈ, ਤਾਂ ਕੇ ਕਾਲ ਨਿਕਟ ਨਹਿ ਆਏ ਹੈ, ਰੱਛਾ ਹੋਈ ਤਾਂ ਸਭ ਕਾਲਾ, ਦੁਸ਼ਟ ਰਿਸ਼ਟ ਡਰੈ ਤਤਕਾਲਾ, ਕਿਰਪਾ ਦ੍ਰਿਸ਼ਟ ਧਨ ਜਾਹਿਨ ਹਰਿਹੋ, ਤਾਂ ਕੇ ਤਾਪ ਧਨ ਕਮੋ ਹਰਿਹੋ, ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸਵ ਸਕੈ ਨ ਕੋਈ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਕਹਿ ਅਰਦਾਸ ਜੀਓ ਪਿੰਡ।

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਜਗਾਉਣ ਚਾਹੁੰਦੇ ਝੰਡੇ ਨੂੰ ਲੈ ਕੇ

ਸਤਿਗੁਰ ਪ੍ਰਸਾਦ ਅੰਮ੍ਰਿਤ ਨਾਮ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਹਿਲਾ ਰਾਗ ਗੋੜੀ ਜੀ ਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰਤੀ ਧਰਤੀ ਹੈ ਕਰਤੇ ਗਾਵੇ ਵਿਚਾਰ। ਸਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋਣ ਵਾਰੀ ਜਤ ਸੋਹਿਲਾ ਹੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀ ਅੜੇ ਸੰਭਾਲੇ ਉਹਨਾਂ ਨੂੰ ਦੇਖਿਆ ਗਾ ਦੇ ਬਣਹਾਰ। ਤੇਰਾ ਦਾਨਾ ਕਿੰਤ ਨਾ ਪਵੈ ਜਿਸਦਾ ਤੇ ਕਵਣ ਸੁਮਾਰ। ਸਮਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹ ਸਜਣਾ ਸਿਛੜੀਆਂ ਜੋ ਹੋਵੇ ਸਹਿਬ ਸੋ ਮੇਲ। ਕਰ ਕਰ ਇਹੋ ਪਹੁੰਚਾ ਸਦਰੇ ਨਿਤ ਪਵਨ ਸਦਨ ਹਾਰ ਸਿਮਰੀ ਹੈ ਨਾਨਕ ਸੇ ਦੇ ਵਨ। ਰਾਗ ਆਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰਦਾ ਖਬਡਾਈ ਤੋਏ ਰਹਾਉ। ਵਿਸਵੇ ਚਸਿਆਂ ਕੜੀਆਂ ਪਹਿਰਾ ਫਿੱਤੀ ਵਾਰੀ ਮਹਾਂਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲਿਆਨ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਤੇਰੀ ਰਹਾਉ। ਸਹਿ ਸਭ ਨੈਣ ਨਨ ਨੈਣ ਹੈ ਤੋਏ ਕਉ ਸਹਿਸ ਮੂਰਤ ਨਨਾਇਕ ਤੋਹੀ। ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬੈਨ ਸਹਿਸ ਤਬ ਗੰਧਿਵ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੁਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨੰਦਨ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੇ ਕਾ ਹੋਏ ਜਾਤੇ ਤੇਰਾ ਨਾਏ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਹੇ। ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਹੇ। ਕਰ ਸਾਧੂ ਅੰਜਲੀ ਪੁਨ ਵਡਾਹੇ ਕਰ ਡੰਡਾਓਤ ਪੁਨ ਵਡਾਹੇ ਰਹਾਉ। ਸਾਕਤ ਹਰ ਸਾਧ ਨਾ ਜਾਣਿਆ ਤਨੇ ਅੰਤਰ ਹੋ ਮੈਂ ਕੰਡਾਹੇ। ਜਿਉਂ ਜਿਉਂ ਚਲਹੇ ਜੁਗੈ ਦੁਖ ਪਾਵਹੇ ਜਮਕਾਲ ਸਹਿਹੇ ਸਿਰ ਡੰਡਾਹੇ। ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾਹੇ। ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਾਸੋ ਵਖੰਡ ਬ੍ਰਹਿਮੰਡਾਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾਹੀ। ਜਨ ਨਾਨਕ ਨਾਮ ਅਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਹੇ। ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ।

గతంలో శ్రీ హరికృష్ణ అయ్యాయి భాగస్వామి కాలం సహాయ

ਹਰ ਕਰਨਾ ਸਹੀ ਕਰਨਾ ਮਿਲਿਆ ਕਰਨਾ ਚਿਰਦਾ ਹੈ।

0: ਮੁਗਲ ਪਠਾਣ ਦੀ ਫੌਜ ਦੇ ਸਾਹਮਣੇ ਤੁਸੀਂ ਕੰਡ ਦਿਖਾਓ, ਫਿਰ ਤੇ ਅਸੀਂ ਮੰਨ ਲਈਏ ਵੀ ਕਿਸੇ ਯੋਧਿਆਂ ਦੇ ਕੋਲੋਂ ਹਾਰ ਕੇ ਤੁਸੀਂ ਭੱਜ ਰਹੇ ਹੋ।
1: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: Satnam, Shri Vaheguru Jiyo, Surat Mahalla Panjwa, Kartija Chaupade, Ek Omkar, Satgur Prasad. Mere Panch Ho Nahi Sarsa Chukaya, Sikhdar Ho Nahi Pati Aya. Yeh Samay ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ 1638 ਵਿਕਰਮੀ ਆਦੋਂ ਸ੍ਰੀ ਦੂਜੀ ਗੁਰਤਾ ਗੱਦੀ ਦੀ ਬਖਸ਼ਿਸ਼ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਿਰਪਾ ਕਰਕੇ ਆਪ ਜੀ ਦੂਜੇ ਦਿਨ ਆਦੋਂ ਸ੍ਰੀ ਤੀਜ ਨੂੰ ਜੋਤੀ ਸਮਾ ਗਿਆ। ਬਾਅਦ ਵਿੱਚ ਪਿਰਥੀ ਚੰਦ ਨੇ ਜਹਾਂਗੀਰ ਕੋ ਪੁਕਾਰ ਕੀਤੀ ਕਿ ਮੈਂ ਵੱਡਾ ਪੁੱਤਰਿਆਂ, ਮੇਰਾ ਹੱਕ ਬਣਦਾ ਅਤੇ ਮੇਰਾ ਨਿਆਂ ਕਰੋ। ਉਦੋਂ ਮਹਾਰਾਜ ਨੇ ਸ਼ਬਦ ਉਚਾਰਿਆ ਅਤੇ ਜਹਾਂਗੀਰ ਕਹਿਣ ਲੱਗਾ ਬਈ ਕਿ ਤੇਰੇ ਛੋਟੇ ਭਰਾ ਜ਼ਬਰਦਸਤੀ ਗੱਦੀ 'ਤੇ ਬੈਠੇ ਜਾਂ ਤੇਰੇ ਪਿਤਾ ਜੀ ਬਿਠਾ ਕੇ ਗਏ। ਅਤੇ ਫਿਰ ਢਿੱਲੀ ਆਵਾਜ਼ ਨੇ ਕਹਿੰਦਾ ਪਿਤਾ ਜੀ, ਕਹਿੰਦੇ ਸੀ ਇਹਦੇ ਵਿੱਚ ਤਾਂ ਕੋਈ ਉਹੋ ਜਿਹੀ ਗੱਲ ਬਣਦੀ ਨਹੀਂ, ਐਵੇਂ ਝਗੜਾ ਨਾ ਕਰ। ਫਿਰ ਵੀ ਉਹਨੇ ਨੂੰ ਕਿ ਚਲੋ ਗੁਰੂ ਕਲ ਸਾਹਿਬਜ਼ਾਦਾ ਹੈ, ਕੋਠਾ ਅਤੇ ਹੇਰ ਗ੍ਰਾਮ ਦੇ ਦਿੱਤੇ ਹੀ ਤੇ ਲੈ, ਤੂੰ ਇਹਦੇ ਨਾਲ ਆਪਣਾ ਇਹਦੀ ਆਮਦਨ ਗੁਜ਼ਾਰਾ ਕਰ। ਉਸ ਵੇਲੇ ਸ਼ਬਦ ਉਚਾਰਿਆ, ਸੋਲਠ ਮੁਹੱਲਾ ਪੰਜਵਾਂ ਕਰ ਤੀਜਾ ਚੌਪਦੇ, ਸੋਲਠ ਆ ਗਿਆ ਪੰਜਵੇਂ ਸਤਿਗੁਰੂ ਜੀ ਤੀਜੇ ਘਰ ਵਿੱਚ। ਉਹ ਪਦਾਂ ਦਾ ਸ਼ਬਦ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਜੀ ਇੱਕ ਹਨ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ। ਮਿਲ ਪੰਚ ਹੋ ਨਹੀਂ ਸਹਿਤਾ ਚੁਕਾਇਆ। ਪਹਿਲਾਂ ਕਹਿੰਦੇ ਪੰਚ ਹੋ, ਪੰਚ ਹੋ ਨਾਮ ਹੁੰਦਾ ਚੌਧਰੀ ਹੈ, ਉਹਨਾਂ ਨੂੰ ਮਿਲ ਕੇ ਆਪਣਾ ਵਚਨ ਵਾਚ ਸੁਣਾਇਆ। ਉਹਨਾਂ ਤੋਂ ਪਿਰਥੀ ਜਾਂਦਾ ਸੰਸਾ ਦੂਰ ਨਾ ਹੋਇਆ, ਸਿਕਦਾਰ ਹੋਣ ਪਤੀ ਆਇਆ। ਫਿਰ ਸਿਕਦਾਰ ਠਾਣੇਦਾਰਾਂ ਨੂੰ ਜਾ ਕੇ ਮਿਲਿਆ, ਉਹਨੇ ਵੀ ਕੋਈ ਭਰੋਸਾ ਨਾ ਦਿੱਤਾ। ਅਮਰਾਵ ਹੋਂ ਆ ਗਿਆ ਚੇਰਾ ਮਿਲ ਰਾਜਨ ਰਾਮ ਰਵੇਰਾ, ਪਹਿਲੇ ਜਾ ਕੇ ਅਮਰਾਵ ਜਿਹੜੇ ਹੁੰਦੇ ਆ ਅਹਿਲਕਾਰ, ਸੁਲਹੀ ਅਤੇ ਸੁਲਵੀ ਸੀ, ਉਹਨਾਂ ਅੱਗੇ ਝਗੜਾ ਰੱਖਿਆ। ਮਿਲ ਰਾਜਨ ਰਾਮ ਰਵੇਰਾ ਚੇਰਾ ਨਾਮ ਹੈ ਝਗੜੇ ਦਾ, ਫਿਰ ਰਾਜਨ ਰਾਮ ਰਵੇਰਾ, ਫਿਰ ਰਾਜੇ ਨੂੰ ਜਾ ਕੇ ਮਿਲਿਆ ਕਿ ਮੇਰਾ ਨਵੇੜਾ ਫੈਸਲਾ ਕਰੋ, ਮੈਨੂੰ ਗੱਦੀ ਦਿਓ। ਅਤੇ ਮਹਾਰਾਜ ਨਿਰੰਕਾਰ ਪਰਮੇਸ਼ੁਰ ਬੇਅੰਤ ਆ, ਰਾਜਿਆਂ ਦੇ ਰਾਜੇ ਦੇ ਉੱਪਰ ਰਾਮ ਰਮੇਸ਼ ਪਰਮੇਸ਼ੁਰ ਆ, ਉਹਨੇ ਉਹ ਬਾਦਸ਼ਾਹ ਦੀ ਰਸਮ ਦੇ ਮਿਲ ਕੇ ਇਸ ਤਰ੍ਹਾਂ ਝਗੜਾ ਜਿਹੜਾ ਸੀ ਨਿਬੇੜਿਆ, ਭਾਵ ਫੈਸਲਾ ਜਿਹੜਾ ਸੀ ਕਰ ਦਿੱਤਾ। ਦੂਸਰੇ ਭਾਵ ਮਿਲ ਪੰਚਵਾਂ ਨਹੀਂ ਸਹਿਸਤਾ ਚੁਕਾਇਆ। ਕਹਿੰਦੇ ਪੰਡਤਾਂ ਨੂੰ ਵੀ ਮਿਲਿਆ, ਉਹਨਾਂ ਨੇ ਵੀ ਜਿਹੜਾ ਜੀਵ ਈਸ਼ਵਰ ਦੀ ਏਕ ਦਾ ਸਹਿਸਤਾ ਮੈਨੇ ਸੰਸਥਾ ਸੀ, ਇਹ ਦੂਰ ਨਹੀਂ ਕੀਤਾ, ਸੂਖ ਜਿਹੜੇ ਕਰਮ ਕਾਂਡ ਜਿਹਾ ਸੀ ਉਹਨਾਂ ਵਿੱਚ ਫਸਾ ਦਿੱਤਾ। ਸਿਕਦਾਰ ਹੋਣੇ ਪੁੱਟਿਆ, ਸਿਕਦਾਰ ਜਿਹੜੇ ਜੋਤਸ਼ੀ ਹੈ ਉਹਨਾਂ 'ਤੇ ਵੀ ਭਰੋਸਾ ਧਾਰਿਆ, ਇਹ ਤਾਰ ਦੇਣਗੇ ਤੇ ਜੋਤਸ਼ੀ ਜਿਹੜੇ ਸੀ ਉਹਨਾਂ ਨੇ ਵੀ ਜੀ ਈਸ਼ਵਰ ਦੀ ਏਕਤਾ ਦੇ ਉੱਤੇ ਭਰੋਸੇ ਵਾਲਾ ਨਹੀਂ ਬਣਾਇਆ, ਉਹ ਵੀ ਗ੍ਰਹਿ ਚੱਕਰ 'ਚ ਪਾਉਂਦੇ ਰਹੇ। ਅਮਰਾਵੋਂ ਆ ਗਏ ਚੇਰਾ, ਅਮਰਾਵ ਜਿਹੜੇ ਦੇਵਤੇ ਉਹਨਾਂ ਅੱਗੇ ਵੀ ਝਗੜਾ ਰੱਖਿਆ, ਪਾਵਨਾਂ ਦੀ ਵੀ ਪੂਜਾ ਪਾਸ਼ਨ ਕੀਤੀ, ਉੱਥੋਂ ਵੀ ਸੰਸਾ ਦੂਰ ਨਾ ਹੋਇਆ। ਮਿਲ ਪੰਚੋਂ ਨਹੀਂ ਸਹਿਸਾ ਚੁਕਾਇਆ, ਪੰਚੋ ਪੰਡਤਾਂ ਨਾਲ ਮਿਲਿਆ, ਉਹਨਾਂ ਨੇ ਵੀ ਸ਼ੰਕਾ ਜਿਹੜਾ ਦੂਰ ਨਹੀਂ ਕੀਤਾ। ਕਿਤਾਬੀ ਗੱਲਾਂ ਕਰਦੇ ਰਹੇ, ਸਿਕਦਾਰ ਹੋਣੇ ਪਤੀ ਆਇਆ, ਸਿਕਦਾਰੋਂ ਦੇਵਤਿਆਂ ਦੀ ਪਾਸ਼ਨਾ ਕੀਤੀ, ਉਹਨਾਂ 'ਤੇ ਵੀ ਮਨ ਦਾ ਭਰੋਸਾ ਨਾ ਟਿਕਿਆ। ਅਮਰਾਵੋਂ ਆ ਗਿਆ ਚੇਰਾ, ਫਿਰ ਜਿਹਨਾਂ ਸੰਤਾਂ ਦਾ ਮਨ ਨਿਰੰਕਾਰ ਵੱਲ ਉਮ ਗਿਆ ਹੋਇਆ ਸੀ, ਉਹ ਸੰਤ ਜਿਹੜੇ ਪਰਮੇਸ਼ਰ ਦੇ ਬਰਾਬਰ, ਉਹਨਾਂ ਅੱਗੇ ਆਪਣਾ ਚਿਹਰਾ ਝਗੜਾ ਰੱਖਿਆ। ਜੀਵ ਪਰਮੇਸ਼ਰ ਤੋਂ ਭਿੰਨ ਵੱਖਰਾ ਜਾਂ ਭਿੰਨ ਮਿਲਰਾਜ ਨਿਰਾਮਨ ਵੀਰਾ, ਤਾਂ ਉਹਨਾਂ ਨੇ ਜੀਵ ਈਸ਼ਵਰ ਦੀ ਏਕਤਾ ਰੂਪੀ ਜਿਹੜੇ ਮਹਾਂਬਾਕ ਸੀ ਇਹਨਾਂ ਦਾ ਉਪਦੇਸ਼ ਦੇ ਕੇ ਰਾਜ ਨਿਰਾਮ ਪਰਮਾਤਮਾ ਨੂੰ ਮਿਲਾ ਕੇ ਇਹ ਜੰਮਣ ਮਰਨ ਦਾ ਜਿਹੜਾ ਚਿਹਰਾ ਝਗੜਾ ਸੀ ਇਹਨੂੰ ਨਿਬੇੜ ਦਿੱਤਾ ਹੈ, ਨਵੀਰਾ ਮੈਨੇ ਨਿਬੇੜ ਦਿੱਤਾ ਹੈ। ਅਵ ਢੂਡਨ ਕਥੋ ਨਾ ਜਾਈ, ਗੋਬਿੰਦ ਪੇਟੇ ਗੁਰੂ ਗੋਸਾਈ ਰਹੋ। ਹੁਣ ਕਹਿੰਦੇ ਢੂੰਡਣ ਲੱਭਣ ਵਾਸਤੇ ਕਿਸੇ ਪਾਸੇ ਨਹੀਂ ਜਾਂਦਾ, ਔਰ ਪਰਮਾਤਮਾ ਗੁਰਾਂ ਦੁਆਰਾ ਫਿਰ ਸਤਿਗੁਰਾਂ ਦੁਆਰਾ ਗੋਬਿੰਦ ਗੋਸਾਈ ਨਿਰੰਕਾਰ ਦੇ ਘਰ ਵਿੱਚ ਆ ਕੇ ਮਿਲਿਆ ਹੈ। ਗੋਬਿੰਦ ਪੇਟੇ ਗੁਰੂ ਗੋਸਾਈ ਅਤੇ ਸਤਿਗੁਰਾਂ ਦੁਆਰਾ ਜਿਹੜੇ ਗੋਬਿੰਦ ਗੋਸਾਈ ਸੀ ਉਹ ਆ ਕੇ ਪਰਮਾਤਮਾ ਘਰ ਵਿੱਚ ਮਿਲ ਗਏ ਹਨ, ਰਹੋ ਹਿਰਦੇ 'ਚੋਂ ਪ੍ਰਗਟ ਹੋ ਗਏ ਹਨ ਗੁਰੂ ਦੀ ਕਿਰਪਾ ਦੇ ਨਾਲ, ਰਹੋ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਆਇਆ ਪ੍ਰਭ ਦਰਬਾਰਾ ਤਾਂ ਸਗਲੀ ਮਿੱਟੀ ਪੂਕਾਰਾਂ, ਜਦੋਂ ਨਿਰੰਕਾਰ ਦਾ ਦਰਬਾਰ ਸਾਧ ਸੰਗਤ 'ਚ ਆਏ ਅਤੇ ਮਹਾਂਪੁਰਖਾਂ ਦੀ ਕਿਰਪਾ ਨਾਲ ਸਾਰੀਆਂ ਪੁਕਾਰਾਂ ਮਿਟ ਗਈਆਂ। ਲੱਭਦਾ ਆਪਣੀ ਪਾਈ ਤਾਕਤ ਆਵੇ ਕਤ ਜਾਈ, ਜਿਹੜੀ ਵਸਤੂ ਨੂੰ ਲੱਭਦ ਮੈਨੇ ਢੂੰਡਦੇ ਲੱਜਦੇ ਫਿਰਦੇ ਸੀ ਉਹ ਆਤਮਾ ਸਰੂਪ ਰੂਪੀ ਵਸਤੂ ਫਲ ਹੀ ਹੈ। ਹੁਣ ਆਉਣਾ ਜਾਣਾ ਤਾਂ ਖਤਮ ਹੋ ਗਿਆ, ਕਿੱਥੇ ਆਉਣਾ ਕਿੱਥੇ ਜਾਣਾ, ਇਹ ਜੰਮਣ ਮਨ ਦਾ ਸਾਰਾ ਝਮੇਲਾ ਮੁੱਕ ਗਿਆ ਹੈ। ਕਹਿ ਸਾਚ ਨਿਆਏ ਨਵੇਰਾ ਉਹ ਸਮਠਾ ਕਰ ਸਮਝਿਆ, ਉਹ ਸਤਸੰਗ ਰੂਪੀ ਘਰ ਵਿੱਚ ਸੱਚੇ ਨਿਆਂ ਦਾ ਫੈਸਲਾ ਹੋ ਗਿਆ ਔਰ ਸਤਸੰਗਤ ਵਿੱਚ ਅਤੇ ਜਿਹੜਾ ਉਹ ਸਮਠਾ ਕਰ ਸਮਝਿਆ, ਤੈਂ ਸਾਚ ਸਾਹਿਬ ਨਵੇਰਾ ਸਤਸੰਗ ਰੂਪੀ ਘਰ 'ਚ ਸੱਚੇ ਨਿਆਂ ਦਾ ਫੈਸਲਾ ਹੋ ਗਿਆ, ਉਹ ਸਮਠਾ ਕਰ ਸਮਝਿਆ। ਉੱਥੇ ਦਾ ਫਿਰ ਕਹਿੰਦੇ ਠਾਕਰ ਦੇ ਦਾਸ ਇੱਕ ਸਮਾਨ ਆ, ਜਦੋਂ ਆਤਮਾ ਗਿਆਨ ਦੀ ਅਵਸਥਾ ਹੋ ਗਈ ਨਾ ਕੋਈ ਵੱਡਾ ਹੈ ਨਾ ਕੋਈ ਛੋਟਾ ਹੈ, ਉਹ ਭਿੰਨ ਭੇਦ ਖਤਮ ਹੋ ਗਿਆ, ਜਿਵੇਂ ਮਹਾਰਾਜ ਦਸਮ ਪਾਤਸ਼ਾਹ ਨੇ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ, ਐਸੀ ਬਖਸ਼ਿਸ਼ ਹੋ ਜਾਂਦੀ ਹੈ। ਅੰਤਰਜਾਮੀ ਜਨ ਬਿਨ ਬੋਲਤ ਆਪ ਪਛਾਣ, ਉਹ ਅੰਤਰਜਾਮੀ ਸਭ ਕੁਝ ਬੁੱਝ ਲੈਣ ਵਾਲੇ ਸਭ ਕੁਝ ਜਾਣ ਲੈਂਦੇ ਇਹਦੇ ਮਨ 'ਚ ਕੀ ਬਿਨ ਬੋਲਤ, ਉਹ ਤਾਂ ਬਿਨਾਂ ਦੱਸੇ ਤੋਂ ਹਾਂਜੀ ਆਪੇ ਹੀ ਅੰਤਰਜਾਮੀ ਹੋਣ ਕਰਕੇ ਸਾਰੀ ਗੱਲ ਜਿਹੜੀ ਹੈ ਉਹ ਪਛਾਣ ਲੈਂਦੇ। ਸਰਬ ਥਾਨ ਕੋ ਰਾਜਾ ਤੈ ਅਣਹਦ ਸ਼ਬਦ ਅਗਾਜਾ, ਉਹ ਨਿਰੰਕਾਰ ਸਾਰੇ ਸਥਾਨਾਂ ਦਾ ਰਾਜਾ ਹੈ। ਸਤਸੰਗਤ ਰੂਪੀ ਘਰ ਵਿੱਚ ਸ਼ਬਦ ਜਿਹੜਾ ਨਿਰੰਕਾਰ ਅਨਹਦ ਇੱਕ ਰਸ ਅਗਾਜਾ ਮੈਨੇ ਪ੍ਰਗਟ ਹੋ ਰਿਹਾ ਹੈ। ਤਹਿ ਪਿਆ ਤਹਿ ਤਿਸ ਪਹਿ ਕਿਆ ਚਤਰਾਈ ਮਿਲ ਨਾਨਕਾ ਭਗਵਾਨ, ਕਿਸ ਪਹਿ ਉੱਥੇ ਕਿਸੇ ਦੀ ਉਹਦੇ ਕੋਲ ਚਤਰਾਈ ਨਹੀਂ ਚੱਲ ਸਕਦੀ, ਕਿਸ ਪਹਿ ਉਹਦੇ ਪਾਸ ਮਿਲ ਨਾਨਕ ਆਪ ਗੁਆਏ। ਪਾਤਸ਼ਾਹ ਕਹਿੰਦੇ ਜਿਹਨਾਂ ਨੇ ਆਪਾ ਬਹੰਕਾਰ ਗੁਆਤਾ ਉਹ ਉਹਨਾਂ ਨੂੰ ਮਿਲ ਗਿਆ। ਸਤਸੰਗ ਰੂਪਰ ਸੰਤਾਂ ਪਾਸ ਚਤਰਾਈ ਨਹੀਂ ਚੱਲਦੀ, ਇਸ ਵਾਸਤੇ ਹੰਕਾਰ ਨੂੰ ਤਿਆਗ ਕੇ ਗਵਾ ਕੇ ਸੰਤਾਂ ਨੂੰ ਮਿਲਣਾ ਕਰ। ਸੁਰਠ ਮਹੱਲਾ ਪੰਜਵਾਂ, ਹਿਰਦਿਆ ਨਾਮ ਵਸਾ ਇਹੋ ਘਰ ਬੈਠੇ ਗੁਰੂ ਧਿਆ ਇਹੋ, ਆਪਣੇ ਹਿਰਦੇ 'ਚ ਨਾਮ ਨੂੰ ਵਸਾਉਣਾ ਕਰੋ ਘਰ ਬੈਠੇ ਹਿਰਦੇ ਰੂਪੀ ਘਰ ਵਿੱਚ ਸੁਰਤੀ ਵਿਰਤੀ ਟਿਕਾ ਕੇ ਸ਼ਬਦ ਨੂੰ ਸੁਰਤੀ ਜੋੜ ਕੇ ਗੁਰੂ ਨੂੰ ਧਿਆਉਣਾ ਗੁਰੂ ਗੁਰ ਪੂਰਾ ਸੱਚ ਕਹਿਆ ਸੋ ਸੁਖ ਸਾਚਾ ਲਾਇਆ ਪੂਰੇ ਸਤਿਗੁਰਾਂ ਨੇ ਜਿਹੜਾ ਕਿਹਾ ਉਹਨਾਂ ਨੇ ਉਸ ਵਚਨ ਨੂੰ ਸੱਚ ਕਰਕੇ ਮੰਨਿਆ ਕਿ ਗੁਰੂ ਸਾਹਿਬ ਸਦਾ ਸੱਚ ਬੋਲਦੇ ਉਹਨਾਂ ਨੇ ਸੱਚਾ ਸੁੱਖ ਲੈਣਾ ਕੀਤਾ ਹੈ ਲਹਿਆ ਮੈਨੇ ਲਿਆ ਹੈ ਭਾਵ ਕਿ ਆਤਮਿਕ ਸੁੱਖ ਪ੍ਰਾਪਤ ਕਰ ਲਿਆ ਹੈ ਆਪਣਾ ਹੋਇਓ ਗੁਰ ਮਿਹਰਬਾਨਾ ਜਿਸ ਵੇਲੇ ਆਪਣੇ ਸਤਿਗੁਰੂ ਜੀ ਮਿਹਰਬਾਨ ਦਿਆਲੂ ਹੋ ਗਏ ਆਨੰਦ ਸੁਖ ਕਲਿਆਣ ਮੰਗਲ ਸਿਓ ਘਰ ਆਏ ਕਰੇ ਸੁਨਾਨਾ ਰਹੋ ਵਿਸਰਾਮ ਦੇ ਕੇ ਕਹਿ ਰਿਹਾ ਉਹ ਜਿਹੜਾ ਆਨੰਦ ਰੂਪੀ ਪਰਮੇਸ਼ੁਰ ਮੰਗਲਾਂ ਖੁਸ਼ੀਆਂ ਨੂੰ ਕਰਨ ਵਾਲਾ ਉਸ ਦਾ ਜਿਹੜਾ ਪਵਿੱਤਰ ਨਾਮ ਹੈ ਉਹ ਜੀਵ ਦੀ ਕਲਿਆਣ ਮੁਕਤੀ ਕਰਨ ਵਾਲਾ ਸਤਸੰਗ ਰੂਪੀ ਘਰ ਵਿੱਚ ਜਦੋਂ ਆ ਗਏ ਅਤੇ ਇਹ ਜਿਹੜਾ ਉਪਦੇਸ਼ ਰੂਪੀ ਜਲ ਵਿੱਚ ਇਸ਼ਨਾਨ ਕੀਤਾ ਸੁੱਖ ਸਿੰਘ ਇਹ ਪਾਤਸ਼ਾਹ ਕਹਿੰਦੇ ਸੁੱਖਾਂ ਦੇ ਸਹਿਤ ਹੋ ਗਏ ਰਹਾਓ ਵਿਸਰਾਮ ਦੀ ਪੰਕਤੀ ਵਰ ਕਿਰਪਾ ਕੀਤੀ ਹੈ ਸਾਚੀ ਵਰ ਵਡਿਆਈ ਤਾਂ ਕੀ ਕੀਮਤ ਕਹਿਣ ਨਾ ਜਾਣੀ ਸਤਿਗੁਰਾਂ ਦੀ ਵਡਿਆਈ ਸੱਚੀ ਹੈ ਅਤੇ ਮਹਾਰਾਜ ਦੀ ਕੀਮਤ ਕਹੀ ਨਹੀਂ ਜਾਂਦੀ ਹੈ ਫਿਰ ਸਾਹਾਂ ਪਾਤਸ਼ਾਹਾਂ ਗੁਰ ਭੇਟ ਤੁਮਨ ਉਹ ਮਹਾਂ ਉਹ ਤਾਂ ਸ਼ਾਹਾਂ ਤੋਂ ਸ਼ਾਹ ਬਾਦਸ਼ਾਹ ਅਤੇ ਸਿਰ ਤੇ ਸ਼੍ਰੋਮਣੀ ਬਾਦਸ਼ਾਹ ਸਤਿਗੁਰਾਂ ਨੂੰ ਮਿਲ ਕਰਕੇ ਉਹ ਮਹਾਂ ਮੈਨੇ ਮਨ ਵਿੱਚ ਬੜਾ ਭਾਰੀ ਉਤਸ਼ਾਹ ਹੁੰਦਾ ਹੈ ਸਗਲ ਪਰਾਸ਼ਤ ਲਾਥੇ ਮਿਲ ਸਾਧ ਸੰਗਤ ਕਹਿ ਸਾਥੇ ਸੱਚੀ ਸੰਗ 'ਚ ਮਿਲਣ ਨਾਲ ਸਾਰੇ ਪਰਾਸ਼ਤ ਪਾਪ ਲੈ ਜਾਂਦੇ ਹਨ ਗੁਣਦਾਨ ਹਰਨਾਮ ਉਹ ਸ਼ੁਭ ਗੁਣਾਦਾਨ ਖਜ਼ਾਨਾ ਪਰਮੇਸ਼ੁਰ ਦਾ ਨਾਮ ਜਾਂ ਪੂਰਨ ਹੋਏ ਕੰਮ ਪਰਮੇਸ਼ੁਰ ਨਾਮ ਜਪਦਿਆਂ ਪਾਤਸ਼ਾਹਾਂ ਦੇ ਸਾਰੇ ਕਾਰਜ ਪੂਰੇ ਹੋ ਜਾਂਦੇ ਹਨ ਗੁਰ ਕੀਨੋ ਮੁਕਤ ਦੁਆਰਾ ਸਤਿਗੁਰਾਂ ਤੋਂ ਮੁਕਤੀ ਦਾ ਦਰਵਾਜ਼ਾ ਕੀ ਹੈ ਗਿਆਨ ਇਹ ਪ੍ਰਾਪਤ ਕਰ ਲਿਆ ਹੈ ਸਭ ਸ੍ਰਿਸ਼ਟ ਕਰਿਆ ਜੈਕਾਰਾ ਇਸ ਵਾਰ ਸਾਰੀ ਸ੍ਰਿਸ਼ਟੀ ਜਿਹੜੀ ਜੈ ਜੈਕਾਰ ਕਰ ਰਹੀ ਹੈ ਨਾਨਕ ਪ੍ਰਭ ਮੇਰਾ ਸਾਥ ਹੈ ਜਨਮ ਮਰਨ ਪਹਿਲਾਂ ਪਾਤਸ਼ਾਹਾਂ ਦੇ ਪ੍ਰਭੂ ਮੇਰੇ ਨਾਲ ਨਿਵਾਸ ਕਰ ਰਿਹਾ ਵਸ ਰਿਹਾ ਇਸ ਕਰਕੇ ਮੇਰੇ ਜੰਮਣ ਮਨ ਦੇ ਜਿਹੜੇ ਭੈ ਡਰ ਸਾਰੇ ਲੈ ਗਏ ਹਨ ਸੋਲਠ ਮਨ ਦਾ ਪੰਜਵਾਂ ਗੁਰਪੂਰਾ ਕਿਰਪਾ ਤਾਰੀ ਪ੍ਰਭ ਪੂਰੀ ਲੋਚਨ ਮਾਰੀ ਮੇਰੇ ਚੰਗੇ ਭਾਗਾਂ ਨੂੰ ਕਰਕੇ ਪੂਰੇ ਸਤਿਗੁਰ ਮੇਰੀ ਕਿਰਪਾ ਦ੍ਰਿਸ਼ਟੀ ਧਾਰੀ ਮੈਨੇ ਧਾਰਨਾ ਕੀਤੀ ਹੈ ਅਤੇ ਸਾਰੀਆਂ ਲੋਚ ਇੱਛਾਂ ਪੂਰੀਆਂ ਕਰ ਦਿੱਤੀਆਂ ਹਨ ਘਰ ਇਸ਼ਨਾਨ ਗ੍ਰਹਿ ਆਏ ਅੰਤ ਮੰਗਲ ਸੁੱਖ ਪਾਏ ਉਪਦੇਸ਼ ਰੂਪੀ ਜਲ ਇਸ਼ਨਾਨ ਕਰਕੇ ਸਰੂਪ ਰੂਪੀ ਘਰ 'ਚ ਆ ਗਏ ਆਨੰਦ ਰੂਪੀ ਜਿਹੜਾ ਪਰਮੇਸ਼ੁਰ ਹੈ ਮੰਗਲਾਂ ਖੁਸ਼ੀਆਂ ਨੂੰ ਕਰਨ ਵਾਲਾ ਉਹਨਾਂ ਨੂੰ ਮਿਲ ਕੇ ਸਾਰੇ ਸੁੱਖ ਪ੍ਰਾਪਤ ਕੀਤੇ ਹਨ 622 ਪੰਨੇ ਤੋਂ ਚੱਲ ਰਿਹਾ ਵਿਚਾਰ ਸੰਤ ਹੋ ਰਾਮ ਨਾਮ ਨਿਸਤਰੀਏ ਹੇ ਸੰਤ ਜਨੋ ਪਰਮੇਸ਼ੁਰ ਨਾਮ ਕਰਕੇ ਨਿਸਤਰੀਏ ਮੈਨੇ ਸੰਸਾਰ ਸਾਗਰ ਤੋਂ ਪਾਰ ਅਤਾਰਾ ਹੋ ਜਾਂਦਾ ਹੈ ਊਠ ਸਵੈਸ਼ਟ ਹਰ ਹਰ ਧਿਆਈਆ ਅੰਦਨ ਸੋਕਰਤ ਕਰੀਆ ਰਹੋ ਵਿਸ਼ਰਾਮ ਦੇ ਕੇ ਕਹਿ ਰਹੇ ਇਸ ਵਾਸਤੇ ਉੱਠਦੇ ਬਹਿੰਦੇ ਹਮੇਸ਼ਾ ਨਾਮ ਨੂੰ ਧਿਆਉਣਾ ਕਰੋ ਅਤੇ ਆਨੰਦਨ ਦਿਨ ਰਾਤ ਸੁਕਰਤ ਪੁੰਨ ਨੇਕੀ ਵਾਲੇ ਕਰਮਾਂ ਨੂੰ ਕਰਨਾ ਕਰੀਏ ਰਾਓ ਸੰਤ ਦਾ ਮਾਰਗ ਧਰਮ ਕੀ ਪੌੜੀ ਕੋਵਿਡ ਭਾਗੀ ਸੰਤਾਂ ਦਾ ਜਿਹੜਾ ਦੱਸਿਆ ਮਾਰਗ ਰਸਤਾ ਪਾਤਸ਼ਾਹ ਕਹਿੰਦੇ ਇਹੀ ਧਰਮ ਦੀ ਪੌੜੀ ਹੈ ਧਰਮ ਦਾ ਡੰਡਾ ਹੈ ਇਹਨੂੰ ਕੋਈ ਵੱਡਿਆਂ ਭਾਗਾਂ ਵਾਲਾ ਪ੍ਰਾਪਤ ਕਰਦਾ ਕੋਟ ਜਨਮ ਕੇ ਕਿਲਵਿਕ ਨਾਸੇ ਹਰ ਚਰਨੀ ਚਿਤ ਲਾ ਪਰਮਾਤਮਾ ਦੇ ਚਰਨਾਂ ਨਾਲ ਚਿਤ ਲਾਉਣ ਕਰੋੜਾਂ ਜਨਮਾਂ ਦੇ ਕਿਲਵਿਕ ਪਾਪ ਜਿਹੜੇ ਉਹ ਨਾਸੇ ਨਾਸ ਹੋ ਜਾਂਦੇ ਆ ਨਸ ਜਾਂਦੇ ਆ ਉਸਤ ਕਰੋ ਸਦਾ ਪ੍ਰਭ ਆਪਣੇ ਜਨ ਪੂਰੀ ਗੱਲ ਰੱਖੀ ਹਮੇਸ਼ਾ ਆਪਣੇ ਨਿਰੰਕਾਰ ਦੀ ਉਸਤ ਕਰੀ ਚਲੋ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਜਿਨ੍ਹਾਂ ਨੇ ਕਹਿੰਦੇ ਆਪਣੀ ਪੂਰੀ ਗੱਲ ਸ਼ਕਤੀ ਸੰਸਾਰ ਵਿੱਚ ਰੱਖੀ ਹੋਈ ਹੈ ਕਲਯੁਗ 'ਚ ਪੂਰਨ ਤੌਰ 'ਤੇ ਲਾਜ ਰੱਖੀ ਹੈ ਜੀ ਜੰਤ ਸਭ ਭਾਈ ਪਵਿੱਤਰਾ ਸਤਿਗੁਰੂ ਕੀ ਸੱਚ ਸਾਖੀ ਜਿਨ੍ਹਾਂ ਨੇ ਸਤਿਗੁਰਾਂ ਦੀ ਸੱਚੀ ਸਿੱਖਿਆ ਸੁਣ ਲਈ ਚਾਹੇ ਸੂਖਮ ਸੀ ਚਾਹੇ ਸਥੂਲ ਸਾਰੇ ਜੀਵ ਜੰਤ ਜਿਹੜੇ ਅਤੇ ਉਹ ਪਵਿੱਤਰ ਹੋ ਗਿਆ ਬਿਘਨ ਵਿਨਾਸ਼ਨ ਸਭ ਤੋਂ ਵਿਨਾਸ਼ਨ ਸਤਿਗੁਰ ਨਾਮ ਦਿਰੜਾਇਆ ਉਹ ਬਿਘਨਾਂ ਨੂੰ ਵਿਨਾਸ਼ਨ ਨਾਸ ਕਰਨ ਵਾਲਾ ਸਾਰੇ ਦੁੱਖਾਂ ਨੂੰ ਨਾਸਨ ਮਿਟਾਉਣ ਵਾਲਾ ਸਤਿਗੁਰ ਸੱਚੇ ਪਾਤਸ਼ਾਹ ਨੇ ਨਾਮ 'ਤੇ ਦ੍ਰਿੜ ਭਰੋਸਾ ਕਰਵਾ ਦਿੱਤਾ ਹੈ ਖੋਏ ਪਾਪ ਹੈ ਸਭ ਪਾਵਨ ਜਨ ਨਾਨਕ ਸੋ ਕਰਿਆ ਪਾਤਸ਼ਾਹ ਨੇ ਸਾਰੇ ਪਾਪਾਂ ਨੂੰ ਖੋਏ ਹੁਣ ਨਾਸ ਕਰਤਾ ਨਾਸ ਹੋਣ ਕਰਕੇ ਪਾਵਨ ਪਵਿੱਤਰ ਹੋ ਗਏ ਹਾਂ ਪਾਪਾਂ ਦੇ ਨਾਸ ਹੋਣ ਕਰਕੇ ਸਾਰੇ ਇੰਦਰੀਏ ਆਪਣੇ ਪਰਿਵਾਰ ਦੇ ਸਹਿ ਸਾਰੇ ਜੀ ਜੰਤ ਜਿੰਨੇ ਉਹ ਵੀ ਪਵਿੱਤਰ ਹੋ ਗਏ ਉਹਨਾਂ ਦੇ ਉੱਪਰ ਤਖ ਘਰ ਦੇ ਅੰਦਰ ਸਰੀਰ ਘਰ 'ਚ ਹਿਰਦੇ ਰੂਪੀ ਘਰ 'ਚ ਆ ਗਏ ਸੁੱਖ ਪ੍ਰਾਪਤ ਹੋ ਗਿਆ ਉਹ ਗੁਰੂ ਪਿਆਰੇ ਸਰੂਪ ਰੂਪੀ ਘਰ ਨੂੰ ਪਾ ਕੇ ਸੁੱਖਾਂ ਦੇ ਘਰ 'ਚ ਆ ਗਏ ਸੋਲਠ ਮਹਲਾ ਪੰਜਵਾਂ ਸਾਹਿਬ ਗੁਣ ਗਹਿਰਾ ਕਰ ਲਸਕਰ ਸਾਹਿਬ ਤੇਰਾ ਨਿਰੰਕਾਰ ਸਾਹਿਬ ਮਾਲਕ ਤੁਸੀਂ ਸ਼ੁਭ ਗੁਣਾਂ ਦੇ ਗਹਿਰਾ ਮੈਨੂੰ ਸਮੁੰਦਰ ਹੋ ਪ੍ਰਤਾਪ ਕਰ ਰਿਹਾ ਪ੍ਰਤਾਪ ਜਿਹੜੇ ਲਸ਼ ਕਰਿਆ ਸੈਨਾ ਆਦਿਕ ਇਹ ਸਾਰਾ ਕੁਝ ਤੁਹਾਡਾ ਹੀ ਹੈ ਘਰ ਅੰਤਹਿ ਕਰਨ ਲਸ਼ਕਰ ਦਾ ਮਤਲਬ ਕਿ ਜਿਹੜੇ ਸ਼ੁਭ ਗੁਣਾਂ ਦਾ ਸਮੂਹ ਆ ਇਹ ਵੀ ਤੁਹਾਡਾ ਹੀ ਬਖਸ਼ ਹੈ ਔਰ ਘਰ ਸਰੀਰ ਆ ਲਸ਼ਕਰ ਪੁਰਾਣਾ ਦਾ ਜਿਹੜਾ ਸਮੁਦਾਇ ਇਹ ਸਾਰਾ ਕੁਛ ਤੁਹਾਡਾ ਹੀ ਬਖਸ਼ਿਸ਼ ਕੀਤਾ ਹੋਇਆ ਹੈ ਰਖਵਾਲੇ ਗੁਰੂ ਗੋਪਾਲਾ ਸਭ ਜੀ ਭੈ ਦਿਆਲਾ ਇਹ ਗੋਪਾਲ ਪ੍ਰਿਥਵੀ ਦੇ ਬਾਲਕ ਆਪ ਵੱਡੇ ਇੱਕ ਵਾਰ ਜਾਂ ਤਾਂ ਸੌ ਲਓ ਪਹਿਲਾਂ ਫਿਰ ਪੜ੍ਹ ਲਿਓ ਬਾਅਦ 'ਚ ਤੁਹਾਨੂੰ ਇੱਕ ਬੰਦੇ ਜਿੰਨਾ ਵੀ ਗੁਰੂ ਗ੍ਰੰਥ ਸਾਹਿਬ ਦੀ ਸਰੂਪ ਦਾ ਭੈ ਨਹੀਂ ਇੱਕ ਪੁਲਿਸ ਦਾ ਸਿਪਾਹੀ ਬੈਠਾ ਹੋਵੇ ਲੱਖ ਨੀਂਦ ਆ ਜਾਣ ਡੰਡੇ ਦੀ ਭਗਤੀ ਹੈ ਪ੍ਰੇਮ ਦੀ ਭਗਤੀ ਨਹੀਂ ਹੈ ਰਖਵਾਲੇ ਗੁਰੂ ਗੋਪਾਲਾ ਸਭ ਜੀ ਭੈ ਦਿਆਲਾ ਹੇ ਗੋਪਾਲ ਆਪ ਸਤਿਗੁਰੂ ਸਰੂਪ ਹੋ ਕੇ ਸਾਡੀ ਰੱਖਿਆ ਕਰਨ ਵਾਲੇ ਹੋ ਸਾਰੇ ਜੀਆਂ ਉੱਤੇ ਦਇਆ ਕਰਨ ਵਾਲੇ ਹੋ ਜਬ ਅੰਦਰ ਰਹੋ ਗੁਰਚਰਣਾ ਪਉ ਕਤ ਹੈ ਨਹੀਂ ਪ੍ਰਭ ਸਰਣਾ ਰਹੋ ਸਤਿਗੁਰਾਂ ਦੀ ਚਰਨੀ ਪੈ ਕੇ ਇਹ ਨਾਮ ਜਪ ਕੇ ਮਨ ਆਨੰਦ 'ਚ ਰਹਿੰਦਾ ਪਰਮਾਤਮਾ ਦੀ ਚਰਨ ਹੋਣ ਕਰਕੇ ਕਿਸੇ ਤਰ੍ਹਾਂ ਭਾਉ ਡਰ ਨਹੀਂ ਰਹਿੰਦਾ ਰਹੋ ਵਿਸਰਾਮ ਦੇ ਕੇ ਕਹਿੰਦੇ ਹਨ ਤੇਰੇ ਅੰਦਾਸਾਂ ਹਿਰਦੈ ਮੁਰਾਰੀ ਪ੍ਰਭ ਅਵਚਲਨੀ ਬਹੁਤ ਸਾਰੀ ਇਹ ਮੁਰਾਰੀ ਪਰਮੇਸ਼ਰ ਆਪ ਦੇ ਦਾਸਾਂ ਦੇ ਹਿਰਦੇ 'ਚ ਤੇਰੀ ਭਗਤੀ ਹੈ ਨਿਰੰਕਾਰ ਤੇਰੀ ਭਗਤੀ ਅਤੇ ਜਿਹੜੀ ਅਵਚਲ ਨਾ ਚਲਾਏ ਮਨ ਹੋਣੇ ਨੀ ਜਿਹੜੀ ਉਹ ਤੁਸੀਂ ਉਸਾਰੀ ਹੈ ਭਾਵ ਸ੍ਰੀ ਹਰਿਮੰਦਰ ਸਾਹਿਬ ਦੀ ਅਵਚਲਨੀ ਉਸਾਰਨਾ ਕੀਤੀ ਕਿੰਨਿਆਂ ਨੇ ਇਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਧੰਨ ਗੁਰੂ ਰਾਮਦਾਸ ਸਾਹਿਬ ਧੰਨ ਗੁਰੂ ਅਰਜਨ ਸਾਹਿਬ ਦੀ ਕਿਰਪਾ ਨਾਲ ਜੋਗੋ ਜੋਗ ਅਟਾਲਿਆ ਸੋਡ ਵੰਸ਼ ਰੂਪੀ ਲੈ ਲਓ ਗੁਰਿਆਈ ਗੱਦੀ ਰੂਪੀ ਅਵਚਲਨੀ ਉਸਾਰੀ ਔਰ ਬ੍ਰਹਮ ਰੂਪੀ ਕਿਲੇ ਦੇ ਉਸਾਰਨੇ ਲਈ ਭਗਤੀ ਰੂਪ ਕੰਧ ਅਤੇ ਸ਼ਰਧਾ ਰੂਪੀ ਅਵਚਲਨੀ ਉਸਾਰੀ ਨੇ ਪਾਤਸ਼ਾਹ ਕਿਰਪਾ ਕਰਦੇ ਹਨ ਬਲ ਧਨ ਤਸੀਆ ਤੇਰਾ ਤੂੰ ਭਾਰੋ ਠਾਕਰ ਮੇਰਾ ਪਾਤਸ਼ਾਹ ਸਾਡੇ ਵਿੱਚ ਤੇਰਾ ਹੀ ਬਲ ਹੈ ਧਨ ਅਤੇ ਤਕੀਆ ਹਾਂਜੀ ਇਹ ਜਿਹੜਾ ਸਰਾਣਾ ਹੈ ਤਕੀਆ ਇਹ ਤੇਰਾ ਹੀ ਆਸਰਾ ਤੇਰਾ ਬਲ ਧੰਨ ਤਕੀਆ ਹਾਂਜੀ ਤਕੀਆ ਮੈਨੇ ਤੱਕਣਾ ਭਾਵ ਦੇਖਣਾ ਕੀਤਾ ਤੇਰਾ ਬਲ ਧੰਨ ਤਕੀਆ ਤੇਰਾ ਹੀ ਆਸਰਾ ਤੱਕਣਾ ਕੀਤਾ ਆਪ ਜੀ ਸਾਡੇ ਸੁਆਮੀ ਮਾਲਕ ਹੋ ਜਿਨ ਜਿਨ ਸਾਧ ਸੰਗ ਪਾਇਆ ਸੋ ਪ੍ਰਭਾਵਿਤ ਰਾਇਆ ਜਿਨ੍ਹਾਂ ਜਿਨ੍ਹਾਂ ਨੇ ਸੰਤਾਂ ਦੀ ਸੰਗਤ ਕਰਨੀ ਪਾਈ ਹੈ ਕਿ ਪਰਮੇਸ਼ੁਰ ਉਹਨਾਂ ਨੂੰ ਤੈਨੂੰ ਸੰਸਾਰ ਸਾਗਰ ਤੋਂ ਤਰਾਇਆ ਤਾਰ ਦਿੱਤਾ ਹੈ ਕਰ ਕਿਰਪਾ ਨਾਮ ਰਸ ਦੀਆ ਕੁਸਲ ਖੀਮ ਸਭ ਥੀਆ ਤੁਸੀਂ ਮਿਹਰ ਕਰਕੇ ਜਿਹਨੂੰ ਆਪਣੇ ਨਾਮ ਦਾ ਰਸ ਦੇ ਦਿੱਤਾ ਹੈ ਉਹਨਾਂ ਨੇ ਫਿਰ ਸਾਰੇ ਸੁੱਖਾਂ ਆਨੰਦਾਂ ਨੂੰ ਪ੍ਰਾਪਤ ਕਰ ਲਿਆ ਸਾਰੇ ਆਨੰਦ ਪ੍ਰਾਪਤ ਹੋ ਗਏ ਹਨ ਕੋਈ ਪ੍ਰਭੂ ਸਹਾਇ ਸਭ ਉੱਠ ਲਾਗੀ ਪਾਈ ਇਹ ਨਾਮਕਾਰ ਜਿਹਨਾਂ ਦੇ ਤੁਸੀਂ ਸਹਾਇਕ ਹੋ ਗਏ ਹੋ ਉਹਨਾਂ ਦੇ ਤੁਹਾਡੀ ਐਸੀ ਕਿਰਪਾ ਹੋਈ ਸਾਰੀ ਦੁਨੀਆ ਜਿਹੜੀ ਉੱਠ ਕੇ ਉਹਨਾਂ ਦੇ ਪਾਈ ਮੈਨੂੰ ਚਰਨੀ ਲੱਗਦੀ ਸੇਵਾਦਾਰ ਬਣ ਜਾਂਦੀ ਸਾਹ ਸਾਹਸ ਪ੍ਰਾਪਤ ਆਈ ਹੈ ਮੰਗਲ ਨਾਨੰਗ ਆਈ ਇਹਨਾਂ ਕਰ ਅਸੀਂ ਮਿਹਰ ਕਰੋ ਸਵਾਸ ਸਵਾਸ ਤੁਹਾਨੂੰ ਧਿਆਉਂਦੇ ਰਹੀ ਪਾਤਸ਼ਾਹ ਦੇ ਨਿਰੰਕਾਰ ਅਤੇ ਆਪ ਜੀ ਦੇ ਮੰਗਲਾਚਰਨ ਖੁਸ਼ੀ ਰੂਪੀ ਜਸ ਦੇ ਗੀਤ ਗਾਉਂਦੇ ਰਹੀਏ ਸੋਲਠ ਮਹੱਲਾ ਪੰਜਵਾਂ ਸੁਖ ਸਹਿਜਾਨੰਦ ਦਾ ਪਰਮ ਮਿਲਿਓ ਮਨ ਭਵਨ ਦਾ ਜਿਸ ਵੇਲੇ ਮਨ ਭਾਉਂਦਾ ਨਿਰੰਕਾਰ ਮਿਲ ਗਿਆ ਅਤੇ ਫਿਰ ਉਹ ਚੌਥ ਸੁੱਖ ਜਿਹੜਾ ਸਦਾ ਰਹਿਣ ਵਾਲਾ ਐਸਾ ਆਨੰਦ ਪ੍ਰਾਪਤ ਹੋ ਗਿਆ ਪੂਰਾ ਗੁਰ ਕਿਰਪਾ ਧਾਰੀ ਤਾਕਤ ਪਈ ਮਾਰੀ ਪੂਰੇ ਗੁਰੂ ਨੇ ਕਿਰਪਾ ਕੀਤੀ ਸਾਡੀ ਗਤੀ ਮੁਕਤੀ ਹੋ ਗਈ ਹੈ ਹਰ ਕੀ ਪ੍ਰੇਮ ਭਗਤ ਮਨ ਲੀਨਾ ਨੇ ਤੂੰ ਅਜੇ ਅਨਹਤ ਬੀਨਾ ਔਰ ਆਹੋ ਨਿਰੰਕਾਰ ਦੀ ਪ੍ਰੇਮਾ ਭਗਤੀ ਜਦੋਂ ਮਨ ਲੀਨਾ ਲੀਨ ਹੋ ਗਿਆ ਅਤੇ ਹਮੇਸ਼ਾ ਫਿਰ ਅਨਹਤ ਇੱਕ ਰਸ ਜਸ ਰੂਪੀ ਬੀਣਾ ਜਿਹੜੀ ਵਾਜੇ ਉਹ ਵੱਜ ਰਹੇ ਹਨ ਰਾਹੋ ਹਰ ਚਰਨ ਕੀ ਓਟ ਸਤਾਣੇ ਪ੍ਰਭ ਚੂਕੀ ਗਾਣ ਲੁਕਾਣੇ ਸਤਾਣੇ ਬਲ ਦੇ ਸਰਨ ਅਹੰਕਾਰ ਦੇ ਚਰਨਾਂ ਦੀ ਜਦੋਂ ਓਟ ਅਸਾਂ ਨੇ ਗ੍ਰਹਿਣ ਕਰ ਲਈ ਹੈ ਅਤੇ ਸਾਰੇ ਲੋਕਾਂ ਦੀ ਕਾਣ ਜਿਹੜੀ ਕਨੌਟ ਚੁੱਕ ਕੇ ਦੂਰ ਹੋ ਗਈ ਹੈ ਜਗ ਜੀਵਨ ਦਾਤਾ ਪਾਇਆ ਰਸ ਰਸ ਗੁਣ ਗਾਇਆ ਜਾਂ ਰਸ ਕਹਿੰਦੇ ਪ੍ਰੇਮੀਆਂ ਨਾਲ ਮਿਲ ਕੇ ਸਾਰੇ ਰਸਾਂ ਵਿੱਚ ਰਸੇ ਹੋਏ ਕੌਣ ਨਿਰੰਕਾਰ ਦੇ ਪਵਿੱਤਰ ਗੁਣਾਂ ਨੂੰ ਗਾਇਆ ਜਗ ਨੂੰ ਜੀਵਨ ਦੇਣ ਵਾਲਾ ਜਿਹੜਾ ਪਰਮੇਸ਼ੁਰ ਸੀ ਪ੍ਰਾਪਤ ਕਰ ਲਿਆ ਹੈ ਪ੍ਰਭ ਕਾਟਿਆ ਜਮਕਾ ਫਾਹਾ ਮਨ ਪੂਰ ਪ੍ਰਭ ਕਾਟਿਆ ਜਮਕਾ ਫਾਸਾ ਮਨ ਪੂਰਨ ਹੋਈ ਆਸ ਨਿਰੰਕਾਰ ਨੇ ਜਮਾਂ ਦਾ ਫਾਹਾ ਕੱਟ ਦਿੱਤਾ ਹੁਣ ਸਾਡੇ ਮਨ ਦੀਆਂ ਆਸਾਂ ਪੂਰੀਆਂ ਹੋ ਗਈਆਂ ਜਿਹਾ ਪੇਖਾ ਤਹਿ ਸੋਈ ਹਰ ਪ੍ਰਭ ਬਿਨ ਅਵਰ ਨਾ ਕੋਈ ਜਿੱਧਰ ਦੇਖਦੇ ਨਿਰੰਕਾਰ ਉਹ ਤੋਂ ਬਿਨਾਂ ਹੋਰ ਕੋਈ ਨਜ਼ਰ ਹੀ ਨਹੀਂ ਆ ਰਿਹਾ ਕਰ ਕਿਰਪਾ ਪ੍ਰਭ ਰਾਖੇ ਸਭ ਜਨਮ ਜਨਮ ਦੁੱਖ ਲਾਥੇ ਕਿਰਪਾ ਕਰਕੇ ਉਹਨੇ ਰੱਖ ਲਿਆ ਸਾਡੇ ਜਨਮਾਂਤਰਾਂ ਦੇ ਦੁੱਖ ਲੈ ਗਏ ਹਨ ਨਿਰਭਉ ਨਾਮ ਧਿਆਇਆ ਅਟਲ ਸੁਖ ਨਾਨਕ ਪਾਇਆ ਨਿਰਭਉ ਦੇ ਨਾਮ ਧਿਆਇਆ ਇਸ ਕਰਕੇ ਅਟਲ ਸੁਖ ਨਾ ਟਲਣ ਵਾਲਾ ਸੁਖ ਪਾ ਲਿਆ ਸੋਲਠ ਮਹੱਲਾ ਪੰਜਵਾਂ ਠਾਠ ਪਾਈ ਕਰਤਾਰੇ ਤਾਪ ਛੋੜ ਗਿਆ ਪਰਿਵਾਰੇ ਨਿਰੰਕਾਰ ਨੇ ਸਾਰੇ ਪਰਿਵਾਰ ਸੰਗਤ ਵਿੱਚ ਠੰਡ ਵਰਤਾ ਦਿੱਤੀ ਹੈ ਕਿਉਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਿਹੜਾ ਤਾਪ ਸੀ ਉਹ ਛੱਡ ਕੇ ਚਲੇ ਗਿਆ ਗੁਰਪੂਰਾ ਹੈ ਰਾਖੀ ਸਰਨ ਸੱਚੇ ਕੀ ਤਾਕੀ ਸੱਚੇ ਦੀ ਸ਼ਰਨ ਤੱਕੀ ਹੈ ਪੂਰੇ ਗੁਰਨ ਸਾਡੀ ਇੱਜ਼ਤ ਰੱਖ ਲਈ ਹਾਂਜੀ ਇੱਥੇ ਤਾਂ ਕੀ ਪਾਠ ਨਹੀਂ ਕਰਨ ਤਾਕੀ ਤਾਕੀ ਦਾ ਮਤਲਬ ਤੱਕੀ ਪਰਮੇਸ਼ੁਰ ਆਪ ਹੋਆ ਰਖਵਾਲਾ ਪਰਮੇਸ਼ੁਰ ਆਪੇ ਰੱਖਿਆ ਕਰਨ ਵਾਲਾ ਹੋਇਆ ਹੈ ਸ਼ਾਂਤ ਸਹਿਜ ਸੁਖਨ ਮੈਂ ਉਪਰੇ ਮਨ ਹੋਆ ਸਦਾ ਸੁਖਾਲਾ ਰਹੋ ਵਿਸਰਾਮ ਦੀ ਪੰਕਤੀ ਵਾਰ ਕਹਿੰਦੇ ਹੈ ਸਹਿਜ ਸ਼ਾਂਤੀ ਸੁਖ ਹੈ ਉਹ ਇੱਕ ਖਿਣ 'ਚ ਉਪਜੇ ਪੈਦਾ ਹੋ ਗਏ ਜਿਹਦੇ ਕਰਕੇ ਸਦਾ ਵਾਸਤੇ ਮਨ ਸੁਖਾਲਾ ਸੁਖੀ ਹੋ ਗਿਆ ਹੈ ਰਹੋ ਹਰ ਹਰ ਨਾਮ ਦਿਓ ਦਾਰੂ ਤਿੰਨ ਸਗਲਾ ਰੋਗ ਦਾਰੂ ਸਤਿਗੁਰੂ ਰੂਪੀ ਵੈਦ ਨੇ ਪਰਮੇਸ਼ੁਰ ਦਾ ਨਾਮ ਰੂਪੀ ਦਾਰੂ ਦੇ ਦਿੱਤਾ ਉਹ ਤਿੰਨਵੇਂ ਨੇ ਉਹਨਾਂ ਨੇ ਸਾਰਾ ਰੋਗ ਦਾਰੂ ਮੈਨੇ ਕੱਟ ਦਿੱਤਾ ਨਾਸ ਕਰ ਦਿੱਤਾ ਆਪਣੀ ਕਿਰਪਾ ਧਾਰੀ ਤਿੰਨ ਸਗਲੀ ਵਾਸ ਵਾਰੀ ਨਿਰੰਕਾਰ ਨੇ ਆਪਣੀ ਮਿਹਰ ਆਪ ਕੀਤੀ ਹੈ ਉਹਨਾਂ ਨੇ ਕਿਰਪਾ ਕਰਕੇ ਸਾਰੀਆਂ ਗੱਲਾਂ ਸਵਾਰ ਦਿੱਤੀਆਂ ਪ੍ਰਭ ਆਪਣਾ ਬਿਰਦ ਸੰਭਾਲਿਆ ਹਮਰਾ ਗੁਣ ਅਵਗੁਣਾ ਵਿਚਾਰਿਆ ਪ੍ਰਭੂ ਨੇ ਆਪਣੇ ਬਿਰਦ ਧਰਮ ਦੀ ਸੰਭਾਲਣਾ ਕੀਤੀ ਹੈ ਮੇਰੇ ਗੁਣਾਂ ਅਵਗੁਣਾਂ ਨੂੰ ਨਹੀਂ ਵਿਚਾਰਿਆ ਗੁਰਕਾ ਸਬਦ ਪ੍ਰਸਾਖੀ ਤਿੰਨ ਸਗਲੀ ਲਾਜ ਰੱਖ ਸਤਿਗੁਰਾਂ ਦਾ ਉਪਦੇਸ਼ ਜਿਹੜਾ ਉਹ ਸਾਖੀ ਕਹਿੰਦੇ ਨਾ ਫਲਾਣੇ ਨੇ ਗਵਾਹੀ ਦਿੱਤੀ ਗਵਾਹ ਹੋ ਗਿਆ ਅਤੇ ਉਸਨੇ ਵੀ ਮੇਰੀ ਹਰ ਤਰ੍ਹਾਂ ਨਾਲ ਲਾਜ ਇੱਜ਼ਤ ਪੱਤ ਰੱਖ ਲਈ ਹੈ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗੇਰਾ 623 ਅੰਗ 'ਤੇ ਕਹਿੰਦੇ ਪਾਤਸ਼ਾਹ ਮੈਂ ਤੇਰਾ ਬੁਲਾਇਆ ਬੋਲ ਰਿਹਾ ਆਪ ਜੀ ਸ਼ੁਭ ਗੁਣਾਂ ਦੇ ਗਹਿਰਾ ਮੈਨੇ ਸਮੁੰਦਰ ਹੋ ਤੁਸੀਂ ਸਾਡੇ ਸਾਹਿਬ ਮਾਲਕ ਹੋ ਜਪ ਨਾਨਕ ਨਾਮ ਸਹਿਜ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਪਾਤਸ਼ਾਹ ਕਿਰਪਾ ਕਰਦੇ ਸਾਖੀ ਚੇਤਨ ਦੇ ਸੱਚੇ ਪਰਮੇਸ਼ੁਰ ਦੇ ਨਾਮ ਨੂੰ ਜਪਿਆ ਔਰ ਸਤਿਗੁਰਾਂ ਦੀ ਸੱਚੀ ਸਿੱਖਿਆ ਗ੍ਰਹਿਣ ਕਰਕੇ ਨਾਮ ਜਪਿਆ ਜਿਨ੍ਹਾਂ ਨੇ ਸੱਚੀ ਸਾਖੀ ਗਵਾਹੀ ਦਿੱਤੀ ਹੈ ਫਿਰ ਉਹਦੇ ਨਾਮ ਨੂੰ ਜਪਿਆ ਪਾਤਸ਼ਾਹ ਕਹਿੰਦੇ ਉਹਨਾਂ ਨੇ ਆਪਣੇ ਦਾਸ ਦੀ ਆਪੇ ਜਿਸ ਰੱਖ ਲਈ ਗੁਰੂ ਮਹਾਰਾਜ ਨੇ ਆਪਣੇ ਦਾਸਾਂ ਦੀ ਲਾਜ ਆਪੇ ਹੀ ਰੱਖਦੇ ਹਨ ਸੋਲਠ ਮਹੱਲਾ ਪੰਜਵਾਂ ਵਿੱਚ ਕਰਤਾ ਪੁਰਖ ਖਲੋਆ ਬਾਲ ਨਾ ਬਿੰਗਾ ਹੋਆ ਪੰਜਵੇਂ ਪਾਤਸ਼ਾਹੀ ਮਿਹਰ ਕਰਦੇ ਹਨ ਜਦੋਂ ਦਰਬਾਰ ਸਾਹਿਬ ਅੰਮ੍ਰਿਤ ਸਰੋਵਰ ਦਾ ਕਾਰਜ ਪੂਰਾ ਕਰਨ ਵਿੱਚ ਕਹਿੰਦੇ ਨਿਰੰਕਾਰ ਆਪੇ ਵਿੱਚ ਖਲੋਏ ਆ ਭਾਵ ਨੇ ਆਪੇ ਸਹਾਇਤਾ ਕੀਤੀ ਇਹਦੇ ਕਹਿੰਦੇ ਸਾਡਾ ਹੁਣ ਬਾਲ ਬਿੰਗਾ ਨਹੀਂ ਹੋਇਆ ਬਿਗਨ ਤਾਂ ਕਈ ਆਏ ਸੀ ਕੋਈ ਹੁਣ ਚੜ੍ਹ ਚੜ੍ਹ ਆਉਂਦੇ ਰਹੇ ਬਾਲ ਨਾ ਬਿੰਗਾ ਹੋਇਆ ਕੋਈ ਬਿਗਨ ਨਹੀਂ ਪਿਆ ਬਾਲ ਬਿੰਗਾ ਨਹੀਂ ਹੋਇਆ ਇਸੇ ਤਰ੍ਹਾਂ ਜਿਹੜੇ ਉੱਤਮ ਸ੍ਰੇਸ਼ਟ ਜਗਿਆਸੂ ਆ ਉਹਦੇ ਕੀਤੇ ਸਾਧਨ ਨੂੰ ਪੂਰਾ ਕਰਨ ਲਈ ਕਰਤਾ ਪੁਰਖ ਆਪ ਖਲੋ ਗਿਆ ਇਸ ਵਾਸਤੇ ਜਗਿਆਸੂ ਦਾ ਕੋਈ ਬਾਲ ਬਿੰਗਾ ਨਹੀਂ ਹੋਇਆ ਕਿਉਂ ਕਦੋਂ ਕੋਈ ਜਪ ਰੱਖ ਲਓ ਸਾਧਨ ਰੱਖ ਲਓ ਹਾਂਜੀ ਅਤੇ ਉਹ ਵੀ ਗੁਰੂ ਦੀ ਕਿਰਪਾ ਨਾਲ ਹੀ ਪੂਰਾ ਹੁੰਦਾ ਹੁਣ ਪਿੱਛੇ ਜਿਵੇਂ ਸਿੰਘ ਆਇਆ ਸੀ ਅਤੇ 40 ਦਿਨ 125,000 ਮੂਲ ਮੰਤਰ ਦਾ ਜਾਪ ਕੀਤਾ ਅਤੇ ਗੁਰੂ ਮਹਾਰਾਜ ਬੜੀ ਕਿਰਪਾ ਕੀਤੀ ਕਿ ਐਨ ਤੰਦਰੁਸਤ ਵੀ ਰਹੇ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਹੋਈ ਪੂਰਾ ਹੋ ਗਿਆ ਕਿਉਂ ਮਹਾਰਾਜ ਕਿਰਪਾ ਕਰਨ ਤਾਂ ਹੁੰਦਾ ਹੈ ਮੱਝਣ ਗੁਰਾਂਦਾ ਰਸੇ ਜਾਪ ਹਰ ਹਰ ਕਿਲ ਵਿਖਣਾ ਸੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਰੋਵਰ ਇਸ਼ਨਾਨ ਕੀਤਾ ਉਹ ਗੁਰੂ ਨੇ ਰਾਸ ਲਿਆ ਦਿੱਤਾ ਔਰ ਜਿਹੜੇ ਜਗਿਆਸੂ ਆ ਉਹਨੇ ਉਪਦੇਸ਼ ਰੂਪ ਜਲ ਇਸ਼ਨਾਨ ਕੀਤਾ ਸਤਿਗੁਰਾਂ ਨਾਲ ਰਾਸ ਲੈਣ ਦਾ। ਪਰਮੇਸ਼ੁਰ ਨਾਲ ਜਪਦਿਆਂ ਸਾਰੇ ਜਿਹੜੇ ਤਿਲ ਵਿਖ ਸੀ ਉਹ ਨਾਸ ਹੋ ਗਏ। ਸੰਤ ਹੋ ਰਾਮਦਾਸ ਸਰੋਵਰ ਨੀਕਾ, ਹੇ ਸੰਤ ਜਨੋ, ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਸਰੋਵਰ ਨੀਕਾ ਮੈਨੂੰ ਸਭ ਨਾਲੋਂ ਚੰਗਾ। ਅੱਜ ਕੱਲ੍ਹ ਹੁਣ ਐਸੇ ਨਿੰਦਕ ਆ, ਗੁਰੂ ਮਹਾਰਾਜ ਨੇ ਆਪ ਹਰਿਮੰਦਰਾਂ ਦੀ ਸਰੋਵਰਾਂ ਦੀ ਸੇਵਾ ਕਰਾਈ ਹੈ, ਉਹ ਨਿੰਦਿਆ ਕਰ ਰਹੇ। ਔਰ ਮਹਾਰਾਜ ਦੀ ਵਡਿਆਈ ਤਾਂ ਸਦਾ ਹੀ ਬਣੀ ਰਹਿਣੀ ਹੈ। ਇਸ ਵਾਸਤੇ ਸੰਤ ਜਨੋ, ਜਿਹੜੇ ਰਾਮ ਦੇ ਦਾਸਾਂ ਦਾ ਸਤਸੰਗ ਰੂਪੀ ਸਰੋਵਰ, ਇਹ ਸਭ ਨੂੰ ਚੰਗਾ ਹੈ, ਸ੍ਰੇਸ਼ਟ ਹੈ। ਜੋ ਨਹਾਵੈ ਸੋ ਕੁਲ ਤਰਾਵੈ, ਉਧਾਰ ਹੋਆ ਜੀ ਕਰ। ਜਿਹੜੇ ਪ੍ਰਤੱਖ ਸਰੋਵਰ ਤਥਾ ਸਤਸੰਗ ਸਰੋਵਰ ਇਸ਼ਨਾਨ ਕਰਦੇ ਆ, ਉਹ ਆਪਣੀਆਂ ਕੁਲਾਂ ਨੂੰ ਤਾਰ ਲੈਂਦੇ ਆ, ਕਿਉਂਕਿ ਉਹਦੇ ਜਿੰਨੇ ਵੀ ਜੀਵ ਆ ਉਹਨਾਂ ਦਾ ਸੰਸਾਰ ਸਾਗਰ 'ਚੋਂ ਤਰਨਾ ਹੋ ਜਾਂਦਾ ਹੈ। ਇਹ ਵਿਸਰਾਮ ਦੀ ਪੰਕਤੀ ਦੁਆਰਾ ਕਿਰਪਾ ਕੀਤੀ ਹੈ। ਜੈ ਜੈ ਕਾਰ ਜਾ ਗਾਵੈ ਮਨ ਚਿੰਦੇ ਅੜੇ ਫਲਫਾ ਰਹੋ। ਜੈ ਜੈ ਕਾਰ ਜਾ ਗਾਵੈ ਮਨ ਚਿੰਦੇ ਅੜੇ ਫਲਫਾ, ਉਹ ਜਿਹੜਾ ਗੁਰੂ ਪਿਆਰਾ ਹੈ ਅਤੇ ਇਸ ਤੀਰਥ ਦਾ ਜੈ ਜੈਕਾਰ ਸੰਸਾਰ ਵਿੱਚ ਗਾ ਰਿਹਾ, ਜਦੋਂ ਬਰਕਤਾਂ ਮਿਲਦੀਆਂ ਫਿਰ ਉਹ ਮਨ ਚਿੰਦੜੇ ਮੈਨੇ ਮਨ ਦੀ ਇੱਛਾ ਮੁਤਾਬਕ ਫਲਾਂ ਨੂੰ ਪਾ ਲੈਂਦਾ। ਕਈ ਕਹਿੰਦੇ ਲਓ ਜੀ ਇਹ ਰਾਵੀ ਦਾ ਪਾਣੀ ਹੈ। ਹੁਣ ਜਿਹੜੇ ਆਪਾਂ ਅੰਮ੍ਰਿਤ ਤਿਆਰ ਕਰਦੇ ਹਾਂ ਜਾਂ ਦਰਿਆ ਦਾ ਜਾਂ ਨੇੜੇ ਜਿੱਥੇ ਵੀ ਜਲ ਦਾ ਸਰੋਤ ਹੈ ਉੱਥੋਂ ਜਲ ਲੈ ਕੇ ਪੰਜ ਬਾਣੀਆਂ ਪੜ੍ਹਦੇ ਹਾਂ, ਫਿਰ ਇਹ ਅੰਮ੍ਰਿਤ ਬਣਦਾ? ਪਹਿਲਾਂ ਪੰਪ ਦਾ ਪਾਣੀ ਆ ਜਾਂ ਖੂਹ ਦਾ ਜਾਂ ਦਰਿਆ ਦਾ ਪਾਣੀ, ਅੰਮ੍ਰਿਤ ਕਦੋਂ ਬਣਦਾ? ਜਦੋਂ ਪੰਜਾਂ ਪਿਆਰਿਆਂ ਨੇ ਖੰਡਾ ਲੈ ਕੇ ਪੰਜ ਬਾਣੀਆਂ ਪੜ੍ਹੀਆਂ, ਪਤਾਸੇ ਪਾਏ, ਅਰਦਾਸ ਕੀਤੀ ਮਹਾਰਾਜ ਚਰਨ ਚ ਸੰਪੂਰਨਤਾ ਦੇ ਅਰਦਾਸ, ਫਿਰ ਉਹ ਅੰਮ੍ਰਿਤ ਬਣਿਆ। ਇਸ ਤਰ੍ਹਾਂ ਭਾਵੇਂ ਉਹ ਰਾਵੀ ਦਾ ਜਲ ਪੈ ਰਿਹਾ ਪਰ ਜਿਹੜਾ ਉੱਥੇ ਮਹਾਰਾਜ ਦਾ ਕੀਰਤਨ ਹੋ ਰਿਹਾ, ਕਿੰਨੇ ਸੋਹਣੀ ਪੜ੍ਹ ਰਿਹਾ, ਕੋਈ ਜਗਜੀ ਪੜ੍ਹ ਰਿਹਾ, ਕੋਈ ਖੰਡ ਪਾਠ ਕਿੰਨੇ ਹੋ ਰਿਹਾ ਹੈ, ਉਹ ਬਾਣੀ ਦੀ ਕਿਰਪਾ ਨਾਲ ਉਹ ਅੰਮ੍ਰਿਤ ਸਰ ਸਰੋਵਰ ਹੈ। ਕਿਉਂਕਿ ਬਾਣੀ ਉਸ ਜਲ ਨੂੰ ਅੰਮ੍ਰਿਤ ਬਣਾਉਂਦੀ, ਪਹਿਲਾਂ ਤਾਂ ਰਾਵੀ ਦਾ ਪਾਣੀ, ਪਰ ਜਦੋਂ ਹੁਣ ਉਹ ਪਾਣੀ ਪੈ ਗਿਆ ਅਤੇ ਜਿਹੜੇ ਉੱਤੇ ਬਾਣੀ ਪੜ੍ਹ ਹੋ ਰਹੀ ਹੈ, ਬਾਣੀ ਦਾ ਕੀਰਤਨ ਹੋ ਰਿਹਾ, ਉਹਦੇ ਨਾਲ ਉਹ ਅੰਮ੍ਰਿਤ ਬਣ ਰਿਹਾ ਹੈ। ਜੈ ਜੈਕਾਰ ਜਾ ਗਾਵੈ ਮਨ ਚਿੰਦੇੜੇ ਫਲ ਪਾਵੈ, ਹੋ ਗਏ ਤੀਰ ਦਾ ਜੈ ਜੈਕਾਰ ਸੰਸਾਰ ਜਗਾ ਰਿਹਾ ਅਤੇ ਮਨ ਇੱਛਤ ਫਲ ਪਾਲਣ ਦੇ ਸਹੀ ਸਲਾਮਤ ਨਹਾਏ ਆਏ ਆਪਣਾ ਪ੍ਰਭੂ ਤੇ ਸਹੀ ਸਲਾਮ ਸੁੱਖ ਆਨੰਦ ਦੇ ਸਹਿਤ ਇਸ਼ਨਾਨ ਕਰਕੇ ਆਏ। ਸਹੀ ਜਦੋਂ ਨਿਸ਼ਚਾ ਯਕੀਨ ਰੱਖ ਕੇ ਇਸ਼ਨਾਨ ਕਰਕੇ ਸਲਾਮਤ ਆਏ, ਇਸ ਤਰੀਕੇ ਜਾ ਕੇ ਮਨ 'ਚ ਟਿਕਾ ਆ ਗਿਆ ਜਦੋਂ ਪਤਾ ਕਲਾ ਵਰਤਦੀ। ਇਸ ਵਾਸਤੇ ਅਸੀਂ ਆਪਣੇ ਨਿਰੰਕਾਰ ਪਰਮੇਸ਼ੁਰ ਨੂੰ ਧਿਆਉਂਦੇ ਹਾਂ। ਸੰਤ ਸਰੋਵਰ ਨਾਵੈ ਸੋ ਜਨ ਪਰਮਗਤ ਪਾਵੈ, ਸੰਤ ਮੈਨੇ ਜਿਹੜੇ ਸੰਤ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਜਿਹੜੇ ਉਹਨਾਂ ਦੇ ਪਾਵਨ ਸਰੋਵਰ ਇਸ਼ਨਾਨ ਕਰਦੇ ਹਨ, ਤਥਾ ਸੰਤਾਂ ਦੇ ਸਤਸੰਗਤ ਰੂਪੀ ਸਰੋਵਰ 'ਚ ਨਾਵੈ ਇਸ਼ਨਾਨ ਕਰਦੇ, ਉਹ ਜਿਹੜੇ ਗੁਰੂ ਪਿਆਰੇ ਆ ਉਹ ਪਰਮ ਗਤੀ ਕੇਵਲ ਮੋਕਸ਼ ਨੂੰ ਪਾ ਲੈਂਦੇ ਹਨ। ਮਰਨ ਆਵੈ ਜਾਈ ਹਰ ਹਰ ਨਾਮ ਧਿਆਈ, ਦੇਖੋ ਕਈ ਮੰਤਰ ਐਸੇ ਆ ਅੱਜ ਵੀ ਕਲਾ ਕੰਮ ਕਰਦੀ ਹੈ, ਭਾਵੇਂ ਸਦੀਆਂ ਬੀਤ ਗਈਆਂ। ਹੁਣ ਜਿਵੇਂ ਮਹਾਰਾਜ ਨਾ ਕਰੇ ਪਰ ਕਈ ਵਾਰੀ ਸੱਪ ਫਟ ਜਾਂਦਾ, ਹੁਣ ਜਿਵੇਂ ਪਾਣੀ ਪਿਲਾ ਦਿਓ ਉਹਨਾਂ ਜ਼ਹਿਰ ਉਤਰਦੀ ਆ, ਅਤੇ ਜੇ ਉਹ ਮੰਤਰ ਪਾਣੀ ਦੇ ਪੜ੍ਹ ਕੇ ਪਿਲਾਉਂਦੇ ਆ ਤਾਂ ਜ਼ਹਿਰ ਉਤਰ ਜਾਂਦੀ ਹੈ। ਉਵੇਂ ਫੋਕਾ ਪਾਣੀ ਪਿਲਾਓ ਤਾਂ ਜ਼ਹਿਰ ਤਾਂ ਨਹੀਂ ਨਾ ਦੱਸਦਾ, ਪਰ ਜੇ ਉਹਦੇ 'ਤੇ ਮੰਤਰ ਪੜਿਆ ਤਾਂ ਫਿਰ ਉਹ ਜ਼ਹਿਰ ਉਤਰ, ਕਿਉਂ ਪਾਣੀ ਜਿਹੜਾ ਇਹਦੇ 'ਚ ਗ੍ਰਹਿਣ ਸ਼ਕਤੀ ਬਹੁਤ ਹੈ। ਇਸੇ ਤਰ੍ਹਾਂ ਭਾਵੇਂ ਉਹ ਪਾਣੀ ਰਾਵੀ ਦਾ ਆ ਕਿ ਜਿਹੜਾ ਹਰ ਵੇਲੇ ਉਹ ਬਾਣੀ ਦਾ ਕੀਰਤਨ ਹੋ ਰਿਹਾ, ਪਾਠ ਹੋ ਰਿਹਾ ਹੈ, ਹਾਂਜੀ, ਅਤੇ ਸੰਗਤਾਂ ਜਤਨੇ ਕਰ ਰਹੀਆਂ, ਉਹ ਬਾਣੀ ਦੇ ਪ੍ਰਤਾਪ ਨਾਲ ਸਰਨਾਮ ਸਰੋਵਰ ਦਾ ਉਹ ਜਿਹੜਾ ਜਲ ਆ ਉਹ ਅੰਮ੍ਰਿਤ ਰੂਪ ਬਣ ਜਾਂਦਾ। ਮਰਨ ਆਵੈ ਜਾਈ ਹਰਾ ਨਾਮ ਧਿਆਈ, ਜਿਹੜਾ ਇਸ਼ਨਾਨ ਕਰਕੇ ਪਰਮੇਸ਼ੁਰ ਦੇ ਨਾਮ ਨੂੰ ਧਿਆਉਂਦਾ ਉਹ ਨਾਮ ਮਰ ਕੇ ਜਾਂਦਾ ਅਤੇ ਨਾ ਜੰਮ ਕੇ ਆਉਂਦਾ, ਭਾਵ ਜੰਮਣ ਮਰ ਤੋਂ ਰਹਿਤ ਹੋ ਜਾਂਦਾ ਹੈ, ਮਾਰੇ ਉਹਦੇ ਸੰਕਟ ਘੱਟ ਦਿੰਦੇ ਆ। ਇਹ ਬ੍ਰਹਮ ਵਿਚਾਰ ਸੋ ਜਾਣ ਜਿਸ ਦਇਆਲ ਹੋਏ ਭਗਵਾਨ, ਇਹ ਜਿਹੜਾ ਬ੍ਰਹਮ ਵੇਦ ਦੇ ਵਿਚਾਰ ਨੂੰ ਔਰ ਬ੍ਰਹਮ ਦੇ ਵਿਚਾਰ ਨੂੰ ਉਹ ਗੁਰੂ ਪਿਆਰਾ ਜਾਣਦਾ, ਜਿਹਦੇ ਭਗਵਾਨ ਨੇ ਖੱਟ ਪਗਾਂ ਅਤੇ ਸਹਿਤ ਜਿਹੜਾ ਨਿਰੰਕਾਰ ਦਿਆਲੂ ਕਿਰਪਾਲੂ ਹੋ ਜਾਂਦਾ ਹੈ। ਧਰਮ ਜਸ ਬੈਰਾਗਪੁਨ ਐਸ਼ਵਰ ਸ਼੍ਰੀ ਵਿਗਿਆਨ ਇਹ ਖੱਟ ਪਗਾ ਸੁਪਨ ਜੋ ਕਹਿਤਾ ਹੈ ਭਗਵਾਨ। ਸਦਾ ਧਰਮ ਰਹਿੰਦਾ, ਜਸ ਸਦਾ ਰਹਿੰਦਾ, ਬਰਾਗ ਸਦਾ ਰਹਿੰਦਾ, ਪੁੰਨ ਕਰਮ ਸਦਾ ਰਹਿੰਦਾ, ਉਹਦਾ ਐਸ਼ਵਰ ਸਦਾ ਬਣਿਆ, ਸ਼੍ਰੀ ਕਲਿਆਣ ਅਤੇ ਵਿਗਿਆਨ ਉਹਦਾ ਗਿਆਨ ਸਦਾ ਰਹਿੰਦਾ ਅਤੇ ਬਾਕੀਆਂ 'ਚ ਇਹ ਚੀਜ਼ ਸਦਾ ਨਹੀਂ। ਜਾਂ ਜਿਹੜਾ ਕੋਈ ਬ੍ਰਹਮ ਗਿਆਨੀ ਉਹਦੇ 'ਚ ਗੁਣ ਰਹਿੰਦੇ ਅਤੇ ਜਿਹਦੇ 'ਚ ਇਹ 6 ਗੁਣ ਆ ਉਹਦਾ ਨਾਮ ਭਗਵਾਨ ਹੈ। ਵੈਸੇ ਤੋਂ ਇਹ ਬੇਅੰਤ ਗੁਣ ਆ ਪਰ ਮੇਨ ਮੇਨ ਇਹ ਸਿਆਣੇ ਪੁਰਸ਼ਾਂ ਨੇ ਦੇਖੇ ਆ। ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗੰਢ ਮੰਡਾਈ, ਪਾਤਸ਼ਾਹ ਨੇ ਬਾਬਾ ਇੱਥੇ ਸੰਬੋਧਨ ਕਾਰਕ ਸ਼ਬਦ ਆ, ਹੇ ਭਾਈ ਮੈਂ ਨਿਰੰਕਾਰ ਦੀ ਸ਼ਰਨ ਪਿਆ, ਜਿਹਦੀ ਸ਼ਰਨ ਲੈਣਾ ਮੇਰੀਆਂ ਸਾਰੀਆਂ ਚਿੰਤਾ ਮਿਟ ਗਈਆਂ, ਉਹ ਕਰਮਾਂ ਦੀ ਗਿਣਤੀ ਮਿਣਤੀ ਉਹ ਵੀ ਮਹਾਰਾਜ ਨੇ ਦੂਰ ਕਰ ਦਿੱਤੀ ਹੈ। ਸੋਰਠ ਮਹਲਾ ਪੰਜਵਾਂ, ਪਾਰ ਬ੍ਰਹਮ ਨਵਾਹੀ ਪੂਰੀ ਕਾਈ ਬਾਤ ਨਾ ਰਹੀ ਹੋਈ। ਨਿਰੰਕਾਰ ਨੇ ਇਹ ਜਿਹੜੀ ਹਰਿਮੰਦਰ ਸਾਹਿਬ ਦੀ ਸੇਵਾ ਸੀ ਨਾ, ਇਹ ਆਪ ਕਿਰਪਾ ਕਰਕੇ ਪੂਰੀ ਨਵਾ ਦਿੱਤੀ ਹੈ, ਪੁਜਾ ਦਿੱਤੀ ਹੈ। ਤਥਾ ਮੇਰੀ ਜਿਹੜੀ ਭਗਤੀ ਇਹ ਵੀ ਪੂਰੀ ਨਵਾਤੀ, ਔਰ ਦਾਸਾਂ ਦੇ ਨਾਲ ਆਪਣੀ ਜਿਹੜੀ ਪ੍ਰਤਿਗਿਆ ਕੀਤੀ ਸੀ, ਵਚਨ ਕੀਤਾ ਸੀ, ਉਹ ਵੀ ਪੂਰਾ ਨਵਾਤਾ। ਹਾਂਜੀ, ਕਾਈ ਬਾਤ ਨਾ ਰਹੀ ਹੋਈ, ਹੁਣ ਕਿਸੇ ਗੱਲ ਦੀ ਥੋੜ੍ਹ ਨਹੀਂ ਰਹੀ। ਭਾਵੇਂ ਵਿਘਨ ਕਈ ਆਏ ਅਤੇ ਵਿਘਨਾਂ ਵਿੱਚ ਫਿਰ ਬੜੇ ਨੁਕਸਾਨ ਵੀ ਹੁੰਦੇ, ਪਰ ਮਹਾਰਾਜ ਨੇ ਆਪਣੀ ਸੇਵਾ ਆਪ ਹੀ ਸੰਪੂਰਨ ਕਰਾ ਲਈ। ਧੰਨਵਾਦ ਕਰ ਰਹੇ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ, ਕਿਉਂਕਿ ਪਹਿਲਾਂ ਮਹਾਰਾਜ ਨੇ ਇੱਥੇ ਚਰਨ ਪਾਏ। ਮਹਾਰਾਜਾ ਇਸ਼ਕ ਬਾਕੂ ਜੀ ਨੇ ਇੱਥੇ ਜੱਗ ਕੀਤਾ ਸੀ। ਜਦੋਂ ਭਗਵਾਨ ਪ੍ਰਗਟ ਹੋਏ ਕਹਿਣ ਲੱਗੇ ਬਰ ਮੰਗਲਾਂ, ਕਹਿੰਦੇ ਮਹਾਰਾਜ ਇਹ ਤੀਰਥ ਬਣ ਜਾ, ਕਹਿੰਦੇ ਜਦੋਂ ਕਲਯੁਗ ਤੁਹਾਨੂੰ ਗੁਰੂ ਨਾਨਕ ਸਾਹਿਬ ਦਾ ਅਵਤਾਰ ਧਾਰਾਂਗੇ ਫਿਰ ਕਿਰਪਾ ਕਰਾਂਗੇ। ਇਹ ਮਹਾਰਾਜ ਚਰਨ ਪਾਏ, ਮਰਦਾਨਾ ਜੀ ਨੇ ਕੀਰਤਨ ਕੀਤਾ, ਨੇਤਰ ਖੁੱਲ੍ਹੇ ਤੋਂ ਉੱਥੇ ਅੰਮ੍ਰਿਤ ਦਾ ਚਸ਼ਮਾ ਦੇਖਿਆ। ਫਿਰ ਤੀਸਰੇ ਸਤਿਗੁਰੂ ਜੀ ਨੇ ਟੱਪ ਲਾਇਆ, ਚੌਥੇ ਨੇ ਸੇਵਾ ਆਰੰਭ ਕੀਤੀ, ਪੰਜਵੇਂ ਪਾਤਸ਼ਾਹ ਜੀ ਨੇ ਪੂਰਨ ਕਰਾਈ ਔਰ ਦਰਸ਼ਨੀ ਦੁਆਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਕੀਤੀ। ਛੇਵੇਂ ਪਾਤਸ਼ਾਹ ਜੀ ਬਿਲਕੁਲ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ ਔਰ ਮੇਰੀ ਪੀਰੀ ਸੰਤ ਸਿਪਾਹੀ ਰਾਜ ਰਿਸ਼ੀਆਂ ਦਾ ਮਾਰਗ ਜਿਹੜਾ ਚਲਾਇਆ। ਗੁਰਚਰਨ ਲਾਏ ਨਿਸਤਾਰੇ ਹਰ ਹਰ ਨਾਮ ਸਮਾਰੇ, ਕਹਿੰਦੇ ਆਪਣੇ ਦਾਸਾਂ ਨੂੰ ਆਪਣੀ ਚਰਨੀ ਲਾ ਕੇ ਪ੍ਰੇਮਾ ਭਗਤੀ ਬਖਸ਼ ਕੇ ਨਿਸਤਾਰੇ ਮੈਨੇ ਧਾਰ ਦਿੱਤਾ। ਜਿਹੜੇ ਦਾਸ ਤੇਰੇ ਨਾਮ ਨੂੰ ਸੰਭਾਲੇ ਮੈਨੇ ਸੰਭਾਲਦੇ ਚੇਤੇ ਕਰਦੇ ਆ, ਸਤਿਗੁਰਾਂ ਦੇ ਚਰਨੀ ਜਦੋਂ ਮਨ ਲੱਗ ਗਿਆ, ਨਾਮ ਦੀ ਸੰਭਾਲ ਕੀਤੀ, ਪਰਮੇਸ਼ਰ ਦਾ ਭਜਨ ਕੀਤਾ, ਐਸੇ ਜਿਹੜੇ ਦਾਸ ਨੂੰ ਮਹਾਰਾਜ ਸੰਸਾਰ ਸਾਗਰ ਤੋਂ ਤਾਰ ਦਿੰਦੇ ਹਨ। ਆਪਣੇ ਦਾਸ ਕਰ ਸਦਾ ਰਖਵਾਲਾ, ਕਰ ਕਿਰਪਾ ਆਪਣੇ ਘਰ ਰਾ ਕੇ ਮਾਤ ਪਿਤਾ ਜਿਉਂ ਪਾਲਾ ਰਹੋ ਰਹੋ ਵਿਸਰਾਮ ਦੇ ਕਿਰਪਾ ਕਰਦੇ ਹਨ। ਆਪਣੇ ਦਾਸਾਂ ਦਾ ਰਖਵਾਲਾ ਆਪ ਹੀ ਹੈ, ਉਹ ਪਰਮੇਸ਼ਰ ਕਿਰਪਾ ਕਰਕੇ ਆਪਣੇ ਜਿਹੜੇ ਦਾਸ ਹਨ ਉਹਨਾਂ ਦੇ ਮਿਹਰ ਦਾ ਹੱਥ ਦੇ ਕੇ ਉਹਨਾਂ ਦੀ ਰੱਖਿਆ ਕੀਤੀ। ਮਾਤਾ ਪਿਤਾ ਵਾਂਗ ਦਾਸਾਂ ਦੀ ਉਹ ਪਾਲਣਾ ਕਰਦੇ ਹਨ। ਵਡਭਾਗੀ ਸਤਿਗੁਰ ਪਾਇਆ ਜਿਨ ਜਮਕਾ ਪੰਥ ਮਿਟਾਇਆ, ਵੱਡਿਆਂ ਭਾਗਾਂ ਨਾਲ ਖੜਾ ਹੋ ਜਾ, ਵੱਡਿਆਂ ਭਾਗਾਂ ਨਾਲ ਸਤਿਗੁਰਾਂ ਨੂੰ ਪਾਇਆ ਅਤੇ ਸਤਿਗੁਰਾਂ ਕਿਰਪਾ ਕਰਕੇ ਜਿਹੜਾ ਜਮਾਂ ਦਾ ਰਸਤਾ ਸੀ ਉਹ ਮਿਟਾ ਦਿੱਤਾ। ਹਰ ਭਗਤ ਪਾਏ ਚਿੱਤ ਲਾਗਾ ਜਪ ਜੀਵ ਹੱਸੇ ਵਡਭਾਗਾ, ਪਰਮੇਸ਼ਰ ਦੀ ਭਗਤੀ ਨਾਲ ਦਾਸਾਂ ਦਾ ਚਿੱਤ ਲੱਗਿਆ ਅਤੇ ਵੱਡਿਆਂ ਭਾਗਾਂ ਵਾਲੇ ਪਰਮੇਸ਼ਰ ਦਾ ਨਾਮ ਜਪ ਜਪ ਕੇ ਜਿਉਂਦੇ ਆ। ਅੰਮ੍ਰਿਤ ਬਾਣੀ ਨਹਾਵੈ ਸਾਰਾ ਕਿ ਤੂੰ ਅੰਮ੍ਰਿਤ ਬਾਣੀ ਗਾਵੈ, ਉਹ ਨਿਰੰਕਾਰ ਦੀ ਅੰਮ੍ਰਿਤ ਰੂਪੀ ਬਾਣੀ ਨੂੰ ਗਾ ਰਹੇ ਆ, ਗਾਉਂਦੇ ਆ ਸਦਾ ਵਾ। ਸੰਤ ਮਹਾਂਪੁਰਖ ਚਰਨਾਂ ਦੀ ਧੂੜੀ ਵਿੱਚ ਨਹਾਵੈ ਇਸ਼ਨਾਨ ਕਰਦੇ ਆ, ਆਪਣਾ ਨਾਮ ਆਪੇ ਲਈ ਪ੍ਰਭੂ ਕਰਨ ਨੂੰ ਹਾਰ ਰੱਖ ਲਈ। ਉਹ ਨਿਰੰਕਾਰ ਨੇ ਆਪਣਾ ਨਾਮ ਆਪੇ ਦੇ ਦਿੱਤਾ, ਸਾਰੇ ਕਾਰਨਾਂ ਨੂੰ ਕਰਨ ਵਾਲੇ ਪਰਮੇਸ਼ਰ ਨੇ ਉਹਨਾਂ ਨੂੰ ਆਪੇ ਹੀ ਜੰਮਣ ਮਰਨ ਦੇ ਚੱਕਰ ਤੋਂ ਰੱਖ ਲਿਆ। ਹਰ ਦਰਸ਼ਨ ਪ੍ਰਾਣਾ ਦਾਰਾ ਇਹ ਪੂਰਨ ਬਿਮਲ ਵਿਚਾਰਾ, ਨਿਰੰਕਾਰ ਦਾ ਦਰਸ਼ਨ ਜਿਹੜਾ ਉਹ ਸੇਵਕਾਂ ਦੇ ਪ੍ਰਾਣਾਂ ਦਾ ਆਧਾਰਾ ਆਸਰਾ ਹੈ, ਇਹ ਉਹਨਾਂ ਦਾਸਾਂ ਦਾ ਪੂਰਨ ਪੂਰਾ ਅਤੇ ਬਿਮਲ पवित्र विचार है, बिल्कुल अटल, ये कभी भी मन कोई कमजोरी नहीं होगी। कर कृपा अंतरजामी दास नानक सरन सुन, ये अंतरजामी ना कर कृपा करो पातशाह कहते हे स्वामी नाथ मालिक असी दासा ने तुहाडी चरण शरण ग्रहण कर ली है। सोलठ महला पंजवा गुरपूरा चरणी लाया हर संघ सहाय पाया पूरे गुरु ने कृपा करके सानू चरणा ना ला लिया ते निरंकार ने अंग संघ साडी सहायता की सहायता करने वाला पातशाह कहते हैं कि उन्होंने फिर हर संघ सहाय पाया उन्होंने गुरु प्यारियां ने हाँ जी संघ सहाय पाया संगत विचों सहाय सहायता करने वाली परमेश्वर नूं पा लिया। जह जाइए तह सुहेले कर कृपा ब्रह्म मिले, हूँ जिथे जाने उत्थे सुहेले सुखी हैं क्योंकि महाराज ने कृपा करके सानू अपने नाल मिल लिया है। हर गुण गाव हो सदा सुपाई सदा वाते सुपाई, मैंने जरा सोभा वाला निरंकार उहदे पवित्र गुणा नूं गाउणा करो। मन चंदे सगले फल पाव हो जी कह संघ सहाय रहो, विश्राम दे कहिंदे मन च जो मन की इच्छा के मुताबिक फालिया उन्होंने पालोंगे। ये तुहाडे जी दे संग नाल अगे भी सहायता करने वाला होएगा कि परमेश्वर का आनंद रहाओ। नारायण प्राणा का आराम संत जनारे नारा, वो नारायण साढ़े प्राणा का आधार आसरा है। असी संतां दे चरणा दी नारा सूट ग्रहण की है और जिन्हों के प्राणा का वो आसरा है परमेश्वर उन्होंने महात्मा के चरणों की झूठ असं ग्रहण की, क्योंकि महात्मा ने वह आसरा लिया होया। पातत पनीत कर लेने कर कृपा हर जिस दिन जिस परमेश्वर ने नाम की वरकना पापियों पनीत पवित्र कर दिता, तो सौ बेरी पवित्र के लिए पनीत बनता हाँ जी बहुत पवित्र करता। उस परमात्मा ने कृपा करके सानू अपना जस करन की दात दे दी है। कृपा कर पारवन करे प्रतपाला सत जी संग्रह वाला, वो निरंकार सारिया की प्रतपाला पालना करने वाला है और सारे जीवों का रक्षा करने वाला साथी भी है, संगी साथी भी है। 624 अंग तो आरंभ हो रहा हर दिन रण कीर्तन गाजी है बहुत अनजो नहीं पाई, इस वास्ते हे गुरु प्यारे दिन रात का कीर्तन, कीर्तन का मतलब जस पाना करो मुड़ के फिर जूनिया के दुखों च नहीं पवेगा या उन्होंने दुखों च नहीं पाएगा। जिस देव पुरख वधाता हर रस्ते नहीं जाता, कहते जिन्होंने वधाता अकाल पुरख दात दिता उन्होंने परमेश्वर के नाम रस आनंद जानिया और उन्होंने परमेश्वर की भगती का रस जाता मैंने जाने। जम कंकर नेड़ ना आया सुख नानक सर नहीं पाया, पातशाह कृपा करते जड़े पूरी शरण च आ गया सुख पा लिया, सतगुर शरण में आके सुख स्वरूप परमेश्वर पा लिया। ऐसे गुरमुख नेड़े जमा दे कंकर जड़े जमदूत है वह भी नहीं आते हैं। सोलठ महला पंजवा गुरपूरा की पूरी रब रह भरपूरी, पूरे सतगुरां ने पूरी कमाई की थी। इस वास्ते भरपूरी पूर्ण जड़े निरंकार से वो सतगुरां रब रहा मैंने मिल रहे, ये निरंकार प्रेमी सारे वो भरपूर व्यापक हो गए रब रहे। पूरी प्राप्ति पूरे सतगुरां की सिक्ख्या करके होंगी है, सतगुरां ने पूरिया सतगुरां ने पूरी सिक्ख्या दी, क्योंकि अधूरा पूरी सिक्ख्या नहीं ना दे सकता, अधूरे की सिक्ख्या भी अधूरी हो। पूरे सतगुरु ने पूरी सिक्ख्या दी, हेम कुशल पया सुनाना पारवन बिठों करवाना। हमारे जेडे मां पे हाँ जी हम जे तो मां पे ज्ञानवान है फिर तो वह पूरी सिक्ख्या दे सकते, जे अधूरे पूरी सिक्ख्या नहीं देंगे, फिर जे पूरी सिक्ख्या देने लिए पूरे हो फिर वह स्कूलों टीचर को भेजन, फिर जे टीचर प्रोफेसर प्रिंसीपल पूरी सिक्ख्या देन फिर आत्मा ज्ञानी बन जाए, ये पंजे बकार दूर हो जाए, वो विद्या द्वारा माया पदार्थ मन बढ़े के मिल सकती है। उन्हों का भी धन्यवाद है, चलो माता पिता भी धन्यवाद है जिन्होंने जन्म दिता सुजोग दिता साडा फर्ज है उन्हों की सेवा करनी टीचर का सत्कार करना, पर लेकिन जड़ा आत्मा ज्ञान है वो पूरी सिक्ख्या पूरा गुरु दे सकता, तो जड़ा सिख भी है पूरा बचन मन के सिक्ख्या ग्रहण करता उदू बरकत मिलती है, कि जे सिख वचन नहीं मानता तो पूरे गुरु तो भी लाभ नहीं ला सकता। इस वास्ते पातशाह कृपा करते हैं कि खेम कुशल पया सुनाना पारवन बिठों करवा, खेम रख्या करनी कुशल कहते सुखों के सच चनान होया वो पारवन परमेश्वर तो ही बलिहार करवाण जाते हैं। ਗੁਰਕੇ ਚਰਨ ਕਮਲ ਧਾਰੇ, ਸਾਧੂ ਨੇ ਚਰਨ ਕਮਲਾਂ ਨੂੰ ਰਿਦਮੇ ਨੇ ਹਿਰਦੇ 'ਚ ਧਾਰਿਆ। ਵਿਘਨਾ ਲੱਗਾ ਤਿਲਕਾ ਕੋਈ ਕਾਰ ਸਗਲ ਸਵਾਰੇ ਰਹੋ, ਵਿਸਰਾਮ ਦੇ ਕੇ ਕਿਰਪਾ ਕਰਦੇ ਤਿਲ ਤਿਲ ਥੋੜ੍ਹਾ ਜਿੰਨਾ ਵੀ ਵਿਘਨ ਨਹੀਂ ਲੱਗਦਾ। ਸਤਿਗੁਰਾਂ ਨੇ ਸਾਰੇ ਕਾਰਜ ਸਵਾਰ ਦਿੱਤੇ। ਮਿਲ ਸਾਧੂ ਦੁਰਮਤ ਖੋਏ, ਪਤ ਪਨੀ ਸਭ ਹੋਏ, ਸੰਤਾਨ ਦੇ ਨਾਲ ਮਿਲ ਕੇ ਦੁਰਮਤ ਖੋਟੀ ਬੁੱਧੀ ਖੋਟੀ ਜਿਹੜੀ ਹਾਂਜੀ ਕੁਛ ਸਿੱਖਿਆ ਸੀ ਇਹ ਸਾਰੇ ਵਿਕਾਰ ਖੋ ਦਿੱਤੇ, ਨਾਸ ਕਰ ਦਿੱਤੇ ਆ। ਔਰ ਸਾਰੇ ਪਤਤ ਪਾਪਾਂ ਤੋਂ ਪਨੀਤ ਮੈਨੇ ਬਹੁਤ ਪਵਿੱਤਰ ਹੋ ਗਏ। ਰਾਮਦਾਸ ਸਰੋਵਰ ਨਾਤੇ ਸਵਲਾਥੇ ਪਾਪ ਕਮਾਤੇ, ਜਿਨ੍ਹਾਂ ਗੁਰੂ ਪਿਆਰਿਆਂ ਨੇ ਧੰਨ ਧੰਨ ਸਾਹਿਬ ਸ਼੍ਰੀ ਰਾਮਦਾਸ ਦੇ ਸਰੋਵਰ ਇਸ਼ਨਾਨ ਕੀਤਾ ਜਾਂ ਕਰਦੇ ਆ, ਰਾਮ ਦੇ ਦਾਸਾਂ ਦੇ ਸਤਸੰਗਤ ਵੀ ਸਰੋਵਰ ਆ ਜਿੱਥੇ ਨਾਮ ਰੂਪੀ ਜਲ ਆ ਉੱਥੇ ਇਸ਼ਨਾਨ ਕਰਦੇ, ਉਹਨਾਂ ਦੇ ਕਮਾਤੇ ਕਮਾਏ ਕੀਤੇ ਜਿੰਨੇ ਪਾਪ ਉਹ ਲੈ ਜਾਂਦੇ ਹਨ। ਗੁਣ ਗੋਬਿੰਦ ਨੇ ਤਗਾਈ ਹੈ, ਸਾਧ ਸੰਗ ਮਿਲ ਕੇ ਆਈ ਹੈ। ਇਸ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਹਮੇਸ਼ਾ ਗੋਬਿੰਦ ਗੁਣ ਗਾਏ ਜਾਂਦੇ, ਭਾਵ ਬਾਣੀ ਦਾ ਜਸ ਹੁੰਦਾ। ਔਰ ਸਾਧੂ ਸੰਗਤ ਮਹਾਤਮਾ ਦੀ ਸੰਗਤ ਮਿਲ ਕੇ ਨਾਮ ਨੂੰ ਧਿਆਉਂਦੇ ਹਨ। ਉੱਥੇ ਬਹਿ ਜਾਂਦੇ ਸੰਤਾਂ ਦੀ ਸੰਗਤ ਮਿਲ ਕੇ, ਅਤੇ ਗੁਰੂ ਪਿਆਰਿਓ ਤੁਸੀਂ ਵੀ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰੋ। ਮਨ ਵੰਸ਼ ਫਲ ਪਾਏ ਗੁਰਪੁਰਾ ਰਹਿ ਧਿਆਏ, ਉਹ ਮਨ ਵੰਸ਼ ਮਨ ਇਸ ਫਲਾਂ ਨੂੰ ਪਾ ਲੈਂਦੇ ਹਨ। ਅਤੇ ਜਿਹੜੇ ਹਿਰਦੇ 'ਚ ਪੂਰੇ ਸਤਿਗੁਰਾਂ ਦੇ ਦੱਸੇ ਉਪਦੇਸ਼ ਦੁਆਰਾ ਪਰਮੇਸ਼ਰ ਨੂੰ ਧਿਆਉਂਦੇ ਹਨ, ਪੂਰੇ ਸਤਿਗੁਰਾਂ ਰਾਹੀਂ ਉਹ ਪਰਮੇਸ਼ਰ ਨੂੰ ਧਿਆਉਂਦੇ ਹਨ, ਕਿਉਂਕਿ ਗੁਰੂ ਤੋਂ ਸਿੱਖਿਆ ਲੈ ਕੇ ਫਿਰ ਤੁਰਿਆ ਜਾਂਦਾ। ਗੁਰੂ ਗੋਪਾਲ ਆਨੰਦਾ ਜਪ ਜਪ ਜੀਵੈ ਪਰਮਾਨੰਦਾ, ਸਤਿਗੁਰਾਂ ਦੇ ਰਾਹੀਂ ਗੋਪਾਲ ਜੋ ਪ੍ਰਿਥਵੀ ਦਾ ਪਾਲਕ ਹੈ ਉਹਦੇ ਨਾਮ ਨੂੰ ਜੋ ਕੋਈ ਆਨੰਦ ਹੁੰਦਾ ਹੈ। ਗੋਪਾਲ ਰੂਪੀ ਕੌਣ ਹੈ? ਸਤਿਗੁਰੂ। ਉਹ ਆਨੰਦ ਦੇਣ ਵਾਲੇ ਐਂ ਹੈਗੇ ਆ, ਅਤੇ ਗੁਰਸਿੱਖ ਜਿਹੜਾ ਉਹ ਪਰਮ ਆਨੰਦ ਸਰੂਪੀ ਕੌਣ ਹੈ? ਨਿਰੰਕਾਰ। ਉਹ ਪ੍ਰਭੂ ਦਾ ਨਾਮ ਜਪ ਜਪ ਕੇ ਜਿਉਂਦੇ ਆ, ਉਸ ਆਨੰਦ ਨੂੰ ਪਾ ਲੈਂਦੇ ਹਨ। ਜਾਂ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਦ ਵਿਖਾਇਆ, ਉਹ ਜਿਨ੍ਹਾਂ ਨੇ ਪਰਮੇਸ਼ਰ ਨਾਮ ਨੂੰ ਧਿਆਇਆ, ਜਿਨ੍ਹਾਂ ਪੁਰਖਾਂ ਨੇ ਹੈ ਨਾਮ ਧਿਆਇਆ, ਪਾਤਸ਼ਾਹ ਦੇ ਨਿਰੰਕਾਰ ਨੇ ਆਪਣਾ ਬਿਰਦ ਧਰਮ ਜਾਣ ਕੇ

ਆਪਣੇ ਇਲਾਜ ਰੱਖੀ, ਆਪਣੇ ਬਿਰਦ ਦੀ ਇਲਾਜ ਰੱਖਦੇ। ਰਾਗ ਸੋਰਠ ਮਹਲਾ ਪੰਜਵਾਂ, ਦਹਿ ਦਿਸ ਚਾਤਰ ਬੇਗ ਕਟਾਗਟ ਦਾਮਨ ਚਮਗਟ ਰਾਇਓ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਕਿਰਪਾ ਕਰਦੇ ਆ ਕਿ ਜਦੋਂ ਤਾਏ ਸਾਰੀ ਮੱਲ ਦੇ ਲੜਕੇ ਦਾ ਵਿਆਹ ਸੀ ਅਤੇ ਮਹਾਰਾਜ ਫਿਰ ਸੀ ਉਹਨਾਂ ਨੂੰ ਕਿਹਾ ਵੀ ਜਾਇਓ, ਕਹਿੰਦੇ ਮੇਰੇ ਤੋਂ ਬਿਨਾਂ ਇੱਥੇ ਇਹ ਸਾਰਾ ਕੰਮ ਸੰਭਾਲਿਆ ਨਹੀਂ ਜਾਣਾ, ਵਿਹਲ ਨਹੀਂ ਹੈ। ਫਿਰ ਮਹਾਂਦੇਵ ਨੂੰ ਕਹਿੰਦੇ ਮਹਾਰਾਜ ਮੈਨੂੰ ਤਾਂ ਆਪਣਾ ਲੋਕਾਂ ਨੂੰ ਮਿਲਣ ਮੁਲਣ ਦਾ ਢੰਗ ਰੰਗ ਨਹੀਂ ਹੈ, ਇਹ ਤਾਂ ਧੰਨ ਗੁਰੂ ਅਰਜਨ ਸਾਹਿਬ ਭੇਜਿਆ। ਮਹਾਰਾਜ ਨੇ ਕਿਹਾ ਵੀ ਆਪਣੀ ਮਰਜ਼ੀ ਨਾਲ ਨਹੀਂ ਆਉਣਾ, ਜਾਂ ਤਾਂ ਹੁਕਮ ਨਾ ਜਾਵੇ। ਫਿਰ ਬੜਾ ਸਮਾਂ ਹੋ ਗਿਆ ਅਤੇ ਨਾ ਕੋਈ ਚਿੱਠੀ ਗਈ ਨਾ ਕੋਈ ਸੁਨੇਹਾ ਗਿਆ। ਫਿਰ ਮਹਾਰਾਜ ਸ਼੍ਰੀ ਗੁਰੂ ਰਾਮਦਾਸ ਦੇ ਪਿਆਰ ਵਿੱਚ ਆ ਕੇ ਬਾਣੀਆਂ ਚਾਰਦੇ, ਦਹਿ ਦੇ ਛਤਰ ਮੇਘ ਘਟਾਗਟ ਦਮਨ ਚਮਕਟ ਰਾਏ। ਦਹਿ ਦੇਸ ਦਸਾਂ ਦੇਸਾਂ 'ਚ ਮੇਘਾਂ ਬਦਲਣ ਵਾਲੀਆਂ ਘਾਟਾਂ ਜਿਹੜੀਆਂ ਅਘਾਟ ਮੈਂ ਨਹੀਂ ਹੁੰਦਾ, ਇੱਕ ਰਸ ਛਤਰ ਆਕਾਰ ਹੋ ਰਹੀਆਂ ਫੈਲੀਆਂ ਹੋਈਆਂ ਸਾਰੇ ਜਿਵੇਂ ਛਤਰੀ ਹੁੰਦੀ, ਔਰ ਬੱਦਲਾਂ ਵਿੱਚ ਦਮਕ ਦਮਨ ਨਾਮ ਬਿਜਲੀ ਦਾ, ਬਿਜਲੀ ਕਹਿੰਦੇ ਚਮਕ ਲਿਸ਼ਕੋਰੇ ਮਾਰ ਮਾਰ ਡਰਾ ਰਹੀ ਹੈ। ਸੇਜ ਅਕੇਲੀ ਨੀਂਦ ਨਾ ਹੁੰਦਾ ਨਾ ਹੈ ਫਿਰ ਪਰਦੇਸ ਦਾ, ਹੁਣ ਪਤੀ ਮਾਲਕ ਨਾ ਹੋਣ ਕਰਕੇ ਜਿਵੇਂ ਸੇਜਾ ਉੱਤੇ ਉਹ ਜਿਹੜੀ ਪਤੀ ਵਰਤਾ ਇਸਤਰੀ ਘਰ 'ਚ ਗੱਲੀ ਹੋਵੇ, ਪਤੀ ਪਰਦੇਸ 'ਚ ਹੋਵੇ, ਬਿਜਲੀ ਗੜਕਦੀ ਹੋਵੇ ਅਤੇ ਡਰ ਹੁੰਦਾ ਨਾ, ਉਹਦੇ ਨਿਆਣੇ ਅੱਖਾਂ 'ਚ ਨੀਂਦ ਨਹੀਂ ਆਉਂਦੀ, ਕਿਉਂਕਿ ਉਹਦਾ ਪਿਆਰਾ ਜਿਹੜਾ ਪਤੀ ਉਹ ਪਰਦੇਸ ਗਿਆ ਆ ਅਤੇ ਬਿਜਲੀ ਲਿਸ਼ਕਦੀ ਹੈ, ਡਰਾਉਂਦੀ ਹੈ, ਹਨੇਰੀਆਂ ਰਾਤਾਂ ਹੁੰਦੀਆਂ, ਚੋਰਾਂ ਜਗਾਰਾਂ ਦਾ ਵੀ ਡਰ ਹੁੰਦਾ ਇਹੋ ਜਿਹੇ ਸਮੇਂ 'ਚ, ਹੈ ਜਿਸ ਤਰ੍ਹਾਂ ਉਹ ਦੁਖੀ ਹੁੰਦੀ ਹੈ। ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਧੰਨ ਗੁਰੂ ਅਰਜਨ ਸਾਹਿਬ, ਹੇ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਅਸੀਂ ਵੀ ਤੁਹਾਡੇ ਵਿਛੋੜੇ ਕਰਕੇ ਦੁਖੀ ਹੋ ਰਹੇ ਹਾਂ, ਹੁਣ ਨਹੀਂ ਸੰਦੇਸ਼ ਰੋ ਮਾਇਓ ਮਾਇਓ ਮੈਨੇ ਹੇ ਭਾਈ, ਹੁਣ ਤਾਂ ਕੋਈ ਸੰਦੇਸ਼ ਰੋ ਸੁਨੇਹਾ ਵੀ ਨਹੀਂ ਮਹਾਰਾਜ ਲੋ ਆਇਆ। ਇਹ ਕੋਸ ਰੋ ਸਿੱਧ ਕਰਤ ਲਾਲ ਤਪ ਚਤਰਪਾਤ ਰੋਇਆ ਰੋ, ਲਾਲ ਪਿਆਰਾ ਜਦੋਂ ਪਹਿਲੇ, ਹਾਂਜੀ ਇੱਕ ਕੋਹ 'ਤੇ ਵੀ ਕਹਿੰਦੇ ਅਸੀਂ ਕਿਤੇ ਕਿਧਰੇ ਸਿੱਧ ਮੈਨੇ ਸਧਾਨਾ ਚਲੇ ਜਾਂਦੇ ਸੀ ਅਤੇ ਉਸ ਵੇਲੇ ਚਤਰਪਾਤ ਨੂੰ ਚਾਰ ਚਿੱਠੀਆਂ ਆ ਜਾਂਦੀਆਂ ਸੀ ਪਤਰਕਾ ਚਤਰਪਾਤ, ਚਾਰ ਪੈਰ ਰੂਣੇ ਵਿੱਚ ਆਉਂਦੇ ਸੀ ਰਾਮ ਵਿਸਰਾਮ ਦੇ। ਕਹਿੰਦੇ ਇੱਕ ਦਿਨ ਕਿਹਾ ਜੇ ਤੁਹਾਨੂੰ ਮਹਾਰਾਜ ਆਪ ਨਹੀਂ ਬੁਲਾਉਂਦੇ ਤਾਂ ਤੁਸੀਂ ਭੁਲਾ ਦਿਓ, ਹੈਂ ਇੱਥੇ ਆਨੰਦ ਦੇ ਨਾਲ ਰਹਿਣਾ ਕਰੋ। ਅਤੇ ਉਸ ਵੇਲੇ ਤੁਹਾਨੂੰ ਗੁਰੂ ਅਰਜਨ ਸਾਹਿਬ ਕਹਿ ਰਿਹਾ ਸਿੱਖਾ ਇਹ ਗੱਲ ਕੀ ਕਹਿ ਦਿੱਤੀ, ਕਿਉਂ ਬੇਸਰਾ ਇਹੋ ਲਾਲ ਪਿਆਰੋ ਸਰਵ ਗੁਣ ਸੁਖਦਾ, ਉਹ ਸਾਰੇ ਗੁਣਾਂ ਅਤੇ ਸੁੱਖਾਂ ਦੇ ਦੇਣ ਵਾਲਾ ਜਿਹੜਾ ਇਸ ਤਰ੍ਹਾਂ ਨਿਰੰਕਾਰ ਪਿਆਰਾ ਲਾਲ ਪਿਆਰੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹ ਕਹਿੰਦੇ ਸਾਨੂੰ ਕਿਵੇਂ ਭੁੱਲ ਸਕਦੇ। ਫਿਰ ਸੰਤ ਗੁਰੂ ਅਰਜਨ ਸਾਹਿਬ ਨੇ ਸਿੱਖਾਂ ਨੂੰ ਕਿਹਾ ਹਾਂਜੀ ਕੋਠੇ ਚੜ੍ਹ ਕੇ ਦੇਖ ਲਏ, ਸ਼ਾਇਦ ਕੋਈ ਸਿੱਖ ਆਉਂਦਾ ਹੋਵੇ, ਮੰਦਰ ਚੜ੍ਹ ਕੇ ਪੰਥ ਨਿਹਾਰੋ ਨੈਣ ਨੀਰ ਨੈਣ ਨੀਂਦ ਨੀਰ ਭਰ ਆਇਓ। ਕਹਿੰਦੇ ਜਿਸ ਮੰਦਰ ਮੰਦਰ ਨਾਮ ਕੋਠੇ ਦੇ ਚੜ੍ਹ ਕੇ ਦੇਖਦੇ ਹਾਂ ਅੰਮ੍ਰਿਤਸਰ ਸਾਹਿਬ ਦਾ ਰਸਤਾ ਵੀ ਕੋਈ ਗੁਰਸਿੱਖ ਸੁਨੇਹਾ ਲੈ ਕੇ ਆਉਂਦਾ ਕਿ ਨਹੀਂ ਆਉਂਦਾ। ਕਹਿੰਦੇ ਜਦੋਂ ਨਿਗਾਹ ਨਾ ਆਇਆ ਨਜ਼ਰ ਨਾ ਪਿਆ, ਕਹਿੰਦੇ ਨੇ ਅੱਖਾਂ 'ਚ ਨੀਰ ਪਾਣੀ ਭਰ ਆਇਆ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕੀ ਗੱਲ ਹੋ ਗਈ, ਇੰਨੇ ਭੁਲਾਤਾ ਸੁਣ, ਅਤੇ ਮਨ 'ਚ ਕਹਿੰਦੇ ਪਤਾ ਨਹੀਂ ਮੇਰੇ ਪਾਸੋਂ ਕੋਈ ਹੰਕਾਰ ਹੋ ਗਿਆ ਜਾਂ ਕੀ ਹੋ ਗਿਆ, ਕਿਹੜੀ ਗਲਤੀ ਗਨਾਹ ਹੋ ਗਿਆ, ਮਹਾਰਾਜ ਨੇ ਭੁਲਾ ਦਿੱਤਾ। ਹੋ ਹੋ ਭੀਤ ਪਇਓ ਹੈ ਬੀਚੋ ਸੁਣਤ ਦੇਸ ਨਿਕਟਾਨ, ਹੋ ਕਹਿੰਦੇ ਮੇਰੇ 'ਚ ਕੋਈ ਹੋ ਅੰਗਤਾਂ ਦੀ ਭੀਤ, ਕਹਿੰਦੇ ਕੋਈ ਦੀਵਾਰ ਖੜ੍ਹੀ ਹੋ ਗਈ ਜੀ ਜਿਹਦੇ ਕਰਕੇ ਸਤਿਗੁਰੂ ਜੀ ਨੇ ਬੁਲਾਇਆ ਨਹੀਂ, ਕੋਈ ਸੁਨੇਹਾ ਨਹੀਂ ਭੇਜਿਆ। ਇੱਕ ਸਿੱਖ ਨੇ ਕਿਹਾ ਦੇਸ਼ ਦੂਰ ਹੋਏਗਾ, ਪਾਤਸ਼ਾਹ ਕਹਿੰਦੇ ਅੰਮ੍ਰਿਤਸਰ ਦੇਸ਼ ਹੁਣ ਵੀ ਤਾਂ ਨੇੜੇ ਆਉਂਦਾ, ਵਾਸੂ ਭਾਵੇਂ ਕਹਿੰਦੇ ਨੇੜੇ ਹੋਵੇ ਪਰ ਦੇਖੇ ਤੋਂ ਬਿਨਾਂ ਦੂਰ ਹੁੰਦੀ ਹੈ। ਇਸ ਤਰ੍ਹਾਂ ਭੰਬੀਰੀ ਕੇ ਪਾਤ ਪਰਦੋ ਬਿਨ ਪੇਖਿਆ ਦੂਰ ਆਇਓ, ਭੰਬੀਰੀ ਦੇ ਪਾਤ ਖੰਭ ਵਰਗਾ ਪਤਲਾ ਜਾਂ ਪੜਦਾ ਵੀ ਹੋਵੇ ਹੈਂ ਪਰ ਵੇਖੇ ਤੋਂ ਬਿਨਾਂ ਫਿਰ ਵੀ ਦੂਰ ਹੈ। ਜਿਸ ਤਰ੍ਹਾਂ ਪਾਰਸ ਦੇ ਲੋਹੇ ਦੇ ਵਿੱਚ ਭੰਬੀਰੀ ਦੇ ਪੱਤੇ ਜਿੰਨਾ ਵੀ ਪੜਦਾ ਰਹਿ ਜਾਣ ਅਤੇ ਉਹ ਛੂਵੇ ਨਾ ਪਾਰਸ ਲੋਹੇ ਨੂੰ, ਉਹ ਸੋਨਾ ਨਹੀਂ ਕਰ ਸਕਦਾ। ਦੂਸਰੀ ਬਦਲ ਵਿੱਚ ਕਿਰਪਾ ਕਰਦੇ ਹਨ ਜਿਹੜੇ ਆਸੂ ਆਪਣੇ ਮਨ ਦੀ ਕਮਜ਼ੋਰੀ ਸੰਤਾਂ ਨੂੰ ਸੁਣਾ ਰਿਹਾ, ਦਹਿ ਦਸ ਛਤਰ ਮੇਘ ਘਟਾ ਘਟ ਦਹਿ ਦਸਾਂ ਇੰਦਰੀਆਂ ਰੂਪੀ ਦਸਾਂ ਦੇਸ਼ਾਂ ਵਿੱਚ, ਇਹ ਜੇ ਮੋਹ ਰੂਪੀ ਬੱਦਲਾਂ ਨੇ ਘਟਾਂ ਅਘਟ ਮੈਨੇ ਇੱਕ ਰਸ ਛਤਰਾਕਾਰ ਹੋ ਕੇ ਸਾਰੇ ਛਾਈਆਂ ਹੋਈਆਂ ਦਾਮਨ ਚੌਂਗਟ, ਔਰ ਮਾਇਆ ਰੂਪੀ ਜਿਹੜੀ ਬਿਜਲੀ ਹੈ ਚਮਗਾਰੇ ਮਾਰ ਮਾਰ ਕੇ ਹਾਵ ਭਾਵ ਕਰ ਕਰਕੇ ਡਰਾ ਰਹੀ, ਸੇਜੇ ਕਲੀ ਨੀਂਦ ਨੁਹਨੈਨ ਹੈ ਇਹ ਸ਼ਰਧਾ ਰੂਪੀ ਸੇਜਾ ਤੇ ਨਹੀਂ, ਇਕੱਲੀ ਹੈ ਬੁੱਧੀ ਰੂਪੀ ਅੱਖਾਂ 'ਚ ਹਾਂਜੀ ਸ਼ਾਂਤੀ ਰੂਪੀ ਨੀਂਦ ਨਹੀਂ ਆਉਂਦੀ, ਫਿਰ ਪਰਦੇਸ ਸਧਾਇਓ
ਹੋਏਗਾ ਭਾਜੀ।

ਪਰਮਾਤਮਾ ਨਾਨਕਰ ਪ੍ਰਦੇਸ਼ ਗਿਆ ਹੋਇਆ ਭਾਵ ਆ ਸਾਖਿਆਤ ਘਰ ਹੈ, ਪ੍ਰਗਟ ਨਹੀਂ ਹੈ, ਉਹ ਨਹੀਂ ਸੰਦੇਸ਼ ਰੂਮ ਹੈ। ਇਸ ਵਾਸਤੇ ਹੈ ਭਰਾਵੋ, ਹੁਣ ਤਾਈ ਸਤਿਗੁਰਾਂ ਦਾ ਉਪਦੇਸ਼ ਰੂਪੀ ਕੋਈ ਸੁਨੇਹਾ ਆਇਆ ਹੀ ਨਹੀਂ, ਨਾ ਸੁਣਿਆ ਹੀ ਹੈ। ਵੇਦਾਂਤ ਬਾਕਾਂ ਰੂਪੀ ਸੁਨੇਹਾ ਨਹੀਂ ਆਇਆ, ਇਹ ਸੁਣਿਆ ਨਹੀਂ। ਏਕ ਕੋਸ ਰੋਸਿਦ ਕਰਤ ਲਾਲ, ਜਦ ਲਾਲ ਪਿਆਰਾ ਨਿਰੰਕਾਰ ਦੀ ਪ੍ਰਾਪਤੀ ਵਾਸਤੇ ਇੱਕ ਅਨਮੈ ਕੋਸ਼ ਨੂੰ ਸਿੱਧ ਕਰਤੇ ਕਿ ਮੈਂ ਅਨਮੈ ਕੋਸ਼ ਨਹੀਂ ਹਾਂ, ਮੈਂ ਅਨਮੈ ਕੋਸ਼ ਨਹੀਂ ਹਾਂ, ਤਬ ਚਤੁਰਪਾਤਰ ਰਾਓ। ਅਤੇ ਉਸ ਵੇਲੇ ਫਿਰ ਪ੍ਰਾਣਮੈ ਮਨੁਮੈ ਵਿਗਿਆਨਮੈ ਆਨੰਦਮੈ ਚਾਰ ਕੋਸ਼ ਹੀ ਹੋ ਗਏ। ਕੋਸ਼ ਨਾ ਮਿਆਨ ਦਾ ਪੜ ਦੇਗਾ, ਹੈ ਇਸ ਵਾਸਤੇ ਕਹਿੰਦੇ ਫਿਰ ਇਹਨਾਂ ਦਾ ਪੜਦਾ ਆ ਜਾਂਦਾ ਹੈ। ਕਿਉਂ ਵਿਸਰਿਆ ਫਿਲਾਲ ਪਿਆਰੋ ਸਰਬ ਗੁਣਾ ਸੁੱਖ ਦਾਇਓ, ਉਹ ਸਾਰੇ ਗੁਣਾਂ ਦਾ ਅਤੇ ਸਾਰੇ ਸੁੱਖਾਂ ਦਾ ਪਿਆਰਾ ਕੌਣ ਹੈ? ਨਿਰੰਕਾਰ ਪਰਮੇਸ਼ਰ ਹੈ। ਉਹ ਲਾਲ ਹੈ, ਬਹੁਤ ਵੱਡਾ ਬੇਕੀਮਤਾ ਹੈ ਪਿਆਰਾ ਨਿਰੰਕਾਰ, ਮੈਨੂੰ ਕਿਵੇਂ ਭੁੱਲ ਸਕਦਾ ਹੈ? ਮੰਦਰ ਜਾ ਕੇ ਪੰਥ ਨਿਹਾਰੋ, ਨੈਣੀ ਨੀਰ ਭਰ ਆਇਓ, ਪ੍ਰੇਮ ਰੂਪੀ ਮੰਦਰ 'ਤੇ ਚੜ੍ਹ ਕੇ ਫਿਰ ਇਹ ਗਿਆਨ ਭਗਤੀ ਰੂਪੀ ਜਿਹੜਾ ਰਸਤਾ ਇਹਨੂੰ ਦੇਖ ਰਹੇ, ਜਾਂ ਪ੍ਰਾਪਤ ਨਾ ਹੋਇਆ ਅਤੇ ਬੁੱਧੀ ਰੂਪੀ ਨੈਣ ਅੱਖਾਂ ਵਿੱਚ ਹੈ, ਬਰਾਗ ਰੂਪੀ ਜਲ ਜਿਹੜਾ ਭਰ ਆਇਆ, ਇਹ ਪਰਮੇਸ਼ਰਾ ਕਿਉਂ ਨਹੀਂ ਮਿਲਦਾ? ਸਾਤੂ ਕੀ ਗੁਨਾਹ ਹੋ ਗਿਆ? ਕਿਰਪਾ ਕਰੋ। ਆਹ ਭੀਤ ਭਇਓ ਹੈ ਬੀਚੋ ਸੁਣਤ ਦੇਸ ਨਿਕਟਾ, ਹੋ ਮੈਨੇ ਮੇਰੇ ਅੰਦਰ ਪਰਮਾਤਮਾ ਦੇ ਵਿੱਚ ਹੋ ਭੀਤ ਇਹ ਹੰਗਤਾ ਹੰਕਾਰ ਰੂਪੀ ਕੰਧ ਦਾ ਬੀਚੋ ਮੈਨੇ ਪੜਦਾ ਆ, ਹੈਂਜੀ, ਅਤੇ ਉਹਦੇ ਕਰਕੇ ਅੰਤਰਕਰਨ ਰੂਪੀ ਦੇਸ ਨੇੜੇ ਸੁਣਨ ਵਿੱਚ ਆਉਂਦਾ ਹੈ। ਤਾਂ ਨੇੜੇ ਉਂਝ ਤਾਂ ਕਹਿੰਦੇ ਅੰਤਰਕਰਨ ਰੂਪੀ ਦੇਸ ਨੇੜੇ ਹੈ ਸੁਣਨ 'ਚ ਆਉਂਦਾ, ਪਰ ਉਹ ਪੜਦਾ ਹੋਣ ਕਰਕੇ ਮਿਲ ਨਹੀਂ ਰਿਹਾ। ਗੰਭੀਰੀ ਕੇ ਪਾਤ ਪਰ ਦੋ ਦਿਨ ਕੇ ਖੈਦੂ ਰਾਜ, ਜਿਵੇਂ ਰਗੜੇ ਤੋਂ ਬਿਨਾਂ ਮਹਿੰਦੀ ਵਿੱਚ ਭਾਂਬੀਰੀ, ਮਹਿੰਦੀ ਦੇ ਪੱਤੇ ਦਾ ਪੜਦਾ ਹੈ ਨਾ, ਪੱਤਿਆਂ 'ਚ ਲੁਕੀ ਹੋਇਆ ਨਾ ਮਹਿੰਦੀ, ਪੱਤੇ ਦਾ ਪੜਦਾ ਉਵੇਂ ਦੀਦੀ ਉਵੇਂ ਪਤਾ ਕਰੋ ਥੋੜ੍ਹੀ ਰੰਗ ਆ, ਜੇ ਕੱਢੋ ਫੇਰੇ ਹੀ ਆ। ਇਸ ਤਰ੍ਹਾਂ ਪੜਦਾ, ਇਸੇ ਤਰ੍ਹਾਂ ਉਹ ਨਿਰੰਕਾਰ ਭਾਵੇਂ ਅੰਤਸ਼ਕਰਨ ਦੇ ਵਿੱਚ ਹੀ ਆ, ਪਰ ਸਤਿਗੁਰਾਂ ਦੁਆਰਾ ਵੇਖੇ ਤੋਂ ਬਿਨਾਂ ਦੂਰ ਹੈ। ਕਿਉਂ? ਗੁਰੂ ਪੜਦਾ ਚੱਕੇਗਾ ਫਿਰ ਨਜ਼ਰ ਆਏਗਾ। ਭੈਉ ਕਿਰਪਾਲ ਸਰਬ ਕੋ ਠਾਕਰ ਸਗਰੋ ਦੁੱਖ ਮਿਟਾਇਓ, ਜੇਲੇ ਸਾਰਿਆਂ ਦਾ ਸਵਾਮੀ ਨਿਰੰਕਾਰ ਮਿਹਰਬਾਨ ਹੋਇਆ ਤਾਂ ਮੇਰਾ ਸਾਰਾ ਦੁੱਖ ਮਿਟਾ ਦਿੱਤਾ। ਕਹੋ ਨਾਨਕ ਹੋਮੇ ਭੀਤ ਗੁਰ ਖੋਈ ਤੋ ਦਯਾਰ ਬੀਠ ਲੋ ਪਾਇਓ। ਪਾਤਸ਼ਾਹ ਕਹਿੰਦੇ ਜਦੋਂ ਸਤਿਗੁਰਾਂ ਨੇ ਹੋਮੇ ਦੀ ਭੀਤ ਕੰਧ ਢਾਤੀ ਨਾਸ ਕਰ ਦਿੱਤੀ, ਫਿਰ ਦਿਆਲੀ ਬੀਠ ਦਾ ਪਰਮੇਸ਼ਰ ਸੀ ਉਹਨੂੰ ਪਾ ਲਿਆ ਹੈ। ਸਭ ਰਹੇ ਹੁੰਦੇ ਸੁਰਮ ਆਇਓ, ਇਸ ਕਰਕੇ ਭਾਈ ਹੁਣ ਸਾਰੇ ਅੰਦੇਸੇ ਸੰਸੇ ਰਹਿ ਗਏ, ਖਤਮ ਹੋ ਗਏ ਹਨ। ਮਾਇਓ ਮੈਨੇ ਹੇ ਭਾਈ ਜੋ ਚਾਤ ਸੋ ਗੁਰੂ ਮਿਲਾਇਓ, ਸਰਬ ਗੁਣਾਂ ਨੇ ਦਰਾਇਓ ਰਹੋ ਦੂਜਾ, ਦੂਸਰੇ ਰਾਹ ਦੁਆਰਾ ਬਖਸ਼ਿਸ਼ ਕਰਦੇ ਹਨ। ਕਹਿੰਦੇ ਜਿਹਨੂੰ ਅਸੀਂ ਚਾਹੁੰਦੇ ਇੱਛਾ ਕਰਦੇ ਸੀ ਉਹਦੇ ਨਾਲ ਸਤਿਗੁਰਾਂ ਨੂੰ ਮਿਲਾਤਾ, ਉਹ ਰਾਏ ਪ੍ਰਕਾਸ਼ ਰੂਪ ਪਰਮੇਸ਼ਰ ਸਾਰਿਆਂ ਪਵਿੱਤਰ ਗੁਣਾਂ ਦੀ ਨਿਧੀ ਖਜ਼ਾਨਾ ਰੂਪਿਆ, ਉਹ ਸਾਨੂੰ ਮਿਲਾ ਦਿੱਤਾ ਗੁਰੂ ਮਹਾਰਾਜ ਨੇ। ਸੋਰਠ ਮਹਲਾ ਪੰਜਵਾ, ਗਈ ਬੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ। ਕਹਿੰਦੇ ਆਪ ਜਿਹੜੀ ਉਮਰ ਨਿਸਫਲ ਚਲ ਗਈ ਨਾ, ਉਹਨੂੰ ਬਹੋੜਨ ਬੋੜਨ ਵਾਲੇ ਆਪ ਹੀ, ਭਾਵ ਆਪੇ ਸਫਲ ਕਰਨ ਵਾਲੇ। ਉਮਰ ਬੀਤ ਗਈ, ਜਿਵੇਂ ਉੱਥੇ ਉਹ ਸਿੰਘ ਹੁੰਦਾ ਸੀ ਪਹਿਲਾਂ ਤਾਂ ਬੜਾ ਸ਼ਿਕਾਰ ਖੇਲਣਾ, ਅਤੇ ਘਰ ਵਾਲੀ ਉਹ ਵੀ ਚੰਗਾ ਫਿਰ ਬਾਟਾ ਹੁੰਦਾ ਸੀ, ਕਹਿੰਦੀ ਆ ਛਕਣਾ, ਅਤੇ ਉਹਨੂੰ ਵੀ ਬੜਾ ਸਾਰਾ ਛੰਨਾ, ਅਤੇ ਫਿਰ ਉਹ ਕੁਦਰਤੀ ਮੇਲ ਮਿਲਾਪ ਹੋ ਗਿਆ ਸੰਤਗੜ੍ਹ। ਪਹਿਲਾਂ ਤਾਂ ਦਾਤ ਫੜਿਆ ਸੁਣਦਾ ਰਿਹਾ, ਫਿਰ ਦੂਜੇ ਦਿਨ ਆਇਆ, ਫਿਰ ਉਹ ਕਿਹਾ ਵੀ ਭਾਈ ਤੂੰ ਇਸ ਤਰ੍ਹਾਂ ਕਰਿਆ? ਉਹ ਕਹਿੰਦਾ ਜੀ ਮੈਂ ਤਾਂ ਮੁਰਗੀ ਖਾਨਾ ਵੀ ਖੋਲਿਆ ਰੱਖਿਆ ਅਤੇ ਇਹ ਨਹੀਂ ਛੱਡ ਸਕਦੇ। ਉਹ ਕੁਦਰਤੀ ਮਹਾਰਾਜ ਨੀਅਤ ਐਸੀ ਹੋਈ ਉਹ ਸਾਰੇ ਹੀ ਮਰ ਗਏ। ਫਿਰ ਤੀਜੇ ਦਿਨ ਆਇਆ, ਕਹਿੰਦਾ ਜੀ ਉਹ ਤਾਂ ਸਾਰੇ ਮਰ ਮੁਰ ਗਏ। ਮੈਂ ਕਿਹਾ ਵੀ ਇਹ ਤਾਂ ਹੁਣ ਪਰਮੇਸ਼ਵਰ ਦੀ ਲੀਲਾ ਆ, ਮਰਨਾ ਜੰਮਣਾ ਤਾਂ ਉਹਦੇ ਦੇਣੇ ਕਿਸੇ ਬਸ ਨੂੰ। ਫਿਰ ਉਹ ਕੁਦਰਤੀ ਮਹਾਂਪੁਰਖ ਆਏ ਅਤੇ ਗੁਰੂ ਕੇ ਬਾਗ ਅੰਮ੍ਰਿਤ ਪੰਜਾਂ ਪਿਆਰਿਆਂ ਦੁਆਰਾ ਅਤੇ ਦਾਤ ਬਖਸ਼ਿਸ਼ ਹੋਏ। ਅਤੇ ਫਿਰ ਉਹਨੇ ਕਹਿਣਾ ਵੀ ਮੇਰੀ ਪਹਿਲੀ ਉਮਰ ਹੈ ਵਿਅਰਥ ਚਲੇ ਗਈ, ਅਤੇ ਪਹਿਲਾਂ ਸੰਗਤ ਮਿਲ ਜਾਂਦੀ ਅਤੇ ਪਹਿਲੀ ਉਮਰ ਵਿਅਰਥ ਨਾ ਹੁੰਦੀ। ਇਸ ਵਾਸਤੇ ਕਹਿੰਦੇ ਗਈ ਬਹੋੜ, ਉਹਦੀ ਉਮਰ ਚਲੇ ਗਈ ਹੈ ਨਾ, ਨਿਸਫਲ ਬੀਤ ਗਈ। ਗਈ ਬਹੋੜ ਹੇ ਸੱਚੇ ਪਾਤਸ਼ਾਹ, ਬਹੋੜ ਮੈਨੇ ਮੋੜਨ ਵਾਲੇ ਤੁਸੀਂ ਹਾਂ ਸਫਲ ਕਰਨ ਵਾਲੇ, ਹੈਂ ਬੰਦੀ ਛੋੜ, ਹੈਂਜੀ
ਇਹ ਸੰਸਾਰ ਵੱਲ ਜਿਹੜੀ ਬਿਰਤੀ ਗਈ ਹੋਈ ਨੂੰ ਮੋੜਨ ਵਾਲੇ ਨੂੰ ਬਿਰਤੀ ਸੰਸਾਰ ਵੱਲ ਦੌੜਦੀ, ਵਿਸ਼ੇ ਵਿਕਾਰਾਂ ਮਾੜੇ ਪਾਸੇ ਦੌੜਦੀ ਹੈ। ਇਧਰੋਂ ਬਿਰਤੀ ਨੂੰ ਮੋੜਨ ਵਾਲੇ ਮਹਾਰਾਜ ਆ, ਅਤੇ ਸੰਸਾਰ ਤਾਂ ਉਸੇ ਪਾਸੇ ਨੂੰ ਤੋਰਦਾ ਨਾ, ਜਿਹੜੇ ਮਾੜੇ ਬੰਦੇ ਮਾੜੇ ਪਾਸੇ ਤੋਰਨਾ, ਇਹ ਤਾਂ ਗੁਰੂ ਮਹਾਰਾਜ ਆ। ਇਸ ਵਾਸਤੇ ਜਿਵੇਂ ਹੁਣ ਪਹਾੜ ਵੱਲ ਨੂੰ ਕੋਈ ਨਹਿਰ ਕੱਢਣੀ ਹੋਵੇ ਔਖੀ ਆ ਨਾ, ਅਤੇ ਨੀਵੇਂ ਵੱਲ ਨੂੰ ਤਾਂ ਆਪਣੇ ਆਪ ਪਾਣੀ ਦੌੜਾ ਜਾਂਦਾ, ਇਸ ਤਰ੍ਹਾਂ ਹੀ ਆ। ਸੋ ਇਸ ਵਾਸਤੇ ਸੰਸਾਰ ਵੱਲ ਜਿਹੜੀ ਗਈ ਬਿਰਤੀ ਨੂੰ ਤੁਸੀਂ ਮੋੜਨ ਵਾਲੇ, ਜਿਹੜੀ ਨਿਸਫਲ ਹੋਈ ਵਸਤੂ ਨੂੰ ਆਪ ਜੀ ਮੋੜਨ ਵਾਲੇ, ਸਫਲ ਕਰਨ ਵਾਲੇ। ਇਸ ਵਾਸਤੇ ਇਹ ਨਿਰੰਕਾਰ ਪਰਮੇਸ਼ਰ ਆਪ ਸਾਰੇ ਦੁੱਖਾਂ ਦੇ ਦਾਰੀ ਮੈਂ ਨਾਸ਼ ਕਰਨ ਵਾਲੇ, ਅਤੇ ਤੁਸੀਂ ਬੰਦੀ ਛੋੜਿਆ ਇਵੇਂ ਛੇਵੇਂ ਪਾਤਸ਼ਾਹ ਨੇ 52 ਰਾਜਿਆਂ ਨੂੰ ਕਿਰਪਾ ਕਰਕੇ ਖਲਾਸੀ ਦਵਾਈ ਸੀ, ਬੰਦ ਖਲਾਸੀ ਪਾਉਣਾ ਹੋਵੇ। ਇਸ ਵਾਸਤੇ ਤੁਸੀਂ ਆਪੇ ਹੀ ਕਿਰਪਾ ਕਰਨ ਵਾਲੇ ਹੋ। ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ, ਬੋੜ ਨਾਮਿਆ ਮੋੜਨ ਵਾਲਾ, ਭਾਵ ਕੀ ਸਫਲ ਕਰਨ ਵਾਲੇ, ਅਤੇ ਬੰਧਨਾਂ ਤੋਂ ਛਡਾਉਣ ਵਾਲੇ, ਬੰਧਨਾਂ ਨੂੰ ਕੱਟਣ ਵਾਲੇ, ਬੰਧਨਾਂ ਤੋਂ ਖਲਾਸੀ ਕਰਨ ਵਾਲੇ, ਬੰਧਨਾਂ ਦੇ ਛੋੜ ਕੱਟਣ ਵਾਲੇ। ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ, ਅਤੇ ਸੱਚੇ ਪਾਤਸ਼ਾਹ ਮੈਂ ਤਾਂ ਕੋਈ ਪਵਿੱਤਰ ਕਰਮ ਕਰਨ ਵੀ ਨਹੀਂ ਜਾਣਦਾ, ਕੋਈ ਧਰਮ ਦੇ ਕੰਮਾਂ ਨੂੰ ਵੀ ਨਹੀਂ ਜਾਣਦਾ। ਕਹਿੰਦੇ ਮੈਂ ਐਸਾ ਲੋਭੀ ਹਾਂ, ਮਾਇਆ ਨਾਲ ਮੇਰਾ ਪਿਆਰ ਆ, ਅਤੇ ਮਨ ਵਿੱਚ ਮਾਇਆ ਦਾ ਲੋਭ ਹੀ ਧਾਰਿਆ ਹੋਇਆ। ਨਾਮ ਪਰਿਓ ਭਗਤ ਗੋਬਿੰਦ ਕਾ, ਇਹ ਰੱਖ ਪੈ ਜਮ ਮਾਰੀ, ਮੇਰਾ ਜਿਹੜਾ ਪਰ ਮੇਰਾ ਨਾਮ ਗੋਬਿੰਦ ਦਾ ਭਗਤ ਪੈ ਗਿਆ। ਲੋਕ ਕਹਿੰਦੇ ਨਾ ਪਰਮੇਸ਼ਰ ਦਾ ਭਗਤ ਆ, ਇਹ ਪੈ ਗਿਆ ਲੋਕ ਹੁਣ ਕਹਿੰਦੇ ਆ। ਹੁਣ ਇਹ ਤੁਹਾਡੀ ਇਹ 'ਚ ਦਵਾਣ ਗਈ, ਕਿਵੇਂ ਦਾਸ ਜੀ ਤੁਹਾਡਾ ਬਣ ਗਿਆ, ਇਸ ਕਰਕੇ ਤੁਸੀਂ ਮੇਰੀ ਲਾਜ ਰੱਖਣੀ ਹੈ। ਹੈਂ, ਠੀਕ ਹੈ ਨਾ, ਹੁਣ ਗੋਬਿੰਦ ਦਾ ਭਗਤ ਬਣ ਗਿਆ, ਅਰਦਾਸ ਕਰਿਆ ਕਰ ਤੁਸੀਂ ਮੇਰੀ ਲਾਜ ਰੱਖ ਲਓ, ਠੀਕ ਹੈ ਨਾ। ਹੁਣ ਤੈਨੂੰ ਮਹਾਰਾਜ ਨੇ ਇੱਧਰ ਲੈਣ ਦਾ ਅੰਮ੍ਰਿਤ ਛਕ ਲਿਆ, ਅਤੇ ਮਹਾਰਾਜ ਅੱਗੇ ਅਰਦਾਸ ਕਰਿਆ ਕਰ, ਅਤੇ ਮਹਾਰਾਜ ਨੇ ਮੈਨੂੰ ਸਿੱਖੀ ਦਿੱਤੀ ਹੈ, ਮੇਰੀ ਲਾਜ ਵੀ ਰੱਖ ਲਓ। ਹਰ ਜੋ ਨਮਾਣਿਆ ਤੂੰ ਮਾਣ, ਇਹ ਹਰੀ ਜੀ ਸਤਿਕਾਰ ਯੋਗ ਆਪਣੇ ਨਮਾਣਿਆਂ ਦੇ ਮਾਣ ਆਸਰਾ ਰੂਪ, ਨਚੀਜਿਆ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਗੁਰਵਾਨ ਰਹਾਉ। ਇਸ ਰਾਮ ਦੇ ਕਹਿੰਦੇ ਹੇ ਗੋਬਿੰਦ, ਇੰਦਰੀਆਂ ਦੇ ਬਿੰਦ ਪ੍ਰਕਾਸ਼, ਮੈਂ ਨਲਾਇਕ ਹਾਂ, ਤੂੰ ਚੀਜ਼ ਮੈਨੇ ਲਾਇਕ ਕਰ ਦਿੰਦਾ। ਨਚੀਜੇ ਮੈਨੇ, ਨਚੀਜੇ ਦਾ ਮਤਲਬ ਨਲਾਇਕ, ਚੀਜ਼ ਮੈਨੇ ਉਹਨੂੰ ਲਾਇਕ ਯੋਗ ਬਣਾ ਦਿੰਦਾ। ਹੈਂ, ਤੇਰੀ ਕੁਦਰਤ, ਤੇਰੀ ਕੁਦਰਤ ਮੈਨੇ ਸ਼ਕਤੀ ਤੋਂ ਮੈਂ ਬਲਿਹਾਰ ਕਰਵਾਉਣ ਜਾਂਦਾ ਰਹੋ, ਕਿਉਂਕਿ ਤੇਰੀ ਸ਼ਕਤੀ ਬੜੀ ਅਲੌਕਿਕ ਆ। ਤੂੰ ਐਸੇ ਖੇਲ ਖੇਲਦਾ ਨਾ ਦੁਨੀਆਂ ਦੇ ਅੱਗੇ, ਦੰਗ ਰਹਿ ਜਾਂਦੀ, ਹੈਰਾਨ ਰਹਿ ਜਾਂਦੀ। ਜੈਸਾ ਬਾਲਕ ਪਾਏ ਸੋ ਪਾਈ ਲੱਖ ਅਪਰਾਧ ਕਮਾਵੇ, ਜਿਸ ਤਰ੍ਹਾਂ ਕੋਈ ਬਾਲਕ ਪਾਏ ਪ੍ਰੇਮ ਨਾ ਚਾਹੇ ਸੋ ਪਾਈ ਮੈਨੇ ਆਪ ਪ੍ਰੇਮ ਨਾਲ, ਜਾਂ ਸੁਭਾਵਿਕ ਪ੍ਰੇਮ ਨਾਲ ਲੱਖਾਂ ਵੀ ਅਪਰਾਧ ਕਮਾਵੇ, ਕਮਾ ਗੁਨਾਹ ਕਰਦਾ ਦਿਨ ਰਾਤ ਕਰਦਾ, ਲੇਕਿਨ ਘਰ ਪਦੇ ਝਿੜਕੇ ਵਾ ਪਾਤੀ ਬਹੁਤ ਪਿਤਾ ਗੱਲ ਆਵੇ। ਕੋਈ ਪਿਓ ਆ ਪਹਿਲਾਂ ਤਾਂ ਉਹਨੂੰ ਬਹੁਤ ਪਾਤੀ ਬਹੁਤ ਤਰ੍ਹਾਂ ਨਾਲ ਤਾੜਦਾ ਝਿੜਕਦਾ, ਇਹ ਉਪਦੇਸ਼ ਦਿੰਦਾ ਬੋੜ ਮੈਨੇ, ਫਿਰ ਮਗਰ ਨੂੰ ਬਾਲਕ ਨੂੰ ਗੱਲ ਲਾ ਕੇ ਸਮਝਾਉਂਦਾ ਵੀ ਉਹ ਨਹੀਂ ਕਰੀ ਜਾਂਦਾ, ਇਸ ਲਈ ਉਹ ਗੁਣ ਬਖਸ਼ ਲਿਆ ਪ੍ਰਭੂ ਆਗੇ ਮਾਰਗ ਪਾਵੇ। ਇਸ ਤਰ੍ਹਾਂ ਹੇ ਪ੍ਰਭੂ ਪਿਛਲੇ ਔਗਣ ਬਖਸ਼ ਲਏ ਪ੍ਰਭੂ, ਹੇ ਪ੍ਰਭੂ ਨਿਰੰਕਾਰ ਸਾਡੇ ਪਿਛਲੇ ਔਗਣ ਨੂੰ ਬਖਸ਼ ਦਿਓ, ਆਗੇ ਮਾਰਗ ਅੱਗੋਂ ਲੈ ਸਾਨੂੰ ਜਿਹੜਾ ਪਵਿੱਤਰ ਰਸਤਾ ਨਾ ਉਹਦੇ 'ਤੇ ਪਾ ਦਿਓ, ਅਤੇ ਜਿਹੜਾ ਟਾਈਮ ਬੀਤ ਗਿਆ ਉਹ ਤਾਂ ਹੁਣ ਹੱਥ ਆਉਣਾ ਨਹੀਂ, ਕਿਰਪਾ ਕਰਕੇ ਹੁਣ ਸਾਨੂੰ ਸ੍ਰੇਸ਼ਟ ਰਸਤੇ 'ਤੇ ਪਾ ਦਿਓ। ਹਰ ਅੰਤਰਜਾਮੀ ਸਾਧੇ ਜਾਣਾ ਤਾਂ ਕਿਸ ਪਿਆਗ ਸੁਣਾ ਜੀ, ਉਹਦਾ ਤਾਂ ਅੰਤਰਜਾਮੀ ਪਰਮੇਸ਼ ਰਿਹਾ, ਹੈਂ ਸਾਰੀਆਂ ਵਿਧੀਆਂ ਜਾਣਦਾ, ਹੈਂ ਕਿਸ ਪੈ ਕਿਹਦੇ ਕੋਲ ਜਾ ਕੇ ਸੁਣਾਈਏ, ਸੁਣਾਉਣਾ ਕਰੀਏ, ਕੋਈ ਸੁਣ ਕੇ ਦੁੱਖ ਥੋੜ੍ਹੇ ਕੱਢਣ ਵਾਲਾ, ਉਹ ਤਾਂ ਸਾਡੇ ਨਾਲ ਦੁਖੀ ਹੁੰਦਾ। ਕਹਿਣਾ ਕਥਨ ਭੀਜਿਆ ਗੋਬਿੰਦ ਹਰ ਭਾਵੇ ਪੈ ਰਿਹਾ ਜੀ, ਉਹ ਗੋਬਿੰਦ ਜਿੰਨੀਆਂ ਮਰਜ਼ੀ ਗੱਲਾਂ ਕਹੀਏ ਇਹ ਨਹੀਂ ਭੇਜਦਾ ਪਰ ਸਾਨੂੰ, ਜਿਹੜਾ ਤੁਹਾਨੂੰ ਪਾਉਂਦਾ ਉਹਦੀ ਤੁਸੀਂ ਇੱਜ਼ਤ ਰਖਾਈਏ ਰੱਖਦੇ ਹੋ। ਅਬ ਰੋਟ ਮੈਂ ਸਗਲੀ ਦੇਖੀ ਇੱਕ ਤੇਰੀ ਓਟ ਰਹਾਈ, ਹੁਣ ਤਾਂ ਸਾਰੇ ਪਾਸੇ ਘੁੰਮ ਘੁਮਾ ਕੇ ਤੇਰੀ ਓਟ ਦੇਖੀ, ਆਪ ਜੀ ਵਰਗਾ ਹੋਰ ਕੋਈ ਨਹੀਂ। ਇਸ ਕਰਕੇ ਕਹਿੰਦੇ ਮੈਂ ਤਾਂ ਹੁਣ ਇੱਕ ਆਪ ਜੀ ਓਟ ਰਹਾਈਏ, ਤੇਰੀ ਓਟ ਆਸਰੇ ਰਹਿਣਾ ਕੀਤਾ। ਕੋਈ ਦਿਆਲ ਕਿਰਪਾਲ ਪ੍ਰਭ ਸਾਗਰ ਆਪੇ ਸੁਣੇ ਬੇਨੰਤੀ, ਉਹ ਕਿਰਪਾ ਕਰਨ ਵਾਲਾ ਐਸੇ ਪਵਿੱਤਰ ਸੁਭਾਅ ਜਿਹੜਾ ਠਾਕੁਰ ਪਰਮੇਸ਼ਰ ਆਪੇ ਦਇਆਵਾਨ ਹੋ ਕੇ ਸੇਵਕਾਂ ਦੀ ਬੇਨਤੀ ਨੂੰ ਸੁਣਿਆ ਮੈਨੇ ਸੁਣਦਾ ਹੈ। ਪੂਰਾ ਸਤਿਗੁਰ ਮੇਲ ਮਿਲਾਵੇ ਸਭ ਚੁੱਕੇ ਮਨ ਕੀ ਚਿੰਤੀ, ਪੂਰੇ ਸਤਿਗੁਰਾਂ ਦੇ
میل وچ ملا دیندا ہے جدوں من دیاں ساریاں چنتا فکر دور ہو جاندے ہیں ہر ہر نام اب کوئی مکھ پایا جن نانک سکھ بسنتی پاشا کرپا کردے ہو جدوں پرمیشر نام روپی اب خود میں نے اوشتی دعائی پا لیا تو ستگرن منہ چ پا دیتی پھر یہ پرکھ سکھ نہ مانتا جی میں کوئی بندہ بیمار ہے نا وہ مجھے دعائی پا دیو جی آرام آ جاتا وہ پھر سکھ نہ سو جا کہ نام روپی دعائی دیتی یہ بکارا کی بیماری سی نا تنگ کرتے شانتی ہو گئی سوٹ محلہ پنجواں سمر سمر پائے آنندا دکھ کلے سب نٹھے وہ سمر کردے آنند تو ہو گیا جمن والے سارے دکھ سوئے راگ دویش کلیش نٹھ گئے دور بھج گئے گن گاوت آوت پرب اپنا کر سکلے سنٹھے پھر اپنے پرمیشور تیوں کا نام جپنے سارے کارج کام جڑے سی سرے چڑھ گئے پورے ہو گئے جی ہوں بابا ہیرا سنگھ جی بہالے ہوئے تو ماتا جی میلی والے سی ماتا جی بادشاہ جی بڑی لمبی عمر والے سی انہوں نے بےنتی کی وہ کہتے تیرے پنڈ آ کے تینوں سارا دساں گے اتنے آ گئے ایک جھونپڑی بنا لی کہندے ایک گھڑا پانی کا رکھ جانا ایک روٹی سکی اتنے رکھ جانا چالی دن پھرے ہاں جی مہاپرکھ اندر رہے تو لوگوں نے بڑا بکواس کیا کئی طرح کا میرے چالی دن باہر نکلے کہندے گن لا چالی روٹیاں ہوں گئی سکیا ہاں بوٹیاں کے ٹنگیاں ہونی چوک لگتی نا تھی ڈنڈے کا نتنے میں ڈنڈے کی بھگتی ہے شردا کی نہیں جی اندر شردا پیدا ہو جائے نا پریما بھگتی یہ تو گرو کے شبد چاہنا راس ہوں لیا تھا نیند آ جا ہر دن نیند بھوک کو کیسی نہیں مسے والی رات جمے کالی بولی جڑا ایسا تا من ادھر ہر ویلے لگا رہا ہے کنی سندر بانی ہے کنے سندر بچن سنا نہیں تو بندہ ہوں لے بھی اگلا بچن نہ رہ جائے اگلا نہ رہ جائے من چ کوئی شوق پیار ہو جائے ایک سینٹ بعد کی تھی زندگی چکرو گے کی کام کٹی کٹو گے جہاں بندہ ہر ویلے سوئی جانا ان دلدری آلسی ہے وہ اپنے جیون کی منگیا کٹے گا کٹے گا یہ تو جاگیا ہوا پنتھ ہے ستیا کا پنتھ نہیں خالسا پنتھ جڑا سوئے سو واسطے جی ہوا تو کہندے آؤں بند کی گھر پھر انہیں کمائی کی ہاں جی کمائی کر بجل سے پہنچ گئے پھر انہیں شبد پڑھنا اب تو جائے چڑھے سنگھاسن مل ہے سارنگ پانی آرام کبیرا ایک پے ہیں کوئی نہ سکے پچھانی یہ فلما ہوں دیکھ لو ادھی ادھی رات دیکھتے ہیں فلمیں نقل میلیا مثال اتنے نیند نہیں ہوتی من بری چیزوں چاہتا نا وہ آنند بندہ اتنے نیند نہیں آتی یہ جڑا پرمارتھی راستہ ادھر ہر ویلے آلس ہر ویلے دل ادھر ہے جا گلان کری جاؤ جا نیند آئی جاؤ گی جا اٹھ کے چل جاؤ گا پچھلے پاپن کارنے ہر جو سننا جائے کہ اونگ ہے یا تو اونگن لپو کہ لڑ پڑے یا لڑ پہ گئے نا کہ گھر کو اٹھ جائے یا گھر دوڑ جاؤ گا ہے بانی ہے جی تو دیکھو تھی پڑھنا ہے ودیا پڑھنی ہے ہوں سکول کالج جانے ستے رہو گے تو ٹیچر تمہیں کی پڑھاؤ گا ہوں اپنا لیکچر دینا دور جانا ہے پھر جی پیپر مو پایا تو بیٹر بیٹ لکھو گے تو ہوں کی لکھاں گا کی لکھو گے لکھو گے اس طرح پرمارتھی ہے تو بہت بڑی ہاں جی ساودھانی کا مارگ ہے اس واسطے وہ لوگ اس طرح کمائیاں کرتے ہیں کمائی کر کے پھر انہوں نے وہ جڑی مزل ہیں وہ پراپت ہوں ہاں اب روٹ میں سگری دیکھ ایک تیری اوٹ رہ جائے ایک تیری اوٹ تاری ہے وہ دیال کرپال اٹھا آپ سنے میں وہ دیال ہو آپ بےنتی سن رہا ہے پورا سب میل ملا چوکی من پورا سب میل ملا ساری چنتا چو گئی ہیں ہر نام اب مکھ پایا جن نام سکھ بسانتی پرمیشر نام اوشدی مجھ پاتی وہ سکھا نہ رہتا سوٹ ملا پنجو سمر سمپر پے آنند دکھ پلے سمنا سارے دکھ پلے نٹ گئے آنند سروپ ہو گئے گن گاوت آوت پرب اپنا کارے سگلے سن سنتن بابا اجیت سنگھ جی مہاراج نسل پور والے پڑے رہتے کھیتی کرتے سی بقاعدہ پچھلے جنم کمائیاں سی برہم گیانی پورن مہاپرکھ جانے رہے ہاں جی سارا دن اپنا کھیتی کرنی ہے سارے کام کرنے ہیں
ਤੇ ਰਾਤ ਕੋਲ ਮੰਜਾ ਸਾਡਾ ਉਹਨੇ ਡਹਾ ਲੈਣਾ, ਉੱਥੇ ਬੋਲਦ ਬੰਨੇ ਹੁੰਦੇ ਸੀ ਹੈਂ, ਅਤੇ ਕਦੀ ਮੈਂ ਸੁੱਤੇ ਨਹੀਂ ਦੇਖੇ। ਕਈ ਕਈ ਦਿਨ ਕਈ ਵਾਰੀ ਰਹਿ ਹੋਣਾ ਜਾ ਕੇ ਬਸ ਐਂ ਢੋਲਾ ਹੀ ਬੈਠੇ ਹੁੰਦੇ, ਇਹ ਨਹੀਂ ਵੀ ਵਿਹਲੇ ਰਹਿ ਕੇ ਕੋਈ ਭਜਨ ਕਰਦੇ ਸੀ, ਪੂਰੀ ਖੇਤੀ ਕਰਦੇ ਸੀ ਕਮਾਦ ਹੈਂ ਕਰਨਾ, ਕਈ ਵਾਰ ਗੰਨੇ ਛਿੱਲਣ ਲੈ ਜਾਣਾ ਹੈਂ, ਸਾਰਾ ਦਿਨ ਸੰਗਤ ਦੀ ਆਵਾਜਾਈ, ਰਾਹ ਟੁੱਟੇ ਆਉਂਦੇ ਸੀ ਦੁਖੀ ਲੋਕਾਂ ਦੇ ਹੈਂ, ਉਹਨਾਂ ਦੀ ਬੰਦਗੀ ਦਾ ਪ੍ਰਤਾਪ ਹੀ ਮਹਾਂਪੁਰਖਾਂ ਦਾ ਇੰਨਾ ਹੁੰਦਾ, ਸੁੱਤੇ ਦੇਖੇ ਹੀ ਨਹੀਂ ਹੈਂ, ਰਾਤ ਮੰਜਾ ਕੋਲ ਹੁੰਦਾ ਸੀ ਉੱਥੇ ਬੋਲਦ ਬੰਨੇ ਹੁੰਦੇ ਸੀ ਹੈਂਜੀ, ਅਤੇ ਆਪਣੇ ਘਰ ਪੈ ਹੈਗੇ ਤੂੰ ਲੈਣਾ ਨਹੀਂ, ਆਪਣੀ ਕਿਰਤ ਕਰਕੇ ਆਈ ਸੰਗਤ ਨੂੰ ਲੰਗਰ ਛਕਾਉਣਾ ਉਹਨੇ। ਸਿਮਰ ਸਿਮਰ ਪ੍ਰਭ ਪੈ ਜਾਂਦਾ ਦੁੱਖ ਲੈ ਨੱਠ, ਕਲੇਸ਼ ਤੋਂ ਨੱਠ ਸਾਰੇ ਦੁੱਖ ਲੈ ਨੱਠ ਜਾਂਦੇ, ਗੁਣ ਗਾਵ ਧਿਆਵਤ ਪ੍ਰਭ ਆਪਣਾ ਖਾਰੇ ਸਗਲੇ ਸੰਠ, ਪੂਰੇ ਗੁਣ ਗਾਉਂਦਿਆਂ ਨਾਮ ਨੂੰ ਜਪਦਿਆਂ ਸਾਰੇ ਖਾਰੇ ਸੰਠੇ ਮੈਨੇ ਸਿਰੇ ਚੜ੍ਹ ਜਾਂਦੇ, ਭਾਵ ਕਿ ਪੂਰੇ ਹੋ ਜਾਂਦੇ। ਜਗ ਜੀਵਨ ਨਾਮ ਤੁਮਾਰਾ, ਇਹ ਜਗ ਦੇ ਜੀਵਨ ਆਸਰ ਪਰਮੇਸ਼ਰ ਤੁਹਾਡਾ ਨਾਮ ਜੀਵਨਦਾਤਾ ਜੀਵਨ ਦੇਣ ਵਾਲਾ ਆ, ਕਿਉਂਕਿ ਜਿਹੜਾ ਜੀਵਨ ਹੈ ਜੀਵਨ ਵਾਲੇ ਪੁਰਖਾਂ ਤੋਂ ਜੀਵਨ ਮਿਲਦਾ। ਪੂਰ ਗੁਰਪੂਰੇ ਦੀ ਉਪਦੇਸਾ ਜਾਂ ਭੋਜਨ ਪਾਰਾ ਤਾਰਾ, ਅੱਜ ਮਾਇਆ ਦੇ ਜ਼ੋਰ ਨਾਲ ਲੋਕ ਕਿਤਾਬਾਂ ਪੜ੍ਹਦੇ ਆ ਹੈਂ, ਡਿਗਰੀਆਂ ਡਿਪਲੋਮੇ ਲੈ ਲੈਂਦੇ ਪਰ ਜੀਵਨ ਨਹੀਂ ਮਿਲਦਾ। ਜੀਵਨ ਮਿਲਦਾ ਕਮਾਈ ਵਾਲੇ ਜੀਵਨ ਵਾਲੇ ਪੁਰਸ਼ਾਂ ਤੋਂ। ਗੁਰਪੂਰੇ ਦੀ ਉਪਦੇਸਾ ਜਾਂ ਭੋਜਨ ਪਾਰਾ ਤਾਰਾ ਰਹੋ, ਪੂਰੇ ਉਰਾਂ ਨਾਮ ਦਾ ਉਪਦੇਸ਼ ਦਿੱਤਾ ਉਹ ਨਾਮ ਜਪ ਕੇ ਭੋਜਨ ਹੈਂ ਸਮੁੰਦਰ ਸੰਸਾਰ ਪਾਰ ਉਤਰ ਜਾਂਦੇ ਆ। ਵਿਸਰਾਮ ਦੀ ਪੰਗਤ ਦਾ ਉਪਦੇਸ਼ ਦੇ ਰਿਹਾ ਹੈ, ਤੂੰ ਹੈ ਮੰਤਰੀ ਸੁਣ ਹੈ ਪ੍ਰਭ ਤੂੰ ਹੈ ਸਭ ਕੁਛ ਕਰਨ ਵਾਲਾ, ਇੰਨਾ ਕਰ ਮੇਰਾ ਮੰਤਰੀ। ਮੰਤਰੀ ਕਹਿੰਦੇ ਨਾ ਜਿਹੜਾ ਸਲਾਹ ਦੇਵੇ ਮੰਤਰ ਨਾਲ, ਸਾਡਾ ਸਲਾਹਕਾਰ ਵੀ ਤੂੰ ਹੀ ਆ ਮਹਾਰਾਜ, ਕਿਉਂਕਿ ਗੁਰੂ ਕਦੀ ਮਾੜੀ ਸਲਾਹ ਦਊਗਾ? ਦੁਨੀਆਂ ਦੇ ਪੁੱਠੀ ਮਾਰ ਦਿੰਦੇ ਨਾ, ਪਰ ਉਹ ਸਹੀ ਸਲਾਹ ਦਿੰਦਾ। ਉਹਦੇ ਨਾਮ ਨੂੰ ਜਪ ਕੇ ਕਹਿੰਦੇ ਮੈਂ ਭੋਜਨ, ਇਹ ਭੈਦਾ ਇੱਕ ਸੰਸਾਰ ਸਾਗਰ ਸੀ ਜਦੋਂ ਪਾਰ ਉਤਰ ਗਿਆ ਰਹੋ, ਤੂੰ ਹੈ ਮੰਤਰੀ ਸੁਣੇ ਪ੍ਰਭ ਤੂੰ ਹੈ ਸਭ ਕੁਛ ਕਰਨੇ ਹਾਰਾ, ਇਹ ਪਰਮੇਸ਼ਰ ਤੂੰ ਹੀ ਮੰਤਰੀ, ਸਾਡਾ ਸਲਾਹਕਾਰ ਵੀ ਤੂੰ ਹੀ, ਤੂੰ ਹੀ ਬੇਨਤੀ ਸੁਣਦਾ, ਤੂੰ ਹੀ ਸਾਰਾ ਕੁਝ ਕਰਨ ਕਰਾਉਣ ਵਾਲਾ, ਤੂੰ ਆਪੇ ਦਾਤਾ ਆਪੇ ਭੋਗਤਾ ਕਿਆ ਹੋ ਜਾਂਦੂ ਵਿਚਾਰਾ, ਤੂੰ ਆਪੇ ਪਦਾਰਥਾਂ ਨੂੰ ਦੇਣ ਵਾਲਾ ਦਾਤਾ, ਆਪੇ ਚੀਜ਼ਾਂ ਦੇ ਖਾਣ ਵਾਲਾ ਭੁਗਤਾ ਵੀ ਆਪੇ ਹੀ, ਆਪੇ ਇਹ ਵਿਚਾਰਾ ਜੀਵ ਆਪ ਦੀ ਸੱਤਾ ਸ਼ਕਤੀ ਤੋਂ ਬਿਨਾਂ ਕਰ ਕੀ ਸਕਦਾ, ਕੁਝ ਵੀ ਨਹੀਂ ਕਰ ਸਕਦਾ। ਕਿਉਂਕਿ ਖਡੂਰ ਸਾਹਿਬ ਜੀ ਖੂਹ ਆ ਨਾ ਸਰ, ਜਲ ਲਿਆਉਣ ਵਾਸਤੇ ਮਹਾਰਾਜ ਛਣਾਂ ਨੂੰ ਦਰਿਆ 'ਤੇ ਭੇਜਦੇ ਸੀ, ਮਤਲਬ ਸਾਰੀ ਰਾਤ ਤੁਰੇ ਰਹਿੰਦੇ ਸੀ, ਮੁੜ ਕੇ ਆਉਂਦੇ ਸੀ, ਇਸ਼ਨਾਨ ਕਰਾਇਆ, ਫਿਰ ਮਹਾਰਾਜ ਵਾਸਤੇ ਜਲ ਪੰਚਾਰ ਕਰਨਾ, ਫਿਰ ਆਸਣ ਲਾਉਣਾ ਸੰਗਤ ਲਈ, ਅਤੇ ਗੁਰੂ ਕੇ ਲੰਗਰ 'ਚ ਹਰ ਵੇਲੇ ਉਤਸ਼ਾਹ ਲੱਗੇ ਰਹਿਣਾ, ਵਿਹਲਾ ਸਮਾਂ ਹੈ ਹੀ ਨਹੀਂ, ਲੱਗੇ ਰਹਿਣਾ, ਬਾਣੀ ਪੜ੍ਹਦੇ ਰਹਿਣਾ, ਨਾਮ ਜਪਦੇ ਰਹਿਣਾ, ਸੇਵਾ ਕਰਦੇ ਰਹਿਣਾ। ਕਿਆ ਗੁਣ ਤੇਰੇ ਆਖ ਵਿਖਾਣੀ ਕੀਮਤ ਕਹਿਣ ਨਾ ਜਾਈ, ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਆਪਣੇ ਘਰ 'ਚ ਸੇਵਾ ਰੱਖੀ ਹੈ। ਹੁਣ ਆਮ ਬੰਦਾ ਸਿਮਰ ਨਹੀਂ ਕਰ ਸਕਦਾ, ਬਾਲ ਦਿਓ ਪੰਜ ਮਿੰਟ ਬਸ ਟੁੱਲੀ ਜਾਣਗੇ, ਸਿਮਰਨ ਕਰ ਸਕਦਾ ਜੇ ਤੇ ਮਹਾਰਾਜ ਦੀ ਖਾਸ ਕਿਰਪਾ ਪੂਰਾ ਅਕਾਗਰ ਸਾਵਧਾਨ ਹੋਵੇ। ਕਿਆ ਗੁਣ ਤੇਰੇ ਆਖ ਵਿਖਾਣੀ ਕੀਮਤ ਕਹਿਣ ਨਾ ਜਾਈ, ਇਹ ਪਾਸ਼ਾ ਤੇਰੇ ਕਿਹੜੇ ਗੁਣ, ਕਹਿ ਕਹਿ ਕੇ ਆਖ ਵਿਖਾਣੀ ਕਥਨ ਕਰਾਂ, ਆਖ ਮੂੰਹ ਦੇ ਨਾਲ ਕਹਿ ਕੇ ਦੱਸਾਂ ਤੁਹਾਡੀ ਕੀਮਤ ਆ? ਕਹਿੰਦੇ ਮੈਨੂੰ ਕਹੀ ਨਹੀਂ ਜਾਂਦੀ, ਬੇਅੰਤ ਗੁਣਾਂ ਵਾਲੇ। ਹੁਣ ਪੰਛੀ ਆਕਾਸ਼ ਉੱਡੇਗਾ, ਆਕਾਸ਼ ਦਾ ਅੰਤ ਥੋੜ੍ਹੀ ਆਏਗਾ, ਇਸ ਤਰ੍ਹਾਂ ਰੱਬ ਦਾ ਕੋਈ ਅੰਤ ਨਹੀਂ ਆਉਂਦਾ। ਪੇਖ ਪੇਖ ਜੀਵੈ ਪ੍ਰਭ ਆਪਣਾ ਆਚਾਰਜ ਤੁਮੇ ਵਡਾਈ, ਇਹ ਸੱਚੇ ਪਾਤਸ਼ਾਹ ਨਿਰੰਕਾਰ ਆਪ ਜੀ ਨੂੰ ਆਪਣਾ ਨਿਰੰਕਾਰ ਜਾਣ ਕੇ ਆਪ ਜੀ ਆਚਾਰਜ ਜਿਹੜੀ ਵਡਿਆਈ ਹੈ ਇਹਨੂੰ ਪੇਖ ਪੇਖ ਦੇ ਕੇ ਜੀਵੈ ਮੈਨੇ ਜਿਉਂਦੇ ਆ। ਧਾਰਨ ਕਰੋ ਆਪ ਪ੍ਰਭ ਸਵਾਮੀ ਪਤ ਮਤ ਕੀ ਨਹੀਂ ਪੂਰੀ, ਇਹ ਨਿਰੰਕਾਰ ਤੁਸੀਂ ਆਪਣੀ ਕਿਰਪਾ ਧਾਰੋ, ਪਵਿੱਤਰ ਸ਼ੁਭ ਮਤ ਸਿੱਖਿਆ ਦੇ ਕੇ ਪੂਰੀ ਸਾਡੀ ਅਜੇ ਤੁਸੀਂ ਰੱਖ ਲਈ ਹੈ। ਸਦਾ ਸਾ ਨਾਨਕ ਬੁਲਿਆਰੀ ਬਾਂਛੋ ਸੰਤਾਂ ਤੂੜੀ, ਅਸੀਂ ਸਾਰਾ ਤੁਹਾਤੋਂ ਬੁਲਿਹਾਰ ਜਾਂਦੇ ਹਾਂ, ਸੰਤਾਂ ਦੇ ਚਰਨਾਂ ਦੀ ਤੂੜੀ ਬਾਛੋ ਮੈਨੇ ਚਾਹੁੰਦੇ ਹਾਂ। ਸੋਠ ਮੱਲਾ ਪੰਜਵਾ ਗੁਰਪੂਰਾ ਨਮਸਕਾਰ ਹੈ ਪ੍ਰਭ ਸਭੇ ਕਾਸ਼ਵਾਰੇ, ਪੂਰੇ ਸਾਧੂਆਂ ਨੂੰ ਅਸੀਂ ਨਮਸਕਾਰ ਕਰਦੇ ਹਾਂ ਜਿਨ੍ਹਾਂ ਦੀ ਕਿਰਪਾ ਨਾਲ ਪਰਮੇਸ਼ਰ ਨੇ ਸਾਰੇ ਖਾਰੇ ਸਾਡੇ ਸਵਾਰ ਦਿੱਤੇ ਹਨ। ਔਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਸਵਾਰੀ ਨਾਂਕਾਂ ਨੇ ਆਪਣੀ ਮੇਲ ਦੀ ਦ੍ਰਿਸ਼ਟੀ ਕੀਤੀ ਔਰ ਪੂਰੀ ਤਰ੍ਹਾਂ ਸਾਡੀ ਇੱਜ਼ਤ ਜਿਹੜੀ ਸਵਾਰ ਦਿੱਤੀ। ਆਪਣੇ ਦਾਸ ਕੋ ਪੈਸਾ
ਆਪਣੇ ਦਾਸਾਂ ਦੇ ਸਹਾਇਕ ਹੋਵੇ। ਸਗਲ ਮਨੁੱਖ ਕਿੰਨੇ ਕਰਤਾ ਊਣੀ ਬਾਤ ਨਾ ਖਾਈ ਰਹਾ, ਕਰਤੇ ਬਿਨ ਸਾਡੇ ਸਾਰੇ ਮਨ ਦੀਆਂ ਇੱਛਾ ਹਰ ਕਾਰਜ ਪੂਰੇ ਕਰਤੇ ਮਨੋਰਥ, ਕਿਸੇ ਗੱਲ ਦੀ ਊਣਤਾ ਕੋਈ ਕਮੀ ਪੇਸ਼ੀ ਰਹਿਣ ਨਹੀਂ ਦਿੱਤੀ। ਰਾਓ ਕਰਤਾ ਪੁਰਸਤਾਲ ਦਵਾਇਆ ਪਿੱਛੇ ਲੱਗ ਚਲੀ ਮੈਂ, ਕਰਦੇ ਬਿਨ ਨਾਨਕਾਂ ਨੇ ਤਾਲ ਇਸ ਸਰੋਵਰ ਦਵਾਇਆ। ਉਹਨੇ ਆਪੇ ਲਵਾਇਆ, ਕਹਿੰਦੇ ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਸੇਵਾ ਆਪੇ ਕਰਾਈ ਉਸ ਨਾਨਕਾਂ ਦੀ ਕਿਰਪਾ ਨਾਲ। ਕਹਿੰਦੇ ਮਾਇਆ ਵੀ ਹੁਣ ਪਿੱਛੇ ਪਿੱਛੇ ਲੱਗ ਕੇ ਚੱਲੀ ਆਉਂਦੀ, ਕਿਉਂ ਵੱਡੇ ਕੰਮਾਂ 'ਚ ਫਿਰ ਲੋੜ ਪੈਂਦੀ ਹੈ ਮਾਇਆ ਦੀ। ਕਹਿੰਦੇ ਉਹ ਮਹਾਰਾਜ ਕਿਰਪਾ ਨੂੰ ਟੋਟ ਆਈ ਨਹੀਂ, ਟੋਟ ਨਾ ਖਤਮ ਆਵੇ ਮੇਰੇ ਪੂਰੇ ਸਤਿਗੁਰ ਪਾਵੇ, ਕਿਸੇ ਤਰ੍ਹਾਂ ਦੀ ਟੋਟ ਨਹੀਂ ਆਉਂਦੀ। ਸਰੋਵਰ ਦਾ ਤਿਆਰ ਹੋਣਾ, ਕਹਿੰਦੇ ਹਰਿਮੰਦਰ ਸਾਹਿਬ ਤਿਆਰ ਹੋਣਾ, ਕਹਿੰਦੇ ਪੂਰੇ ਸਤਿਗੁਰਾਂ ਨੂੰ ਭਾਉਂਦਾ ਸੀ, ਉਹਨਾਂ ਨੇ ਕਰਾਇਆ। ਇਹਨਾਂ 'ਤੇ ਬਹੁਤ ਪਏ ਹੈ ਪਾਏਗਾ, ਪਰ ਕਿਰਪਾ ਰੱਖੀ ਸਿਮਰ ਹੁਣ ਦਿਆਲਾ ਸਭ ਜੀ ਪਏ ਦਿਆਲਾ। ਉਹ ਦਿਆਲੂ ਸਾਹਿਬ ਸਿਮਰ ਨੇ ਚੇਤੇ ਕਰਦਿਆਂ ਕਰਦਿਆਂ ਉਹ ਕਿਰਪਾਲੂ ਹੋਇਆ। ਜੈ ਜੈਕਾਰ ਗੁਰਸਾਹਿਬ ਜੀ ਨੇ ਪੂਰੀ ਵਣਤ ਬਣਾਈ। ਉਹ ਗੁਰਸਾਈ ਪਰਮਾਤਮਾ ਦੀ ਅਸੀਂ ਜੈ ਜੈਕਾਰ ਕਰਦੇ ਹਾਂ, ਜਿਹਨੇ ਇਹ ਤੀਰਥ ਪ੍ਰਗਟ ਕਰਨ ਦੀ ਪੂਰੀ ਬਣਤ ਬਿਉਂਤ ਆਪੇ ਹੀ ਬਣਾਈ ਹੈ। ਤੂੰ ਪਰ ਸੁਮੀ ਮੇਰਾ ਪੁੰਨ ਪਦਾਰਥ ਤੇਰਾ। ਹੁਣ ਤਰਨ ਤਰਨ ਸਰੋਵਰ ਸੀ, ਉਹ ਦੇਖ ਲਓ ਖੇਤਾਂ ਜਾ ਕੇ ਲੱਗ ਰਿਹਾ ਸੀ ਨਾ, ਧੱਕੇ ਨੇ ਦੂਰ ਦੀ ਸਰਾਮ ਲਾ ਲਈ ਅਤੇ ਮਹਾਰਾਜ ਕਹਿੰਦੇ ਚੰਗਾ ਇਹ ਲੱਗਣਗੀਆਂ ਇੱਥੇ ਹੀ ਜਿਹੜੀਆਂ ਸਰੋਵਰ ਨੇ, ਅਤੇ ਜਿਹੜੇ ਖਾਲਸੇ ਦਾ ਰਾਜ ਆ ਉਹ ਸਾਰਾ ਢਾ ਕੇ ਵੀ ਉੱਥੇ ਲਾਈ। ਤੂੰ ਭਾਰੋ ਸੁਮੀ ਮੋਰਾ ਇਹ ਪੁੰਨ ਪਦਾਰਥ ਤੇਰਾ, ਤੂੰ ਮੇਰਾ ਸਾਰਿਆਂ ਤੋਂ ਭਾਰੋ ਵੱਡਾ ਮਾਲਕ ਹੈ ਸਵਾਮੀ ਮਾਲਕ, ਹਾਂਜੀ ਜਿੰਨਾ ਮੇਰੇ ਕੋਲ ਧਨ ਪਦਾਰਥ ਆ ਜੋ ਕੁਝ ਵੀ ਹੈ ਇਹ ਸਾਰਾ ਕਹਿੰਦੇ ਤੁਹਾਡਾ ਹੀ ਪੁੰਨ ਪ੍ਰਤਾਪ ਆ, ਤੁਹਾਡੀ ਬਖਸ਼ਿਸ਼ ਨਾਲ ਹੀ ਹੈ। ਜਾਂ ਨਾਨਕੇ ਧਿਆਇਆ ਸਰਬ ਫਲ ਆਪਣ ਪਾ, ਪਾਤਸ਼ਾਹ ਕਹਿੰਦੇ ਮੈਂ ਸੇਵਕ ਨੇ ਤੈਨੂੰ ਧਿਆਇਆ, ਤੁਹਾਡੇ ਪੁੰਨ ਪ੍ਰਤਾਪ ਕਰਕੇ ਅਸੀਂ ਸਾਰੇ ਫਲਾਂ ਨੂੰ ਪਾ ਲਿਆ, ਸਾਰੇ ਪੁੰਨਾਂ ਦਾ ਫਲ ਪਾ ਲਿਆ ਤੁਹਾਡੇ ਚਰਨਾਂ ਦੀ ਸੇਵਾ ਵਿੱਚੋਂ। ਸੋਲਠ ਮਹਲਾ ਪੰਜਵਾਂ ਕਰ ਤੀਜਾ ਦੋ ਪਦੇ ਕੁੰਕਾਰ ਸਤਿਗੁਰ ਪ੍ਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ਼ਨਾਨਾ ਗੁਰਪੂਰੈ ਕੀਨੇ ਦਾਨਾ। ਕਹਿੰਦੇ ਜਿਸ ਵੇਲੇ ਤੁਹਾਨੂੰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਸਰੋਵਰ ਤਿਆਰ ਕਰ ਲਿਆ ਨਾ, ਅਤੇ ਬੇਨਤੀ ਸੱਚੇ ਪਾਤਸ਼ਾਹ ਅਤੇ ਆਪ ਕਿਰਪਾ ਕਰਕੇ ਦੱਸੋ ਇਹਦੇ ਇਸ਼ਨਾਨਕਾਂ ਦਾ ਫਲ ਕੀ ਹੈ, ਨਹਾਉਣ ਦੀ ਵਿਧੀ ਦੱਸੋ। ਅਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਵਿਧੀ ਵੀ ਦੱਸਦੇ ਫਲ ਵੀ ਦੱਸਦੇ। ਪਹਿਲਾਂ ਮਹਾਰਾਜ ਦੇਖ ਲਓ ਆਪ ਬਾਹਰ ਖੂਹਦੇ ਜਾਣਾ ਇਸ਼ਨਾਨ ਕੀਤਾ, ਇਹ ਮਹਾਰਾਜ ਦੇ 'ਚ ਕਹੀ ਜਾਂਦੇ ਹਾਂ ਜਾ ਕੇ ਇੱਕਦਮ ਘੜਮ, ਹਾਂਜੀ ਸ਼ਰਾਬਾਂ ਪੀ ਪੀ ਕੇ ਹੈਂ ਅੰਬਲ ਨੋਸ਼ੀਆਂ ਕਰ ਕਰਕੇ ਨਹਾਉਂਦੇ ਹਾਂ, ਉਹ ਪੁੰਨੇ ਪਰ ਥੋੜ੍ਹੀ ਮਿਲਣਾ। ਅਤੇ ਸਾਰੀਆਂ ਬੁਰਾਈਆਂ ਛੱਡ ਕੇ ਕਿਹਲ ਬੁਰਾ ਨਹੀਂ ਦੇਖਣਾ, ਐਨ ਮਨ 'ਚੋਂ ਸਾਰੇ ਬੇਕਾਰ ਕੱਢ ਕੇ ਫਿਰ ਬਾਹਰ ਅੱਜ ਕੱਲ੍ਹ ਟੂਟੀਆਂ ਇਸ਼ਨਾਨ ਕਰਕੇ ਸ਼ੁੱਧ ਹੋ ਕੇ ਫਿਰ ਇਸ਼ਨਾਨ ਕਰਨਾ। ਆਮ ਲੋਕ ਦਾ ਉਹ ਮਜਾਈ ਜਾਂਦੇ ਆ ਪੁੱਛਣ ਦੱਸਣ ਵਾਲਾ ਨਹੀਂ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਜਿਹੜੇ ਗੁਰੂ ਪਿਆਰੇ ਤਨ ਤਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਰੋਵਰ ਜੀ ਨਾਤੇ ਇਸ਼ਨਾਨ ਕਰਦੇ ਹਨ, ਪਾਤਸ਼ਾਹ ਕਹਿੰਦੇ ਉਹਨਾਂ ਨੇ ਕਮਾਤੇ ਕਮਾਏ ਹੋਏ ਕੀਤੇ ਪਾਪ ਆ ਉਤਰ ਜਾਂਦੇ ਆ। ਅਰਦਾਸ ਕਰੇ ਮਹਾਰਾਜ ਹੁਣ ਬਖਸ਼ ਲਓ, ਗਾਂ ਗਲਤੀ ਨਹੀਂ ਕਰਾਉਣਾ। ਅਤੇ ਜੇ ਮੁੜ ਕੇ ਫਿਰ ਉਹੀ ਕਰੀ ਚਲੋ ਫਿਰ ਗੱਲ ਨਹੀਂ ਬਣਨੀ। ਨਿਰਮਲ ਹੋਏ ਕਰ ਇਸ਼ਨਾਨ ਗੁਰਪੂਰਾ ਕਿੰਨੇ ਦਾਨ, ਪਹਿਲਾਂ ਨਿਰਮਲ ਹੋ ਕੇ ਖੂਹ 'ਤੇ ਇਸ਼ਨਾਨ ਕਰਨਾ ਜਾਂ ਅੱਜ ਕੱਲ੍ਹ ਟੂਟੀਆਂ ਅਤੇ ਨਹਾ ਕੇ ਸਰੋਵਰ ਇਸ਼ਨਾਨ ਕਰੋ ਪੂਰੇ ਗੁਰਾਂ ਨੇ ਦਾਨ। ਇਹ ਜਣਾਉਣਾ ਕੀਤਾ ਇਸ਼ਨਾਨ ਕਰਕੇ ਨਿਰਮਲ ਮਨ ਵਾਲੇ ਪਵਿੱਤਰ ਮਨ ਵਾਲੇ ਹੋ ਗਏ ਉਹਨਾਂ ਨੇ, ਅਤੇ ਪੂਰੇ ਸਤਿਗੁਰਾਂ ਉਹਨਾਂ ਨੂੰ ਪੂਰੇ ਸਤਿਗੁਰ ਸੱਚੇ ਪਾਤਸ਼ਾਹ ਨੇ ਨਾਮ ਦਾ ਦਾਨ ਦਿੱਤਾ ਹੈ, ਸਭ ਕੁਛ ਲਖੀਮ ਪ੍ਰਵਤਾਰੇ। ਫਿਰ ਕਹਿੰਦੇ ਉਹਨਾਂ ਦੇ ਅੰਦਰ ਨਿਰੰਕਾਰ ਨੇ ਸਾਰੇ ਕੁਛ ਲਖੀਮ ਸੁੱਖ ਆਨੰਦ ਟਿਕਾ ਦਿੱਤੇ ਧਾਰਨ ਕਰ ਦਿੱਤੇ, ਖੇਮ ਰੱਖਿਆ ਆਦਿਕ ਸਾਰੇ ਸੁੱਖ ਜਿਹੜੇ ਉਹਨਾਂ ਦੇ ਅੰਦਰ ਟਿਕਾ ਦਿੱਤੇ। ਸਹੀ ਸਲਾਮ ਸਭ ਤੋਂ ਗੁਰੇ ਗੁਰਕਾ ਸਭ ਦੇ ਵਿਚਾਰੇ ਰਹੋ ਉਹਨਾਂ ਗੁਰਮੁਖਿਆਂ ਨੇ ਸਹੀ ਸਨ ਸੁੱਖ ਆਨੰਦ ਨਾਲ ਸਾਰੇ ਤੋਂ ਪਦਾਰਥ ਜਿਹੜੇ ਵਿਚਾਰ ਹੈ ਇਹਨਾਂ ਨੇ ਜਿਹਨਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਦੇ ਪਵਿੱਤਰ ਸ਼ਬਦ ਨੂੰ ਉਪਦੇਸ਼ ਨੂੰ ਵਿਚਾਰਿਆ ਹੈ। ਰਹੋ ਸਾਧ ਸੰਗ ਮੱਲਾ ਥੀ ਪਾਰ ਬਣ ਪੈ ਸਾਥੀ, ਸੰਗ ਜੀ ਬੈਠੇ ਹੋਏ ਪਾਪਾਂ ਦੀ ਮੈਲ ਲੈ ਜਾਂਦੀ ਹੈ ਜੇ ਬਚਣ ਦੀ ਕਮਾਈ ਕਰੀਏ, ਫਿਰ ਇਹ ਪਾਰ ਬ੍ਰਹਮ ਪਰਮੇਸ਼ਰ ਨੂੰ ਨਾਪਦੇ ਸਾਥੀ ਹੋ ਜਾਂਦਾ। ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਪਾਇਆ, ਪਾਤਸ਼ਾਹ ਜਿਹਨਾਂ ਪਰਮੇਸ਼ਰ ਨਾਮ ਨੂੰ ਧਿਆਇਆ ਜਪਿਆ ਉਹਨਾਂ ਨੇ ਆਦਿ ਪੁਰਖ ਕੌਣ ਪਰਮੇਸ਼ਰ ਉਹਨੂੰ ਪਾ ਲਿਆ। ਸਾਰਿਆਂ ਤੋਂ ਪਹਿਲਾਂ ਉਹ ਹੀ ਹੈ, ਉਹ ਤੋਂ ਪਹਿਲਾਂ ਕੌਣ ਸੀ। ਸੋਲਠ ਮਹਲਾ ਪੰਜਵਾਂ ਜਿਤ ਪਾਰ ਬ੍ਰਹਮ ਚਿੱਤੇ ਆਇਆ ਸੋ ਕਰ ਦੇਈ ਵਸਾਇਆ, ਜਿਹਨਾਂ ਦੇ ਹਿਰਦੇ 'ਚ ਨਿਰੰਕਾਰ ਪਰਮੇਸ਼ਰ ਚੇਤੇ ਆਇਆ ਸੋ ਮੈਨੇ ਉਹ ਜਿਹੜੇ ਕਰ ਦਈ ਮੈਨੇ ਪ੍ਰੇਰਿਤ ਪਰਮੇਸ਼ਰ ਨੇ ਸ਼ੁਭ ਗੁਣਾਂ ਦੇ ਨਾਲ ਵਸਾ ਦਿੱਤੇ। ਦੱਦਾ ਈੜੀ ਨੂੰ ਬਿਆਰੀ ਅਤੇ ਈੜੀ ਨੂੰ ਸਿਆਰੀ ਦਈ
ਹੈ ਉਹ ਪਰਮੇਸ਼ਰ ਨੇ ਉਹਨਾਂ ਦੇ ਘਰ ਵਸਾ ਤੇ ਪ੍ਰੇਰਕ ਨੇ ਸੁੱਖ ਸਾਗਰ ਉੱਪਰ ਪਾਇਆ ਤਾਂ ਸਹਿਸਾ ਸੁਰ ਮਟਾ ਸੁੱਖਾਂ ਦਾ ਸਮੁੰਦਰ ਕੌਣ ਸਤਿਗੁਰੂ ਉਹਨਾਂ ਨੂੰ ਪਾ ਲਿਆ ਮਹਾਰਾਜ ਕਿਰਪਾ ਕਰ ਸਾਰੇ ਸੰਸੇ ਮਿਟਾ ਤੇ ਕੋਈ ਸ਼ੰਕਾ ਰਹਿੰਦੀ ਹੀ ਨਹੀਂ ਹਰ ਕੇ ਨਾਮ ਕੀ ਵਡਿਆਈ ਆਠ ਕਰ ਗੁਣ ਗਾਈ ਗੁਰਪੂਰੇ ਤੇ ਪਾਈ ਰਹੋ ਜਿਸ ਰਾਮ ਦੇ ਕਹਿੰਦੇ ਆ ਪਰਮੇਸ਼ਰ ਦੇ ਨਾਮ ਦੀ ਵਡਿਆਈ ਕਰਨੀ ਅੱਠੇ ਪੈਰ ਗੁਣਾਂ ਨੂੰ ਗੁਣ ਹੈ ਇਹ ਦਾਤਾਂ ਪੂਰਿਆਂ ਗੁਰਾਂ ਤੋਂ ਪਾਈਆਂ ਜਾਂਦੀਆਂ ਹਨ ਰਹੋ ਪ੍ਰਭ ਕੀ ਕਥ ਕਹਾਣੀ ਜਨ ਬੋਲ ਹੈ ਮਰਤਮਨ ਨਿਰੰਕਾਰ ਦੀ ਕਥਾ ਅਕਥਨੀ ਹੈ ਸੰਤ ਜਨ ਜਿਹੜੇ ਅੰਮ੍ਰਿਤ ਰੂਪੀ ਬਾਣੀ ਨੂੰ ਬੋਲਦੇ ਆ ਕਿਉਂਕਿ ਉਹਨਾਂ ਨੂੰ ਟਾਈਮ ਹੀ ਨਹੀਂ ਉਹ ਹਰ ਵੇਲੇ ਭਜਨ 'ਚ ਜੁੜੇ ਰਹਿੰਦੇ ਨਾਨਕ ਦਾ ਬਖਾਣੇ ਗੁਰਪੁਰੇ 'ਤੇ ਜਾਣੇ ਪਾਤਸ਼ਾਹ ਮੈਂ ਦਾਸ ਨੇ ਉਸ ਨਿਰੰਕਾਰ ਦੀ ਗੱਲ ਬਖਾਣੀ ਮੈਂ ਕਥਨ ਕਰਕੇ ਦੱਸੀ ਹੈ ਪੂਰੇ ਸਤਿਗੁਰਾਂ ਤੋਂ ਇਹ ਗੱਲ ਜਾਣੀ ਜਾਂਦੀ ਹੈ ਸੋਲਠ ਮਹਲਾ ਪੰਜਵਾਂ ਅੱਗ ਹੈ ਸੁੱਖ ਗੁਰਦੀਆ ਪਾਤਸ਼ਾਹ ਕੁਛ ਲਖੀਮ ਗੁਰ ਕੀ ਅੱਗੇ ਪ੍ਰਲੋਕ ਦਾ ਸੁੱਖ ਮਹਾਰਾਜ ਨੇ ਦਿੱਤਾ ਪਾਤਸ਼ਾਹ ਇਸ ਲੋਕ ਦਾ ਵਿੱਚ ਵੀ ਖੇਮ ਰੱਖਿਆ ਕੁਸ਼ਲ ਮੈਨੇ ਕੁਸ਼ਲਤਾਈ ਸੁੱਖ ਆਨੰਦ ਜਿਹੜਾ ਇਹ ਸਤਿਗੁਰਾਂ ਨੇ ਪ੍ਰਗਟ ਕੀਤਾ ਉਹਦੀ ਕਿਰਪਾ ਨਾਲ ਮਿਲਦਾ ਸਾਰਿਆਂ ਨੂੰ ਸੁੱਖ ਪਾਇਆ ਗੁਰ ਆਪਣਾ ਰਿਹਾ ਧਿਆ ਸਾਰਿਆਂ ਸੁੱਖਾਂ ਦਾ ਨਿਧਾਨ ਖਜ਼ਾਨਾ ਪਾ ਲਿਆ ਸਤਿਗੁਰਾਂ ਆਪਣੇ ਸਤਿਗੁਰਾਂ ਉਪਦੇਸ਼ ਨੂੰ ਹਿਰਦੇ 'ਚ ਧਿਆਇਆ ਮੈਨੇ ਧਿਆਉਣਾ ਕੀਤਾ ਆਪਣੇ ਸਤਿਗੁਰ ਕੀ ਵਡਿਆਈ ਮਨ ਛੇ ਫਲ ਪਾਏ ਇਹ ਵਡਿਆਈ ਆਪਣੇ ਸਤਿਗੁਰਾਂ ਦੀ ਹੈ ਉਹਨਾਂ ਦੀ ਕਿਰਪਾ ਨਾਲ ਮਨ ਦੀ ਇੱਛਾ ਮੁਤਾਬਕ ਸਾਰੇ ਫਲ ਪਾ ਲੈ ਸੰਤ ਉਹ ਦਿਨ ਦਿਨ ਚੜ੍ਹੇ ਸਫਾਈ ਰਹੋ ਵਿਸਰਾਮ ਦੇਵ ਕਹਿ ਰਹੇ ਸੰਤ ਜਨੋ ਇਹ ਜਿਹੜੀ ਦਾਤ ਆ ਨਾ ਇਹ ਤਾਂ ਦਿਨੋਂ ਦਿਨ ਸਵਾਈ ਚੜ੍ਹਦੀ ਜਾਂਦੀ ਜੇ ਕਮੀ ਨਹੀਂ ਆਉਂਦੀ ਹੈ ਜੀ ਜੰਤ ਪਏ ਦਿਆਲਾ ਪ੍ਰਭ ਆਪਣੇ ਕਰ ਦਿੰਦੇ ਉਹ ਨਿਰੰਕਾਰ ਨੇ ਸਾਨੂੰ ਆਪਣੇ ਦਾਸ ਬਣਾ ਲਿਆ ਇਸ ਕਰਕੇ ਜਿੰਨੇ ਵੀ ਜੀ ਜੰਤ ਸਾਡੇ 'ਤੇ ਦਿਆਲੂ ਹੋ ਗਏ ਸਾਰੇ ਜੀ ਜੰਤ ਸਾਡੇ 'ਤੇ ਮਿਹਰਬਾਨ ਹੋ ਗਏ ਕਿਉਂਕਿ ਨਿਰੰਕਾਰ ਨੇ ਸਾਰੇ ਸਾਡੇ ਸੱਜਣ ਬਣਾ ਤੇ ਹੁਣ ਕੋਈ ਬੈਰੀ ਰਿਹਾ ਹੀ ਨਹੀਂ ਸਾਰੇ ਮਿੱਤਰ ਬਣ ਗਏ ਸਹਿਜ ਸੁਭਾਅ ਮਿਲੇ ਗੋਪਾਲਾ ਨਾਨਕ ਸਾਹਿਬਤੀ ਨੇ ਪਾਤਸ਼ਾਹ ਕਹਿੰਦੇ ਜਦੋਂ ਸੱਚ ਵਿੱਚ ਭਰੋਸਾ ਕਰਨ ਗੋਪਾਲਾ ਹੈ ਅਤੇ ਜਿਹੜਾ ਗੋਪਾਲ ਸੀ ਪਰਮੇਸ਼ਰ ਸੀ ਸੋਤੇ ਸਿੱਧੂ ਨੂੰ ਆ ਕੇ ਮਿਲ ਗਏ ਸੋਲਠ ਮਹਲਾ ਪੰਜਵਾਂ ਗੁਰਕਾ ਸਬਦਰ ਗੁਬਾਰੇ ਚੌਕੀ ਚੌਗਿਰਦ ਮਾਰੇ ਹੁਣ ਭਾਈ ਲਾਲੋ ਨੂੰ ਮਾਰੇ ਸੋਤੇ ਸਿੱਧੇ ਮਿਲ ਜਾ ਕੇ ਪਹਿਲੀ ਅਰਦਾਸੀ ਕਿ ਨਹੀਂ ਸੱਦਿਆ ਥੋੜ੍ਹੀ ਆ ਮਹਾਰਾਜ ਆਪੇ ਚਲ ਗਿਆ ਕਿਰਪਾ ਕਰਨ ਕਿਉਂ ਪ੍ਰੇਮੀ ਸੀ ਮਹਾਰਾਜ ਵੀ ਪ੍ਰੇਮੀਆਂ ਨੂੰ ਲੱਜ ਲੈਂਦੇ ਆ ਗੁਰਕਾ ਸਬਦਰ ਗੁਬਾਰੇ ਚੌਕੀ ਚੌਗਿਰਦ ਮਾਰੇ ਸਤਿਗੁਰ ਸੱਚੇ ਪਾਤਸ਼ਾਹ ਜਿਹੜਾ ਉਪਦੇਸ਼ ਹੈ ਇਹ ਸਾਡੀ ਰੱਖਿਆ ਕਰਦਾ ਜਿਵੇਂ ਪੁਲਿਸ ਦੀ ਚੌਂਕੀ ਵਾਂਗ ਸਾਡੇ ਚੌਗਿਰਦ ਚਾਰ ਚੁਫੇਰੇ ਪਾਸੇ ਰੱਖਿਆ ਹੈ ਜਿਵੇਂ ਪੁਲਿਸ ਦੀ ਚੌਂਕੀ ਹੁੰਦੀ ਨਾ ਰੱਖਿਆ ਲਈ ਇਸ ਤਰ੍ਹਾਂ ਗੁਰੂ ਦਾ ਸ਼ਬਦ ਜਿਹੜਾ ਸਾਡੀ ਰੱਖਿਆ ਕਰਦਾ ਹੁਣ ਜਿਹੜੇ ਉਹ ਮਰੀਚੀ ਜਿਹੜਾ ਸੀ ਹਰਨ ਬਣ ਕੇ ਲੰਘਿਆ ਅਤੇ ਸ਼੍ਰੀ ਰਾਮ ਚੰਦਰ ਆਵਾਜ਼ ਅਤੇ ਮਾਤਾ ਜੀ ਕਹਿਣ ਲੱਗੇ ਸੀਤਾ ਜੀ ਮੈਨੂੰ ਹਰਨ ਚਾਹੀਦਾ ਇਹ ਸੋਨੇ ਉਹ ਮਹਾਰਾਜ ਕਹਿੰਦੇ ਕਾਨੂੰ ਹਟੀ ਨਾ ਜਿੱਦ ਕੀਤੀ ਮਹਾਰਾਜ ਚਲੇ ਗਏ ਹੁਣ ਆਵਾਜ਼ ਦਿੱਤੀ ਹੈਂ ਅੱਜ ਲਛਮਣ ਮਰ ਗਿਆ ਹਾਂਜੀ ਸੀਤਾ ਕਹਿੰਦੇ ਤੇਰੇ ਭਰਾ ਨੂੰ ਤਾਂ ਇਸ ਤਰ੍ਹਾਂ ਹੋ ਗਿਆ ਉਹ ਕਹਿੰਦੇ ਮੇਰੇ ਭਰਾ ਨੂੰ ਨਹੀਂ ਕੋਈ ਮਾਰ ਸਕਦਾ ਹਟੀ ਨਾ ਹੈਂ ਉਹ ਮਨ 'ਚ ਕੋਈ ਸ਼ੰਕਾ ਜਿਹੀ ਕੀਤੀ ਅਤੇ ਲਛਮਣ ਕਹਿੰਦਾ ਅੱਛਾ ਮੈਂ ਤਾਂ ਤੁਹਾਨੂੰ ਮਾਤਾ ਅਤੇ ਦ੍ਰਿਸ਼ਟੀ ਨਾਲ ਦੇਖਦਾ ਰਿਹਾ ਹੈਂ ਅਤੇ ਉਹ ਫਿਰ ਚਾਰ ਸਵੇਰ ਲਕੀਰ ਕੱਢ ਲਿਆ ਜਾਂ ਤੂੰ ਬਾਹਰ ਨਾ ਨਿਕਲੇ ਹਾਂਜੀ ਲਛਮਣ ਰੇਖਾ ਉਹਨੂੰ ਕਹਿੰਦੇ ਹਾਂਜੀ ਬਾਜ ਰਾਵਣ ਆ ਗਿਆ ਦੇਖਿਆ ਹਾਂਜੀ ਹੁਣ ਦੇਖਿਆ ਰਾਵਣ ਬੜਾ ਤਾਂਤਰਿਕ ਸੀ ਵੀ ਤਾਂ ਵਿੱਚ ਗਿਆ ਸੜ ਜਾਊਗਾ ਹਾਂਜੀ ਉਹ ਕਹਿੰਦਾ ਬਾਹਰ ਆ ਕੇ ਭੇਖਿਆ ਦੇ ਨੇ ਸ਼ਰਾਬ ਦੇ ਦੂੰ ਉੱਥੇ ਡਰ ਗਏ ਜੇ ਬਾਹਰ ਗਏ ਚੌਕੇ ਲੈ ਗਏ ਉੱਥੇ ਫਿਰ ਕਵੀ ਨੇ ਲਿਖਿਆ ਨਾ ਜੇਕਰ ਸੀਤਾ ਦੀ ਕਹਿੰਦਾ ਟੱਪਦੀ ਕਿਉਂ ਰਾਵਣ ਲੈ ਜਾਂਦਾ ਬਚਨੂੰ ਛੋੜ ਕੇ ਬਚਨੂੰ ਹੋ ਗਿਆ ਸੋਈ ਉਹ ਧੱਕੇ ਖਾਂਦਾ ਉਹ ਫਿਰ ਧੱਕੇ ਖਾਂਦਾ ਹੈਂ ਜਿਹੜੀ ਹੁਕਮ ਦੀ ਲਕੀਰ ਤੋਂ ਬਾਹਰ ਜਿਲ੍ਹੇ ਚਲੇ ਜਾਂਦਾ ਇਸ ਵਾਸਤੇ ਇਹ ਗੁਰੂ ਦਾ ਜਿਹੜਾ ਸ਼ਬਦ ਹੈ ਇਹਦੀ ਰੱਖਿਆ ਕਰਨ ਵਾਲਾ ਹੈ ਜਿਹੜੇ ਸ਼ਬਦ ਤੋਂ ਬਾਹਰ ਜਾਂਦੇ ਫਿਰ ਮਾਰ ਖਾਂਦੇ ਆਰਾਮ ਨਾਲ ਮਨ ਲਾਗਾ ਜਮ ਲਜਾ ਕਰ ਭਾਗਾ ਪਰਮੇਸ਼ਰ ਦੇ ਸਿਮਰ ਸਾਡਾ ਮਨ ਲੱਗ ਗਿਆ ਇਸ ਵਾਸਤੇ ਜਮ ਲਜਾਏ ਸ਼ਰਮਿੰਦਾ ਹੋ ਕੇ ਭਾਗਾ ਮੈਨੇ ਚਲੇ ਗਿਆ ਦੌੜ ਗਿਆ ਪ੍ਰਭ ਜੀ ਤੂੰ ਮੇਰੇ ਸੁੱਖ ਦਾਤਾ ਇਹ ਪ੍ਰਭੂ ਤੁਸੀਂ ਸਾਡੇ ਸੁੱਖਾਂ ਦੇ ਦਾਤੇ ਹੈ ਬੰਧਨ ਕਾਟ ਕਰੇ ਮਨ ਮੈਂ ਪੂਰਨ ਪ੍ਰਭੂ ਵਧਾਤਾ ਰਹੋ ਆਪ ਬੰਧਨ ਨੂੰ ਕਾਟ ਕੱਟ ਕੇ ਮਨ ਨੂੰ ਪਵਿੱਤਰ ਕਰ ਦਿੰਦੇ ਹਾਂ ਸ਼ੁੱਧ ਔਰ ਪੂਰਨ ਪੁਰਖ ਹੋ ਤੁਸੀਂ ਸਾਰੇ ਫਲਾਂ ਦੀਆਂ ਦਾਤਾਂ ਦੇਣ ਵਾਲੇ ਵਧਾਤੇ ਹੋ ਰਹੋ ਨਾਨਕ ਪ੍ਰਭੂ ਨਾਸੀ ਤਾਂ ਕਿ ਸੇਵਨ ਵਿਰਥੀ ਜਾਤੀ ਜਾਸੀ
ਪਾਤਸ਼ਾਹ ਤੁਸੀਂ ਤਾਂ ਵਿਨਾਸ਼ੀ ਨੇ, ਅਸੀਂ ਤੁਹਾਡੇ ਦਾਸ। ਕਾ ਕੀ ਉਹਨਾਂ ਦੀ ਸੇਵਾ ਕੀਤੀ ਫਿਰ ਵਿਅਰਥ ਨਹੀਂ ਜਾਂਦੀ। ਆਨੰਦ ਕਰਿਆ ਤੇਰੇ ਦਾਸ ਸਾਹਿਬ ਪੂਰਨ ਹੋਈ ਆਸ। ਤੇਰੇ ਦਾਸ ਤੈਨੂੰ ਮਿਲ ਕੇ ਆਨੰਦ ਲੈਣਾ ਕਰਦੇ ਆ, ਤੇਰਾ ਨਾਮ ਜਪਦਿਆਂ ਸਾਡੀਆਂ ਆਸਾਂ ਪੂਰੀਆਂ ਹੋ ਗਈਆਂ। ਸੋਲਠ ਮਹਲਾ ਪੰਜਵਾ। ਹੁਣ ਜਿਹੜੇ ਗੁਰੂ ਸਾਹਿਬ ਦਾ ਬੁਖਾਰ ਉਤਰਿਆ ਸੀ ਛੇਵੇਂ ਪਾਤਸ਼ਾਹ ਦਾ, ਇਹ ਵੀ ਧੰਨਵਾਦ ਚ ਸ਼ਬਦ ਉਚਾਰੇ। ਗੁਰ ਆਪਣੇ ਬਲਿਹਾਰੀ ਜਨ ਪੂਰੇ ਪੈਸਰ, ਅਸੀਂ ਆਪਣੇ ਸਤਿਗੁਰੂ ਧੰਨ ਗੁਰੂ ਨਾਨਕ ਪੰਜ ਬਲਿਹਾਰ ਜਾਂਦੇ ਹਾਂ, ਜਿਹਨਾਂ ਨੇ ਸਾਡੀ ਪੂਰੀ ਪੈਜ ਪੂਰੀ ਪ੍ਰਤਾਗਿਆ ਸਵਾਰ ਦਿੱਤੀ ਹੈ, ਲਾਜ ਰੱਖ ਲਈ। ਨਹੀਂ ਤਾਂ ਲੋਕ ਗੱਲਾਂ ਬੜੀਆਂ ਕਰਦੇ ਵਿਰੋਧੀ, ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆ। ਜਦੋਂ ਪ੍ਰਭੂ ਨੂੰ ਧਿਆਇਆ ਮਨ ਚਿਤ ਫਲ ਪਾ ਲੈ। ਸੰਤ ਹੋ ਤੇ ਸੋਨੇ ਵਰਨਾ ਕੋਈ ਕਰਨ ਕਾਰਨ ਪ੍ਰਭ ਸੋਈ ਰਹੋ। ਟੇਕ ਦੀ ਪੰਗ ਤੋਂ ਕਹਿੰਦੇ ਹੈ ਸੰਤ ਜਨੋ, ਉਹ ਤੋਂ ਬਿਨਾਂ ਹੋਰ ਕੋਈ ਸਾਡਾ ਰੱਖ ਸੋਈ। ਉਹ ਨਿਰੰਕਾਰ ਸਾਰੇ ਕਾਰਨਾਂ ਨੂੰ ਕਰਨ ਵਾਲਾ ਸਮਰੱਥ ਹੈ ਰਹੋ। ਪ੍ਰਭ ਆਪਣੇ ਵਰ ਦਿੰਦੇ ਸਗਲ ਜੀ ਵਸਕੀ ਨੇ। ਹੁਣ ਪਰਮੇਸ਼ਰ ਨੇ ਅਸੀਂ ਵਰ ਦਿੱਤੇ ਆ ਆਪਣੀ ਸ਼ਕਤੀ ਨਾਲ, ਸਾਰੇ ਜੀਵ ਜੰਤ ਬਸ ਕਰ ਲਏ ਹਨ, ਕਾਬੂ ਕਰ ਲਏ ਹਨ। ਜਾਂ ਨਾਨਕ ਨਾਮ ਧਿਆਇਆ ਤਾਂ ਸਗਲੇ ਦੁੱਖ ਮਿਟਾਇਆ, ਜਿਹਨਾਂ ਨੇ ਪਰਮੇਸ਼ਰ ਦਾ ਨਾਮ ਧਿਆਇਆ ਉਹਨਾਂ ਨੇ ਸਾਰੇ ਦੁੱਖਾਂ ਨੂੰ ਨਾਸ਼ ਕਰ ਲਿਆ ਹੈ, ਦੁੱਖ ਸਾਰੇ ਮਿਟ ਗਏ ਹਨ। ਸੋਠ ਮਹਲਾ ਪੰਜਵਾਂ। ਤਾਪ ਗਵਾਇਆ ਗੁਰ ਪੂਰੇ ਵਾਜੀ ਅਨਹ ਤੂਰੇ, ਪੂਰੇ ਗੁਰੂ ਛੇਵੇਂ ਪਾਇਆ ਤਾਪ ਦੂਰ ਕਰਤਾ ਅਨਹਤ ਇੱਕ ਰਸ। ਹੁਣ ਖੁਸ਼ੀ ਦੇ ਤੂਰ ਵਾਜੇ ਵੱਜ ਰਹੇ ਆ, ਚਾਰ ਸਵੇਰੇ ਖੁਸ਼ੀਆਂ ਹੋ ਰਹੀਆਂ, ਮਹਾਰਾਜ ਤੰਦਰੁਸਤ ਹੋ ਗਿਆ। ਸਰਵ ਕਲਿਆਣ ਪ੍ਰਭ ਕਿੰਨੇ ਕਰ ਕਿਰਪਾ ਆਪ ਦਿਨ ਰਾਮ ਕਰਨ ਸਾਰੇ ਕਲਿਆਣ ਸੁੱਖ ਪ੍ਰਾਪਤ ਕਰਦੇ ਆ, ਕਿਰਪਾ ਕਰਕੇ ਆਪੇ ਹੀ ਸਾਰੇ ਬਖਸ਼ ਦਿੱਤੇ। ਬੇਦਨ ਸਤਿਗੁਰ ਆਪ ਗਵਾਈ, ਬੇਦਨ ਜਿਹੜੀ ਪੀੜਾ ਸੀ ਉਹ ਮਾਰਨ ਕਿਰਪਾ ਕਰਕੇ ਆਪੇ ਗਵਾਤੀ। ਬੇਦਨ ਮੈਨੇ ਪੀੜਾ ਸਿੱਖ ਸੰਸਾਰ ਸਰਦੇ ਹੋਏ ਹਰ ਨਾਮ ਧਿਆਈ ਰਹੋ। ਹੈਂਜੀ ਪਰਮੇਸ਼ਰ ਨਾਮ ਧਿਆਉਣ ਨਾਲ ਸਿੱਖ ਸੀ ਸੰਤ ਸੀ ਸਾਰੇ ਸਰਸੇ ਬਹੁਤ ਆਨੰਦ ਵਾਲੇ ਹੋ ਗਏ। ਹੈਂ ਕਿਉਂਕਿ ਜਿੰਨੀ ਸੰਗਤ ਆਉਂਦੀ ਸੀ ਉਹ ਵੀ ਬੜੀ ਅਪਰਾਮ ਸੀ, ਪਹਿਲਾਂ ਸੀਤਲਾ ਨਿਕਲੀ ਫਿਰ ਬੁਖਾਰ, ਅਤੇ ਉੱਧਰ ਵਿਰੋਧੀ ਕਈ ਤਰ੍ਹਾਂ ਗੱਲਾਂ ਕਰਦੇ ਸੀ ਤਾਂ ਜੀ ਸੀਤਲਾ ਦਾ ਖਾ ਜਿਹਾ, ਹੁਣ ਆਪਾਂ ਨੂੰ ਗੱਡੀ ਮਿਲਣੀ ਹੈ। ਆਪਣਾ ਨਹੀਂ ਦੇ ਲਓ ਬੰਦਾ ਸੋਚਦਾ ਵੀ ਮੈਂ ਵੀ ਮਰ ਜਾਣਾ, ਦੂਆਂ ਵਾਸਤੇ ਸੋਚਦਾ। ਸਿੱਖ ਸਿੱਖ ਲੈਣੇ ਸਿੱਖਿਆ ਲੈਣ ਵਾਲੇ ਸੰਤ ਸੰਤ ਜਿਹੜੇ ਸ਼ਾਂਤ ਆਤਮ ਸਾਰੇ ਸਰਸੇ ਬੜੇ ਆਨੰਦ ਨਾਲ ਹੋ ਗਏ ਕਿ ਮਹਾਰਾਜ ਸੱਚੇ ਪਾਤਸ਼ਾਹ ਤੰਦਰੁਸਤ ਹੋ ਗਏ ਹਨ। ਰਾਹੋ ਜੋ ਮੰਗਿਆ ਸੋ ਲੇਵੇ ਪ੍ਰਭ ਆਪਣਾ ਸੰਤਾਂ ਦੇਵੇ। ਕਹਿੰਦੇ ਜੋ ਵੀ ਮੰਗਦੇ ਹਾਂ ਹੈਂ ਉਹ ਪਰਮਾਤਮਾ ਤੋਂ ਲੈ ਲੈਂਦੇ ਹਾਂ, ਲੇਵੇ ਮੈਨੇ ਲੈ ਲੈਂਦੇ ਹਾਂ। ਕਿਉਂ ਆਪਣੇ ਸੰਤਾਂ ਨੂੰ ਮਾਰੇ ਮੂੰਹ ਮੰਗੀਆਂ ਦਾਤਾਂ ਦੇ ਦਿੰਦੇ ਹਾਂ। ਹਰਗੋਬਿੰਦ ਪ੍ਰਭ ਰੱਖਿਆ ਜਾਂ ਨਾਨਕ ਸਾਹਿਬ ਸੁਭ ਆਖਿਆ, ਪਾਤਸ਼ਾਹ ਕਹਿੰਦੇ ਜੇ ਹਨਾਂ ਕਰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪੰਥ ਰੱਖਿਆ। ਕਹਿੰਦੇ ਮੈਂ ਜਾਣ ਉਹ ਸੱਚੇ ਪਰਮੇਸ਼ਰ ਦੇ ਨਾਲ ਸੁਭਾਖਿਆ ਮੈਨੇ ਕਥਨ ਕੀਤਾ ਹੈ। ਸੋਲਠ ਮਹਲਾ ਪੰਜਵਾਂ। ਸੋਈ ਕਰਾਏ ਜੋ ਤੁਸੀਂ ਪਾਵੇ ਮੋਹਿਸਿਆਂ ਨੂੰ ਕੁਛ ਨਾ ਆਵੇ। ਇਹ ਸ਼ਬਦ ਦੁਆਰਾ ਬੇਨਤੀ ਕਰਦੇ ਮਹਾਰਾਜ ਅੱਗੇ, ਇਹ ਨਿਰੰਕਾਰ ਜੋ ਤੁਹਾਨੂੰ ਪਾਉਂਦਾ ਉਹੀ ਕੰਮ ਸਾਤੋਂ ਕਰਾਏ ਕਰਾ ਲਓ। ਮੈਨੂੰ ਕਹਿੰਦੇ ਹੋਰ ਤਾਂ ਕੋਈ ਸਿਆਣ ਵਿੱਚ ਤਰਾਈ ਆਉਂਦੀ ਨਹੀਂ ਹੈ, ਅੰਬਾਰਕ ਤੌਰ ਸੁਣ ਆਈ ਪ੍ਰਭਾਪੇ ਪੈਜ ਰਖਾਏ। ਮੈਂ ਕਹਿੰਦੇ ਬਾਲਕ ਤਾਂ ਤੁਹਾਡੀ ਸ਼ਰਨ 'ਚ ਆ ਗਿਆ, ਇਹ ਨਿਰੰਕਾਰ ਤੁਸੀਂ ਆਪੇ ਸਾਡੀ ਪੈਜ ਰਹੀ ਇੱਜ਼ਤ ਰੱਖੀ ਹੈ। ਮੇਰਾ ਮਾਤ ਪਿਤਾ ਹਰ ਰਾਇਆ ਕਰ ਕਿਰਪਾ ਪ੍ਰਤ ਪਾਲਣ ਲੱਗਾ, ਕਰੀ ਤੇਰਾ ਕਰਾਇਆ ਰਹੋ। ਇੱਥੇ ਬਿੰਦੀ ਹੈ ਕਰੀ, ਇਸ ਵਾਸਤੇ ਜਿਹੜਾ ਹਰੀ ਰਾਜਾ ਰੂਪ ਪਰਮੇਸ਼ਵਰ ਉਹ ਸਾਡਾ ਮਾਂ ਆ, ਉਹ ਪੇ ਆ, ਤੁਸੀਂ ਕਿਰਪਾ ਕਰਕੇ ਸਾਡੀ ਪਾਲਣਾ ਕਰਨ ਵਿੱਚ ਲੱਗੇ ਹਾਂ, ਅਸੀਂ ਜੋ ਤੁਸੀਂ ਕਰਾਉਂਦੇ ਉਹ ਕੰਮ ਕਰ ਰਹੇ ਹਾਂ। ਰਹੋ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹਾਥ ਮਾਰੇ, ਇਹ ਸਾਰੇ ਜੀ ਜੰਤ ਮਾਰੇ ਧਾਰੇ ਤੁਹਾਡੇ ਆਸਰੇ ਆ, ਇਹ ਨਿਰੰਕਾਰੇ ਪਰਾਰਭ ਦੀ ਪ੍ਰਾਣਾ ਰੂਪੀ ਡੋਰੀ ਤੁਹਾਡੇ ਹੱਥ 'ਚ ਹੈ। 627 ਅੰਗ ਤੇ ਜੇ ਕਰਾਵੇ ਸੋ ਕਰਨਾ ਨਾਨਕ ਦਾ ਤੇਰੀ ਸਾਰਨਾ। ਆਪ ਜੀ ਜੋ ਜੀਵ ਤੋਂ ਕਰਾਉਂਦੇ ਉਹ ਕਰ ਰਹੇ ਆ, ਹਾਂਜੀ ਹੇ ਸੱਚੇ ਪਾਤਸ਼ਾਹੀ ਤਾਂ ਤੁਹਾਡੀ ਸ਼ਰਨ ਵਿੱਚ ਪਏ ਹੋਏ ਹਾਂ। ਸੋਲਠ ਮਹਲਾ ਪੰਜਵਾਂ। ਹਰਨਾਮ ਤੇਰਾ ਪਰੋਇਆ ਸਭ ਕਾਜ ਮਾਰਾ ਹੋਇਆ, ਅਸੀਂ ਤਾਂ ਤੇਰੇ ਨਾਮ ਨੂੰ ਹਿਰਦੇ 'ਚ ਪਰੋ ਲਿਆ, ਇਸ ਕਰਕੇ ਸਾਡੇ ਸਾਰੇ ਕਾਰਜ ਹੋ ਗਿਆ। ਹੁਣ ਅਸੀਂ ਨਾਮ ਜਪਦੇ ਨਹੀਂ, ਆਉਂਦੇ ਮੇਰਾ ਕੰਮ ਨਹੀਂ ਹੁੰਦਾ ਜੀ, ਫਲਾਣਾ ਨਹੀਂ ਹੁੰਦਾ, ਬਾਣੀ ਪੜ੍ਹਦੇ ਨਹੀਂ, ਨਾਮ ਜਪਦੇ ਨਹੀਂ, ਸੇਵਾ ਕਰਦੇ ਨਹੀਂ, ਪੁੰਨ ਕਰਮ ਹੋਊਗਾ ਤਾਂ ਮਹਾਰਾਜ ਤੁਹਾਡੀ ਸਹਾਇਤਾ ਕਰੂ, ਉਹ ਕਰਦੇ ਨਹੀਂ। ਹੈਂ ਮਿਲਣੀ ਤਾਂ ਆਪਣੀ ਕਿਸਮਤ ਹੀ ਆ, ਪ੍ਰਭ ਚਰਣੀ ਮਨ ਲਾਗਾ ਪੂਰਨ ਜਾ ਕੇ ਭਾਗਾ, ਉਹਨਾਂ ਦਾ ਮਨ ਪ੍ਰਭ ਚਰਨ ਲੱਗ ਗਿਆ। ਕਿਹਨਾਂ ਦਾ? ਜਿਹਨਾਂ ਦੇ ਭਾਗ ਪੂਰੇ ਆ। ਮਿਲ ਸਾਧ ਸੰਗਤ ਤੇ ਆਇਆ, ਉਹ ਸੰਗਤ 'ਚ ਮਿਲ ਕੇ ਨਾਮ ਨੂੰ ਧਿਆਉਂਦੇ ਹਨ। ਆਠ ਪੈਰ ਅਰਾਧਿਓ ਹਰ ਮਨ ਚਿੰਦਿਆ ਵੱਲ ਪਾਇਆ ਰਹੋ। ਬਸਰਾਮ ਨੇ ਕਹਿੰਦੇ ਅੱਠੇ ਪੈਰ ਪਰਮੇਸ਼ਰ ਨਾਮ ਨੂੰ ਅਰਾਧਿਆ, ਇਸ ਵਾਸਤੇ ਦਸਾਂ ਨੇ ਮਨ ਲੋੜੀ ਦਾ ਫਲ ਪਾ ਲਿਆ। ਪਰਾ ਪੂਰਬਲਾ ਅੰਕਰ ਜਾ ਗਿਆ, ਆਰਾਮ ਨੂੰ ਮਨ ਲਾ ਗਿਆ। ਜਿਸ ਵੇਲੇ ਪਰਾ ਮੈਨੇ ਪੁੱਤ ਕ੍ਰਿਸ਼ਨ ਹੈ ਪੂਰਵਲੇ ਜਨਮ ਦੇ ਕੀਤੇ ਪਵਿੱਤਰ ਕਰਮਾਂ ਨੂੰ, ਕਰਮਾਂ ਦਾ ਜਿਹੜਾ ਅੰਕਰ ਸੀ ਨਾ ਅੰਗੂਰ ਜਾਗ ਪਿਆ, ਪ੍ਰਗਟ ਹੋ ਗਿਆ,
ਉਸ ਵੇਲੇ ਪਰਮੇਸ਼ਰ ਨਾਮ ਮੰਨਣ ਲੱਗ ਗਿਆ। ਜਿਹਨੇ ਬੀਜ ਬੀਜਦੇ ਨਾ, ਜਿਹੜੇ ਫੁੱਟਦਾ ਉਹਨੂੰ ਅੰਗੂਰ ਫੁੱਟਣਾ ਕਹਿੰਦੇ ਨਾ, ਇਸ ਤਰ੍ਹਾਂ ਕਰਮਾਂ ਦਾ ਅੰਗੂਰ ਫੁੱਟ ਪਿਆ। ਇਹ ਪਿਛਲਾ ਕਰਮ ਹੋਏ ਤਾਂ ਹੀ ਫੁੱਟਦਾ, ਐਵੇਂ ਥੋੜ੍ਹੀ ਮਿਲਦਾ। ਇਹਦਾ ਭਾਗਾਂ ਦੇ ਨਾਲ ਮਹਾਰਾਜ ਹੋਣੀ ਡਮੇਲੀ ਸੀਗੇ, ਇੱਧਰ ਬਾਬੇ ਮਸਤ ਜੀ ਸੀ, ਇੱਧਰ ਮਹਾਰਾਜ ਸੀ। ਉਹ ਫੁਲਕਾਰੀ ਦਾ ਪੜਦਾ ਜਿਹਾ ਸੀ, ਅਤੇ ਉਹ ਪਿਤਾ ਜੀ ਤਾਂ ਮਸਤਾਂ ਕੋਲ ਬਹਿ ਗਿਆ, ਅਤੇ ਮੈਂ ਮਹਾਰਾਜ ਕੋਲ ਚਲ ਗਿਆ। ਮਹਾਰਾਜ ਉਹਦੇ ਇਕੱਲੇ ਸੀ, ਮਹਾਰਾਜ ਪੁੱਛਣ ਲੱਗ ਪਿਆ ਕਿਹੜੀ ਬਾਣੀ ਪੜ੍ਹਦਾ, ਕੀ ਕਰਦਾ, ਕੀ ਕਰਦਾ ਹੁਣ। ਹਾਂਜੀ, ਅਤੇ ਇੰਨੇ ਨੂੰ ਡਾਕਟਰ ਚਰਨ ਸਿੰਘ ਸੀ, ਇੱਕ ਈਸ਼ਰ ਮੰਗਲ ਸਿੰਘ, ਅਤੇ ਇੱਕ ਜਲੰਧਰ ਵਾਲੇ ਡਾਕਟਰ ਚਰਨ ਸਿੰਘ, ਮਹਾਰਾਜ ਚਰਨ ਸਿੰਘ ਹਰ ਵੇਲੇ ਹਾਜ਼ਰੀ ਰਹਿੰਦੇ ਸੀ। ਉਹ ਪੁੱਛਣ ਲੱਗ ਪਿਆ ਮਹਾਰਾਜ ਵੀ ਕੌਣ ਆ। ਮਹਾਰਾਜ ਕਹਿੰਦੇ ਆਪਣਾ ਹੀ ਆ, ਸੰਗ ਚ ਆ ਜਾਓ, ਜਨਮ ਸਵਾਰ ਲਊਗਾ। ਤਿੰਨ ਵਚਨ ਕਰਦਾ ਇਸ ਵਾਸਤੇ। ਅਤੇ ਫਿਰ ਮਹਾਰਾਜ ਜਿਹੜੇ ਆਪੇ ਕਿਰਪਾ ਕਰਦੇ ਆ, ਜਦੋਂ ਕਿਰਪਾ ਕਰਦੇ ਆ, ਬਖਸ਼ਣ ਕਰਦੇ ਆ, ਪੂਰਬਲਾ ਅੰਕਰ ਜਾਗੇ ਫੇਰ ਜਾ ਕੇ ਪੂਰਨ ਸੰਤ ਮਿਲਦਾ। ਇੱਕ ਵਾਰੀ ਕਹਿੰਦੇ ਮਹਾਰਾਜ ਨੂੰ ਇਸ਼ਾਰਾ ਕੀਤਾ, ਮਹਾਰਾਜ ਕਹਿੰਦੇ ਜਾਂ ਸ਼੍ਰੀ ਮਨ ਸੰਤ ਮਹਿੰਦਰ ਸਿੰਘ ਜੀ, ਉਦੋਂ ਮਹਾਰਾਜ ਦੀ ਸੇਵਾ 'ਚ ਲੰਘ ਰਹੀ ਸੀ, ਅਤੇ ਅੰਗੂਰ ਲੈ ਲਾ। ਤੂੰ ਮੈਂ ਗਿਆ, ਉਹ ਅੰਦਰ ਚਲੇ ਗਿਆ, ਅਤੇ ਮੈਂ ਬਹਿ ਗਿਆ। ਫਿਰ ਮਹਾਰਾਜ ਨੂੰ ਇਸ਼ਾਰਾ ਦਿੱਤਾ, ਤੈਨੂੰ ਇਹ ਕਿਹਾ ਸੀ, ਫਿਰ ਗਿਆ, ਫਿਰ ਉਹਨੂੰ ਮਿਲਾ, ਕਹਿੰਦੇ ਮੈਂ ਤੈਨੂੰ ਕਿਹਾ ਸੀ। ਫਿਰ ਮਹਾਰਾਜ ਨੇ ਉਹ ਪ੍ਰਸ਼ਾਦ ਦਿੱਤਾ। ਇੱਕ ਵਾਰੀ ਚਲੇ ਗਿਆ ਸਾਡੇ ਉਹ ਤਾਏ ਦੇ ਲੜਕੇ ਸੀ ਸੂਬੇਦਾਰ ਸਾਹਿਬ, ਅਤੇ ਮਹਾਰਾਜ ਬੈਠੇ ਜ਼ਿਲ੍ਹੇ ਗਏ, ਅਤੇ ਮਹਾਰਾਜ ਨੇ ਨਮਸਕਾਰ ਕੀਤੀ, ਅਤੇ ਮਹਾਰਾਜ ਨੇ ਪੰਜ ਪਤਾਸੇ ਦਿੱਤੇ। ਉਹਨਾਂ ਐਂ ਬਹੁਤ ਕੀਤਾ, ਇਸ਼ਾਰਾ ਕਰਤਾ ਸੇਵਾ ਦਲ ਅੱਲ ਨੂੰ ਕਰਤਾ। ਮੌਜ ਹੁੰਦੀ ਨਾ, ਇੱਕ ਵਾਰੀ ਆਏ ਘਰ, ਅਤੇ ਉਦੋਂ ਇਸ ਤਰ੍ਹਾਂ ਦਾ ਜ਼ਮਾਨਾ ਸੀ, ਦੇਸੀ ਗਏ ਲੱਡੂਆਂ ਦੀਆਂ ਪਰਾਤਾਂ ਰਾਤ ਨੂੰ ਦੁੱਧ ਲਿਆਉਂਦਾ, ਪੈਚਿਆਂ ਦੂਜਿਆਂ ਖੜ ਕੇ, ਅਤੇ ਮੈਂ ਵਿੱਚ ਬੈਠਾ, ਅਤੇ ਮਹਾਰਾਜ ਨੇ ਇਸ਼ਾਰਾ ਦਿੱਤਾ, ਉਹ ਲੱਡੂ ਦਿੱਤਾ, ਅਤੇ ਉਹ ਜਿਹੜਾ ਮਹਾਰਾਜ ਨੂੰ ਦਿੱਤਾ ਪ੍ਰਸ਼ਾਦ ਦੁੱਧ ਮਹਾਰਾਜ ਦਿੱਤਾ। ਉਹ ਮਹਾਰਾਜ ਜਾਣੀ ਜਾਣ ਹੁੰਦੇ ਆ, ਉਹਨੂੰ ਪਤਾ ਹੁੰਦਾ ਕਿ ਇਹਨੇ ਸਾਡੀ ਸੰਗਤ 'ਚ ਆਉਣਾ, ਸਾਨੂੰ ਨਹੀਂ ਸੋਝੀ ਹੁੰਦੀ, ਉਹਨੂੰ ਹੁਣ ਸਭ ਪਤਾ ਹੁੰਦਾ। ਪਰ ਜੇ ਬਚਨ 'ਚ ਰਹੀਏ ਫਿਰ ਕਿਰਪਾ ਕਰਦੇ ਆ, ਹੁਣ ਤੁਰਦੇ ਤਾਂ ਸਾਰੇ ਹੀ ਆ, ਕੋਈ ਉੱਥੇ ਰਹਿ ਗਿਆ, ਕੋਈ ਉੱਥੇ ਰਹਿ ਗਿਆ, ਜਿਵੇਂ ਹਿਮਾਲਾ ਪਹਾੜ ਚੜ੍ਹਨ ਇੱਕ ਥੋੜ੍ਹੀ ਗਏ, ਹੈਂ, ਉੱਥੇ ਤਾਂ ਵੀ ਹਿਊਨ ਸੰਗ ਕੋਈ ਕੋਈ ਚੜ੍ਹਦਾ, ਤੁਰੇ ਤਾਂ ਬਹੁਤ ਹੀ ਹਿਮਾਲੇ ਦੀ ਚੋਟੀ 'ਤੇ ਅਸੀਂ ਵੀ ਜਾਣਾ, ਹੈਂ, ਉੱਥੇ ਤਾਂ ਪਾਹੀਆਂ ਹਿਊਨ ਸੰਗ ਹੀ ਗਏ ਨਾ, ਸਾਰੇ ਥੋੜ੍ਹੀ ਪਹੁੰਚਦੇ। ਇਸ ਤਰ੍ਹਾਂ ਘਰੋਂ ਤਾਂ ਬਹੁਤ ਤੁਰਦੇ ਆ, ਅਤੇ ਚਾਰ ਕੁ ਦਿਨ ਹੋਇਆ ਬਸ ਦੌੜ ਦੌੜ ਗਏ, ਪਰ ਜਿਹੜਾ ਵੀ ਉੜ ਕੇ ਨਿਭਦਾ ਫਿਰ ਮਹਾਰਾਜ ਕਿਰਪਾ ਕਰਦੇ ਹਨ। ਇਸ ਵਾਸਤੇ ਮਹਾਰਾਜ ਕਹਿੰਦੇ ਪਰਾ ਪੂਰਵ ਲਾਂਕਰ ਜਾ ਗਿਆ, ਰਾਮ ਨੂੰ ਮਨ ਲੱਗ ਗਿਆ, ਫਿਰ ਰਾਮ ਦੇ ਪਰਮੇਸ਼ਰ ਦੇ ਨਾਮ ਮਨ ਲੱਗਦਾ, ਮੰਤਨ ਹਰ ਦਰ ਸਮਾਵੈ ਨਾਨਕ ਦਾਸ ਸੱਚੇ ਗੁਣ ਗਾਉਣ। ਉਹ ਦਾਸ ਜਿਹੜੇ ਮਨੋ ਤਨੂ ਹੋ ਗਏ, ਪਰਮੇਸ਼ਰ ਦੇ ਸੱਚੇ ਗੁਣਾਂ ਨੂੰ ਗਾਉਂਦੇ ਆ, ਉਹਨਾਂ ਨੂੰ ਪਰਮਾਤਮਾ ਦਰਸ਼ ਉਸ ਰੂਪ ਵਿੱਚ ਸਮਾ ਜਾਂਦੇ ਆ। ਹੁਣ ਕਿਵੇਂ ਤੁਸੀਂ ਕਰਨੀ ਆ, ਪਵਾੜੇ ਹੋਣਾ ਕਿ ਤੁਰਨਾ, ਪਵਾੜੇ ਤਾਂ ਨਹੀਂ ਹੋਣਾ, ਪਵਾੜੇ ਤਾਂ ਨਹੀਂ ਹੋਣਾ, ਹੈਂ। ਸੋਲਠ ਮਹੱਲਾ ਪੰਜਵਾਂ, ਗੁਰਮਿਲ ਪ੍ਰਭੂ ਚਿਤਾਰਿਆ ਕਾਰਜ ਸਭ ਸਵਾਰਿਆ। ਕਹਿੰਦੇ ਜਿਹਨਾਂ ਨੇ ਸਤਿਗੁਰ ਨਾਲ ਮਿਲ ਕੇ ਪਰਮੇਸ਼ਰ ਨਾਮ ਸਿਮਰਨ ਕੀਤਾ, ਉਹਨੇ ਸਾਰੇ ਕਹਿੰਦੇ ਕੰਮ ਸਵਾਰ ਲਿਆ। ਮੰਦਾ ਕੋਈ ਨਾ ਲਾਏ, ਸਭ ਜੈ ਜੈਕਾਰ ਸੁਣਾਏ, ਉਹਨਾਂ ਨੂੰ ਮੰਦਾ ਭੈੜਾ ਬਚਨ ਕੋਈ ਨਹੀਂ ਕਹਿੰਦਾ, ਸਾਰੇ ਲੋਕ ਉਹਨਾਂ ਦੀ ਜੈ ਜੈਕਾਰ ਕਰਦੇ। ਸੰਤੋ ਸਾਚੀ ਸੰਤ ਸੁਆਮੀ ਜੀ ਜਨ ਸਭ ਹੱਥ ਸਹਿ ਕਹਿ, ਸੋ ਪ੍ਰਵੰਤਰ ਜਮੀ ਰਹਾਓ। ਇਸ ਰਾਮ ਕਹਿੰਦੇ ਹੈ ਸੰਤ ਜੀ ਨੂੰ, ਉਹ ਮਾਲਕ ਦੀ ਸ਼ਰਨ ਸੱਚੀ ਹੈ, ਸਾਰੇ ਜੀਵ ਜੰਤ ਦੀ ਕਲਾ ਉਹਦੇ ਹੱਥ 'ਚ ਹੈ, ਉਹ ਨਿਰੰਕਾਰ ਸਭ ਦੇ ਅੰਦਰ ਦੀ ਜਾਣਨ ਵਾਲਾ, ਉਹ ਤੋਂ ਕੋਈ ਗੱਲ ਛੁੱਪਦੀ ਨਹੀਂ। ਉਹ ਕਹੇ ਵੀ ਮਹਾਰਾਜ ਕੋਈ ਸ਼ਿਕਾਇਤ ਲਾਉਣੀ, ਅਤੇ ਮਹਾਰਾਜ ਕਹਿੰਦੇ ਵੀ ਸਾਨੂੰ ਕੁਝ ਨਹੀਂ ਪਤਾ, ਅਤੇ ਨਾਲੇ ਅੰਤਰਜਾਮੀ ਕਹਿੰਦੇ ਨਾਲੇ ਸਾਨੂੰ ਦੱਸਦੇ ਹਾਂ, ਹੈਂ। ਅਤੇ ਫਿਰ ਗੱਲ ਕਿਵੇਂ ਹੋਈ, ਕਿ ਮਹਾਰਾਜ ਸਾਰਾ ਪਤਾ, ਕਰਤਵ ਸਭ ਸਵਾਰੇ, ਪ੍ਰਭ ਆਪਣਾ ਬਿਰਧ ਸੰਭਾਰੇ, ਹਾਂਜੀ, ਨਿਰੰਗ ਕਰਨਾ ਆਪਣਾ ਬਿਰਧ, ਉਹ ਆਪਣੇ ਬਿਰਧ ਮੈਨੇ ਧਰਮ ਦੀ ਆਪੇ ਸੰਭਾਲ ਕਰਦੇ, ਸਾਰੇ ਕਾਰਜ ਆਪ ਸਵਾਰ ਦਿੰਦੇ, ਪਤਨ ਪ੍ਰਭ ਨਾਮਾ ਜਾਂ ਨਾਨਕ ਸਾਹਿਬ ਗੁਰਬਾਨਾ। ਬਾਬੂ ਜੀ ਮਹਾਰਾਜ ਕੋਲ ਆਏ ਨਾ, ਪਹਿਲਾਂ ਟੀ ਟੀ ਸੀਗੇ ਰੇਲਵੇ ਮਹਿਕਮੇ 'ਚ, ਉਹਨਾਂ ਦੇ ਭਰਾ ਸਟੇਸ਼ਨ ਮਾਸਟਰ ਸੀ ਮਨੀ ਰਾਮ। ਮਹਾਰਾਜ ਰੇਲ ਤੋਂ ਉਤਰੇ, ਉਹ ਟਿਕਟ ਲੈਣ ਲਈ ਖੜ੍ਹੇ ਹੁੰਦੇ ਨੇ ਟੀ ਟੀ, ਅਤੇ ਮਹਾਰਾਜ ਨੂੰ ਟਿਕਟ ਮੰਗਿਆ, ਉਹ ਸੇਵਾਦਾਰ ਕੋਈ ਸੀ ਸਾਰੇ ਟਿਕਟ ਸੰਗਤ ਦੇ, ਮਹਾਰਾਜ ਨੇ ਇਸ਼ਾਰਾ ਕਰਤਾ। ਅਤੇ ਜਿਹੜੇ ਮਹਾਰਾਜ ਨੇ ਦੇਖਿਆ, ਉਹ ਪਹਿਲਾਂ ਸੰਤਾਂ ਦੀ ਸੰਗਤ ਕਰਦੇ ਹੁੰਦੇ ਸੀ, ਬਹੁਤ ਫੇਲ ਸੀ ਖਿੱਚ ਪਈ,
ਕੇ ਸਮੇਂ ਨਾਲ ਮਹਾਰਾਜ ਚਰਨਾਂ ਦਾ ਹੈ। ਪੜ੍ਹਿਓ ਬਹੁਤ ਸੀ, ਅੰਗਰੇਜ਼ੀ ਬੜੀ ਹਾਈ ਸੀ, ਉਰਦੂ ਬੜਾ ਵਧੀਆ ਸੀ, ਫਿਰ ਉਹ ਸੰਗਤ ਵਿਚਣ ਲੱਗ ਪਿਆ ਕਿ ਜਿਹੜੇ ਫਿਰ ਰੇਲਵੇ ਵਾਲੇ ਸੀ ਸਾਰੇ ਚੇਲੇ ਚਾਲੜੇ ਬਣਾ ਲੈ। ਅਤੇ ਮਹਾਰਾਜ ਕਹਿੰਦੇ ਬਾਬੂ ਜੀ ਵੀ ਜਵਾਰਾਂ ਦੇ ਬੋਹਾਂ 'ਤੇ ਨਹੀਂ ਘੁੰਮੀਦਾ ਹੁੰਦਾ ਜੇ ਸਾਧ ਬਣਨਾ ਹੁੰਦਾ, ਬਹਿ ਕੇ ਬੰਦਗੀ ਕਰ, ਇਹ ਮਾਰਾ ਮੈਂ ਭਜਨ ਕਰਨਾ। ਬਾਹਰ ਨੇ ਸਮਝਾਇਆ ਇੱਕ ਵਚਨ ਹੁੰਦਾ ਦੋ, ਤੀਆ ਦਾ ਫਿਰ ਬਿਰਲੇ ਨੂੰ, ਚੌਥਾ ਕਲਯੁਗ, ਪਹਿਲਾ ਸਤਯੁਗ, ਦੁਆ ਦੁਆਪਰ, ਤੀਆ ਤ੍ਰੇਤਾ, ਚੌਥਾ ਤਾਂ ਕਲਯੁਗ ਹੀ ਹੈ ਨਾ, ਮਹਾਂਪੁਰਖ ਬਚਨ ਇੰਨੇ ਹੁੰਦੇ। ਅਤੇ ਮਹਾਰਾਜ ਕਹਿੰਦੇ ਕਿਹਦਾ ਭਜਨ ਕਰਨਾ, ਕਹਿੰਦਾ ਮਹਾਰਾਜ ਦਾ। ਕਹਿੰਦੇ ਚੰਗਾ, ਫਿਰ ਸਵੇਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਪ੍ਰਕਾਸ਼ ਕਰ ਲਿਆ ਕਰ, ਸ਼ਾਮ ਨੂੰ ਸੋਖਾਂ ਆਸਣ ਕਰਤਾ, ਸਵੇਰੇ ਸ਼ਾਮ ਨਿਤਨੇਮ ਕਰਤਾ, ਅਤੇ ਤੇਰੀ ਸੇਵਾ ਹੋ ਜਾ ਕਰੀ, ਬਾਕੀ ਟਾਈਮ ਭਜਨ ਕਰੀਦਾ। ਉਹ ਮਨ ਫਿਰ ਨਹੀਂ ਟਿਕਦਾ, ਫਿਰ ਭਜਣਾ, ਹਾਂਜੀ। ਅਤੇ ਫਿਰ ਮਹਾਰਾਜ ਕਹਿੰਦੇ ਉਹ ਟਾਈਮ ਭਜਨ ਕੀ ਕਰਨਾ, ਅਸੀਂ ਇੱਕ ਮਾਲਾ ਦਾ ਮਣਕਾ ਤੇਰੇ ਲਈ ਸੁੱਟ ਦਈਏ ਨਾ, ਫੇਰ ਦਈਏ, ਤੇਰੀਆਂ ਸਾਰੀਆਂ ਕੁਲਾਂ ਨਰਕ ਚੋਂ ਕੱਢ ਦਈਏ, ਹਾਂਜੀ। ਪਰ ਉਹ ਐਡਾ ਵਚਨ ਦਿੱਤਾ, ਵਚਨ ਮੰਨਣਾ ਹੋਇਆ। ਫਿਰ ਮੈਂ ਉੱਥੇ ਜਵਾਰੇ ਸੀ ਅਤੇ ਆ ਗਿਆ ਬਾਬੂ ਜੀ, ਆ ਗਿਆ ਅਤੇ ਕੁੰਡੀ ਲਾਉਣ ਲੱਗ ਪਿਆ। ਬਾਬੂ ਜੀ ਕੀ ਗੱਲ? ਕਹਿੰਦੇ ਵਚਨ ਕਰਨਾ। ਮੈਂ ਕਿਹਾ ਦੱਸੋ। ਅਤੇ ਅਭਿਆਸ ਬੜਾ ਸੀ, ਅਠਾਰਾਂ ਘੰਟੇ ਚੌਂਕੜਾ ਨਹੀਂ ਖੋਲ੍ਹਣਾ, ਬੜੇ ਕਮਾਈ ਕਰਦੇ ਸੀ, ਹੁਣ ਸਾਤੋਂ ਬੜੇ ਸੀ ਅਸੀਂ, ਕਿਉਂਕਿ ਮਾਲਚ ਮੁਲਚ ਕਰਨੀ। ਕਹਿੰਦੇ ਵੀ ਆਹ ਗੱਲ ਹੈ, ਬਿਰਤੀ ਚੜ੍ਹਦੀ ਨਹੀਂ, ਤਰੱਕੀ ਨਹੀਂ ਹੁੰਦੀ। ਮੈਂ ਕਿਹਾ ਬਾਬੂ ਜੀ ਮਹਾਰਾਜ ਨੇ ਤੁਹਾਨੂੰ ਬਚਨ ਦਿੱਤਾ ਸੀ, ਬਚਨ ਤੁਸੀਂ ਸੰਭਾਲਿਆ ਨਹੀਂ। ਕਹਿੰਦੇ ਬਚਨ ਤਾਂ ਬਹੁਤ ਦਿੱਤੇ ਸੀ। ਵੀ ਕਿਹੜਾ? ਮੈਂ ਕਿਹਾ ਆਹ ਬਚਨ ਕਿਹਾ ਸੀ ਨਹੀਂ ਮਹਾਰਾਜ ਨੇ? ਕਹਿੰਦੇ ਹਾਂ। ਮੈਂ ਕਿਹਾ ਹੁਣ ਮਹਾਰਾਜ ਰਾਜਸਥਾਨ ਚਲੇ ਗਏ, ਹੈ ਨਾ, ਸਰੀਰ ਕਰਕੇ ਆਉਣ ਨਾ, ਉਹ ਮੌਕਾ ਮਿਲੇ, ਟਾਈਮ ਬੰਦਾ ਹੱਥੋਂ ਗਵਾ ਲੈਂਦਾ, ਫਿਰ ਉਹ ਮੁੜ ਕੇ ਵੇਲਾ ਹੱਥ ਨਹੀਂ ਆਉਂਦਾ, ਸਮਾਂ ਨਿਕਲ ਜਾਂਦਾ। ਅਤੇ ਜਦੋਂ ਬਚਨ 'ਚ ਆ ਜਾਓ, ਕਰਤਵ ਸਭ ਸਵਾਰੇ, ਪ੍ਰਭ ਆਪਣਾ ਬਿਰਧ ਸਮਾਰੇ, ਫਿਰ ਉਹ ਆਪਣੇ ਬਿਰ ਦੀ ਸੰਭਾਲ ਕਰਕੇ ਉਹਦੇ ਸਾਰੇ ਕੰਮ ਆਪੇ ਹੀ ਸਵਾਰਦਾ ਜੀ, ਹੁਕਮ 'ਚ ਆ ਜਾਈਏ, ਪਦ ਪਾਵਨ ਪ੍ਰਭ ਨਾਮਾ ਜਨ ਨਾਨਕ ਸਾਹਿਬ ਕੁਰਬਾਨਾ, ਉਹ ਨਿਰੰਕਾਰ ਪਰਮੇਸ਼ਰ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ, ਅਸੀਂ ਦਾਸ ਉਦੋਂ ਕੁਰਬਾਨ ਜਾਂਦੇ ਹਾਂ। ਸੋਠ ਮਹਲਾ ਪੰਜਵਾਂ, ਪਾਰਵਨ ਸਾਹਿਬ ਸਵਾਰਿਆ, ਇਹ ਲੋਹੜਾ ਗੁਰੂ ਵਾਰਿਆ, ਪਾਰਵਨ ਪਰਮੇਸ਼ਰ ਨੇ ਛੇਵੇਂ ਪਾਤਸ਼ਾਹ ਨੂੰ ਸਾਜ ਕੇ ਸਵਾਰਿਆ, ਇਹ ਲੋਹੜਾ ਬਾਲਕ ਨੂੰ ਸਤਿਗੁਰ ਨੇ ਦੁੱਖਾਂ ਤੋਂ ਦੁਸ਼ਮਣਾਂ ਤੋਂ ਆਪੇ ਬਚਾ ਲਿਆ, ਉਹ ਸੱਪ ਵੀ ਭੇਜਿਆ ਸੀ ਨਾ। ਫਿਰ ਉਹ ਬ੍ਰਾਹਮਣ ਨੂੰ ਦਹੀਂ ਭੇਜਿਆ ਸੀ, ਜ਼ਹਿਰ ਪਾ ਕੇ ਹੈ ਕਿੰਨਾ ਕੁਛ ਕੀਤਾ, ਪਰ ਮਹਾਰਾਜ ਕਹਿੰਦੇ ਉਸਨੇ ਆਪੇ ਬਚਾ ਲਿਆ। ਅੰਧ ਕਰੋ ਪਿਤ ਮਾਤਾ ਪਰਮੇਸ਼ਰ ਜੀ ਕਾ ਦਾਤਾ, ਛੇਵੇਂ ਪਾਤਸ਼ਾਹ ਦੇ ਮਾਤਾ ਪਿਤਾ ਕਹਿੰਦੇ ਅਸੀਂ ਹਾਂ। ਪਾਤਸ਼ਾਹ ਕਹਿੰਦੇ ਹੁਣ ਆਨੰਦ ਨੂੰ ਲੈਣਾ ਕਰਦੇ ਹਾਂ, ਕਿਉਂ ਮਹਾਰਾਜ ਕਿਰਪਾ ਕਰਦੇ ਆ, ਇਹ ਮਾਤਾ ਪਿਤਾ ਰੂਪੀ ਸੰਤ ਜਨੋ ਤੁਸੀਂ ਆਨੰਦ ਲੈਣਾ ਕਰੋ। ਭਾਵ ਕਿਹਨੂੰ? ਇਹ ਬਾਬਾ ਬੁੱਢਾ ਜੀ ਵੱਲ ਇਸ਼ਾਰਾ ਕਰ ਰਿਹਾ। ਕਹਿੰਦੇ ਕਿਉਂ? ਜਿਨ੍ਹਾਂ ਦੀ ਕਿਰਪਾ ਨਾਲ ਛੇਵੇਂ ਪਾਤਸ਼ਾਹ ਦੇ ਬਚਨ ਨਾਲ ਅਵਤਾਰ ਹੋਇਆ, ਕਿਉਂਕਿ ਆਦਿ ਧੰਨ ਗੁਰੂ ਨਾਨਕ ਸਾਹਿਬ ਦੇ ਸਿੱਖ ਸੀਗੇ, ਸਾਡੇ ਵਾਸਤੇ ਉਹ ਗੁਰੂ ਨਾਨਕ ਸਾਹਿਬ ਦਾ ਸਰੂਪ ਸੀ, ਉਹਨਾਂ ਨੇ ਆਸ਼ੀਰਵਾਦ ਦਿੱਤੀ ਸੀ। ਪਰਮੇਸ਼ਰ ਸਾਰੇ ਜੀਵਾਂ ਦਾ ਦਾਤਾਂ ਦੇਣ ਵਾਲਾ ਦਾਤਾ ਹੈ। ਪਾਰਵਨ ਸਾਜ ਸਵਾਰਿਆ, ਉਹ ਨਿਰੰਕਾਰ ਨੇ ਪੰਜਾਂ ਤੱਤਾਂ ਨੂੰ ਸਾਜ ਕੇ ਇਹ ਜੀਵ ਨੂੰ ਸਵਾਰਿਆ, ਇਹ ਲੋੜਾ ਗੁਰੂ ਵਾਰਿਆ, ਇਹ ਗੁਰੂ ਮੈਂ ਪੂਜਨੀ ਨਿਰੰਕਾਰ ਜੀਓ, ਇਹ ਲੋੜਾ ਜੀਵ ਤੁਸਾਂ ਨੇ ਆਪੇ ਉਵਾਰਿਆ, ਮੈਨੇ ਬਚਾਇਆ। ਅੰਧ ਕਰੋ ਪਿਤਮਾ ਦਾ, ਇਹ ਮਾਤਾ ਪਿਤਾ ਰੂਪੀ ਸਤਿਗੁਰੂ ਹੈ, ਤੁਸੀਂ ਆਪੇ ਹੀ ਲੀਲਾ ਕਰਕੇ ਆਨੰਦ ਕਰ ਰਹੇ ਹੋ, ਪਰਮੇਸ਼ਰ ਜੀ ਕਾ ਦਾਤਾ, ਨਿਰੰਕਾਰ ਤੂੰ ਸਾਰੇ ਜੀਵਾਂ ਨੂੰ ਦਾਤਾਂ ਦੇ ਨਾਲ ਆਪੇ ਹੀ ਦਾਤਾ। ਸ਼ੁਭ ਚੇਤਵਨ ਦਾਸ ਤੁਮਾਰੇ, ਅਸੀਂ ਆਪਦੇ ਦਾਸ ਹੈ, ਹਮੇਸ਼ਾ ਪਵਿੱਤਰ ਚੇਤਵਨੀ ਨੂੰ ਚੇਤਕਦੇ ਰਹਿੰਦੇ ਹਾਂ। ਰਾਖੇ ਪੈ ਦਾਸ ਆਪਣੇ ਕੀ ਕਾਰ ਆਪ ਸਵਾਰੇ ਰਹੋ। ਵਿਸ਼ਰਾਮ ਦੇਵ ਕਹਿੰਦੇ ਆਪਣੇ ਦਾਸਾਂ ਦੀ ਇੱਜ਼ਤ ਤੁਸੀਂ ਆਪੇ ਹੀ ਸਵਾਰਦੇ ਹੋ, ਕਰ ਰੱਖਦੇ ਹਾਂ, ਆਪਣੇ ਦਾਸਾਂ ਦੇ ਕੰਮ ਵੀ ਤੁਸੀਂ ਆਪੇ ਸਵਾਰੇ ਆ, ਜਿਹੜਾ ਤੇਰਾ ਦਾਸ ਬਣ ਜਾਂਦਾ ਹੈ। ਰਾਹ ਮੇਰਾ ਭਰਾ ਭਰਾ ਪਰਉਪਕਾਰੀ ਪੂਰਨ ਕਲ ਜਨਤਾਰੀ, ਮੇਰੇ ਪ੍ਰਭੂ ਰਖਵਾਲੇ ਆ, ਪਰਉਪਕਾਰੀ ਹੈ, ਹੈਂ ਜੇ ਤੇ ਤੁਸੀਂ ਪੂਰਨ ਕਲ, ਹਾਂਜੀ ਜਿਸ, ਹਾਂਜੀ ਜਿਨ ਮੈਨੇ ਜਿਸ, ਆਪ ਜੀ ਨੇ ਪੂਰੀ ਕਲ ਮੈਨੇ ਸ਼ਕਤੀ ਧਾਰੀ ਹੋਈ ਆ, ਹੁਣ ਆਕਾਸ਼ ਇਹਦੀ ਸ਼ਕਤੀ ਨਾਲ ਖੜਾ, ਧਰਤੀ ਇਹ ਸਾਰੀ ਉਹਦੀ ਕਲਾ ਹੀ ਹੈ। ਨਾਨਕ ਸਰਣੀ ਆਇਆ ਮਨ ਚਿੰਦਿਆ ਫਲ ਪਾਇਆ, ਤੁਹਾਡੀ ਸ਼ਰਨ ਆਏ ਹਾਂ ਅਤੇ ਤੁਹਾਡੀ ਕਿਰਪਾ ਨੂੰ ਮਨ ਇੱਛਿਤ ਫਲ ਪਾ ਲੈ। ਸੋਠ ਮਹਲਾ ਪੰਜਵਾਂ,
ਸਦਾ ਸਦਾ ਹਰ ਜਾਪੇ ਪ੍ਰਭ ਬਾਲ ਕਰਾ ਕੇ ਆਪੇ। ਜਿਸ ਵੇਲੇ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਸ਼ੀਤਲਾ ਨਿਕਲ ਕੇ ਹਟ ਗਈ ਨਾ, ਅਤੇ ਨਿਰੰਕਾਰ ਦੇ ਸ਼ੁਕਰਾਨੇ 'ਚ ਮਹਾਰਾਜ ਨੇ ਸ਼ਬਦ ਉਚਾਰਿਆ, ਪੰਜਵੇਂ ਪਾਤਸ਼ਾਹ ਕਿਰਪਾ ਕਰਦੇ ਆ, ਸਦਾ ਸਦਾ ਹਰ ਜਾਪੇ ਪ੍ਰਭ ਬਾਲਕ ਰੱਖਿਆ, ਅਸੀਂ ਸਦਾ ਉਹ ਜਿਹੜਾ ਸਦਾ ਰਹਿਣ ਵਾਲਾ ਪਰਮੇਸ਼ਰ ਆ ਉਹਦੇ ਨਾਮ ਨੂੰ ਜਪਦੇ ਹਾਂ। ਉਸ ਨਿਰੰਕਾਰ ਨੇ ਆਪਣੇ ਬਾਲਕ ਛੇਵੇਂ ਪਾਤਸ਼ਾਹ ਦੀ ਆਪੇ ਰੱਖਿਆ ਕੀਤੀ ਹੈ। ਸ਼ੀਤਲਾ ਠਾਕੁਰ ਆਈ ਵਿਘਨ ਗਏ ਹਰਨਾਈ ਰਹੋ, ਨਿਰੰਕਾਰ ਨੇ ਸ਼ੀਤਲਾ ਠਾਕੁਰ ਆਈ ਰੋਕ ਕੇ ਰੱਖੀ ਹੈ, ਠਾਕੁਰ ਨੇ ਰੋਕਣਾ, ਪਰਮਾਤਮਾ ਨਾਲ ਜਪਣ ਕਰਕੇ ਸਾਰੇ ਵਿਘਨ ਦੂਰ ਹੋ ਗਏ ਹਨ। ਮੇਰਾ ਪ੍ਰਭ ਹੋਇਆ ਸਦਾ ਦਿਆਲਾ, ਮੇਰੇ ਪ੍ਰਭ ਸਦਾ ਦਿਆਲੂ ਹੋਏ ਹਨ ਸਾਡੇ 'ਤੇ। ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਪਾਇਆ ਕਿਰਪਾਲਾ ਰਹੋ। ਦਸਰਾਮ ਦੇਵ ਕਹਿ ਰਿਹਾ ਆਪਣੇ ਭਗਤਾਂ ਦੀ ਬੇਨਤੀ ਨੂੰ ਸੁਣਿਆ, ਸਾਰੇ ਪਰਿਵਾਰ ਦੇ ਜੀਆਂ ਉੱਤੇ ਕਿਰਪਾਵਾਨ ਕਿਰਪਾਲੂ ਹੋਏ ਹਨ। ਰਹੋ ਪ੍ਰਭ ਕਰਨ ਕਰਨ ਸਮਰੱਥ, ਹਰ ਸਿਮਰਾ ਸਭ ਤੋਂ ਰੱਖਾ, ਉਹ ਸਾਰੇ ਕਾਰਜ ਨੂੰ ਕਰਨ ਲਈ ਸਮਰੱਥ ਆ, ਪੂਰਾ ਸਿਮਰਨ ਕਰਦਿਆਂ ਸਾਰੇ ਦੁੱਖ ਲਾਥਾ ਲੈ ਗਏ ਹਨ। ਆਪਣੇ ਦਾਸ ਕੀ ਸੁਣੀ ਬੇਨਤੀ, ਸਭ ਨਾਨਕ ਸੁੱਖ ਸੰਬੰਧੀ, ਆਪਣੇ ਦਾਸ ਨੇ ਬੇਨਤੀ ਆਪ ਸੁਣੀ ਹੈ, ਮੇਰੀ ਬੇਨਤੀ ਸੁੱਖਾਂ ਵਿੱਚ ਸੰਬੰਧੀ, ਮੈਨੂੰ ਹੁਣ ਸੌ ਗਈ ਲਿਵਲੀਨ ਹੋ ਗਈ ਹੈ। ਸੋਲਠ ਮਹਲਾ ਪੰਜਵਾਂ, ਆਪਣਾ ਗੁਰੂ ਧਿਆਏ ਮਿਲ ਕੁਸ਼ਲ ਸੇ ਦੀ ਵਾਰੇ ਆਏ। ਜਿਸ ਵੇਲੇ ਮਹਾਰਾਜ, ਕਿਉਂਕਿ ਉਹ ਪਿਰਥੀ ਜਾਂਦੇ ਨੇ, ਸੁਲੀਹਾਂ ਚੜ੍ਹਾ ਕੇ ਲਿਆਉਂਦੇ ਸੀ, ਕਿ ਮਹਾਰਾਜ ਬਡਾਲੀ ਸਾਹਿਬ ਚਲੇ ਗਏ, ਉੱਥੇ 3.5 ਸਾਲ ਨੇੜੇ ਰਹੇ, ਉੱਥੇ ਛੇਵੇਂ ਪਾਤਸ਼ਾਹ ਅਵਤਾਰਨ ਹੋਇਆ, ਮਹਾਰਾਜ ਅਵਤਾਰ ਦੀ ਖੁਸ਼ੀ ਚਰਟਾ ਖੂਹ ਲਾਇਆ। ਇਸ ਵਾਸਤੇ ਅੱਜ ਤਾਂ ਹੁਣ ਅਸਥਾਨ ਬਣ ਗਿਆ, ਮਹਾਰਾਜ ਸੱਚੇ ਮਨ ਮੇਹਰ ਆ, ਆਪਣਾ ਗੁਰੂ ਧਿਆ ਮਿਲ ਕੁਸ਼ਲ ਸੇਤੀ ਵਾਰੇ ਆਏ। ਜਦੋਂ ਬਲਾਵਾਂ ਸਾਰੀਆਂ ਟਲ ਟੁੱਲ ਗਈਆਂ, ਪਾਤਸ਼ਾਹ ਕਹਿੰਦੇ ਅਸੀਂ ਨਿਰੰਕਾਰ ਨੂੰ ਧਿਆਉਂਦੇ ਹਾਂ। ਸੁੱਖ ਆਨੰਦ ਨੇ ਮਿਲ ਕੇ ਆਪਣੇ ਘਰ ਕਿਹੜੇ ਗੁਰੂ ਕੇ ਮਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ ਹਾਂ, ਆਪਣੇ ਸਤਿਗੁਰਾਂ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਹਾਂ। ਸੁੱਖ ਆਨੰਦ ਨਾਲ ਮਿਲ ਕੇ ਹਾਂਜੀ ਸਰੂਪ ਰੂਪੀ ਘਰ ਅਥਵਾ ਹਰਿਮੰਦਰ ਰੂਪੀ ਘਰ ਵਿੱਚ ਆ ਗਏ ਹਾਂ। ਨਾਮੇ ਕੀ ਵਡਿਆਈ ਅਤੇ ਸਕੀਮਤ ਕਹਿਣ ਨਾ ਜਾਈ। ਹੇ ਬਾਬਾ ਬੁੱਢਾ ਜੀ, ਪਰਮੇਸ਼ਰ ਨਾਮ ਦੀ ਵਡਿਆਈ ਬਹੁਤ ਵੱਡੀ ਹੈ, ਉਹਦੀ ਉਪਮਾ ਕੀਮਤ ਕਹੀ ਨਹੀਂ ਜਾਂਦੀ। ਸੰਤ ਹਰ ਹਰ ਹਰ ਹਰ ਅਧੋ, ਇਹ ਸੰਤ ਜਨੋ ਮਹਾਤਮਾ ਜਨੋ, ਸਾਰੇ ਸਮਿਆਂ 'ਚ ਨਿਰੰਕਾਰ ਪਰਮੇਸ਼ਰ ਨਾਮ ਦੀ ਅਰਾਧਨਾ ਕਰੋ। ਹਰ ਹਰ ਸਭੋ ਕੁਛ ਪਾਈ ਕਾਰਜ ਸਵੇਲੇ ਸਾਧੋ, ਪਰਮੇਸ਼ਰ ਨਾਮ ਅਰਾਧਨਾ ਕਰਕੇ ਸਾਰੇ ਕਾਰਜ ਸਾਧੋ, ਮੈਨੇ ਸਾਧ ਲਓ, ਇਹ ਪੂਰੇ ਕਰ ਲਓ, ਰਹਾਓ। ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਈ ਜਸ ਭਾਗੀ, ਇਹ ਪ੍ਰੇਮਾ ਭਗਤੀ ਸਾਡੀ ਬਿਰਤੀ ਲੱਗ ਗਈ ਹੈ। ਪ੍ਰੇਮਾ ਭਗਤੀ ਪਰਮਾਤਮਾ ਨੂੰ ਪਿਆਰੀ ਲੱਗੀ ਮੈਨੂੰ ਲੱਗਦੀ ਹੈ, ਪਰ ਜਿਹਦੇ ਵੱਡੇ ਪਾ ਗਿਆ ਉਹੀ ਪ੍ਰੇਮਾ ਭਗਤੀ ਨੂੰ ਪਾਉਂਦੇ ਹਨ। ਜਾਂ ਨਾਨਕ ਨਾਮ ਧਿਆਇਆ ਤਿੰਨ ਸਰਬ ਸੁਖਾ ਫਲ ਪਾਇਆ, ਕਹਿੰਦੇ ਜਿਨ੍ਹਾਂ ਨੇ ਪਰਮੇਸ਼ਰ ਨਾਮ ਧਿਆਇਆ ਉਹਨਾਂ ਨੇ ਸਾਰੇ ਸੁੱਖਾਂ ਦਾ ਫਲ ਕੀ ਆਤਮਕ ਰੂਹਾਨੀ ਸੁੱਖ ਜਿਹੜਾ ਆਨੰਦ ਆ ਉਹ ਪਾ ਲਿਆ, ਸਾਰੇ ਸੁੱਖਾਂ ਨੂੰ ਨਾਮ ਦੀ ਬਰਕਤ ਨਾਲ ਪਾ ਲਿਆ। ਸੋਲਠ ਮਹਲਾ ਪੰਜਵਾਂ, ਪਰਮੇਸ਼ਰ ਦਿੱਤਾ ਪੰਨਾ ਦੋਹਰੋ ਕਾ ਡੇਰਾ, ਪੰਨਾ 628 ਅੰਗ ਤੇ ਹੈ। ਇਸ ਵਾਸਤੇ ਜਿਹੜਾ ਬਡਾਲੀ ਹੈ ਪਿੰਡ ਆ, ਇਹ ਅੰਮ੍ਰਿਤਸਰ ਜਿਹੜੇ ਸ਼ਰਟੇ ਸਟੇਸ਼ਨ ਤੋਂ 1.5 ਮੀਲ ਦੀ ਦੂਰੀ 'ਤੇ ਹੈਗਾ ਆ। ਜਿਹੜੇ ਗੁਰੂ ਹਰਗੋਬਿੰਦ ਸਾਹਿਬ ਦੇ ਅਵਤਾਰ ਦੀ ਖਬਰ ਸੁਣੀ ਸੀ ਨਾ, ਇਹ ਸ਼ਬਦ ਮਹਾਰਾਜ ਦੇ ਧੰਨਵਾਦ 'ਚ ਉਦੋਂ ਉਚਾਰਿਆ ਸੀ। ਪਰਮੇਸ਼ਰ ਦਿੱਤਾ ਬੰਨਾ, ਪਰਮਾਤਮਾ ਕਿਰਪਾ ਕੇ ਬੰਨਾ ਮੈਨੇ ਪੁੱਤਰ ਕੌਣ, ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਦਾਤ ਦਿੱਤੀ ਹੈ। ਦੋ ਕਰੋ ਕਾ ਡੇਰਾ ਪੰਨਾ, ਗਿਆਨ ਰੂਪੀ ਪੁੱਤਰ ਦਿੱਤਾ, ਸੰਸਾਰ ਸਮੁੰਦਰ ਵਿੱਚ ਰੁੜੇ ਜਾਂਦੇ ਨੂੰ ਬੰਨਾ ਮੈਨੇ ਬੰਨ ਪਾ ਦਿੱਤਾ, ਬੰਨਾ ਮੈਨੇ ਸੰਤੋਖ ਦਿੱਤਾ, ਦੁੱਖਾਂ ਰੋਗਾਂ ਦਾ ਡੇਰਾ ਜਿਹੜਾ ਅਗਿਆਨ ਸੀ ਨਾ ਛਾਉਣੀ ਪਾ ਕੇ ਬੈਠਾ ਹੈ ਉਹ ਭੰਨ ਦਿੱਤਾ ਹੈ। ਅੰਧ ਕਰ ਨਰ ਨਾਰੀ ਹਰ ਹਰ ਪ੍ਰਭ ਕਿਰਪਾਧਾਰੀ, ਹੁਣ ਸਾਰੇ ਨਰ ਪੁਰਸ਼ ਅਤੇ ਨਾਰੀ ਇਸਤਰੀਆਂ ਆਨੰਦ ਕਰ ਰਹੀਆਂ, ਕਿਉਂਕਿ ਸਾਰੀ ਤਰ੍ਹਾਂ ਨਾਲ ਪਰਮੇਸ਼ਰ ਨੇ ਕਿਰਪਾ ਦ੍ਰਿਸ਼ਟੀ ਧਾਰੀ ਮੈਨੇ ਧਾਰਨਾ ਕੀਤੀ ਹੈ। ਸੰਤ ਵਾ ਸੁੱਖ ਵਾ ਸਭ ਸਾਹੇ ਸੰਤ ਜਨੋ, ਹੁਣ ਤਾਂ ਕਿਤੇ ਚਲੇ ਗਏ, ਬਾਬਾ ਬੁੱਢਾ ਜੀ ਬਡਾਲੀ ਸਾਹਿਬ ਗਏ ਹਾਂ ਉਦੋਂ ਵੀ ਸੁੱਖ ਆ, ਹੁਣ ਦਰਬਾਰ ਸਾਹਿਬ ਆ ਗਏ ਹੁਣ ਵੀ ਸੁੱਖ ਆ, ਕਿਉਂਕਿ ਮਹਾਰਾਜ ਨਾਲ ਹੀ ਹੈ। ਸੰਤ ਹੋ ਸੁੱਖ ਆ ਸਭ ਥਾਂ, ਬਾਬਾ ਬੁੱਢਾ ਭਾਈ ਜੇਠਾ ਪੁਰਾਣਾ ਬੀਧੀ ਚੰਦ ਪੈੜਾ ਲੰਗਾ ਭਾਈ ਸਾਲੋ ਬਹਿਲੋ, ਇਹ ਸਾਰੇ ਗੁਰਸਿੱਖ ਹਨ। ਬਾਬਾ ਮੰਝ ਉਹਨਾਂ ਨੂੰ ਮੁਖਾਤਬ ਕਰ ਕਹਿੰਦੇ, ਇਹ ਸੰਤ ਜਨੋ ਜਿੱਥੇ ਵੀ ਚੱਲ ਜਾਏ ਜੇ ਨਾਮ ਜਪੀਏ ਸਾਰੀ ਥਾਂ ਸੁੱਖ ਆ। ਪਾਰੂ ਪੁੰਨ ਪਰਮੇਸ਼ਰ ਰੱਬ ਰਿਹਾ ਸਵਨੀ ਜਾਈ ਰਹੋ, ਉਹ ਨਿਰੰਕਾਰ ਸਾਰੀਆਂ ਜਗ੍ਹਾ 'ਚ ਰੱਬ ਰਿਹਾ ਵਿਆਪਕ ਹੋਇਆ। ਅਸਾਂ ਨਿਸ਼ਚੇ ਕੀਤਾ, ਕਹਿੰਦੇ ਸਮੇਂ ਦੀ ਚਾਲ ਆ ਅਤੇ ਉੱਥੇ ਫਿਰ ਜਾਣਾ ਪੈਣਾ ਸੀ। ਦੁਸ਼ਟ ਲੋਕ ਕੋਈ ਨਾ ਕੋਈ ਹਾਂਜੀ ਅੜਿੱਕਾ ਡੋਂਦੇ ਹੀ ਰਹਿੰਦੇ ਸੀ। ਧੁਰ ਕੀ ਬਾਣੀ ਹੈ, ਤਿੰਨ ਸਗਲੀ ਚਿੰਦ ਮਟਾਈ, ਧੁਰ ਸਰੂਪੀ ਪਰਮਾਤਮਾ ਦੀ ਬੇਦ ਰੂਪੀ ਬਾਣੀ ਜਿਹਦੇ ਵਿੱਚ ਆਈ ਹੈ ਭਾਵ, ਜਿਹਨਾਂ ਨੇ ਵੇਦਾਂ ਦੇ ਸਿਧਾਂਤ ਨੂੰ ਉਤਾਰਿਆ, ਧੁਰ ਰੂਪੀ ਪਰਮਾਤਮਾ ਦੀ ਨਾਮ ਬਾਣੀ ਬਾਣੀ ਆਗਿਆ ਆਈ ਹੈ। ਉਸ ਨੇ ਬਾਣੀ ਨੇ ਸਾਰੀਆਂ ਚਿੰਤਾ ਦੂਰ ਕਰ ਦਿੱਤੀਆਂ। ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਜ ਵਖਾਨਾ, ਇਹ ਵੇਦ ਮੈਨੇ ਗਿਆਨ ਰੂਪੀ ਬਾਣੀ ਆਈ ਹੈ, ਗੁਰਬਾਣੀ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਦਿਆਲੂ ਨਿਰੰਕਾਰ ਨੇ
ਸਾਰਿਆਂ ਦੀ ਮਿਹਰ ਕੀਤੀ ਹੈ। ਉਸ ਪਰਮਾਤਮਾ ਨੇ ਸੱਚ ਦੇ ਸੱਚੇ ਨਾਮ ਨੂੰ ਅਸੀਂ ਬਖਾਨਾ ਮੈਨੇ ਕਥਨ ਕੀਤਾ ਹੈ। ਸੋਲਠ ਮਹਲਾ ਪੰਜਵਾਂ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਇਆਲਾ, ਉਹ ਇੱਥੇ ਇਸ ਲੋਕ ਉੱਥੇ ਪ੍ਰਲੋਕ ਸਾਧੂ ਰੱਖਿਆ ਕਰਨ ਵਾਲੇ ਆ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਹਾਂਜੀ ਧੰਨ ਗੁਰੂ ਅੰਗਦ ਸਾਹਿਬ ਜੀ, ਧੰਨ ਗੁਰੂ ਅਮਰਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਦੀਨਾਂ ਅਤੇ ਦਿਆਲੂ ਕਿਰਪਾਲੂ ਬਦਲ ਦਿਓ।

ਪੂਰੇ ਗੁਰਾਂ ਨੇ ਗੱਲ ਸਾਰੀ ਮੈਨੇ ਕਹੀ ਹੈ। ਹਰ ਹਰ ਨਾਮ ਸੰਤਨ ਕੀ ਓਟਾਂ, ਹਰੀ ਹਰ ਪਰਮੇਸ਼ਰ ਦਾ ਸੰਤਾਂ ਦੀ ਓਟ, ਇਹ ਸਾਡੀ ਢਾਲ। ਪਾਤਸ਼ਾਹ ਕਹਿੰਦੇ ਓਟ ਫੜੀ। ਉਹ ਸ਼੍ਰੀਮਾਨ ਬਾਬਾ ਅਜੀਤ ਸਿੰਘ ਅਸਲਪੁਰ ਵਾਲੇ ਆ ਰਹੇ ਸੀ, ਪਾਉਂਦੇ ਸੀ ਅਤੇ ਉਹ ਮਹਾਂਪੁਰਖ ਜ਼ਿਆਦਾ ਕਹਿੰਦੇ ਸੀ ਵੀ ਤੁਸੀਂ ਨਾਮ ਜਪਿਆ ਕਰੋ, ਆ ਇਹਨਾਂ ਚੀਜ਼ਾਂ ਦਾ ਪਰਹੇਜ ਕਰੋ ਅਤੇ ਦਵਾਈਆਂ ਤੋਂ ਬਚੋ, ਕਈ ਸਾਈਡ ਇਫੈਕਟ ਕਰਦੀਆਂ। ਉੱਥੇ ਕੋਈ ਮਾੜਾ ਜਿਹਾ ਕੰਪਿਊਟਰ ਜਿਹਾ ਹੁੰਦਾ ਸੀ RMP, ਉਹਨੂੰ ਹੋ ਗਿਆ ਅਤੇ ਪਹਿਲਾਂ ਸਾਡੇ ਗਾਹਕੇ ਹਟਾਈ ਜਾਂਦੇ ਆ। ਉਹ ਮਹਾਂਪੁਰਖ ਤਾਂ ਇਕੱਲੇ ਆਉਂਦੇ ਸੀ, ਉਹ ਮਹਾਂਪੁਰਖਾਂ ਦੀ ਹੁਣ ਥੋੜ੍ਹਾ ਜਿਹਾ ਅਪਮਾਨ ਜਿਹਾ ਕੀਤਾ। ਉਹ ਮਰਿੰਡੇ ਜਿਹੜਾ ਥਾਣੇਦਾਰ ਸੀ ਉਹਨੂੰ ਪਤਾ ਲੱਗ ਗਿਆ, ਉਹ ਆ ਗਿਆ, ਕਹਿੰਦੇ ਮਹਾਰਾਜ ਹੁਕਮ ਕਰੋ, ਮੈਂ ਹੁਣੇ ਮੁਸ਼ਕਾਂ ਬੰਨ੍ਹ ਕੇ ਤੁਹਾਡੇ ਸਾਹਮਣੇ ਜੋ ਹੁਕਮ ਕਰੋ ਸਜ਼ਾ ਦੇਵਾਂ। ਅਤੇ ਹੁਣ ਤੁਹਾਡੀ ਦਾੜੀ ਪਕੜੀ ਸੀ, ਹੈਂ ਤੂੰ ਬਾਬਾ ਹੱਸਦਾ ਹੈ, ਕਹਿੰਦੇ ਉਹਨੇ ਫੜੀ ਸਾਡੀ ਦਾੜੀ ਨੇ ਉਹਨੂੰ ਫੜ ਲਿਆ ਸੀ। ਦੇਖੋ ਮਹਾਂਪੁਰਖਾਂ 'ਚ ਕਿੰਨੀ ਨਿਮਰਤਾ ਹੁੰਦੀ ਹੈ। ਸੋ ਇਸ ਵਾਸਤੇ ਉਹਨਾਂ ਦੀ ਓਟ ਹੀ ਨਿਰੰਕਾਰ ਦਾ ਨਾਮ ਹੈ। ਜੋ ਸਿਮਰਿਆ ਤਿਸਕੀ ਗੱਤ ਹੋਵੇ ਉਧਰੇ ਸਗਲੇ ਕੋਟਾ ਰਾਓ, ਜਿਹੜੇ ਪਰਮੇਸ਼ਰ ਨਾਮ ਨੂੰ ਚੇਤੇ ਕਰੇਗਾ ਉਹਦੀ ਕਲਿਆਣ ਹੋਏਗੀ। ਅੱਗੇ ਵਾਸਤੇ ਸਾਰੇ ਕੋਟਾਂ ਕਰੋੜਾਂ ਪੁਰਖ ਉਧਰੇ ਉਹਦੀ ਸੰਗਤ ਕਰਕੇ ਉਧਰ ਜਾਣਗੇ, ਕਰੋੜਾਂ ਜੀਵ ਸਾਰੇ ਦੁੱਖਾਂ ਕਲੇਸ਼ਾਂ ਤੋਂ ਹੈਂ ਬਚ ਜਾਣਗੇ। ਸੰਤ ਸੰਗ ਜਸ ਗਾਇਆ ਇਹ ਪੂਰਨ ਹਰ ਤਨ ਪਾਇਆ, ਸੰਤਾਂ ਨਾਲ ਮਿਲ ਕੇ ਹਰੀ ਦਾ ਜਸ ਉਹਨੇ ਗਾਇਆ। ਕਹਿੰਦੇ ਅਸੀਂ ਪੂਰੇ ਪਰਮੇਸ਼ਰ ਦਾ ਨਾਮ ਰੂਪੀ ਧਨ ਪਾਇਆ, ਕੋ ਨਾਨਕਾ ਮਿਟਾਇਆ ਸਭ ਪਾਰਵਨ ਨਜ਼ਰੀ ਆਇਆ। ਪਾਤਸ਼ਾਹ ਕਹਿੰਦੇ ਜਿਸ ਵੇਲੇ ਆਪਾਂ ਅਹੰਕਾਰ ਨੂੰ ਮਿਟਾ ਦਿੱਤਾ ਸਾਨੂੰ ਸਾਰਿਆਂ ਵਿੱਚ ਨਿਰੰਕਾਰ ਪਰਮੇਸ਼ਰ ਨਜ਼ਰ ਆਉਣ ਲੱਗ ਪਿਆ। ਸੋਠ ਮਹੱਲਾ ਪੰਜਵਾਂ, ਗੁਰਪੂਰੇ ਪੂਰੀ ਕਿੰਨੀ ਬਖਸ਼ ਆਪਣੀ ਕਰ ਦੇਣੀ, ਪੂਰੇ ਗੁਰਾਂ ਨੇ ਪੂਰੀ ਮਿਹਰ ਕੀਤੀ ਹੈ, ਉਹਨਾਂ ਨੇ ਆਪਣੀ ਭਗਤੀ ਪ੍ਰੇਮਾ ਭਗਤੀ ਦੀ ਬਖਸ਼ਿਸ਼ ਕਰ ਦਿੱਤੀ ਹੈ। ਨਿਤ ਆਨੰਦ ਸੁਖ ਪਾਇਆ, ਥਾਪ ਸਗਲੇ ਸੁਖ ਵਸਾਇਆ, ਪਾਤਸ਼ਾਹ ਕਿਰਪਾ ਨਾਲ ਅਸੀਂ ਹਮੇਸ਼ਾ ਆਨੰਦ ਨੂੰ ਪਾ ਲਿਆ, ਸਾਰੇ ਸਥਾਨਾਂ ਨੂੰ ਸੁੱਖ ਨਾਲ ਵਸਾ ਦਿੱਤਾ, ਸਾਨੂੰ ਸਾਰੀਆਂ ਜਗ੍ਹਾ 'ਚ ਸੁਖੀ ਵਸਾਇਆ। ਜਿੱਥੇ ਮਰਜ਼ੀ ਰਹੇ ਹਾਂ ਉੱਥੇ ਮਹਾਰਾਜ ਨੇ ਕਿਰਪਾ ਕੀਤੀ। ਹਰ ਕੀ ਭਗਤ ਫਲਦਾਤੀ, ਪਰਮੇਸ਼ਰ ਭਗਤੀ ਫਲ ਦੇਣ ਵਾਲੀ ਹੈ। ਗੁਰਪੂਰਿਆ ਕਿਰਪਾ ਕਰ ਦੇਣੀ ਬਿਰਲਾ ਕਿਨਹੀਂ ਜਾਤੀ ਰਹੋ, ਪੂਰੇ ਗੁਰੂ ਨੇ ਕਿਰਪਾ ਕੀਤੀ ਹੈ, ਭਗਤੀ ਦੀ ਦਾਤ ਦਿੱਤੀ ਹੈ, ਕਿਸੇ ਬਿਰਲੇ ਨੇ ਇਸ ਦੀ ਮਹਾਨਤਾ ਨੂੰ ਜਾਣਿਆ ਹੈ। ਰਹੋ ਗੁਰਬਾਣੀ ਗਾਵ ਹੈ ਭਾਈ ਉਹ ਸਭ ਦਾ ਸੁਖਦਾਇ। ਇਸ ਵਾਸਤੇ ਭਾਈ ਗੁਰਬਾਣੀ ਹੈ ਗਾਵੋ, ਰਾਗਾਂ 'ਚ ਗਾਉਂਦੇ ਹਾਂ, ਗੁਰਬਾਣੀ ਫਲਾਂ ਦੇ ਸਹਿਤ ਹੈ, ਸੁੱਖਾਂ ਦੇ ਫਲ ਦੇਣ ਵਾਲੀ ਹੈ। ਨਾਨਕ ਨਾਮ 'ਤੇ ਆਇਆ ਪੂਰਵ ਲਿਖਿਆ ਪਾਇਆ, ਪਾਤਸ਼ਾਹਾਂ ਦੇ ਪੂਰਵ ਲੇਖਾਂ ਦੇ ਨਾਲ ਜਿਹਨੀ ਨਾਮ 'ਤੇ ਆਇਆ ਉਹਨੇ ਪਰਮੇਸ਼ਰ ਨੂੰ ਪਾ ਲਿਆ ਹੈ। ਸੋਲਠ ਮਹੱਲਾ ਪੰਜਵਾਂ, ਗੁਰਪੂਰਾ ਆਰਾਧੇ ਕਰ ਸਗਲੇ ਸਾਧੇ, ਪੂਰੇ ਗੁਰਾਂ ਦੀ ਆਰਾਧਨਾ ਕਰਕੇ ਸਾਡੇ ਸਾਰੇ ਕਰ ਸਾਧੇ ਮੈਨੇ ਸਿੱਧ ਹੋ ਗਏ, ਪੂਰੇ ਹੋ ਗਏ ਹਨ। ਸਗਨ ਮਨੋਰਥ ਪੂਰੇ ਬਾਜੇ ਹਨ ਤੂਰੇ, ਸਾਰੇ ਸਕਲ ਪੂਰੇ ਹੋ ਗਏ, ਇੱਕ ਰਸ ਆਨੰਦ ਦੇ ਤੂਰੇ ਮੈਨੇ ਬਾਜੇ ਵੱਜਦੇ ਅਨਹਦੋ ਰੁਣ ਚੁਣਕਾਰ ਆਰਾਮ। ਸੰਤ ਹੋ ਰਾਮ ਨਾਮ ਜਪਤ ਸੁਖ ਪਾਇਆ, ਅਤੇ ਸੰਤੂ ਪਰਮੇਸ਼ਰ ਨਾਮ ਜਪ ਕੇ ਸੁਖ ਪਾਇਆ। ਸੰਤ ਸਥਾਨ ਬਸੇ ਸੁਖ ਸਹਿਜੇ, ਸਗਲੇ ਦੁੱਖ ਮਿਟਾਇਆ ਰਹੋ। ਸੰਤਾਂ ਦੇ ਸਤਸੰਗ ਰੂਪੀ ਸਥਾਨ 'ਚ ਵੱਸ ਗਏ ਹਾਂ, ਸੋਤੇ ਸਿਰ ਸੁੱਖ ਹੋ ਗਿਆ, ਸਾਰੇ ਦੁੱਖਾਂ ਨੂੰ ਮਿਟਾ ਲਿਆ ਹੈ। ਰਹੋ ਗੁਰ ਪੂਰੇ ਕੀ ਬਾਣੀ ਪਾਰਵਨ ਮਨ ਪਾਣੀ, ਪੂਰੇ ਗੁਰ ਜਿਹੜੀ ਬਾਣੀ ਹੈ ਉਹ ਨਿਰੰਕਾਰ ਦੇ ਮਨ ਨੂੰ ਪਾਣੀ ਮੈਨੇ ਭਾਗ ਹੀ ਮਨਜ਼ੂਰ ਹੋ ਗਈ ਹੈ। ਨਾਨਕ ਦਾ ਬਖਾਣੀ ਨਿਰਮਲ ਕਥ ਕਹਾਣੀ, ਦਾਸਾਂ ਨੇ ਕਹਿੰਦੇ ਅਕਥਨੀ ਹੈ ਵਾਹਿਗੁਰੂ ਦੀ ਕਹਾਣੀ ਕਥਾ ਬਖਾਣੀ ਕਥਨ ਕੀਤੀ ਹੈ। ਇਹ ਜੋ ਗੁਰੂ ਨਾਨਕ ਸਾਹਿਬ ਨੇ ਬਖਿਆਨ ਕੀਤਾ ਉਹ ਨਿਰਮਲ ਕਥਾ ਹੈ, ਉਹਨੂੰ ਸਾਖੀ ਰੂਪ 'ਚ ਅਸੀਂ ਵੀ ਸੁਣਾਇਆ ਹੈ ਅਕਥਨੀ ਕਥਾ ਨੂੰ। ਸੋਲਠ ਮਹੱਲਾ ਪੰਜਵਾਂ, ਭੁੱਖੇ ਭਗਤ ਲਾਜ ਨਾ ਆਵੇ ਤੂੰ ਹਰ ਜਨ ਹਰ ਗੁਣ ਗਾਵੇ। ਜਿਸ ਤਰ੍ਹਾਂ ਭੁੱਖਾ ਪੁਰਖ ਖਾਂਦਿਆਂ ਉਹਨੂੰ ਕੋਈ ਸ਼ਰਮ ਨਹੀਂ ਨਾ ਜਿਹੜੇ ਭੁੱਖ ਆਉਂਦੀ ਹੈ, ਅਤੇ ਇਸ ਤਰ੍ਹਾਂ ਹਰੀ ਦੇ ਸੇਵਕ ਜਿਹੜੇ ਪਰਮੇਸ਼ਰ ਨੂੰ ਗੁਣ ਗਾਉਂਦੇ ਆ ਉਹ ਲੋਕ ਇਲਾਜ ਦੁਨੀਆਂ ਦੀ ਸ਼ਰਮ ਨਹੀਂ ਕਰਦੇ। ਜਿਹੜਾ ਸ਼ਰਮ ਕਰ ਗਿਆ ਉਹ ਫਿਰ ਸੰਗਤ 'ਚ ਨਹੀਂ ਆ ਸਕਦਾ। ਆਪਣੇ ਕਾਜ ਕੋ ਕਿਉਂ ਦਸਾਈਏ, ਆਪਣੇ ਕੰਮ ਕਰਨ ਨੂੰ ਕਿਉਂ ਦਸਾਈਏ, ਆਲਸ ਕਿਉਂ ਕਰਨੀ ਹੈ, ਕਰ ਲੈਣਾ ਚਾਹੀਦਾ ਅੱਜ ਦਾ ਕੰਮ, ਕੱਲ੍ਹ ਤਾਂ ਨਾ ਛੱਡੋ ਹੁਣ ਦਾ, ਜਾਂ ਰੱਖਦੇ ਨਾ ਛੱਡੋ ਉਦੋਂ ਹੀ ਕਰੋ। ਜੇ ਸਿਮਰਨ ਦਰਗਾਹ ਮੁਖੋ ਜਲ ਸਦਾ ਸੁਖ ਪਾਈਆ ਰਹੋ। ਵਿਸਰਾਮ ਦੇ ਕਹਿੰਦੇ ਜਿਹਦੇ ਨਾਮ ਦਾ ਸਿਮਰਨ ਕਰਨ ਨਾਲ ਦਰਗਾਹ 'ਚ ਮੁਖੜਾ ਪਵਿੱਤਰ ਹੁੰਦਾ, ਸਦਾ ਸਦਾ ਸੁੱਖਾਂ ਨੂੰ ਪਾ ਲਈਦਾ ਹੈ। ਰਹੋ ਜਿਉਂ ਕੰਮ ਹੀ ਕੰਮ ਲਵਾਵੇ ਤਿਉਂ ਹਰ ਦਾਸ ਹਰ ਜਸ ਭਾਵੈ, ਜਿਵੇਂ ਕੰਮ ਹੀ ਬੰਦਾ ਕੰਮ ਕੰਮਣੀ ਵਿੱਚ ਹੈ ਉਹ ਕੰਮ ਵਿਕਾਰਾਂ 'ਚ ਲਵਾਏ ਮਨ ਹੁੰਦਾ, ਇਸ ਤਰ੍ਹਾਂ ਜਿਹੜੇ ਹਰੀ ਦੇ ਦਾਸ ਆ ਉਹ ਪਰਮੇਸ਼ਰ ਦਾ ਜਸ ਕਰਨ ਉਹਨੂੰ ਚੰਗਾ ਲੱਗਦਾ, ਬੁਰਾ ਬੁਰਾਈ ਨੂੰ ਚੰਗਾ ਲੱਗਦਾ, ਚੰਗਾ ਚੰਗਿਆਈ 'ਚ ਲੱਗ ਜਾਂਦਾ। ਜਿਉਂ ਮਾਤਾ ਬਾਲ ਲਪਟਾਵੇ ਤਿਉਂ ਗਿਆਨੀ ਨਾਮ ਕਮਾਵੇ, ਜਿਵੇਂ ਮਾਤਾ ਬੱਚੇ ਨੂੰ ਗੱਲ ਨਾਲ ਲਿਪਟ ਜਾਂਦੀ ਚਿੰਬੜ ਜਾਂਦੀ, ਗਿਆਨੀ ਪੁਰਖ ਨਾਮ ਨੂੰ ਜਪਾਵੇ ਨਾਮ ਨੂੰ ਕਮਾਵੇ, ਨਾਮ ਦੀ ਕਮਾਈ ਕਰਦੇ ਆ। ਗੁਰਪੂਰੇ ਦੇ ਪਾਵੇ ਜਨ ਨਾਨਕ ਨਾਮ ਧਿਆਵੇ, ਉਹ ਪੂਰੇ ਗੁਰਾਂ ਤੋਂ ਇਹ ਬਖਸ਼ਿਸ਼ ਪਾਉਂਦੇ ਆ, ਨਾਮ ਨੂੰ ਧਿਆਉਂਦੇ ਹਨ। ਸੋਠ ਮਹੱਲਾ ਪੰਜਵਾਂ,
ਸੁਖ ਸਾਂਦ ਕਰਿਆ, ਨਿੰਦਕ ਮੁਖ

0: آیا جب بڈالی تو امر سار آ گئے پھر مہاراج نے شبد کی کرپا کی ہے کہ ہوں بابا بڈا جی سوکھ آنند ہوں اپنے گھر آ گئے ہیں نند کے جڑے سولی یادک سے انہوں کی نندیا روپی کھے پی ہے نند کے منہ لانتا روپی سوا پی ہے پورے گر پہرایا بن سے دکھ سوایا پورے گرا نے جس کا سروپا سانو پہنایا ساڈے سوایا سارے دکھ بن سے ناس ہو گیا ہاں جی بن سے دکھ سوایا سنتو سچ ہی وڈیا جن آچار جی سو بنائی رہو وشرام دے کہ سنت جنو مہاتما جنو اسی سچے نام کی وڈیائی کرتے ہیں جن سنسار سے ساری آچارج شوبھا بنا دیتی ہے رہو بولے صاحب کے پانے داس بانی برہم بکھانے کہندے داس پرماتما کے پانے چ بچن کر رہے ہیں برہم بانی یہ ربی بانی بکھانے کتھن کرتے ہیں اسی داس یہ بانی دوارا اس پرمیشر کا جس کتھن کرتے ہیں نانک پرب سکھ دے جن پوری بنت بنائی پاتشاہ کہندے وہ پرماتا سکھن دینا جنہیں سنسار کی ساری بناوٹ جڑی ہے بنائی ہوئی ہے سورس محلہ پنجواں پرب اپنا ہردے آئے صحیح سلامت آئے گھر صحیح سلامت آئے جدو بڈالی صاحب تو پھر نا مہاراج شری امرتسر صاحب آ گئے گرو کے ملا دربار صاحب آ گئے وہ پرمیشر کے دھنواد شبد اچار دے پرب اپنا ہردے سے اسی اپنے پرب ہردے سے آدھے ہاں تو سکھ آنند نہ اپنے گھر گرو کے محل آ گئے کیونکہ جتنے مہاراج کی رہائش ہوں سی نا وہ گردوارے کا نام گرو کا محل ہے سنتوش پیا سنسارے گر پورے کا تارے سنسار کے پدارتھ ملوں سنتوش پراپت ہو گیا پورے گران کا نام لے کے اس نام کی برکت نے پورے گران نے سانوں تار لیا ہے سنتو پرب میرا سدا دیالا یہ سانجن میرا پربھ سدا دیالا اپنے بھگتی گنت نہ گنی راکھے بال گوپالا رہو وہ اپنے بھگتان کی گنتی نہیں پھر گنتا وہ گوپال ایسا جی بچے کی ماں پہ رکھا کرے رکھا کرتا ہے ہر نام ہرد اور تارے تارے رہو ہر نام ہرد اور تارے ہر نام ہرد اور تارے تین سبھی تھوک سوارے اسی پرمیشور نام ہردے تاریا ہوں ساڈے سارے تھوک گھر سوار دیتے ہیں گور پورا تو سدھی ہے پھر نانک گرو نہ تھی پورے گرن تو خوش ہو کے یہ نام دتا پھر کدی بھی دکھ تھی نہیں ہوا سورٹ محلہ پنجوا ہر منتن وسیا سوئی جا جا کر کرے سو کوئی وہ سوئی سوبھا والا پرمیشور ساڈے من سے تن چ بس گیا جنہیں کر کے ساری سارے جائے جائے کار کر رہے گر پورے کی وڈیائی تا کی قیمت کہیں نہ جائے یہ پورے ستگران کی اپنی وڈیائی ہے یہ قیمت مہانتا کہیں نہیں جاتی ہوں قربان جائی تیرے نام ہے اسی آپ جی کے نام تو بلہار جانے ہیں جس نے بخش لے میرے پیارے سو جا تیرا گاوے رہو وشرام نے کہتے ہیں پیارے نرنکار جی تے جنہوں تو بخش لینا وہ گرم پیارا تیرا جس گا ہے رہو تو پارو سومی میرا سنتا پرواسا تیرا ਤੂੰ ਭਾਰੋ ਵੱਡੀ ਸ਼ਕਤੀ ਦਾ ਮਾਲਕ ਹੈ ਮੇਰਾ ਸੁਆਮੀ ਹੈ ਸੰਤਾਂ ਗੁਰੂ ਪਿਆਰਿਆਂ ਨੂੰ ਇੱਕ ਤੇਰੇ ਨਾਮ ਦਾ ਇੱਕ ਭਰੋਸਾ ਹੈ ਨਾਨਕ ਪ੍ਰਭ ਸੁਣਾਈ ਮੁਖ ਨਿੰਦਾ ਗਿਆ ਚਾਹੀ ਪਾਤਸ਼ਾਹ ਕਹਿੰਦੇ ਮੈਂ ਤੁਹਾਡੀ ਸ਼ਰਨ ਪੈ ਗਿਆ ਆਪਦੀ ਕਿਰਪਾ ਨਾਲ ਨਿੰਦਕਾਂ ਦੇ ਮੂੰਹ ਦੇ ਉੱਤੇ ਲਾਂਤਾਂ ਰੂਪੀ ਸਵਾਹ ਪੈ ਰਹੀ ਉਹ ਸੁਲਭੀ ਖਾਂ ਸੁਲਹੀ ਖਾਂ ਜਿਹੜਾ ਸੀ ਉਹ ਪੰਜਾਬੀਆਂ 'ਚ ਸੜ ਕੇ ਮਰ ਗਿਆ ਸੁਲਹੀ ਸੀ ਉਹ ਕਹਿੰਦਾ ਮੈਨੂੰ ਉਹਦੇ ਜਿਹੜੇ ਨੌਕਰ ਤਨਖਾਹ ਦੇ ਉਹ ਕਹਿੰਦਾ ਮੈਂ ਹੁਣ ਕਿੱਥੋਂ ਦਿਆਂ ਉਹ ਛੁਰਾ ਕੱਢ ਕੇ ਮਾਰਿਆ ਮਰ ਗਿਆ ਜਿਹੜੇ ਨਿੰਦਿਆ ਕਰਦੇ ਸੀ ਕਿ ਇਹ ਸਾਡੀ ਮਦਦ ਕਰਕੇ ਕਹਿੰਦੇ ਉਹਨਾਂ ਦੇ ਮੂੰਹ 'ਤੇ ਸਵਾਏ ਪਈ ਹੈ ਸੋਠ ਮਹਲਾ ਪੰਜਵਾਂ ਆ ਗਿਆ ਸੁਖ ਮੇਰੇ ਮੀਤਾ ਪਾਸ਼ੇ ਆਨੰਦ ਪ੍ਰਭ ਕੀਤਾ ਹੇ ਮੇਰੇ ਮਿੱਤਰ ਸਰੂਪੀ ਗੁਰਸਿੱਖੋ ਅੱਗੇ ਪ੍ਰਲੋਕ ਦਾ ਸੁਖ ਪਾਸ਼ੇ ਸਲੋਕ ਦਾ ਆਨੰਦ ਇਹ ਪਰਮੇਸ਼ੁਰ ਨੇ ਦੇਣਾ ਕੀਤਾ ਪਰਮੇਸ਼ੁਰ ਵੰਡ ਬਣਾਈ ਫਿਰ ਡੋਲ ਕਥੂ ਨਾਹੀਂ ਨਿਰੰਕਾਰ ਨੇ ਅਸੀਂ ਵੰਡ ਬਣਾਵਟ ਬਣਾਈ ਹੈ ਜਿਹਦੇ ਕਰਕੇ ਮਨ ਮੁੜ ਕਿਧਰੇ ਵੀ ਡੋਲ 'ਤੇ ਭਟਕਦਾ ਨਹੀਂ ਗੁਰੂ ਰਾਮਦਾਸ ਜੀ ਨੇ ਸਾਡਾ ਵਿਸ਼ਵਾਸ ਐਨ ਦ੍ਰਿੜ ਰੱਖਿਆ ਭਾਵੇਂ ਸੰਕਟ ਕਿੰਨੇ ਆਏ ਆ ਸਾਚੇ ਸਾਹਿਬ ਜੋ ਮਨ ਮੰਨਿਆ ਹਰ ਸਾਹਿਬ ਨਿਰੰਤਰ ਜਾਣਿਆ ਰਹੋ ਨਹੀਂ ਤਾਂ ਆਮ ਬੇਵਤਾ ਜਾਂ ਡੋਲ ਜਾਂਦਾ ਨਾ ਬੰਦਾ ਹੈਂ ਮਹਾਰਾਜ ਤਾਂ ਚਲੋ ਆਪੇ ਹੀ ਆ ਸਾਡੇ 'ਤੇ ਕਿਰਪਾ ਕਰਦੇ ਆ ਹਾਂਜੀ ਪੂਰੀ ਆਪਣੀ ਬਖਸ਼ਿਸ਼ ਆ ਸਾਚੇ ਸਾਹਿਬ ਜੋ ਮਨ ਸੱਚੇ ਨੇ ਮਨ ਮੰਨ ਗਿਆ ਹਰ ਸਾਹਿਬ ਨਿਰੰਤਰ ਜਾਣਿਆ ਕਹਿੰਦੇ ਨਿਰੰਤਰ ਸਾਰਿਆਂ 'ਚ ਉਹਨੂੰ ਇੱਕ ਰਸ ਜਾਣਿਆ ਵਿਆਪਕ ਰੂਪ ਜਾਣਿਆ ਰਹੋ ਵਿਸ਼ਰਾਮ ਦੇ ਕੇ ਕਹਿ ਰਹੇ ਸਭ ਜੀ ਤੇਰੇ ਦਿਆਲਾ ਆਪਣੇ ਭਗਤ ਕਰੇ ਪ੍ਰਦਵਾਲਾ ਇਹ ਦਿਆਲੂ ਸਾਰੇ ਜੀ ਜਨ ਤੇਰੇ ਆ ਆਪਣੇ ਭਗਤਾਂ ਦੀ ਪ੍ਰਤਪਾਲਣ ਆਪੇ ਕਰਦੇ ਹੋ ਅਜ ਆਚਾਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਥਿਆਈ ਇਹ ਪਾਤਸ਼ਾਹ ਤੇਰੀ ਵਡਿਆਈ ਬੜੀ ਆਚਰਜ ਆ ਮੈਂ ਨੇਤਾ ਆਪਣੇ ਹਮੇਸ਼ਾ ਆਪ ਜੀ ਦੇ ਪਵਿੱਤਰ ਨਾਮ ਨੂੰ ਧਿਆਉਂਦਾ ਹਾਂ ਇਸ ਕਰਕੇ ਗੁਰਸਿੱਖੋ ਤੁਸੀਂ ਪਰਮੇਸ਼ੁਰ ਨਾਮ ਧਿਆਇਆ ਕਰੋ ਡੋਲਣ ਦੀ ਲੋੜ ਨਹੀਂ ਸੂਰਜ ਮਹਲਾ ਪੰਜਵਾਂ ਨਾਲ ਨਾਰਾਇਣ ਮੇਰਾ ਜਮਦੂਤ ਨਾਮ ਹੈ ਨੇਰਾ ਉਹ ਨਾਰਾਇਣ ਨਿਰੰਕਾਰ ਸਾਡੇ ਨਾਲ ਹੋਣ ਕਰਕੇ ਜਿਹੜੇ ਜਮਦੂਤ ਸਾਡੇ ਨੇੜੇ ਨਹੀਂ ਆ ਸਕਦੇ ਹਨ ਕੰਠ ਲਾਏ ਪ੍ਰਭ ਰੱਖ ਹੈ ਸਤਿਗੁਰ ਕੀ ਸੱਚ ਸਾਖ ਹੈ, ਸਤਿਗੁਰ ਦੀ ਸੱਚੀ ਸੱਚੀ ਸਾਖ ਹੈ, ਮੈਨੇ ਸਿੱਖਿਆ ਕਰਕੇ ਨਿਰੰਕਾਰ ਨੇ ਸਾਨੂੰ ਆਪਣੇ ਗਲ ਨਾਲ ਲਾ ਕੇ ਰੱਖ ਲਿਆ ਹੈ। ਗੁਰਪੂਰੇ ਪੂਰੀ ਕੀਤੀ, ਪੂਰੇ ਸਤਿਗੁਰ ਨੇ ਪੂਰੀ ਕਿਰਪਾ ਕਰ ਦਿੱਤੀ ਹੈ, ਮੈਂ ਪੂਰੀ ਤੌਰ 'ਤੇ ਸਿੱਖਿਆ ਦਿੱਤੀ ਹੈ। ਦੁਸ਼ਮਣ ਮਾਰ ਬਿਡਾਰੇ ਸਗਲੇ ਦਾਸ ਕੋ ਸਮਾਧ ਦਿੱਤੀ ਰਹੋ, ਪੂਰੇ ਸਾਨੂੰ ਐਸੀ ਕਿਰਪਾ ਕੀਤੀ ਉਹ ਜਿਹੜੇ ਦੁਸ਼ਮਣ ਸੀ ਮਾਰ ਕੇ ਬਡਾਰੇ ਨਾਸ ਕਰਤੇ, ਅਤੇ ਦਾਸਾਂ ਨੂੰ ਯਾਨੀ ਸ਼ੁਭ ਮਤ ਸ੍ਰੇਸ਼ਟ ਮਤ ਦੇਤੀ ਹੈ। ਸਾਡੇ ਮਨ 'ਚ ਕੋਈ ਉਹ ਜਿਹਾ ਸੰਕਲਪ ਹੀ ਨਹੀਂ ਪੈਦਾ ਹੋਇਆ, ਤੁਸੀਂ ਕਿਰਪਾ ਕੀਤੀ ਰਹੋ। ਦਸਰਾਮ ਦੇ ਕਹਿੰਦੇ ਹਨ, ਪ੍ਰਭ ਸਗਲੇ ਥਾਨ ਵਸਾਏ ਸੁੱਖ ਸ਼ਾਂਤ ਕਰਿਆ ਹੈ, ਨਾਂਕਾਰ ਨੇ ਸਾਰੇ ਸਥਾਨ ਵਸਾਤੇ ਹੈ, ਅਸੀਂ ਸੁੱਖ ਸ਼ਾਂਤੀ ਨਾ। ਫਿਰ ਮੈਨੇ ਮੁੜ ਕੇ ਹੁਣ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ, ਪੁਨਾ ਤੁਰ ਫਿਰ ਕੇ ਸੁੱਖ ਆਨੰਦ ਨਾਲ ਆ ਗਏ। ਉੱਥੇ ਮਹਾਰਾਜ ਨੇ ਆਨੰਦ ਹੀ ਰੱਖਿਆ, ਤੂੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਭੁਲਾਇਆ ਹੀ ਨਹੀਂ ਹੈ। ਨਾਨਕ ਪ੍ਰਭ ਸਰਣ ਆਏ ਜਿਹਨ ਸਗਲੇ ਰੋਗ ਮਿਟਾਏ, ਕਹਿੰਦੇ ਅਸੀਂ ਪਾਤਸ਼ਾਹੀ ਸ਼ਰਨ ਆ ਗਏ ਹਾਂ, ਸਾਡੇ ਬਾਬਾ ਬੁੱਢਾ ਜਿੰਨੇ ਰੋਗ ਸੀ ਸਾਰੇ ਉਹਨਾਂ ਨੇ ਮਿਟਾ ਦਿੱਤੇ ਹਨ। ਸੋਲਠ ਮਹਲਾ ਪੰਜਵਾਂ, ਸਰਬ ਸੁਖ ਦਾਤਾ ਸਭ ਤਾਕੀ ਸਰਨੀ ਪਾਈ ਹੈ, ਉਹ ਸਾਰੇ ਸੁੱਖਾਂ ਦੇ ਦਾਤੇ ਸਤਿਗੁਰੂ ਜੀ ਹੈ। ਇਸ ਵਾਸਤੇ ਹੈ ਉਹਨਾਂ ਦੀ ਸ਼ਰਨ 'ਚ ਅਸੀਂ ਆਪਣੇ ਆਪ ਨੂੰ ਪਾਉਣਾ ਕੀਤਾ, ਤੁਸੀਂ ਉਹਨਾਂ ਦੀ ਸ਼ਰਨ 'ਚ ਪੈਣਾ ਕਰੋ। ਦਰਸ਼ਨ ਭੇਟ ਹੁਣ ਦਾ ਦੂਖ ਗਿਆ ਹਰ ਗਾਈ ਹੈ, ਉਹਨਾਂ ਦੇ ਦਰਸ਼ਨ ਭੇਟ ਕਰਦੇ ਆਨੰਦ ਹੋ ਜਾਈਦਾ, ਆਨੰਦ ਮਿਲ ਜਾਂਦਾ ਆ। ਇਸ ਕਰਕੇ ਜਿਹਨਾਂ ਨੂੰ ਉਹਨਾਂ ਨੇ ਮਿਲ ਕੇ ਪਰਮਾਤਮਾ ਨੂੰ ਗੁਣਾਂ ਨੂੰ ਗਾਇਆ, ਸਾਰੇ ਦੁੱਖ ਉਹਨਾਂ ਦੂਰ ਹੋ ਗਏ ਹਨ। ਅਰਸ ਪੀਓ ਭਾਈ, ਇਸ ਵਾਸਤੇ ਗੁਰੂ ਪਿਆਰਿਓ, ਪਰਮਾਤਮਾ ਦੇ ਅੰਮ੍ਰਿਤ ਰੂਪੀ ਨਾਮ ਰਸ ਨੂੰ ਪੀਣਾ ਕਰੋ, ਨਾਮ ਜਪੋ, ਨਾਮੋ ਆਰਾਧੋ, ਗੁਰਪੁਰੇ ਕੀ ਸਰਨਾਈ ਰਹੋ। ਬਸਰਾਮ ਦੇ ਕਹਿੰਦੇ ਨਾਮ ਜਪੋ, ਨਾਮ ਦਾ ਮਨ ਸਿਮਰਨ ਕਰੋ, ਪੂਰੇ ਗੁਰਾਂ ਦੀ ਸ਼ਰਨ ਵਿੱਚ ਆਉਣਾ ਕਰੋ ਰਹੋ। ਅਤੇ ਸਹਿ ਪ੍ਰਾਪਤ ਜਿਸ ਤੋਂ ਲਿਖਿਆ ਸੋਈ ਪੂਰਨ ਭਾਈ, ਕਹਿੰਦੇ ਜਿਹਨੇ ਮੱਥੇ ਦੇ ਧੁਰੋਂ ਲੇਖ ਲਿਖਿਆ ਨਾ, ਇਹ ਕਿਰਪਾ ਉਹਨੂੰ ਪ੍ਰਾਪਤ ਹੁੰਦੀ ਹੈ, ਉਹ ਹੀ ਪੂਰਨ ਭਾਈ। ਭਾਈ ਮੈਂ ਇੱਥੇ ਪ੍ਰੇਮੀ ਦਾ ਵਾਚਕ ਹੈ, ਅਸਲੀ ਪ੍ਰੇਮੀ ਉਹ ਹੀ ਆ ਜਿਹੜਾ ਸੰਕਟ 'ਚ ਡੋਲਦਾ ਨਹੀਂ, ਮਹਾਰਾਜ ਦਾ ਵਿਸ਼ਵਾਸ ਰੱਖਦਾ। ਨਾਨਕੀ ਬੇਨੰਤੀ, ਪ੍ਰਭ ਜੀ ਨਾਮ ਰਾਹਲ ਬੁਲਾਈ, ਇਹ ਪਾਤਸ਼ਾਹ ਸਾਡੀ ਬੇਨਤੀ ਹੈ, ਕਿਰਪਾ ਕਰਕੇ ਸਾਡੀ ਬਿਰਤੀ ਨੂੰ ਨਾਮ ਵਿੱਚ, ਸਾਡੀ ਲਿਵ ਨਾਮ ਵਿੱਚ ਲਾਈ ਰੱਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
1: Kirbu di rangili tarti de vasneek srotyo, tusi ye program FM Radio CISK 94.3 to sun rahe ho. E program Gurdwara Sahib, Western Singh Sabha, Williams Lake to prasarit kita ja raha hai. ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
2: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
4: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਜੀ ਮਹਾਰਾਜ ਸਤਨਾਮ ਸ੍ਰੀ ਵਾਹਿਗੁਰੂ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸਤਨਾਮ ਸ੍ਰੀ ਵਾਹਿਗੁਰੂ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਤਨਾਮ ਸ੍ਰੀ ਵਾਹਿਗੁਰੂ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਨਾਮ ਸ੍ਰੀ ਵਾਹਿਗੁਰੂ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਸਤਨਾਮ ਸ੍ਰੀ ਵਾਹਿਗੁਰੂ।

0: ਵਾਹਿਗੁਰੂ ਜੀ ਕੀ ਫਤਿਹ।
1: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਜਿਹੜੀ ਅਹਜ ਕਾਲ ਤੋਂ ਦੰਦਾਂ ਬਾਰੇ ਵਕਤ ਵਰਖੋ, ਅੱਖਾਂ ਬਾਰੇ ਵਕਤ ਵਰਖੋ। ਕੁਛ ਲੋਕ ਐਸਾ ਕਹਿੰਦੇ ਨੇ ਉਸ ਸਮਾਂ ਦੂਰ ਨਹੀਂ ਜਦ ਉੱਪਰ ਦੇ ਦੰਦ ਦੁੱਖਣ ਦੇ ਕਿਸੇ ਹੋਰ ਡਾਕਟਰ ਕੋਲ ਜਾਣਾ ਪਏਗਾ, ਥੱਲੇ ਦੇ ਦੁੱਖੇ ਕਿਸੇ ਹੋਰ ਕੋਲ ਜਾਣਾ। ਦੂਰ ਕਿਉਂ ਜਾ, 32 ਦੰਦ ਨੇ, ਹਰ ਦੰਦ ਨਿਰਾਲਾ ਆਪਣੀ ਅਲਗ ਹੋਂਦ ਰੱਖਦਾ ਹੈ। ਹੋ ਸਕਦਾ 32 ਦੰਦਾਂ ਦੇ 32 ਡਾਕਟਰ, ਇੱਕ ਇੱਕ ਅੰਗ, ਇੱਕ ਇੱਕ ਨਸ, ਇੱਕ ਇੱਕ ਇੰਦਰਾ, ਇੱਕ ਪਿੰਡ ਦਾ ਬੜਾ ਕੀਮਤੀ ਹੈ, ਮਹਾਨ ਹੈ। ਨਾ ਪੂਰਨ ਤੌਰ ਤੇ ਕੋਈ ਬ੍ਰਹਿਮੰਡ ਨੂੰ ਜਾਣ ਸਕਦਾ ਹੈ, ਨਾ ਪੂਰਨ ਤੌਰ ਤੇ ਕੋਈ ਇਸ ਪਿੰਡ ਨੂੰ ਜਾਣ ਸਕਦਾ। ਜੋ ਅਸਥੂਲ ਰੂਪ ਦੇ ਬ੍ਰਹਿਮੰਡ ਦੇ ਚ ਹੈ ਬ੍ਰਹਮ, ਉਹ ਸੂਕਸ਼ਮ ਰੂਪ ਦੇ ਇਸ ਪਿੰਡ ਦੇ ਚ ਹੈ ਉਹ ਬ੍ਰਹਮ। ਬ੍ਰਹਿਮੰਡ ਆਪਣੇ ਤੋਂ ਬਹੁਤ ਦੂਰ ਹੈ, ਵਿਸਤ੍ਰਿਤ ਹੈ, ਫੈਲਿਆ ਹੈ, ਪਿੰਡ ਕੋਲ ਹੈ। ਖੋਜ ਪਿੰਡ ਤੋਂ ਸ਼ੁਰੂ ਕਰਨੀ। ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ, ਜੋ ਖੋਜ ਹੈ ਸੋ ਹੈ। ਅੱਜ ਤੱਕ ਮਨੁੱਖ ਨੂੰ ਜੋ ਕੁਛ ਵੀ ਪ੍ਰਾਪਤ ਹੋਇਆ ਪਿੰਡ ਤੋਂ ਬਾਹਰੋਂ ਪ੍ਰਾਪਤ ਹੋਇਆ, ਸਰੀਰ ਤੋਂ ਬਾਹਰੋਂ ਪ੍ਰਾਪਤ ਹੋਇਆ, ਧਨ ਮਿਲਿਆ ਬਾਹਰੋਂ ਮਿਲਿਆ, ਪਦਾਰਥ ਮਿਲੇ ਨੇ ਬਾਹਰੋਂ ਮਿਲੇ ਨੇ, ਮਹਿਲ ਮਾੜੀਆਂ ਮਿਲੀਆਂ ਨੇ ਬਾਹਰੋਂ ਮਿਲੀਆਂ, ਪਰਿਵਾਰ ਦੇ ਸੰਬੰਧ ਜੁੜੇ ਨੇ, ਰਿਸ਼ਤੇ ਬਣੇ ਨੇ ਬਾਹਰੋਂ ਮਿਲੇ, ਜੋ ਕੁਛ ਵੀ ਪ੍ਰਾਪਤ ਹੋਇਆ ਬਾਹਰੋਂ ਹੋਇਆ। ਕਿੱਥੋਂ ਇੱਕ ਮਨੁੱਖ ਨੂੰ ਭੁਲੇਖਾ ਪੈ ਗਿਆ, ਪਦਾਰਥ ਬਾਹਰੋਂ ਮਿਲੇ ਨੇ, ਸ਼ਾਇਦ ਪਰਮਾਤਮਾ ਵੀ ਬਾਹਰੋਂ ਮਿਲੇ। ਪਰਿਵਾਰ ਦੇ ਸੰਬੰਧ ਬਾਹਰ ਜੁੜੇ ਨੇ, ਸ਼ਾਇਦ ਨਿਰੰਕਾਰ ਦੇ ਸੰਬੰਧ ਵੀ ਕਿਧਰੇ ਬਾਹਰ ਜੁੜਾ। ਮਹਿਲ ਮਾੜੀਆਂ ਬਾਹਰੋਂ ਪ੍ਰਾਪਤ ਹੋਈਆਂ ਨੇ, ਸ਼ਾਇਦ ਪ੍ਰਭੂ ਦਾ ਮਹਿਲ, ਗੁਰੂ ਦਾ ਮਹਿਲ ਵੀ ਕਿਧਰੋਂ ਬਾਹਰੋਂ ਲੱਗਦਾ। ਪ੍ਰਭੂਤਾ ਬਾਹਰੋਂ ਮਿਲੀ ਹੈ, ਸ਼ਾਇਦ ਪ੍ਰਭੂ ਵੀ ਕਿਧਰੋਂ ਬਾਹਰੋਂ ਮਿਲਦਾ। ਐਸਾ ਨਹੀਂ ਹੈ, ਬਾਹਰ ਟੋਲੇ ਸੋ ਭਰਮ ਬੁਰਾ। ਪਿੰਡ ਤੋਂ ਬਾਹਰ ਜੋ ਪ੍ਰਭੂ ਨੂੰ ਲੱਭਦਾ ਹੈ ਭਰਮ ਵਿੱਚ ਹੈ, ਔਰ ਪਿੰਡ ਦੇ ਅੰਦਰ ਜੋ ਪ੍ਰਭੂਤਾ ਲੱਭਦਾ ਹੈ ਭਰਮ ਵਿੱਚ ਹੈ। ਇਸ ਪਿੰਡ ਤੋਂ ਬਾਹਰ ਜੋ ਪਰਮਾਤਮਾ ਨੂੰ ਲੱਭਦਾ ਹੈ ਭਰਮ ਦੇ ਚ ਹੈ, ਔਰ ਇਸ ਪਿੰਡ ਦੇ ਅੰਦਰ ਜੋ ਪਦਾਰਥਾਂ ਨੂੰ ਲੱਭਦਾ ਹੈ ਭੁਲੇਖੇ ਦੇ ਚ ਹੈ। ਭੁਲੇਖੇ ਪਦਾਰਥ ਲੱਭਣਾ ਹੈ ਬਾਹਰੋਂ ਲੱਭਣਾ ਪਏਗਾ, ਪਰਮਾਤਮਾ ਲੱਭਣਾ ਹੈ ਅੰਦਰੋਂ ਲੱਭਣਾ। ਪ੍ਰਭਤਾ ਚਾਹੀਦੀ ਹੈ, ਬਾਹਰੋਂ ਲੋਕਾਂ ਨੂੰ ਕੁਛ ਕਰਨਾ ਪਏਗਾ ਤਾਂ ਉਹ ਪ੍ਰਭਤਾ ਮਿਲੇਗੀ ਉਹਨਾਂ ਤੋਂ, ਪ੍ਰਭੂ ਅੰਦਰੋਂ ਮਿਲਦਾ। ਪਰਿਵਾਰ ਦੇ ਸੰਬੰਧ ਬਾਹਰੋਂ ਜੁੜਦੇ ਨੇ, ਨਿਰੰਕਾਰ ਦਾ ਸੰਬੰਧ ਅੰਦਰੋਂ ਜੁੜਦਾ। ਕਿਉਂਕਿ ਅੱਜ ਤੱਕ ਮਨੁੱਖ ਨੂੰ ਜੋ ਕੁਛ ਵੀ ਮਿਲਿਆ ਬਾਹਰੋਂ ਮਿਲਿਆ, ਅੰਦਰੋਂ ਤਾਂ ਕੁਛ ਮਿਲਿਆ। ਪਰਿਵਾਰ ਦੇ ਸੰਬੰਧ ਜੁੜੇ ਨੇ ਬਾਹਰੋਂ, ਧਨ ਪਦਾਰਥ ਮਿਲੇ ਨੇ ਬਾਹਰੋਂ, ਮਹਿਲ ਮਾੜੀਆਂ ਮਿਲੀਆਂ ਨੇ ਬਾਹਰੋਂ, ਪਦਾਰਥ ਮਿਲੇ ਨੇ ਬਾਹਰੋਂ, ਕਿੱਥੋਂ ਭੁਲੇਖਾ ਪੈ ਗਿਆ ਸ਼ਾਇਦ ਪਰਮਾਤਮਾ ਵੀ ਕਿਧਰੇ ਤੀਰਥ 'ਤੇ, ਕਿਸੇ ਸਰੋਵਰ ਦੇ ਕੰਢੇ, ਕਿਸੇ ਮੰਦਿਰ, ਮਸਜਿਦ, ਧਾਰਮਿਕ ਸਥਲ ਦੇ ਕਿਸੇ ਡੇਰੇ ਦੇ, ਸ਼ਾਇਦ ਪਰਮਾਤਮਾ ਵੀ ਮਿਲ ਗਿਆ। ਨਹੀਂ, ਧਾਰਮਿਕ ਮੰਦਿਰਾਂ ਦੇ ਤੋਂ, ਮੰਦਿਰ ਮਸਜਿਦ ਗੁਰਦੁਆਰਿਆਂ ਦੇ ਤਾਂ ਪਰਮਾਤਮਾ ਦੀ ਸਮਝ ਪੈ ਸਕਦੀ ਹੈ, ਲੱਭ ਨਹੀਂ ਸਕਦਾ। ਕਿਉਂਕਿ ਇਤਨੇ ਲੋਕ ਗੁਰਦੁਆਰੇ ਆਉਂਦੇ ਨੇ, ਸਭ ਨੂੰ ਹੁਣ ਤੱਕ ਮਿਲ ਗਿਆ। ਬਾਹਰ ਟੋਲੇ ਸੋ ਭਰਮ ਬੋਲਾ। ਜਿਨ੍ਹਾਂ ਨੇ ਇਸ ਸੱਤ ਨੂੰ ਬੜੀ ਗਹਿਰਾਈ ਨਾਲ ਖੋਜਿਆ, ਉਹ ਫਿਰ ਦੋ ਹਿੱਸਿਆਂ 'ਚ ਤਕਸੀਮ ਹੋ ਰਿਹਾ, ਦੋ ਹਿੱਸਿਆਂ 'ਚ ਮਿਲ ਗਏ।
ਸਿੱਖ ਸਬਕਾ ਕਹਿੰਦਾ ਰਿਹਾ ਔਰ ਗਾਇਨ ਕਰਦਾ ਰਿਹਾ, ਬਖਾਨ ਕਰਦਾ ਰਿਹਾ, ਗਾਵੇ ਕੋ ਜਪ ਹੈ ਦਿਸੇ ਤੋਂ ਦੂਰ ਜਾ, ਬਹੁਤ ਬਹੁਤ ਦੂਰ। ਦੂਸਰਾ ਤਬਕਾ ਉਹ ਇਸ ਤੋਂ ਬਿਲਕੁਲ ਮੁਖਾਲਫ ਕਰਦਾ ਰਿਹਾ ਔਰ ਕਹਿੰਦਾ ਰਿਹਾ ਔਰ ਕਹਿ ਰਿਹਾ, ਗਾਵੇ ਕੋ ਵੇਖ ਹੈ ਆਗਰਾ ਅਰੂ, ਕੋਈ ਇਸ ਤਰ੍ਹਾਂ ਗਾ ਰਿਹਾ ਸੀ ਕਿ ਵੇਖ ਰਿਹਾ ਅਤੇ ਹਾਜ਼ਰ ਨਾਜ਼ਰ ਹੈ, ਨੇੜੇ ਤੋਂ ਨੇ ਬਹੁਤ ਨੇ। ਥੋੜ੍ਹੀ ਜਿਹਾ ਤਰਕ ਬੁੱਧੀ ਰੱਖਣ ਵਾਲਾ ਮਨੁੱਖ, ਦਿਮਾਗੀ ਤਲ ਤੇ ਜੀਣ ਵਾਲਾ ਮਨੁੱਖ ਫੌਰਨ ਕਹਿ ਲਏਗਾ ਇਹਨਾਂ ਦੋਹਾਂ 'ਚ ਇੱਕ ਤੇ ਗੱਲ ਹੈ, ਯਾਰ ਪਰਮਾਤਮਾ ਦੂਰ ਤੋਂ ਦੂਰ ਹੈ ਜਾਂ ਫਿਰ ਨੇੜੇ ਤੋਂ ਨੇੜੇ, ਦੋਵੇਂ ਠੀਕ ਨਹੀਂ ਹੋ ਸਕਦੇ। ਕਦੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਬੈਠੇ ਭਗਤਾਂ ਨੂੰ ਵੇਖੋ, ਇਹ ਵੀ ਇਹਨਾਂ ਦੋ ਹਿੱਸਿਆਂ 'ਚ ਹੀ ਵੰਡੇ ਹੋਏ ਨੇ। ਚਲੋ ਦੋਹਾਂ ਦੇ ਬੋਲ ਵੀ ਮੈਂ ਤੁਹਾਡੇ ਸਾਹਮਣੇ ਰੱਖਾਂ। ਬਾਬਾ ਫਰੀਦ, ਗਲੀਏ ਚਿੱਕੜ ਦੂਰ ਲੈ ਨਾਲ ਪਿਆਰੇ ਨੇ, ਹੇ ਪ੍ਰਭੂ ਹੇ ਖੁਦਾ ਬੜਾ ਦੂਰ ਹੈ ਤੇਰਾ ਘਰ, ਬਹੁਤ ਦੂਰ ਹੈ। ਜਿਨ੍ਹਾਂ ਰਸਤਿਆਂ ਤੋਂ ਮੈਂ ਲੰਘ ਕੇ ਜਾਣਾ ਹੈ, ਚਿੱਕੜ ਬੜਾ ਦਲਦਲ ਬੜੀ ਔਰ ਘਰ ਤੇਰਾ ਦੂਰ ਬੜਾ, ਇੱਕ ਰਸਤਾ ਦਲਦਲ ਭਰਿਆ ਚਿੱਕੜ ਭਰਿਆ, ਇੱਕ ਤੇਰਾ ਘਰ ਦੂਰ। ਛੱਡਾਂ ਤਾਂ ਦਿੱਦੇ ਕਮਰੇ ਜੇ ਮੈਂ ਚੱਲਦਾ ਤੇ ਚਿੱਕੜ ਨਾਲ ਨਿਬੜਦਾ, ਸੁਣਿਆ ਤੇਰਾ ਨਾਮ ਲੈਣ ਨਾਲ ਮਨ ਨਿਰਮਲ ਹੁੰਦਾ, ਮੈਂ ਤੇ ਹੋਰ ਮਹਿਲਾ ਹੁੰਦਾ, ਤੇਰੇ ਮਾਰਗ ਤੇ ਚੱਲਦਾ ਹੋਰ ਮਹਿਲਾ ਹੁੰਦਾ। ਇੱਕ ਨੁਕਤਾ ਬਿਆਨ ਕਰਦੇ ਹਾਂ, ਹਜ਼ਾਰਾਂ ਅਭਿਆਸੀਆਂ ਨੇ ਅੱਜ ਤੱਕ ਦਾਸ ਨੂੰ ਇਹੀ ਆਖਿਆ, ਅੱਗੇ ਪਿੱਛੇ ਤੇ ਮਨ ਚੰਗਾ ਹੁੰਦਾ ਹੈ ਪਰ ਹੱਥ ਵਿੱਚ ਜਦ ਗੁਟਕਾ ਲੈਂਦੇ ਹਾਂ ਪਤਾ ਨਹੀਂ ਕਿੱਥੋਂ ਦੇ ਮਾੜੇ ਖਿਆਲ ਆ ਜਾਂਦੇ, ਅੱਗੇ ਪਿੱਛੇ ਦੇ ਚੰਗੇ ਹੁੰਦੇ ਹਾਂ ਅਸੀਂ ਪਰ ਵਾਹਿਗੁਰੂ ਵਾਹਿਗੁਰੂ ਜਲਬਣ ਲੱਗਦੇ ਹਾਂ, ਪਤਾ ਨਹੀਂ ਵਿਅਰਥ ਦੇ ਖਿਆਲ ਕਿੱਥੋਂ ਆ ਜਾਂਦੇ, ਚਿੱਕੜ ਕਿੱਥੋਂ ਆ ਜਾਂਦੇ। ਮੇਰੇ ਦਿਨ ਕਰਾਂ ਕਿਧਰੋਂ ਵੀ ਨਹੀਂ ਆਉਂਦਾ, ਚਿੱਕੜ ਅੰਦਰ ਤੋਂ ਅੱਗੇ ਪਿੱਛੇ ਅਸੀਂ ਜ਼ਰਾ ਚਿੱਕੜ ਤੋਂ ਦੂਰ ਹੁੰਦੇ ਹਾਂ, ਨੇੜੇ ਨਹੀਂ ਆਪਣੇ ਤੋਂ ਦੂਰ ਹੋਣੇ। ਇਹਨੂੰ ਧਾਰਮਿਕ ਦਾਰਸ਼ਨਿਕ ਐਸਾ ਖੇਡੇ ਨੇ, ਹਰ ਮਨੁੱਖ ਆਪਣੇ ਤੋਂ ਦੂਰ ਹੈ। ਇੱਕ ਮਨੁੱਖ ਆਪਣੇ ਪੁੱਤਰ ਦੇ ਜਿਤਨਾ ਨੇੜੇ ਹੈ ਆਪਣੇ ਨੇੜੇ ਨਹੀਂ ਹੈ। ਪੁੱਤਰ ਦੇ ਗੁਣ ਔਗੁਣ ਸਭ ਜਾਣਦਾ ਹੈ, ਉਹਦੀਆਂ ਕਮਜ਼ੋਰੀਆਂ ਉਹਦੀਆਂ ਮਹਾਨਤਾ ਨੂੰ ਸਭ ਕੁਝ ਜਾਣਦਾ, ਆਪਣੇ ਬਾਰੇ ਕੱਖ ਵੀ ਨਹੀਂ ਜਾਣਦਾ। ਇੱਕ ਮਨੁੱਖ ਜਿਤਨਾ ਪਤਨੀ ਦੇ ਨੇੜੇ ਹੈ ਆਪਣੇ ਨੇੜੇ ਨੂੰ, ਪਤਨੀ ਦੀਆਂ ਕਮਜ਼ੋਰੀਆਂ ਨੂੰ ਪਤਨੀ ਦੀ ਖੂਬੀਆਂ ਨੂੰ ਜਾਣਦਾ, ਆਪਣੇ ਬਾਰੇ ਕੱਖ ਵੀ ਨਹੀਂ। ਇੱਕ ਮਨੁੱਖ ਜਿਤਨਾ ਘਰਾਂ ਦੇ ਨੇੜੇ ਹੈ ਆਪਣੇ ਨੇੜੇ ਨਹੀਂ ਹੈ, ਮਾਂ ਬਾਪ ਦੇ ਜਿਤਨਾ ਮਨੁੱਖ ਨੇੜੇ ਹੈ ਆਪਣੇ ਨੇੜੇ ਨਹੀਂ। ਇੱਕ ਮਨੁੱਖ ਇੱਕ ਮਿੱਤਰ ਦੇ ਜਿਤਨਾ ਨੇੜੇ ਹੈ ਆਪਣੇ ਨੇੜੇ ਨਹੀਂ ਹੈ। ਜਦ ਕਦੀ ਆਪਣੇ ਨੇੜੇ ਆਉਂਦਾ ਹੈ ਸਿਵਾਏ ਚਿੱਕੜ ਤੋਂ ਹੋਰ ਕੁਛ ਵੀ ਨਹੀਂ, ਕੁਛ ਵੀ। ਤੇ ਨੇੜੇ ਆਉਣ ਦਾ ਢੰਗ ਹੈ ਜਦ ਬੰਦਾ ਬਾਣੀ ਜਪਣ ਲੱਗਦਾ, ਕੀਰਤਨ ਸੁਣਨ ਲੱਗਦਾ, ਵਾਹਿਗੁਰੂ ਵਾਹਿਗੁਰੂ ਜਪਣ ਲੱਗਦਾ, ਬੜਾ ਨੇੜੇ ਆਉਂਦਾ ਸਿਵਾਏ ਚਿੱਕੜ ਤੋਂ ਹੋਰ ਕੁਛ ਵੀ ਨਹੀਂ, ਸਿਵਾਏ ਮਾੜੇ ਪੈਲਾਂ ਤੋਂ ਹੋਰ ਕੁਛ ਵੀ ਨਹੀਂ। ਬਾਬਾ ਫਰੀਦ ਕਹਿੰਦੇ ਕਮਾਲ ਦੀ ਗੱਲ, ਤੇਰਾ ਨਾਮ ਜਪਦਾ ਤੇਰੇ ਮਾਰਗ ਤੇ ਚੱਲਦਾ, ਮਹਿਲਾ ਸਾਰੇ ਪਹਿਲਾਂ ਚੱਲਾਂ ਤਾਂ ਭੇਜੇ ਕਮਰੇ ਰਾਹਾਂ ਤਾਂ ਟੁੱਟੇ ਨੇ, ਤੇ ਜੇ ਮੈਂ ਨਹੀਂ ਚੱਲਦਾ ਤੇ ਤੇਰਾ ਪਿਆਰ ਟੁੱਟ, ਤੇਰੀ ਲਗਨ ਵੀ ਤੇਰੀ ਚਾਹਤ ਵੀ ਹੈ, ਪਰ ਕਰਾਂ ਕਿ ਕਿਤੇ ਘਰ ਤੇਰਾ ਬਹੁਤ ਦੂਰ, ਦੂਸਰਾ ਰਸਤੇ ਚਿੱਕੜ ਵਾਲਾ
ਇਹ ਬਾਬੇ ਫਰੀਦ ਦੇ ਬਾਅਦ ਦੂਸਰਾ ਭਗਤ ਸ੍ਰੀ ਰਵਿਦਾਸ ਇਸ ਤੋਂ ਬਿਲਕੁਲ ਉਲਟ ਕਹਿੰਦੇ ਕਹੇ ਰਵਿਦਾਸ ਹੱਥ ਪੇ ਨੇੜੇ ਸਹਿਜੇ ਹੋਏ ਤਾਂ ਹੋਈ ਕਿ ਹੱਥ ਵੀ ਜਿਤਨਾ ਤਨ ਤੋਂ ਦੂਰ ਜਾਂਦਾ ਹੈ ਪਰਮਾਤਮਾ ਤੇ ਇਤਨੀ ਦੂਰ ਵੀ ਨਹੀਂ ਨੇੜੇ ਤੋਂ ਨਹੀਂ। ਮੈਂ ਫਿਰ ਅਰਜ਼ ਕਰਾਂ ਇੱਕ ਤਾਰਕਿਕ ਮਨੁੱਖ ਨੇ ਕਹਿ ਦੇਣਾ ਜਾਂ ਰਵਿਦਾਸ ਠੀਕ ਕਹਿ ਰਿਹਾ ਜਾਂ ਫਰੀਦ ਦੋਵੇਂ ਠੀਕ ਨਹੀਂ ਹੋ ਸਕਦੇ ਕਿਉਂਕਿ ਇੱਕ ਕਹਿ ਰਿਹਾ ਤੇਰਾ ਘਰ ਬੜਾ ਲੋ ਸਾਡੀ ਪਹੁੰਚ ਤੋਂ ਪਰੇ ਇੱਕ ਕਹਿ ਰਿਹਾ ਨੇੜੇ ਤੋਂ ਨਹੀਂ। ਸਿਰਫ ਰਸਮੀ ਤੌਰ ਤੇ ਪੜ੍ਹਨ ਵਾਲਾ ਨਹੀਂ ਵਾਚਣ ਵਾਲਾ ਨਹੀਂ ਪਾਠ ਕਰਨ ਵਾਲਾ ਨਹੀਂ ਗਹਿਰਾਈ ਨਾਲ ਸੁਣਨ ਵਾਲਾ ਤੇ ਜਪਣ ਵਾਲਾ ਪੜ੍ਹਨ ਵਾਲਾ ਉਹ ਕਹਿ ਦੇਗਾ ਇਹਨਾਂ ਦੋਹਾਂ 'ਚ ਇੱਕ ਠੀਕ ਹੋ ਸਕਦਾ ਜਾਂ ਫਰੀਦ ਨੂੰ ਠੀਕ ਮੰਨ ਲੈਂਦੇ ਆ ਜਾਂ ਰਵਿਦਾਸ ਨੂੰ। ਰਵਿਦਾਸ ਹੀ ਸਾਫ ਕਹਿ ਰਹੇ ਨੇ ਕਹੇ ਰਵਿਦਾਸ ਹੱਥ ਪੇ ਨੇੜੇ ਸਹਿਜੇ ਹੋਏ ਸੋ ਕਿਉਂਕਿ ਹੱਥ ਤੋਂ ਵੀ ਨੇੜੇ ਹੈ ਸਿਰਫ ਮਨ ਦੀ ਅਵਸਥਾ ਸਹਿਜ ਹੋਵੇ। ਸਹਿਜ ਕਹਿੰਦੇ ਨੇ ਸਵਿਮ ਤੋਂ ਜਨਮੀ ਅਖਰੀ ਅਰਥ ਦਿਨ ਸੰਸਕ੍ਰਿਤ ਦਾ ਸ਼ਬਦ ਹੈ ਸਹਿਜ ਜੋ ਸਵਿਮ ਤੋਂ ਪੈਦਾ ਹੋਵੇ ਸਹਿਜ ਹੈ ਜਿੱਥੇ ਅੰਦਰੋਂ ਭੁੱਖ ਪੈਦਾ ਹੋਈ ਹੈ ਸਹਿਜ ਹੈ ਅਤੇ ਕੋਈ ਮਨੁੱਖ ਰੋਟੀ ਖਾ ਰਿਹਾ ਸਹਿਜ ਹੈ ਪਰ ਅੰਦਰੋਂ ਭੁੱਖ ਤੇ ਨਹੀਂ ਪੈਦਾ ਹੋਈ ਅਤੇ ਰੋਟੀ ਖਾ ਰਿਹਾ ਇਹ ਖਾਣਾ ਸਹਿਜ ਨਹੀਂ। ਕਿਉਂਕਿ ਅੰਦਰੋਂ ਤੇ ਭੁੱਖ ਪੈਦਾ ਨਹੀਂ ਸਵਿਮ ਤੋਂ ਕੋਈ ਭੁੱਖ ਪੈਦਾ ਨਹੀਂ ਹੋਈ ਅਤੇ ਖਾ ਰਿਹਾ ਇਹ ਖਾਣਾ ਸਹਿਜ ਨਹੀਂ। ਜਿਤਨੇ ਚਿਰ ਤੱਕ ਵਾਹਿਗੁਰੂ ਵਾਹਿਗੁਰੂ ਕਹਿਣਾ ਮਨੁੱਖ ਦਾ ਸਹਿਜ ਨਹੀਂ ਹੁੰਦਾ ਸਵਿਮ ਤੋਂ ਨਹੀਂ ਉਤਪੰਨ ਹੁੰਦਾ ਆਪਣੇ ਆਪ ਨਹੀਂ ਉਤਪੰਨ ਹੁੰਦਾ ਉਤਨੇ ਚਿਰ ਤੱਕ ਵਾਹਿਗੁਰੂ ਵਾਹਿਗੁਰੂ ਕਹਿਣਾ ਉੱਪਰੋਂ ਹੀ ਉੱਪਰ ਹੈ ਕੁਛ ਵੀ ਕੁਛ ਵੀ ਉਹਦੇ ਨਾਲ ਕੁਛ ਵੀ ਨਹੀਂ ਹੁੰਦਾ ਇਹ ਵੀ ਮੈਂ ਕਰਮ ਕਾਂਡ ਕਿਸ ਨੂੰ ਕਹਿੰਦੇ ਨੇ ਕਰਮ ਕਾਂਡ ਉਸ ਨੂੰ ਕਹਿੰਦੇ ਨੇ ਸਰੀਰ ਕਰ ਰਹੇ ਉਸ ਵਿੱਚ ਮਨ ਸ਼ਾਮਿਲ ਨਹੀਂ ਸੇਵਾ ਵੀ ਕਰਮ ਕਾਂਡ ਹੋ ਸਕਦੀ ਹੈ ਕੀਰਤਨ ਵੀ ਕਰਮ ਕਾਂਡ ਹੋ ਸਕਦਾ ਹੈ ਕਥਾ ਵੀ ਕਰਮ ਕਾਂਡ ਹੋ ਸਕਦੀ ਹੈ ਪਾਠ ਵੀ ਕਰਮ ਕਾਂਡ ਹੋ ਸਕਦਾ ਹੈ ਸਰੀਰ ਸ਼ਾਮਿਲ ਹੈ ਮਨ ਸ਼ਾਮਿਲ ਨਹੀਂ ਕਰਮ ਸਰੀਰ ਨਾਸ ਹੋ ਜਾਏਗਾ ਉਹ ਕਰਮ ਵੀ ਨਾਸ ਹੋ ਜਾਏਗਾ ਕੁਛ ਵੀ ਫਲ ਨਹੀਂ ਕੁਛ ਵੀ ਕਰਮ ਉਹ ਕਰਮ ਮਨ ਦਾ ਹਿੱਸਾ ਬਣਦਾ ਹੈ ਕਿਹੜਾ ਜਿਸ ਕਰਮ ਵਿੱਚ ਮਨ ਹੋਵੇ ਮਨ ਹੋਵੇ ਉਹ ਕਰਮ ਕਾਂਡ ਨਹੀਂ ਹੈ ਤੇ ਸਹਿਜ ਹੈ ਉਸ ਵਿੱਚ ਮਨ ਸ਼ਾਮਿਲ ਹੈ। ਕਿਸੇ ਲਈ ਚੋਰੀ ਵੀ ਸਹਿਜ ਹੋ ਸਕਦੀ ਹੈ ਮਨ ਚ ਉਤਪੰਨ ਹੋਈ ਹੈ ਅੰਦਰੋਂ ਭਾਵ ਪੈਦਾ ਹੋਇਆ ਕਰਨੀ ਹੈ ਚੋਰੀ। ਕਿਸੇ ਲਈ ਦਾਨ ਵੀ ਸਹਿਜ ਹੋ ਸਕਦਾ ਅੰਦਰੋਂ ਭਾਵ ਪੈਦਾ ਹੋਇਆ। ਕਿਸੇ ਲਈ ਪਾਠ ਸਹਿਜ ਹੋ ਸਕਦਾ ਹੈ ਕਿਸੇ ਲਈ ਪਾਠ ਕਰਮ ਕਾਂਡ ਹੋ ਸਕਦਾ। ਕਿਸੇ ਲਈ ਵਾਹਿਗੁਰੂ ਵਾਹਿਗੁਰੂ ਜਪਣਾ ਕਰਮ ਕਾਂਡ ਹੋ ਸਕਦਾ ਹੈ ਕਿਸੇ ਲਈ ਸਹਿਜ ਹੋ ਸਕਦਾ ਹੈ। ਸਹਿਜ ਸਵਾਏ ਹੋਏ ਸਹੋਏ ਕਰਨੇ ਹਾਲ ਪਛਾਣੇ ਸੋਏ ਵਾਹਿਗੁਰੂ ਵਾਹਿਗੁਰੂ ਆਖਣਾ ਕਥਾ ਕਰਨੀ ਕੀਰਤਨ ਕਰਨਾ ਪਾਠ ਕਰਨਾ ਸੇਵਾ ਕਰਨੀ ਜਿਤਨੇ ਚਿਰ ਤੱਕ ਸਹਿਜ ਨਹੀਂ ਕਰਮ ਕਾਂਡ ਹੈ ਔਰ ਹਰ ਕਰਮ ਕਾਂਡ ਸਮਾਪਤ ਹੋ ਜਾਂਦਾ ਸਰੀਰ ਦੇ ਸਮਾਪਤ ਹੋ ਜਾਂਦਾ ਕੋਈ ਫਲ ਨਹੀਂ ਕੋਈ ਫਲ ਨਹੀਂ। ਚਲੋ ਇਸ ਨੂੰ ਮੈਂ ਇਸ ਤਰ੍ਹਾਂ ਬਿਆਨ ਕਰਾਂ ਭੋਜਨ ਦੀ ਥਾਲੀ ਮੇਰੇ ਹੱਥ ਵਿੱਚ ਹੈ ਭਾਵੇਂ ਮੇਰੇ ਹੱਥ ਵਿੱਚ ਹੈ ਪਰ ਇਹ ਭੋਜਨ ਮੇਰੇ ਸਰੀਰ ਦਾ ਹਿੱਸਾ ਨਹੀਂ ਕਿਉਂਕਿ ਮੈਂ ਖਾਂਦਾ ਹੀ ਨਹੀਂ। ਭੋਜਨ ਉਹੀ ਸਰੀਰ ਦਾ ਹਿੱਸਾ ਬਣਦਾ ਹੈ ਜੋ ਕੰਠ ਤੋਂ ਬੁਰਕੀ ਥੱਲੇ ਚੜੀ ਗਈ ਔਰ ਉਹੀ ਪਚ ਕੇ ਖੂਨ ਬਣੇਗੀ ਮਿੰਝ ਬਣੇਗੀ ਮਾਸ ਬਣੇਗੀ ਸਰੀਰ ਦੀ ਸ਼ਕਤੀ ਬਣੇਗੀ ਤਵਾਨਾਈ ਬਣੇਗੀ। ਜਿਸ ਕਰਮ ਨਾਲ ਮੇਰਾ ਮਨ ਸਹਿਮਤ ਨਹੀਂ ਪਰ ਮੈਂ ਕਰ ਰਿਹਾ ਉਹ ਮੇਰੇ ਮਨ ਦਾ ਹਿੱਸਾ ਨਹੀਂ ਬਣੇ। ਸਰੀਰ ਭੋਜਨ ਹੈ
ਜੋ ਅੱਜ ਤੱਕ ਖਾਧਾ ਹੈ। ਸਰੀਰ ਬਣਦਾ ਵੀ ਭੋਜਨ ਤੋਂ ਹੈ, ਸਰੀਰ ਜੰਮਦਾ ਵੀ ਭੋਜਨ ਤੋਂ ਹੈ। ਚਲੋ ਗੁਰਬਾਣੀ ਦੀਆਂ ਪੰਕਤੀਆਂ ਮੈਂ ਤੁਹਾਡੇ ਸਾਹਮਣੇ ਰੱਖ ਦੇਣਾ ਪਿਆ। ਰਖਤ ਬਿੰਦ ਕਰ ਨਿਮਿਆ ਅਗਨ ਉਦਰ ਮਜ਼ਾ। ਸਰੀਰ ਦੀ ਉਤਪਤੀ ਕਿਸ ਤਰ੍ਹਾਂ ਹੁੰਦੀ ਹੈ? ਰਖਤ ਬਿੰਦ ਤੋਂ, ਮਾਂ ਕੀ ਰਖਤ ਪਿਤਾ ਬਿੰਦਾ, ਬਿੰਦ ਪਿਤਾ ਦੀ ਰਖਤ ਮਾਂ ਦੀ। ਗੁਰਬਾਣੀ ਦਾ ਫੈਸਲਾ, ਮਾਂ ਕੀ ਰਖਤ ਪਿਤਾ ਬਿੰਦਾ, ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ। ਰਖਤ ਬਿੰਦ ਕਰ ਨਿਮਿਆ, ਮਨੁੱਖ ਦਾ ਜਨਮ ਰਖਤ ਬਿੰਦ ਤੋਂ ਹੈ। ਪਰ ਰਖਤ ਕੀ ਹੈ? ਲਹੂ ਕੀ ਹੈ? ਭੋਜਨ। ਬਿੰਦ ਕੀ ਹੈ? ਭੋਜਨ। ਖੁਰਾਕ ਭੋਜਨ, ਇਹੀ ਖੂਨ ਬਣਦਾ, ਇਹੀ ਬਿੰਦ ਬਣਦਾ। ਰਖਤ ਬਿੰਦ ਕਰ ਨਿਮਿਆ, ਮਾਂ ਕੀ ਰਖਤ ਪਿਤਾ ਬਿੰਦਾ, ਮਾਂ ਦਾ ਖਾਧਾ ਹੋਇਆ ਭੋਜਨ ਲਹੂ ਬਣਿਆ, ਪਿਤਾ ਦਾ ਖਾਧਾ ਹੋਇਆ ਭੋਜਨ ਬਿੰਦ ਬਣਿਆ। ਰਖਤ ਬਿੰਦ ਕਰ ਨਿਮਿਆ, ਫਿਰ ਭੋਜਨ ਦੇ ਆਸਰੇ ਕਿਸ ਸਕੇ ਸਰੀਰ ਦਾ ਵਿਕਾਸ ਹੋਇਆ? ਸਰੀਰ ਭੋਜਨ ਹੀ ਹੈ, ਕੁਛ ਵੀ ਨਹੀਂ। ਸਹਿਜੇ ਸਹਿਜੇ ਜਨਮ ਹੋਇਆ, ਮਾਂ ਦੁੱਧ ਪਿਲਾ ਰਹੀ ਹੈ ਭੋਜਨ, ਫਿਰ ਦੰਦ ਆ ਗਏ ਨੇ, ਠੋਸ ਭੋਜਨ ਖਾ ਰਹੇ। ਜਿੱਥੇ ਤੋਂ ਖੂਨ ਬਣ ਰਿਹਾ, ਬਿੰਦ ਬਣ ਰਿਹਾ, ਮਾਸ ਬਣ ਰਿਹਾ, ਚਰਬੀ ਬਣ ਰਹੀ ਹੈ। ਸਰੀਰ ਦਾ ਵਿਕਾਸ ਭੋਜਨ ਦਾ ਵਿਕਾਸ, ਫਿਰ ਸਿਆਣਾ ਹੋ ਗਿਆ, ਸਵੈਮ ਭੋਜਨ ਦੀ ਤਲਾਸ਼ ਕਰਨ ਲੱਗ ਪਿਆ, ਮਾਂ ਬਾਪ ਦੀ ਲੋੜ ਨਹੀਂ। ਔਰ ਸਾਰਾ ਭੋਜਨ ਦਾ ਵਿਕਾਸ ਹੈ। ਕੋਈ ਇੰਜੀਨੀਅਰ ਹੈ, ਕੋਈ ਡਾਕਟਰ ਹੈ, ਕੋਈ ਲਾਇਰ ਹੈ, ਕੋਈ ਦਾਰਸ਼ਨਿਕ ਹੈ, ਕੋਈ ਫਿਲਾਸਫਰ ਹੈ, ਕੋਈ ਬਹੁਤ ਵੱਡਾ ਕਾਰੋਬਾਰੀ ਹੈ, ਵਪਾਰੀ ਹੈ, ਕੋਈ ਬਹੁਤ ਵੱਡਾ ਖੇਤੀਬਾੜੀ ਦਾ ਕੰਮ ਕਰ ਰਿਹਾ, ਲੈਂਡ ਲਾਰਡ ਹੈ, ਸਭ ਭੋਜਨ ਦਾ ਵਿਕਾਸ ਹੈ, ਹੋਰ ਕੁਛ ਨਹੀਂ। ਭੋਜਨ ਦਾ ਵਿਕਾਸ ਹੈ, ਕੋਈ ਬਹੁਤ ਵੱਡਾ ਵਿਕਾਰੀ ਵਪਾਰੀ ਹੈ। ਭੋਜਨ ਦਾ ਵਿਕਾਸ ਹੈ, ਕੋਈ ਬਹੁਤ ਵੱਡਾ ਡਾਕਟਰ ਹੈ, ਇੰਜੀਨੀਅਰ ਹੈ, ਇਹ ਸਭ ਭੋਜਨ ਦਾ ਵਿਕਾਸ, ਭੋਜਨ ਨੇ ਕਰ। ਅਗਰ ਭੁੱਖ ਨਾ ਆਉਂਦੀ, ਭੋਜਨ ਦੀ ਲੋੜ ਨਾ ਆਉਂਦੀ, ਧਾਰਮਿਕ ਦਾਰਸ਼ਨਿਕ ਕਹਿੰਦੇ ਨੇ ਕਿਸੇ ਨੇ ਡਾਕਟਰ ਨਹੀਂ ਆਉਣਾ ਸੀ, ਕਿਸੇ ਨੇ ਲਾਇਰ ਨਹੀਂ ਆਉਣਾ, ਕਿਸੇ ਨੇ ਇੰਜੀਨੀਅਰ ਨਹੀਂ ਆਉਣਾ, ਕਿਸੇ ਨੇ ਫਿਲਾਸਫਰ ਨਹੀਂ ਆਉਣਾ, ਕਿਸੇ ਨੇ ਕਲਾਕਾਰ ਨਹੀਂ ਆਉਣਾ, ਕਿਸੇ ਨੇ ਵਪਾਰੀ ਨਹੀਂ ਆਉਣਾ, ਕਿਸੇ ਨੇ ਕੋਈ ਮਿਹਨਤ ਨਹੀਂ ਕਰਨੀ। ਰਖਤ ਬਿੰਦ ਕਰ ਨਿਮਿਆ, ਸਰੀਰ ਭੋਜਨ ਹੈ ਅਤੇ ਭੋਜਨ ਦਾ ਇਹ ਇਫੈਕਟ ਜੀਵਨ ਭਰ ਭੋਜਨ ਦੀ ਤਲਾਸ਼ 'ਤੇ ਮਜਬੂਰ ਕਰਦਾ ਹੈ। ਔਰ ਭੋਜਨ ਲਈ ਤਰ੍ਹਾਂ ਤਰ੍ਹਾਂ ਦੀ ਮਿਹਨਤ ਕਰਵਾਉਂਦਾ, ਸਰੀਰ ਭੋਜਨ ਹੈ। ਔਰ ਭੋਜਨ ਖਾਕ ਹੈ, ਮਿੱਟੀ ਹੈ। ਮਾਤੀ ਕੋ ਪੁੱਤਰੋ ਕੈਸੇ ਨਚਤ ਹੈ, ਦੇਖੇ ਦੇਖੇ ਸੁਨੇ ਬੋਲੇ ਦੌੜੇ ਉਹ ਫਿਰਤ ਹੈ। ਮਿੱਟੀ, ਮਿੱਟੀ ਵਿਕਸਿਤ ਹੋਈ, ਖੁਰਾਕ ਬਣ ਗਈ, ਖੁਰਾਕ ਅੱਗੇ ਚਲੀ ਗਈ, ਖੂਨ ਬਣ ਗਏ, ਖੂਨ ਹੀ ਬਿੰਦ ਬਣ ਗਿਆ, ਬਿੰਦ ਹੀ ਮਾਸ ਦਾ ਟੁਕੜਾ ਬਣ ਗਿਆ, ਮਾਸ ਦਾ ਟੁਕੜਾ ਹੀ ਬੱਚਾ ਹੋ ਗਿਆ, ਬੱਚਾ ਹੀ ਜਵਾਨ ਹੋਇਆ, ਜਵਾਨ ਹੀ ਬੁੱਢਾ ਹੋਇਆ, ਬੁੱਢਾ ਫਿਰ ਮਿੱਟੀ ਵਿੱਚ ਮਿੱਟੀ। ਕਬੀਰ ਗੋਲ ਸਕੇਲ ਕੇ ਕੁੜੀਆ ਬਾਂਧੀ ਦੇ, ਦਿਵਸ ਚਾਰ ਕੋ ਦੇਖਣਾ ਅੰਤ ਖੇ ਕੀ। ਕਿਆ ਅਸੀਂ ਖੇ ਵਿੱਚ ਖੇ ਹੋਣ ਵਾਸਤੇ ਆਇਆ, ਮਿੱਟੀ ਵਿੱਚ ਮਿੱਟੀ ਹੋਣ ਵਾਸਤੇ ਆਇਆ? ਬਸ ਇੰਨਾ ਹੀ ਹੈ, ਉੱਥੇ ਹੋ ਜਾਵਾਂਗੇ, ਫਿਰ ਸਭ ਕੁਝ ਕਰਨ ਦੀ ਲੋੜ ਨਹੀਂ। ਖੇ ਵਿੱਚ ਖੇ ਪਸ਼ੂਆਂ ਦਾ ਸਰੀਰ ਵੀ ਹੋ ਜਾਂਦਾ, ਮਿੱਟੀ ਵਿੱਚ ਮਿੱਟੀ ਪੰਛੀ ਵੀ ਹੋ ਜਾਂਦੇ, ਮਿੱਟੀ ਚ ਮਿੱਟੀ ਮਨੁੱਖ ਵੀ ਹੋ ਜਾਂਦਾ, ਹਾਲਕ ਹੋ ਗਿਆ, ਰਾਖ ਹੋ ਗਿਆ, ਸਭ ਹੋ ਜਾਂਦੇ। ਤਨ ਮਿੱਟੀ ਦਾ ਹੀ ਸ਼ਿੰਗਾਰ ਹੈ, ਇਤਨਾ ਸੁੰਦਰ। ਮਾਤੀ ਕੋ ਪੁੱਤਰੋ ਕੈਸੇ ਨਚਤ ਹੈ, ਦੇਖੇ ਦੇਖੇ ਸੁਨੇ ਬੋਲੇ ਦੌੜਿਓ ਫਿਰਤ ਹੈ। ਮਿੱਟੀ ਦਾ ਹੀ ਪੁਤਲਾ, ਪਰ ਇਸ ਮਿੱਟੀ ਦੇ ਪੁਤਲੇ ਦੇ, ਇਸ ਤਨ ਦੇ ਅੰਦਰ ਮਨ ਹੈ। ਇਹ ਮਨ ਮਿੱਟੀ ਦਾ ਪੁਤਲਾ ਨਹੀਂ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਨੂਰ ਹੈ,
ਤਨ ਖਾਸ ਕਰੇ। ਧਿਆਨ ਨਾਲ ਸੁਣਨਾ, ਜੋ ਕੁਛ ਮੈਂ ਅੱਜ ਤੱਕ ਖਾਧਾ ਹੈ ਉਹੀ ਮੇਰੇ ਸਰੀਰ ਦਾ ਮਾਸ ਹੈ, ਉਹੀ ਖੂਨ ਹੈ, ਉਹੀ ਚਰਬੀ ਹੈ, ਉਹੀ ਹੱਡੀਆਂ। ਜੋ ਜੋ ਮੈਂ ਅੱਜ ਤੱਕ ਮੰਨਿਆ ਹੈ ਉਹੀ ਮੇਰਾ ਮਨ ਹੈ, ਉਹੀ ਮੇਰੇ ਮਨ ਵਿੱਚ ਮਨਨ ਸ਼ਕਤੀ ਨੂੰ ਮੰਨ ਕਹਿੰਦੇ। ਮਨ ਵਿੱਚ ਕੀ ਹੈ ਜੋ ਮੇਰੇ ਮਨ ਨੇ ਮੰਨਿਆ? ਮੈਂ ਪੜ੍ਹਿਆ ਪਰ ਮੇਰਾ ਮਨ ਨਹੀਂ ਮੰਨਦਾ, ਉਹ ਪੜ੍ਹਿਆ ਹੋਇਆ ਮੇਰੇ ਮਨ ਦਾ ਹਿੱਸਾ ਨਹੀਂ ਬਣੇਗਾ। ਮੈਂ ਸੁਣਿਆ ਪਰ ਮੇਰਾ ਮਨ ਨਹੀਂ ਮੰਨਦਾ, ਉਹ ਸੁਣਿਆ ਹੋਇਆ ਮੇਰੇ ਮਨ ਦਾ ਹਿੱਸਾ ਨਹੀਂ ਬਣੇਗਾ। ਮੈਂ ਵੇਖਿਆ ਪਰ ਮੇਰਾ ਮਨ ਨਹੀਂ ਮੰਨਦਾ, ਉਹ ਵੇਖਿਆ ਹੋਇਆ ਮੇਰੇ ਮਨ ਦਾ ਹਿੱਸਾ ਨਹੀਂ ਬਣੇਗਾ। ਮੈਂ ਫਿਰ ਇੱਕ ਦਫ਼ਾ ਦੁਹਰਾਵਾਂ, ਰਾਤ ਵੀ ਪਤਾ ਨਹੀਂ ਕਿਸ ਸੱਜਣ ਨੇ ਕਿਹਾ ਗਿਆਨੀ ਜੀ ਸਿਰ 'ਤੇ ਬੋਝਲ ਹੋ ਜਾਂਦਾ ਸਦੀਆਂ ਗੱਲਾਂ ਦਾ, ਅਤੇ ਗੱਲਾਂ ਹੀ ਸਿਰ ਦੀਆਂ ਨੇ, ਅਤੇ ਪੈਰਾਂ ਦੀਆਂ ਗੱਲਾਂ ਨਹੀਂ ਨੇ, ਹੱਥਾਂ ਦੀਆਂ ਗੱਲਾਂ ਨੇ, ਸਿਰ ਦੀਆਂ ਹੀ ਗੱਲਾਂ ਨੇ, ਅਤੇ ਸਿਰ 'ਤੇ ਅੱਗੇ ਕਰਨਾ ਹੀ ਪਏਗਾ। ਸਿਰ ਅੱਗੇ ਨਾ ਕੀਤਾ ਤਾਂ ਕੁਛ ਵੀ ਨਹੀਂ, ਫਿਰ ਕੁਛ ਵੀ ਨਹੀਂ। ਮੱਥਾ ਟੇਕਣ ਦਾ ਵੀ ਮਤਲਬ ਇੰਨਾ ਹੈ ਸਿਰ ਗੁਰੂ ਦੇ ਅੱਗੇ ਕਰਨਾ, ਇਹ ਗੁਰੂ ਮੇਰੇ ਸਿਰ ਨੂੰ ਭਰਦੇ ਆਪਣੇ ਵਿਚਾਰ, ਮੇਰੇ ਸਿਰ ਨੂੰ ਭਰਦੇ ਆਪਣੇ ਗਿਆਨ, ਮੇਰੇ ਸਿਰ ਨੂੰ ਭਰਦੇ ਰੱਬੀ ਗੁਣਾ, ਸਿਰ ਅੱਗੇ ਕਰਦੇ ਗੁਰੂ ਦੇ ਅੱਗੇ ਤਾਂ ਸਿਰ ਕਰਨਾ ਹੁੰਦਾ ਹੈ। ਮੈਂ ਸੁਣਿਆ ਮੇਰਾ ਮਨ ਨਹੀਂ ਮੰਨਦਾ, ਉਹ ਮੇਰੇ ਮਨ ਦਾ ਹਿੱਸਾ ਨਹੀਂ ਬਣਿਆ। ਅਕਸਰ ਲੋਕ ਕਹਿ ਦਿੰਦੇ ਨੇ ਸੁਣਿਆ ਤਾਂ ਹੈ ਪਰ ਕੀ ਕਰੀਏ ਮਨ ਨਹੀਂ ਮੰਨਦਾ, ਵੇਖਿਆ ਤਾਂ ਹੈ ਮਨ ਨਹੀਂ ਮੰਨਦਾ, ਪੜ੍ਹਿਆ ਤਾਂ ਹੈ ਮਨ ਨਹੀਂ ਮੰਨਦਾ, ਮਨ ਨਹੀਂ ਮੰਨਦਾ ਅਤੇ ਪੜ੍ਹਿਆ ਹੋਇਆ ਮਨ ਦਾ ਹਿੱਸਾ ਨਹੀਂ ਬਣੇਗਾ। ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ, ਪੜ੍ਹੀਏ ਜੇਤੀ ਆਰ ਜਾ, ਪੜ੍ਹੀਏ ਜੇਤੇ ਸਭ, ਸਾਰੀ ਜ਼ਿੰਦਗੀ ਪੜ੍ਹਦਾ, ਤੇਰੇ ਮਨ ਨੇ ਨਹੀਂ ਮੰਨਿਆ, ਇੱਕ ਕਿਣਕਾ ਵੀ ਤੇਰੇ ਮਨ ਦਾ ਹਿੱਸਾ ਨਹੀਂ ਬਣੇਗਾ, ਪੜ੍ਹਦਾ ਰਹੇ ਸਾਰੀ ਸਾਰੀ ਜ਼ਿੰਦਗੀ ਪੜ੍ਹਦਾ। ਜਿਸ ਕਰਮ ਦੇ ਨਾਲ ਮੇਰਾ ਮਨ ਸ਼ਾਮਿਲ ਨਹੀਂ ਉਹ ਕਰਮ ਕਰਮ ਕਾਂਡ ਹੈ, ਤਨ ਦਾ ਭਾਗ ਹੈ, ਮਨ ਦਾ ਭਾਗ ਨਹੀਂ ਹੈ। ਤਨ ਨਾਸ ਹੋ ਜਾਏਗਾ ਉਹ ਕਰਮ ਵੀ ਨਾਸ ਹੋ ਜਾਏਗਾ। ਉਹ ਪੜ੍ਹਿਆ ਹੋਇਆ ਪਾਠ, ਉਹ ਸੁਣਿਆ ਹੋਇਆ ਕੀਰਤਨ, ਉਹ ਕੀਤਾ ਹੋਇਆ ਦਾਨ, ਉਹ ਕੀਤੀ ਹੋਈ ਸੇਵਾ, ਸਰੀਰ ਦੇ ਨਾਸ ਹੁੰਦੇ ਨਾਸ ਹੋ ਜਾਏ, ਮਨ ਦੇ ਨਾਲ ਨਹੀਂ ਜਾਏਗੀ ਕਿਉਂਕਿ ਮਨ 'ਤੇ ਸ਼ਾਮਿਲ ਹੀ ਨਹੀਂ ਹੋਇਆ। ਉਮੀਦ ਗੱਲ ਪਕੜ ਦੇ ਚਾਹੀਦੀ, ਜਿਸ ਕਰਮ ਵਿੱਚ ਮੇਰਾ ਮਨ ਨਹੀਂ ਉਹ ਮੇਰੇ ਮਨ ਦਾ ਹਿੱਸਾ ਨਹੀਂ ਬਣਿਆ, ਕਦੇ ਨਹੀਂ ਬਣਿਆ। ਅਕਸਰ ਜਦ ਮਨੁੱਖ ਕੋਈ ਚੋਰੀ ਯਾਰੀ ਅਨਰਥ ਕਰਦਾ ਹੈ ਉਹਦੇ ਵਿੱਚ ਮਨ ਪੂਰਾ ਹੁੰਦਾ, ਕਿਉਂਕਿ ਖਤਰਾ ਬੜਾ ਹੈ, ਸਮਾਜ ਹੈ, ਕਾਨੂੰਨ ਹੈ, ਖਤਰਾ ਬੜਾ ਹੈ, ਤੋ ਮਨ ਪੂਰਾ ਹੁੰਦਾ, ਸਾਵਧਾਨੀ ਪੂਰੀ ਹੁੰਦੀ, ਇਕਾਗਰਤਾ ਪੂਰੀ ਹੁੰਦੀ। ਪਰ ਮਨੁੱਖ ਚਾਹੁੰਦਾ ਕਿਧਰੇ ਮੈਂ ਪਕੜਿਆ ਨਾ ਜਾਣਾ, ਐਸਾ ਨਾ ਹੋਵੇ ਕਿ ਅਸਫਲ ਹੋ ਜਾਵਾਂ। ਹਰ ਬੁਰੇ ਕੰਮ ਵਿੱਚ ਮਨ ਪੂਰਾ ਹੁੰਦਾ, ਇਸ ਕਰਕੇ ਮਾਂ ਹਰ ਨੇਕ ਕੰਮ ਵਿੱਚ ਮਨ ਨਹੀਂ ਹੁੰਦਾ, ਨਹੀਂ ਦੂਰ ਕਿਉਂ ਜਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ, ਮਨ ਕਰ ਕਬੂ ਨਾ ਹਰ ਗੁਣ ਗਾਵੇ। ਵਾਹਿਗੁਰੂ ਵਾਹਿਗੁਰੂ ਤੇ ਕਰਦਾ ਰਿਹਾ, ਜ਼ਬਾਨ ਸ਼ਾਮਲ ਸੀ ਮਨ ਤੇ ਸ਼ਾਮਲ ਨਹੀਂ। ਮਨ ਕਰ ਕਬੂ ਨਾ ਹਰ ਗੁਣ ਗਾਵੇ, ਇਹ ਵਾਹਿਗੁਰੂ ਮੇਰੇ ਮਨ ਦਾ ਹਿੱਸਾ ਨਹੀਂ ਬਣਿਆ, ਸਿਰਫ ਤਨ ਦਾ ਹਿੱਸਾ ਹੈ। ਤਨ ਦੇ ਨਾਸ ਹੁੰਦੇ ਆ, ਇਹ ਕਰਮ ਵੀ ਨਾਸ ਹੋ। ਹਰ ਬੁਰੇ ਕਰਮ ਦੇ ਮਨ ਹੁੰਦਾ ਹੈ, ਰੋਜ਼ ਰੋਜ਼ ਸਾਰੀ ਦੁਨੀਆਂ ਦਾ ਮਨ ਬੁਰਾ ਹੁੰਦਾ ਜਾ ਰਿਹਾ, ਉਸ ਸਾਰੀ ਦੁਨੀਆਂ ਦਾ ਮਨ ਪਹਿਲੇ ਨਾਲੋਂ ਬੁਰਾ ਹੁੰਦਾ ਜਾ ਰਿਹਾ, ਬੁਰਾ ਹੁੰਦਾ ਜਾ ਰਿਹਾ। ਇਹ ਗੱਲ ਵੱਖਰੀ ਹੈ ਕਿ ਪਹਿਲੇ ਨਾਲੋਂ ਮਨੁੱਖ ਬਹੁਤ ਸਿਆਣਾ ਹੋ ਗਿਆ ਹੈ, ਕਿਉਂਕਿ ਗਲੀ ਗਲੀ ਸਕੂਲ ਨੇ, ਕਾਲਜ ਨੇ, ਯੂਨੀਵਰਸਿਟੀਜ਼ ਨੇ, ਪਹਿਲੇ ਕਿੱਥੇ ਸਨ, ਵਿਸ਼ਵਵਿਦਿਆਲਿਆ ਨਹੀਂ ਸਨ।
ਸ਼੍ਰੀ ਕ੍ਰਿਸ਼ਨ ਨੂੰ ਪੜ੍ਹਨਾ ਸੀ, ਉਹ ਮਥੁਰਾ ਤੋਂ ਅਵੰਤ ਕਾ ਉਜੈਨ ਗਏ ਪੜ੍ਹਨ ਵਾਸਤੇ। 600 ਮੀਲ ਤੱਕ ਰਸਤੇ ਕੋਈ ਵਿਦਿਆਲਾ ਨਹੀਂ, ਕੋਈ ਵਿਦਿਆਲਾ। ਸੰਪੰਨ ਘਰਾਣਿਆਂ ਦੇ ਬੱਚੇ ਪੜ੍ਹਦੇ ਸਨ, ਅਮੀਰ ਘਰਾਣਿਆਂ ਦੇ ਬੱਚੇ ਪੜ੍ਹਦੇ ਸਨ, ਬਾਕੀ ਦੁਨੀਆਂ 'ਤੇ ਅਨਪੜ੍ਹ ਰਹਿੰਦੀ ਸੀ, ਅਨਪੜ੍ਹ ਰਹਿੰਦਾ। ਮਨੁੱਖ ਸਿਆਣਾ ਹੋ ਗਿਆ, ਔਰ ਜਿਤਨਾ ਸਿਆਣਾ ਹੋ ਗਿਆ ਉਤਨਾ ਹੀ ਬੁਰਾ ਹੋ ਗਿਆ। ਕੌਣ ਬੁਰਾ ਹੋਵੇਗਾ? ਗੁਸਤਾਖੀ ਮਾਫ ਜੋ ਬਹੁਤ ਸਿਆਣਾ ਹੈ, ਉੱਥੇ ਨਾ। ਅਨਪੜ੍ਹ ਅਤੇ ਮੂਰਖ ਮਨੁੱਖ ਐਟਮ ਬੰਬ ਨਹੀਂ ਬਣਾ ਸਕਦਾ, ਕੋਈ ਬਹੁਤ ਸਿਆਣਾ ਹੀ ਬਣਾ ਸਕਦਾ। ਅਨਪੜ੍ਹ ਅਤੇ ਮੂਲ ਮਨੁੱਖ ਕਿਸੇ ਪਲੇਨ ਦਾ ਹਾਈਜੈਕ ਨਹੀਂ ਕਰ ਸਕਦਾ, ਕੋਈ ਪੜ੍ਹਾ ਲਿਖਾ ਕਰ ਸਕਦਾ, ਸਿਆਣਾ ਨਹੀਂ। ਇੰਡੀਅਨ ਏਅਰਲਾਈਨ ਦਾ ਜਹਾਜ਼ ਜਦ ਨੇਪਾਲ ਤੋਂ ਹਾਈਜੈਕ ਹੋਇਆ, ਉਹਦੇ 'ਚ ਇੱਕ ਇੰਜੀਨੀਅਰ ਸੀ, ਹੈਰਾਨਗੀ, ਇੱਕ ਨੇ PhD ਕੀਤੀ, ਪੜ੍ਹੇ ਲਿਖੇ ਸਨ, ਗ੍ਰੈਜੂਏਟ ਸਨ। ਅਨਪੜ੍ਹ ਮਨੁੱਖ 2.5 ਕਰੋੜ ਬੰਦਿਆਂ ਦਾ ਕਾਤਲ ਨਹੀਂ ਹੋ ਸਕਦਾ, ਪਿਛਲੇ 2.5 ਕਰੋੜ ਬੰਦਿਆਂ ਦਾ ਕਾਤਲ। ਅਨਪੜ੍ਹ ਮਨੁੱਖ ਇੱਕ ਗਵਰਨਮੈਂਟ ਵਿੱਚ 2 ਲੱਖ ਬੰਦਿਆਂ ਨੂੰ ਮੌਤ ਦੇ ਘਾਟ ਨਹੀਂ ਸੁਣਾ ਸਕਦਾ। ਹੀਰੋਸ਼ਿਮਾ ਨਾਗਾਸਾਕੀ ਵਿੱਚ ਐਟਮ ਬੰਬ ਗਿਰਾਏ ਗਏ, 2-2 ਲੱਖ ਬੰਦੇ ਹਮੇਸ਼ਾ ਹੀ ਸੁਣਦੇ, ਇਹ ਅਨਪੜ੍ਹ ਮਨੁੱਖ ਤਾਂ ਨਹੀਂ ਕਰ ਸਕਦਾ, ਪੜ੍ਹਾ ਲਿਖਾ ਕਰ ਸਕਦਾ। ਜੈਸੇ ਜੈਸੇ ਪੜ੍ਹਾਈ ਲਿਖਾਈ ਵਧੀ, ਸਿਆਣਪ ਵਧੀ, ਉਤਨਾ ਹੀ ਮਨੁੱਖ ਮੈਲਾ ਹੋ ਗਿਆ, ਦੁਸ਼ਟ ਹੋ ਗਿਆ, ਬੁਰਾ ਹੋ ਗਿਆ, ਜਦਕਿ ਹੋਣਾ ਨਹੀਂ ਚਾਹੀਦਾ। ਕਿਧਰੇ ਐਸਾ ਨਾ ਸਮਝ ਲੈਣਾ ਕਿ ਮੈਂ ਪੜ੍ਹਾਈ ਲਿਖਾਈ ਦੀ ਮੁਖਾਲਫਤ ਪਿਆ ਕਰਦਾ, ਐਸਾ ਨਹੀਂ ਮੈਂ ਕਹਿ ਰਿਹਾ। ਮੈਂ ਇਹ ਕਹਿ ਰਿਹਾ, ਹਜ਼ਾਰਾਂ ਸਾਲ ਪਹਿਲੇ ਅਨਪੜ੍ਹ ਸਿਆਣਿਆਂ ਦੀ ਤਾਦਾਦ ਬਹੁਤ ਜ਼ਿਆਦਾ ਸੀ, ਬਹੁਤ ਜ਼ਿਆਦਾ ਸੀ। ਅੱਜ ਕੱਲ੍ਹ ਪੜ੍ਹੇ ਲਿਖੇ ਮੂਰਖਾਂ ਦੀ ਤਾਦਾਦ ਬਹੁਤ ਜ਼ਿਆਦਾ, ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਪੜ੍ਹਿਆ ਮੂਰਖ ਆਖੀਏ ਜਿਸ ਲੱਭ ਲੋਭ ਅਹੰਕਾਰ, ਪੜ੍ਹ ਗਿਆ ਤੋ ਲੋਭ ਵੱਧ ਗਿਆ, ਪੜ੍ਹ ਗਿਆ ਤੋ ਸੀਮਾ ਤੋਂ ਕੰਮ ਵੱਧ ਗਿਆ, ਬਹੁਤਾ ਪੜ੍ਹ ਗਿਆ ਤੋ ਸੀਮਾ ਤੋਂ ਲੋਭ ਵੱਧ ਗਿਆ, ਅਹੰਕਾਰ ਵੱਧ ਗਿਆ। ਜਦ ਹੰਕਾਰ ਸੀਮਾ ਤੋਂ ਵੱਧ ਜਾਏ ਹਿੰਸਕ ਬਣਾ ਦਿੰਦਾ, ਲੋਭ ਸੀਮਾ ਤੋਂ ਵੱਧ ਜਾਏ ਬੇਈਮਾਨ ਬਣਾ ਦਿੰਦਾ, ਕਾਮ ਸੀਮਾ ਤੋਂ ਵੱਧ ਜਾਏ ਵਿਚਾਰੀ ਬਣਾ ਦਿੰਦਾ, ਦੁਰਾਚਾਰੀ ਬਣਾ ਦਿੰਦਾ, ਕਿਤੇ ਵੱਧ ਗਿਆ, ਸਾਰੀ ਦੁਨੀਆਂ ਦਾ ਵੱਧ ਗਿਆ, ਸੀਮਾ ਤੋਂ ਵੱਧ ਗਿਆ। ਜਿਤਨਾ ਸਿਆਣਾ ਮਨੁੱਖ ਹੈ ਉਤਨਾ ਹੀ ਜ਼ਿਆਦਾ ਲੋਭੀ ਹੈ, ਉਸਦਾ ਸੀਮਾ ਉਤਨਾ ਹੀ ਜ਼ਿਆਦਾ ਕਾਮੀ ਹੈ, ਉਤਨਾ ਹੀ ਜ਼ਿਆਦਾ ਹੰਕਾਰੀ। ਔਰ ਜਦ ਸੀਮਾ ਤੋਂ ਹੰਕਾਰ ਵੱਧ ਜਾਂਦਾ ਹੈ, ਸੰਤੁਲਨ ਬੈਲੈਂਸ ਬਿਗੜ ਜਾਂਦਾ, ਮਨੁੱਖ ਸੰਸਾਰ ਵਿੱਚ ਗਰਕ ਹੋ ਜਾਂਦਾ ਹੈ, ਜਦਕਿ ਸੰਸਾਰ ਕਿਸੇ ਨੂੰ ਗਰਕ ਨਹੀਂ ਕਰਦਾ। ਮੈਂ ਜੇ ਤੇ ਇੱਕ ਉਦਾਹਰਣ ਦੇਣਾ ਹੋਣਾ, ਖੁਲਾਸਾ ਕਿਸੇ ਕੋਲ ਫਿਰ ਕਰਾਂਗਾ, ਪਾਣੀ ਕਿਸੇ ਨੂੰ ਨਹੀਂ ਰੋਕਦਾ। ਦੇਖੋ, ਪਾਣੀ ਦੇ ਕੁੱਤੇ ਤੈਰਦੇ ਨੇ, ਗਊਆਂ ਤੈਰਦੀਆਂ, ਮੱਝਾਂ ਤੈਰਦੀਆਂ, ਘੋੜੇ ਤੈਰਦੇ, ਬਿੱਲੀਆਂ ਤੈਰਦੀਆਂ, ਸ਼ੇਰ ਵੀ ਤੈਰਦੇ ਨੇ, ਚੀਤੇ ਵੀ ਤੈਰਦੇ ਨੇ, ਬੰਦੇ ਡੋਲਦੇ। ਕਿਆ ਪਾਣੀ ਦਾ ਬੰਦਿਆਂ ਨਾਲ ਵੈਰ? ਕੁੱਤੇ 'ਤੇ ਤੈਰਦੇ ਨੇ, ਬੰਦੇ ਡੋਲਦੇ, ਮੱਝਾਂ 'ਤੇ ਤੈਰਦੀਆਂ ਨੇ, ਬੰਦੇ ਡੋਲਦੇ, ਘੋੜੇ 'ਤੇ ਤੈਰਦੇ ਨੇ, ਗਊਆਂ 'ਤੇ ਤੈਰਦੀਆਂ ਨੇ, ਮਨੁੱਖ ਡੁੱਬਦੇ ਨੇ। ਕਿਆ ਪਾਣੀ ਦਾ ਮਨੁੱਖ ਨਾਲ ਵੈਰ ਹੈ? ਕਦੇ ਹੀ ਨਹੀਂ। ਮਨੁੱਖ ਵੀ ਜ਼ਿੰਦਾ ਡੁੱਬਦੇ ਨੇ, ਮੁਰਦੇ 'ਤੇ ਤੈਰਦੇ ਨੇ, ਲਾਸ਼ਾਂ 'ਤੇ ਤੈਰਦੇ। ਭਾਰਤ ਦੇ ਵਿੱਚ ਹਿੰਦੂ ਮਰਦੇ ਕੋਈ ਸੰਤ ਚਲਾਣਾ ਕਰ ਜਾਏ ਜਿਹਦੇ ਨਾਲ ਸੰਤ ਲਕਬ ਲੱਗਿਆ ਹੋਵੇ, ਉਹਦਾ ਦਾਸ ਸਤਿਕਾਰ ਨਹੀਂ ਕਰਦੇ, ਜਲ ਪ੍ਰਵਾਹ ਕਰਦੇ, ਪਾਣੀ 'ਚ ਡੁੱਬਦੇ। ਜਦ ਪਾਣੀ ਵਿੱਚ ਪ੍ਰਵਾਹ ਕਰਦੇ ਨੇ, ਮੈਂ ਦੇਖਿਆ ਇੱਕ ਇੱਕ ਮਨ ਦੋ ਦੋ ਮਨ ਦਾ ਪੱਥਰ ਨਾਲ ਬਣਦੇ, ਕਿਧਰੇ ਤੈਰਨ ਦਾ ਲੱਗਦਾ, ਮੁਰਦੇ 'ਤੇ ਤੈਰਦੇ, ਜਿੰਦਾ ਡੁੱਬਦੇ ਨੇ, ਲਾਸ਼ਾਂ ਤੈਰਦੀਆਂ। ਅਗਰ ਪਾਣੀ ਦਾ ਮਨੁੱਖ ਨਾਲ ਵੈਰ ਹੈ ਤਾਂ ਫਿਰ ਲਾਸ਼ ਵੀ ਡੁੱਬਣੀ ਚਾਹੀਦੀ, ਜਦਕਿ ਲਾਸ਼ ਜ਼ਿੰਦਾ ਮਨੁੱਖ ਨਾਲੋਂ ਜ਼ਿਆਦਾ ਵਧਣੀ ਹੋ ਜਾਂਦੀ। ਜਿਹਨਾਂ ਨੂੰ ਅਨੁਭਵ ਹੋਵੇਗਾ, ਮੁਰਦਾ ਭਾਰੀ ਹੋ ਜਾਂਦਾ, ਲਾਸ਼ ਭਾਰੀ ਹੋ ਜਾਂਦੀ, ਵਧਣੀ ਹੋ ਜਾਂਦੀ।
ਇੱਕ ਜਿੰਦਾ ਮਨੁੱਖ ਜਿਤਨਾ ਵਜ਼ਨ ਨਹੀਂ ਆਉਂਦਾ ਜਿਤਨਾ ਲਾਸ਼ ਦਾ ਆਉਂਦਾ ਪਰ ਜਿੰਦਾ ਮਨੁੱਖ ਡੁੱਬਦੇ ਨੇ ਲਾਸ਼ਾਂ ਤੈਰਦੀਆਂ ਨੇ ਕਿਉਂ ਜਿੰਦਾ ਮਨੁੱਖ ਭੈਭੀਤ ਹੋ ਜਾਂਦਾ ਆਪਣਾ ਬੈਲੈਂਸ ਵਿਗਾੜ ਬੈਠਦਾ ਸੰਤੁਲਨ ਖੋ ਜਾਂਦਾ ਤਵਾਜ਼ਨ ਖੋ ਜਾਂਦਾ ਪਾਣੀ ਨਹੀਂ ਡੁੱਬਦਾ ਉਹ ਆਪਣਾ ਸੰਤੁਲਨ ਖੋ ਬੈਠਦਾ ਪਾਣੀ ਨਹੀਂ ਡੁੱਬਦਾ ਉਹ ਆਪਣਾ ਬੈਲੈਂਸ ਵਿਗਾੜ ਬੈਠਦਾ ਉਹ ਡੁੱਬ ਜਾਂਦਾ ਪਰਿਵਾਰ ਮਨੁੱਖ ਨੂੰ ਨਹੀਂ ਡੋਬਦਾ ਪਦਾਰਥ ਮਨੁੱਖ ਨੂੰ ਨਹੀਂ ਡੋਬਦੇ ਧਨ ਸੰਪਦਾ ਮਨੁੱਖ ਨੂੰ ਗਰਕ ਨਹੀਂ ਕਰਦੀ ਪ੍ਰਭਤਾ ਮਨੁੱਖ ਨੂੰ ਗਰਕ ਨਹੀਂ ਕਰਦੀ ਮਨੁੱਖ ਆਪਣਾ ਤਵਾਜ਼ਨ ਖੋ ਗਿਆ ਸੀਮਾ ਤੋਂ ਵੱਧਦਾ ਹੈ ਹੰਕਾਰ ਹਿੰਸਕ ਹੋ ਜਾਂਦਾ ਸੀਮਾ ਤੋਂ ਵੱਧਦਾ ਹੈ ਲੋਭ ਬੇਈਮਾਨ ਹੋ ਜਾਂਦਾ ਸੀਮਾ ਤੋਂ ਵੱਧਦਾ ਹੈ ਕਾਮ ਦੁਰਾਚਾਰੀ ਹੋ ਜਾਂਦਾ ਭ੍ਰਸ਼ਟ ਹੋ ਜਾਂਦਾ ਡੁੱਬ ਜਾਂਦਾ ਮਹਾਰਾਜ ਤੇ ਕਹਿੰਦੇ ਨੇ ਹਮ ਦੇ ਖਾਂ ਤੈ ਡੁੱਬ ਰਹੇ ਮੈਂ ਤੇ ਗੌਰ ਨਾਲ ਦੇਖਦਾ ਦੁਨੀਆਂ ਡੁੱਬੀ ਡੁੱਬ ਰਹੀ ਕੋਈ ਤੈਰਦਾ ਤੇ ਆਵੇ ਜਾਂ ਤੈਰ ਤੈਰ ਕੇ ਪਾਰ ਚੜਾ ਕੇ ਆਵੇ ਮਹਾਰਾਜ ਕਹਿੰਦੇ ਦਿਖਾਈ ਨਹੀਂ ਦਿੰਦਾ ਡੁੱਬੇ ਹੋਏ ਮਨ ਬਾਜ਼ਾਰ ਵਿੱਚ ਬੈਠੇ ਹੋਏ ਨੇ ਡੁੱਬੇ ਹੋਏ ਪਰਿਵਾਰ ਵਿੱਚ ਬੈਠੇ ਹੋਏ ਨੇ ਡੁੱਬੇ ਹੋਏ ਹੱਥ ਜੋੜ ਕੇ ਮਾਫ਼ੀ ਬੈਠੇ ਨੇ ਗੁਰਦੁਆਰੇ 'ਚ ਡੁੱਬੇ ਹੋਏ ਬੈਠੇ ਨੇ ਮੰਦਰਾਂ ਵਿੱਚ ਡੁੱਬੇ ਹੋਏ ਮੈਨੂੰ ਕਹਿਣ ਦੇਣਾ ਪੜ੍ਹ ਰਹੇ ਨੇ ਨਿਵਾਸ ਡੁੱਬੇ ਡੁੱਬੇ ਹੋਏ ਮਨੁੱਖ ਗਰਕ ਹੋਏ ਮਨੁੱਖ ਬਾਜ਼ਾਰ ਵਿੱਚ ਮਿਲਦੇ ਨੇ ਪਰਿਵਾਰ ਵਿੱਚ ਮਿਲਦੇ ਨੇ ਅਤੇ ਇਹ ਲੋਕ ਮੰਦਰ ਮਸਜਿਦ ਗੁਰਦੁਆਰਿਆਂ 'ਚ ਮਿਲਦੇ ਹਮ ਦੇ ਖਾਂ ਤੈ ਡੁੱਬੇ ਮੈਂ ਤੇ ਦੇਖਦਾ ਕੋਈ ਪਰਿਵਾਰ ਵਿੱਚ ਡੁੱਬ ਗਿਆ ਨਿਤਨੇਮ ਭੁੱਲ ਗਿਆ ਅੰਮ੍ਰਿਤ ਵੇਲਾ ਭੁੱਲ ਗਿਆ ਜੱਗ ਭੁੱਲ ਗਿਆ ਕੋਈ ਪਦਾਰਥਾਂ 'ਚ ਇਤਨਾ ਡੁੱਬ ਗਿਆ ਇਮਾਨ ਧਰਮ ਦਸਵੰਧ ਕੱਢਣਾ ਕੀ ਹੁੰਦਾ ਇੱਕ ਬੁੱਲ ਗਏ ਕੋਈ ਕੰਮ ਦੇ ਗਲਤ ਹੋ ਕੇ ਰਹਿ ਗਏ ਸਦਾਚਾਰ ਕਿਸ ਨੂੰ ਕਹਿੰਦੇ ਨੇ ਸਥਿਲ ਸੰਜਮ ਕਿਸ ਨੂੰ ਕਹਿੰਦੇ ਨੇ ਪਤਾ ਹੀ ਨਹੀਂ ਪਤਾ ਹੀ ਹਮ ਦੇ ਸ਼ਾਂਤ ਹੈ ਡੁੱਬੇ ਵਾਲੇ ਮਹਾਰਾਜ ਕਰੀ ਮੈਂ ਦੇਖਦਾ ਜਗਤ ਡੁੱਬਿਆ ਹੈ ਗਲਕ ਹੋਇਆ ਕੋਈ ਇੱਕ ਕਦ ਮਨੁੱਖ ਪੈਰ ਕੇ ਕਿਧਰੇ ਪਾਰ ਹੋ ਗਿਆ ਤੇ ਯਕੀਨ ਨਹੀਂ ਬਜਦਾ ਕੋਈ ਪਾਰ ਵੀ ਹੋ ਸਕਦਾ ਡੁੱਬੇ ਹੋਏ ਮਨੁੱਖ ਮੰਦਿਰ ਮਸਜਿਦ ਗੁਰਦੁਆਰੇ ਹੁਣ ਦਿਖਾਈ ਦੇਣਗੇ ਧਾਰਮਿਕ ਕਰਮ ਕਰ ਰਹੇ ਨੇ ਉਹ ਸਾਰੇ ਧਾਰਮਿਕ ਕਰਮ ਕਰਮਦਾਰ ਨੇ ਸਰੀਰ ਦੇ ਪਲ ਤੇ ਮਨ ਸ਼ਾਮਲ ਨਹੀਂ ਕਿਸੇ ਦੀ ਨਿਮਾਜ ਕਰਮ ਕਾਂਡ ਹੈ ਕਿਸੇ ਦਾ ਕਥਾ ਕੀਰਤਨ ਕਰਨਾ ਸੁਣਨਾ ਉਹ ਸਾਥੀ ਮਾਸ ਕਰਮਕਾਂਡ ਹੈ ਪਾਠ ਕਰਨਾ ਕਰਮਕਾਂਡ ਹੈ ਪੂਜਾ ਪਾਠ ਕਰਮਕਾਂਡ ਹੈ ਨਿਮਾਜ ਕਰਮਕਾਂਡ ਹੈ ਚਲ ਇੱਕ ਨੁਕਤਾ ਤੁਹਾਡੇ ਸਾਹਮਣੇ ਮੈਂ ਰੱਖ ਰਿਹਾ ਸੁਲਤਾਨਪੁਰ ਦੀ ਗੱਲ ਸੁਲਤਾਨਪੁਰ ਦਾ ਨਵਾਜ਼ ਵੇਲ ਦੇ ਕੰਡੇ ਚੜ ਰਿਹਾ ਰਸਤੇ 'ਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਮਿਲਣਾ ਹੋ ਗਿਆ ਸੰਧਿਆ ਦਾ ਵਕਤ ਸੀ ਨਵਾਜ਼ ਕਹਿੰਦੇ ਬਾਬਾ ਨਾਨਕ ਜੀ ਤੁਸੀਂ ਕਹਿੰਦੇ ਹੋ ਅੱਲਾਹ ਤੇ ਰਾਮ ਇੱਕੋ ਹੀ ਹੈ ਇੱਕੋ ਹੀ ਹੈ ਇੱਕੋ ਹੀ ਹੈ ਸਤਿਗੁਰੂ ਕਹਿੰਦੇ ਨਵਾਜ਼ ਸਾਹਿਬ ਇਹਦੇ ਸ਼ੱਕ ਕੀ ਹੈ ਇੱਕੋ ਹੀ ਸੂਰਜ ਤੇ ਇੱਕ ਹੈ ਨਾਮ ਅਲੱਗ ਹੈ ਕੋਈ ਸੂਰਜ ਕਹਿੰਦਾ ਕੋਈ ਰਵੀ ਕਹਿੰਦਾ ਕੋਈ ਬਾਨ ਕਹਿੰਦਾ ਕੋਈ ਖੁਰਸ਼ੀਦ ਕਹਿੰਦਾ ਕੋਈ ਆਫਤਾਬ ਕਹਿੰਦਾ ਕੋਈ ਸੰਨ ਕਹਿੰਦਾ ਨਾਮ ਵੱਖ ਵੱਖ ਨੇ ਨਾ ਸਾਹਿਬ ਕਹਿੰਦੇ ਨਾਮ ਅਲੱਗ ਅਲੱਗ ਨੇ ਖੁਦਾ ਤਾਂ ਇੱਕੋ ਹੀ ਹੈ ਰਾਮ ਤਾਂ ਇੱਕੋ ਹੀ ਹੈ ਨਵਾਬ ਦੀ ਨੀਅਤ ਕੁਛ ਹੋਰ ਸੀ ਕਹਿਲਵਾਉਣਾ ਚਾਹੁੰਦਾ ਸੀ ਗੁਰੂ ਨਾਨਕ ਤੋਂ ਇਹ ਹੀ ਕੁਝ ਜੋ ਕੁਝ ਗੁਰੂ ਨਾਨਕ ਨੇ ਕਹਿ ਦਿੱਤਾ ਅੱਲਾਹ ਤੇ ਰਾਮ ਇੱਕੋ ਹੀ ਨੇ ਤੇ ਨਵਾਬ ਕਹਿੰਦੇ ਮਹਾਰਾਜ ਫਿਰ ਤੁਸੀਂ ਸੁਣਿਆ ਹੋਣਾ ਬਾਂਗ ਸੁਣੀ ਹੋਣੀ ਹੈ ਇਸ਼ਾ ਦੀ ਨਿਮਾਜ਼ ਅੰਮ੍ਰਿਤ ਵੇਲੇ ਦੀ ਜਿਹੜੀ ਨਿਮਾਜ਼ ਹੁੰਦੀ ਉਹਨੂੰ ਫਜਰ ਦੀ ਨਿਮਾਜ਼ ਕਹਿੰਦੇ ਸੂਰਜ ਨਿਕਲ ਆਇਆ ਦੁਪਹਿਰ ਤੇ ਨਹੀਂ ਪਰ ਚੰਗਾ ਚੌਖਾ ਦਿਨ ਚੜਾਇਆ ਫਿਰ ਇਹ ਨਿਮਾਜ਼ ਪੜ੍ਹਦੇ ਨੇ ਅਸਰ ਦੁਪਹਿਰ ਢਲ ਗਈ ਹੈ ਫਿਰ ਇਹ ਪੜ੍ਹਦੇ ਨੇ ਜ਼ੁਹਰ ਦੀ ਸ਼ਾਮ ਹੋ ਗਈ ਹੈ ਫਿਰ ਇਹ ਨਮਾਜ਼ ਪੜ੍ਹਦੇ ਨੇ ਮਗਰਬ ਦੀ ਸੂਰਜ ਗਰੂਬ ਹੋ ਗਿਆ
ਹਲਕਾ ਜਿਹਾ ਵੇਰਾ ਹੋ ਗਿਆ, ਉਸ ਵਕਤ ਨਿਵਾਜ ਪੜ੍ਹਦੇ ਨੇ ਉਹਨੂੰ ਕਹਿੰਦੇ ਨੇ ਈਸ਼ਾ ਦੀ ਨਿਮਾਜ਼, ਅੰਮ੍ਰਿਤ ਵੇਲੇ ਦੀ ਨਿਮਾਜ਼, ਫਜਰ ਦੀ ਨਿਮਾਜ਼, ਰਾਤ ਵੇਲੇ ਦੀ ਨਿਮਾਜ਼, ਈਸ਼ਾ ਦੀ ਨਿਮਾਜ਼। ਨਵਾਬ ਕਹਿੰਦੇ ਮਹਾਰਾਜ ਸੂਰਜ ਗਰੂਬ ਹੋ ਗਿਆ, ਮੌਲਵੀ ਨੇ ਬਾਂਗ ਦੇ ਦਿੱਤੀ ਹੈ ਈਸ਼ਾ ਦੀ ਨਿਮਾਜ਼ ਦਾ ਵਕਤ, ਚਲੋ ਸਾਡੇ ਨਾਲ ਪੜ੍ਹੋ। ਜੇ ਅੱਲਾ ਦੇ ਰਾਮ ਇੱਕੋ ਹੀ, ਸਤਿਗੁਰ ਖੜੇ ਹੋ ਗਏ ਕਹਿੰਦੇ ਚਲੋ। ਕਿਤਨੀ ਉਮੀਦ ਨਵਾਬ ਨੂੰ ਨਹੀਂ, ਅੱਜ ਤੱਕ ਨਵਾਬ ਦਾ ਕਿਧਰੇ ਪਾਲਾ ਪਿਆਉਣਾ ਕਮਜ਼ੋਰ ਬੰਦਿਆਂ ਨਾਲ ਕਰਮ ਕਾਂਡੀਆਂ, ਇੱਕ ਬਲਵਾਨ ਮਨੁੱਖ ਨਾਲ ਪਾਲਾ ਨਹੀਂ ਪਿਆ। ਠੀਕ ਹੈ ਸਰ, ਅਗਰ ਕਿਸੇ ਨੂੰ ਮੰਦਰ ਭ੍ਰਸ਼ਟ ਕਰ ਸਕਦਾ ਹੈ ਗੁਰਦੁਆਰਾ ਗੁਸਤਾਖੀ ਮਾਪ, ਉਹ ਮਨੁੱਖ ਫਿਰ ਗੁਰਦੁਆਰੇ ਵੀ ਭ੍ਰਸ਼ਟ ਹੋ ਸਕਦਾ। ਓਕੇ, ਅਗਰ ਕੋਈ ਮਸਜਿਦ ਦੇ ਵਿੱਚ ਭ੍ਰਸ਼ਟ ਹੋ ਸਕਦਾ ਹੈ, ਐਸਾ ਮਨੁੱਖ ਗੁਰਦੁਆਰੇ ਵੀ ਭ੍ਰਸ਼ਟ ਹੋ ਸਕਦਾ। ਕਿਹੜੀਆਂ ਕੁਰੀਤੀਆਂ ਲੋਕ ਗੁਰਦੁਆਰੇ ਨਹੀਂ ਕਰਦੇ ਹੁੰਦੀਆਂ, ਜੋ ਮਸਜਿਦ ਦੇ ਭ੍ਰਸ਼ਟ ਹੋ ਸਕਦਾ ਗੁਰਦੁਆਰੇ ਵੀ ਭ੍ਰਸ਼ਟ ਹੋ ਸਕਦੇ ਹੈ, ਜੋ ਗੁਰਦੁਆਰੇ ਭ੍ਰਸ਼ਟ ਹੋ ਸਕਦਾ ਮੰਦਰ ਦੇ ਵਿੱਚ ਵੀ ਹੋ ਸਕਦਾ। ਇਹ ਵੀ ਮੈਂ ਕਰਾਂ, ਪਹਿਲੀ ਦਫ਼ਾ ਨਵਾਬ ਦਾ ਪਾਲਾ ਪਿਆ ਇੱਕ ਐਸੇ ਪੁਰਸ਼ ਨਾਲ ਜੋ ਬਲਵਾਨ ਹੈ, ਜੋ ਬਾਜ਼ਾਰ ਵਿੱਚ ਬੈਠ ਕੇ ਵੀ ਨਿਰੰਕਾਰ ਨਾਲ ਜੁੜਿਆ ਹੋਇਆ, ਔਰ ਜੋ ਧਾਰਮਿਕ ਮੰਦਰ ਵਿੱਚ ਬੈਠੇ ਅਤੇ ਪ੍ਰਭੂ ਨਾਲ ਜੁੜਿਆ ਹੋਇਆ, ਜਿਹਦੀ ਜ਼ਿੰਦਗੀ ਧਰਮ ਦਾ ਰੂਪ ਹੈ, ਜਿਹਦੀ ਜ਼ਿੰਦਗੀ ਹਰੀ ਮੰਦਰ ਹੈ। ਪਹੁੰਚ ਗਏ ਨੇ ਮਸਜਿਦ ਦੇ ਅੱਠ ਦਸ ਅਹਿਲਕਾਰ ਨੇ, ਇਮਾਮ ਅੱਗੇ ਹੈ, ਲਹਿਨ ਵਿੱਚ ਕਤਾਰ ਵਿੱਚ ਨਵਾਬ ਖੜਾ ਹੋਇਆ, ਗੁਰੂ ਨਾਨਕ ਦੇਵ ਜੀ ਮਹਾਰਾਜ ਖੜੇ ਹੋ ਗਏ, ਰੁਕਾਵਟ ਸ਼ੁਰੂ ਹੋਈ, ਇਮਾਮ ਨੇ ਨਵਾਜ਼ ਪੜ੍ਹਾਉਣੀ ਸ਼ੁਰੂ ਕੀਤੀ, ਸਾਰੇ ਸਜਦੇ 'ਚ ਗਏ ਲੇਕਿਨ ਗੁਰੂ ਨਾਨਕ ਖੜੇ ਰਹੇ। ਤੀਹਰੀ ਅੱਖ ਦੇ ਨਾਲ ਨਵਾਬ ਨੇ ਦੇਖ ਲਿਆ ਗੁਰੂ ਨਾਨਕ ਸਜਦਾ ਨਹੀਂ ਕਰਦੇ, ਨਮਾਜ਼ ਨਹੀਂ ਪੜ੍ਹਦੇ। ਬਾਰ ਬਾਰ ਉਹ ਸਜਦਾ ਕਰਦਾ ਹੈ ਕਿਉਂਕਿ ਇਹਨਾਂ ਦੀ ਨਮਾਜ਼ ਵਿੱਚ ਬਾਰ ਬਾਰ ਝੁਕਣਾ ਪਿਆ, ਬਾਰ ਬਾਰ ਸਜਦਾ। ਲੇਕਿਨ ਸਜਦਾ ਕਰਦੇ ਹੋਇਆ ਅੱਖ ਖੋਲ ਕੇ ਨਵਾਬ ਵੇਖ ਲੈਂਦਾ ਗੁਰੂ ਨਾਨਕ ਖੜੇ ਨੇ, ਨਮਾਜ਼ ਨਹੀਂ ਪੜ੍ਹਦੇ। ਇਹ ਸਾਰੀ ਦੁਨੀਆ ਦੀ ਸਮਝ 'ਚ ਆਈ ਹੈ, ਜਦ ਅੰਦਰ ਕੁਝ ਲੱਭਣਾ ਤਾਂ ਅੱਖਾਂ ਬੰਦ ਕਰਨੀਆਂ, ਬਾਹਰ ਕੁਝ ਲੱਭਣਾ ਅੱਖਾਂ ਖੋਲਣੀਆਂ। ਬਾਹਰ ਨਾਲ ਸੰਬੰਧ ਤੋੜ ਕੇ ਹੀ ਮਨੁੱਖ ਆਪਣੇ ਅੰਦਰ ਨਿਰੰਕਾਰ ਨੂੰ ਲੱਭ ਸਕਦਾ। ਇਸ ਵਾਸਤੇ ਧਿਆਨ ਸਾਧਨਾ ਦੇ ਜਪ ਦੇ ਤਕਰੀਬਨ ਤਕਰੀਬਨ ਹਿੰਦੂ ਮੁਸਲਿਮ ਸਿੱਖ ਸਾਰੀ ਦੇ ਪ੍ਰਬੰਧ ਕਰਦੇ ਤਾਂ ਜਪ ਕਰਦੇ, ਨਮਾਜ਼ ਪੜ੍ਹਨ ਲੱਗੇ ਹਾਂ ਮੁਸਲਮਾਨ ਐਸਾ ਕਰਦੇ। ਪਰ ਉਹ ਬਾਰ ਬਾਰ ਅੱਖਾਂ ਖੋਲ ਰਿਹਾ ਸਿਰਫ ਗੁਰੂ ਨਾਨਕ ਨੂੰ ਵੇਖਣ ਵਾਸਤੇ। ਨਮਾਜ਼ ਦੀ ਸਮਾਪਤੀ ਹੋਈ, ਹੱਸ ਕੇ ਨਵਾਬ ਕਹਿੰਦਾ ਮਹਾਰਾਜ ਗੱਲਾਂ ਹੀ ਗੱਲਾਂ ਨੇ, ਰਾਮ ਦੀ ਅੱਲਾ ਇੱਕ, ਤੁਸੀਂ ਕਿਹਾ ਸੀ ਸਾਡੇ ਨਾਲ ਨਮਾਜ਼ ਪੜ੍ਹੋਗੇ, ਤੁਸੀਂ ਨਹੀਂ ਪੜ੍ਹੇ, ਤੁਸੀਂ ਨਹੀਂ ਪੜ੍ਹੇ। ਪਤਾ ਸਤਿਗੁਰੂ ਕੀ ਕਹਿੰਦੇ ਨੇ, ਨਵਾਬ ਸਾਹਿਬ ਅਸੀਂ ਵੈਦਾ ਕੀਤਾ ਸੀ ਤੁਹਾਡੇ ਨਾਲ ਨਮਾਜ਼ ਪੜ੍ਹਨੀ ਹੈ, ਤੁਹਾਡੇ ਨਾਲ ਕਾਬਲ ਦੇ ਜਾ ਕੇ ਘੋੜੇ ਨਹੀਂ ਖਰੀਦਣੇ, ਤੁਸੀਂ ਤੇ ਕਾਬਲ ਘੋੜੇ ਖਰੀਦੇ ਬਸ, ਮੈਂ ਨਹੀਂ ਖਰੀਦਿਆ। ਕਿੱਥੇ ਕੀ ਤੁਹਾਡਾ ਮਨ ਠਿਠਰ ਗਿਆ ਨਵਾਬ, ਦੋ ਬੰਦੇ ਭੇਜੇ ਸਨ ਕਾਬਲ ਵਿੱਚ ਘੋੜੇ ਲੈਣ ਵਾਸਤੇ। ਕਾਬਲ ਬੜੇ ਪ੍ਰਾਚੀਨ ਸਮੇਂ ਤੋਂ ਘੋੜਿਆਂ ਦੀ ਮੰਡੀ ਰਿਹਾ, ਅੱਜ ਕੱਲ੍ਹ ਵੀ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਚਾਰ ਅੱਛੇ ਘੋੜੇ ਚਾਹੀਦੇ ਸਨ, ਭਾਈ ਗੁਰਦਾਸ ਨੂੰ ਕਾਬਲ ਦੇ ਗਿਆ, ਪੈਸੇ ਨੇ ਘੋੜੇ ਲੈ ਕੇ। ਅੱਜ ਵੀ ਸਾਵਣ ਅਤੇ ਬਾਦਰੋਂ ਦੋ ਮਹੀਨੇ ਬਹੁਤ ਵੱਡੀ ਮੰਡੀ ਲੱਗਦੀ, ਤੁਰਕਮਿਨਿਸਤਾਨ ਦੇ ਘੋੜੇ, ਉਜ਼ਬੇਕਿਸਤਾਨ ਦੇ ਘੋੜੇ, ਇਰਾਕ ਦੇ ਘੋੜੇ, ਇਰਾਨ ਦੇ ਘੋੜੇ, ਅਫਗਾਨਿਸਤਾਨ ਦੇ ਘੋੜੇ, ਸਾਰੇ ਉੱਥੇ ਇਕੱਠੇ ਹੁੰਦੇ। ਨਵਾਬ ਨੇ ਬੰਦੇ ਭੇਜੇ ਲੈ ਕੇ ਆ ਰਹੇ ਸਨ, ਮਨ ਘੋੜਿਆਂ ਸੀ। ਸਤਿਗੁਰੂ ਕਹਿਣ ਲੱਗੇ ਅਸੀਂ ਵੈਦਾ ਕੀਤਾ ਤੇਰੇ ਨਾਲ ਨਮਾਜ਼ ਪੜ੍ਹਾਂਗੇ, ਤੇਰੇ ਨਾਲ ਘੋੜੇ ਨਹੀਂ ਚਾਹੀਦੇ, ਮੈਨੂੰ ਘੋੜੇ ਨਹੀਂ ਚਾਹੀਦੇ।
ਪਕੌੜੇ ਖਰੀਦ ਲਿਆ ਸੀ, ਨਮਾਜ਼ ਥੋੜ੍ਹੀ ਪੜ੍ਹ ਰਹੇ ਸੀ। ਫਿਰ ਜੋ ਕੁਝ ਉੱਥੇ ਸਤਿਗੁਰ ਨੇ ਵਿਆਖਿਆ ਕੀਤੀ, ਸਮਝਾਇਆ ਉਹਨਾਂ ਨੂੰ, ਨਮਾਜ਼ ਸਾਹਿਬ ਨਮਾਜ਼ ਕੌਣ ਪੜ੍ਹਦਾ, ਪੂਜਾ ਪਾਠ ਕੌਣ ਕਰਦਾ, ਹਰ ਮਨੁੱਖ ਆਪਣੇ ਆਪਣੇ ਘੋੜੇ ਹੀ ਖਰੀਦਦਾ। ਇਹਨੂੰ ਖੁਲਾਸਾ ਕਰਕੇ ਬਿਆਨ ਕਰਨਾ ਹੋਵੇ ਤੇ ਇੰਝ, ਕੋਈ ਮੰਦਰ ਦੇ ਘੋੜੇ ਖਰੀਦਣ ਜਾਂਦਾ, ਕੋਈ ਗੁਰਦੁਆਰਿਆਂ ਦੇ ਘੋੜੇ ਖਰੀਦਣ, ਕੋਈ ਮਸਜਿਦ, ਸਭ ਆਪਣੇ ਆਪਣੇ ਘੋੜੇ ਖਰੀਦਣ। ਕੌਣ ਨਮਾਜ਼ ਪੜ੍ਹਦਾ, ਕੌਣ ਪੂਜਾ ਕਰਦਾ, ਕੌਣ ਕੀਰਤਨ ਸੁਣਦਾ ਤੇ ਕੌਣ ਕਥਾ ਸੁਣਦਾ, ਕੌਣ ਗੁਰੂ ਨਾਲ ਜੁੜਦਾ, ਸਭ ਆਪਣੇ ਆਪਣੇ ਘੋੜੇ ਖਰੀਦ, ਆਪਣੇ ਆਪਣੇ ਘੋੜਿਆਂ ਚ। ਜਿਸ ਕਰਮ ਦੇ ਮਨ ਸ਼ਾਮਲ ਨਹੀਂ, ਉਹ ਕਰਮ ਮਨ ਦਾ ਹਿੱਸਾ ਨਹੀਂ ਬਣੇਗਾ। ਜੋ ਭੋਜਨ ਦੀ ਬੁਰਕੀ ਮੇਰੇ ਕੰਠ ਤੋਂ ਥੱਲੇ ਨਹੀਂ ਗਈ, ਉਹ ਮੇਰੇ ਸਰੀਰ ਦਾ ਹਿੱਸਾ ਨਹੀਂ ਬਣੇਗਾ, ਉਹ ਭੋਜਨ ਮੇਰੇ ਸਰੀਰ ਦਾ ਹਿੱਸਾ ਨਹੀਂ ਬਣੇਗਾ। ਵਾਹਿਗੁਰੂ ਵਾਹਿਗੁਰੂ ਮੇਰੀ ਜ਼ਬਾਨ ਨੇ ਜਪਿਆ, ਉਸ ਵਿੱਚ ਮੇਰਾ ਮਨ ਨਹੀਂ ਹੈ, ਮੇਰੇ ਮਨ ਦਾ ਹਿੱਸਾ ਨਹੀਂ ਬਣੇਗਾ। ਪਰਿਵਾਰ ਮਨ ਦਾ ਹਿੱਸਾ ਹੈ, ਪਦਾਰਥ ਮਨ ਦਾ ਹਿੱਸਾ ਹੈ, ਧਨ ਸੰਪਦਾ ਮਨ ਦਾ ਹਿੱਸਾ ਹੈ, ਧਰਮ ਮਨ ਦਾ ਹਿੱਸਾ ਨਹੀਂ ਹੈ, ਪਰਮਾਤਮਾ ਮਨ ਦਾ ਹਿੱਸਾ ਨਹੀਂ। ਕਿਤਨੀ ਗੱਲ ਦਾਅਵੇ ਨਾਲ ਚਾਹੀਦੀ, ਜੈਸੇ ਪਰਿਵਾਰ ਨੂੰ ਯਾਦ ਕਰਨਾ ਹੋਵੇ ਬਾਜਾ ਵਜਾਉਣ ਦੀ ਲੋੜ ਨੇ। ਬੜੇ ਪ੍ਰਸਿੱਧ ਸੁੰਦਰ ਕੀਰਤਨੀ ਆਏ ਨੇ, ਬੜਾ ਮਧੁਰ ਕੀਰਤਨ ਕਰਦੇ, ਰਸਦਾਇਕ ਕੀਰਤਨ ਕਰਦੇ। ਪਰਿਵਾਰ ਨੂੰ ਯਾਦ ਕਰਨਾ ਹੋਵੇ ਤੇ ਕੀਰਤਨ ਦੀ ਲੋੜ ਹੈ, ਵਾਜੇ ਵਜਾਉਣ ਦੀ ਲੋੜ ਹੈ। ਪਦਾਰਥਾਂ ਨੂੰ ਯਾਦ ਕਰਨਾ ਹੋਵੇ ਕਥਾ ਕਹਾਣੀਆਂ ਦੀ ਲੋੜ ਹੈ, ਇਹ ਫਿਲਸਫਾ ਗੋਟਣ ਦੀ ਲੋੜ ਹੈ। ਪਦਾਰਥ ਆਪਣੇ ਆਪ ਯਾਦ ਆਉਂਦੇ, ਪਰਿਵਾਰ ਆਪਣੇ ਆਪ ਯਾਦ ਆਉਂਦਾ, ਪਦਾਰਥ ਆਪਣੇ ਆਪ ਯਾਦ ਆਉਂਦੇ। ਰਹਿ ਗਈ ਗੱਲ ਨਿਰੰਕਾਰ ਦੀ, ਉਹਨੂੰ ਯਾਦ ਕਰਨਾ ਹੋਵੇ ਵਾਜੇ ਵਜਾਓ, ਤਬਲੇ ਖੜਕਾਓ, ਸੁਰੀਲੇ ਗਲੇ ਨਾਲ, ਕੰਠ ਨਾਲ ਗੁਰਬਾਣੀ ਅਲਾਪੋ, ਕਥਾ ਕਹਾਣੀਆਂ ਕਰੋ, ਫਿਲਸਫਾ ਗੋਟੋ, ਪਾਠ ਕਰੋ, ਪੂਜਾ ਕਰੋ, ਦਾਨ ਕਰੋ, ਪੁੰਨ ਕਰੋ, ਸੇਵਾ ਕਰੋ। ਗੁਸਤਾਖੀ ਮਾਫੀ ਸਭ ਕੁਝ ਦੇ ਬਾਵਜੂਦ ਵੀ ਹਕੀਕਤ ਹੈ, ਸਚਾਈ ਹੈ, ਇਹ ਸਭ ਕੁਝ ਮਨ ਦਾ ਹਿੱਸਾ ਨਹੀਂ ਬਣਦਾ, ਮਨ ਨਹੀਂ ਬਣਦਾ। ਮੈਂ ਫਿਰ ਅਰਜ਼ ਕਰਾਂ, ਜੋ ਮਨ ਪ੍ਰਭਾਵਿਤ ਨਹੀਂ ਕਿਸੇ ਚੀਜ਼ ਤੋਂ, ਧਿਆਨ ਦੇਣਾ, ਜਿਸ ਵਸਤੂ ਤੋਂ, ਜਿਸ ਪਦਾਰਥ ਤੋਂ ਮੇਰਾ ਮਨ ਪ੍ਰਭਾਵਿਤ ਨਹੀਂ, ਮਨ ਉਸ ਦੀ ਮੰਗ ਨਹੀਂ ਕਰਦਾ। ਮਨ ਜਿਸ ਦੀ ਮੰਗ ਨਹੀਂ ਕਰਦਾ, ਮਨ ਉਸ ਨੂੰ ਯਾਦ ਵੀ ਨਹੀਂ ਕਰਦਾ। ਮਨ ਜਿਸ ਨੂੰ ਯਾਦ ਨਹੀਂ ਕਰਦਾ, ਉਹਦੀ ਪ੍ਰਾਪਤੀ ਵਾਸਤੇ ਫਿਰ ਮਨੁੱਖ ਸੰਘਰਸ਼ ਵੀ ਨਹੀਂ ਕਰਦਾ, ਸਮਾਂ ਵੀ ਨਹੀਂ ਕਰਦਾ, ਮਿਹਨਤ ਵੀ ਨਹੀਂ ਕਰਦਾ, ਕੁਛ ਵੀ ਨਹੀਂ ਕਰਦਾ। ਚਲੋ ਇਸ ਲਈ ਮੈਂ ਬਿਆਨ ਕਰਦਾ, ਜਿਸ ਤੋਂ ਮੇਰਾ ਮਨ ਪ੍ਰਭਾਵਿਤ ਨਹੀਂ, ਮੇਰਾ ਮਨ ਉਸ ਦੀ ਮੰਗ ਨਹੀਂ ਕਰਦਾ, ਨਹੀਂ ਕਰਦਾ। ਮਨ ਜਿਸ ਦੀ ਮੰਗ ਨਹੀਂ ਕਰਦਾ, ਮਨ ਉਸ ਨੂੰ ਯਾਦ ਵੀ ਨਹੀਂ ਕਰਦਾ। ਬੜੇ ਧਿਆਨ ਨਾਲ ਸੁਣਨਾ, ਮਨ ਜਿਸ ਨੂੰ ਯਾਦ ਨਹੀਂ ਕਰਦਾ, ਇਹ ਸਰੀਰ ਇਹ ਮਨ ਉਹਦੀ ਪ੍ਰਾਪਤੀ ਲਈ ਨਾ ਸਮਾਂ ਕੱਢਦਾ, ਨਾ ਮਿਹਨਤ ਕਰਦਾ, ਨਾ ਸੰਘਰਸ਼ ਕਰਦਾ। ਪਦਾਰਥ ਨੂੰ ਮਨ ਮੰਨਦਾ, 24 ਘੰਟੇ ਵੀ ਪਦਾਰਥਾਂ ਦੀ ਖਾਤਰ ਜਾਗਿਆ ਜਾ ਸਕਦਾ, 2 ਘੰਟੇ ਅੰਮ੍ਰਿਤ ਵੇਲੇ ਵੀ ਪਰਮਾਤਮਾ ਵਾਸਤੇ ਨਹੀਂ। ਸਾਰੀ ਜ਼ਿੰਦਗੀ ਵੀ ਪਰਿਵਾਰ ਦੇ ਲੇਖੇ ਲਾਈ ਜਾ ਸਕਦੀ ਹੈ, ਨਿਰੰਕਾਰ ਦੇ ਲੇਖੇ ਜ਼ਿੰਦਗੀ ਦਾ 10ਵਾਂ ਭਾਗ ਵੀ ਕੋਈ। ਕਿਉਂ? ਪਰਿਵਾਰ ਤੋਂ ਮਨ ਪ੍ਰਭਾਵਿਤ ਹੈ, ਪਰਿਵਾਰ ਮਨ ਦਾ ਹਿੱਸਾ ਹੈ, ਨਿਰੰਕਾਰ ਮਨ ਦਾ ਹਿੱਸਾ ਨਹੀਂ। ਪਦਾਰਥ ਮਨ ਦਾ ਹਿੱਸਾ ਹੈ, ਪਰਮਾਤਮਾ ਮਨ ਦਾ ਹਿੱਸਾ ਨਹੀਂ ਹੈ। ਮੈਂ ਤੇ ਹੈਰਾਨ ਹਾਂ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੀ ਬਾਣੀ ਇੱਕ ਥਾਂ ਤੇ ਮਨ ਨੂੰ ਗੁਰੂ ਕਹਿ ਦਿੱਤਾ। ਇਹ ਛੰਦ ਜਦ ਮੇਰੇ ਸਾਹਮਣੇ ਆਇਆ ਕਿ ਮੈਂ ਕਈ ਦਿਨ ਪੜ੍ਹਦਾ, ਹੈਰਾਨਗੀ ਹੋ ਗਈ, ਮਨ ਗੁਰੂ ਹੈ। ਚਲੋ ਛੰਦ ਮੈਂ ਤੁਹਾਨੂੰ ਸਰਵਣ ਕਰਾਵਾ। ਸਰਵ ਕਾਲ ਹੈ ਪਿਤਾ ਅਪਾਰਾ, ਦੇਵ ਕਾਲ ਕਾ ਮਾਤ ਹਮਾਰਾ, ਮਨੁਆ ਗੁਰਮੁਰ ਮਨਸਾ ਮਾਈ ਜਨਮੋ ਕੋਸ਼ੋ ਕਿਰਿਆ ਬੜਾ। ਇਹ ਮੇਰਾ ਮਨ ਗੁਰੂ, ਕਿਉਂ? ਮਨ ਮੰਨੇ ਤੇ ਪਰਮਾਤਮਾ ਹੈ, ਮਨ ਨਹੀਂ ਮੰਨਦਾ ਤੇ ਨਹੀਂ। ਮਨ ਮੰਨੇ ਤੇ ਗੁਰੂ ਹੈ, ਮਨ ਨਹੀਂ ਮੰਨਦਾ ਤੇ ਨਹੀਂ।
भगत कबीर नूं पुछिया गया भी तुसीं इक ते शूदर ते पढ़े लिखे भी नहीं, विद्यालयां दे दरवाजे बंद ने पढ़े, तुसीं परमात्मा नूं किवें जाणदे? थोड़ी तरह की जिंदगी दसती है तुसीं जाणदे, थोड़े जीवन का ढंग दसदा है तुसीं जाणदे, थोड़ा उठना बैठना दसदा है तुसीं जाणदे, किवें जाणे की चीज है? दो शब्दों की गल मुकांदा है कबीर, कहो कबीर मन मानिया, मन मानिया कहो हर, साडा मन मानिया। परिवार नूं परिवार करके मन मन गया, संसार नूं संसार करके मन मन गया, धन नूं पदार्थां नूं पदार्थ करके मन ने मन लिया, परमात्मा नूं परमात्मा करके मन नहीं। पदार्थ तो प्रभावित है, परिवार तो प्रभावित है, इस वास्ते मन मंग भी करता है, याद भी करता है, वाजे वजाण की लोड़ नहीं, परिवार की याद आप ही आती है, तबला खड़कान की लोड़ नहीं, कथा कहानियां की लोड़ नहीं, धन संपदा की याद आप ही आती है। रह गई गल निरंकार नूं याद करना है, सब कुछ करो फिर भी याद नहीं, क्यों? मन प्रभावित ही नहीं। कि कथा इस वास्ते, कीर्तन इस वास्ते, गुरबाणी विचार इस वास्ते है, किसी तरीके दे नाल मन प्रभावित हो जाए, उसे दिन गुरुद्वारे आया सफर समझ लेना जिस दिन मन गुरबाणी तो प्रभावित हो जाए, गुरु तो प्रभावित हो जाए। पहचान की होगी जैसे गुरबाणी तो मन प्रभावित होया, मन परमात्मा की मंग करेगा, सिर्फ मंग ही नहीं करेगा, हर वक्त याद करेगा, उसकी प्राप्ति लिए समा कटेगा, वक्त कटेगा, संघर्ष करेगा, मेहनत करेगा। पदार्थों वास्ते मनुख दे कोल मेहनत है, परमात्मा वास्ते नहीं, जबकि सब तो कठिन काम है प्रभु की प्राप्ति, बहुत वड्डे संघर्ष की लोड़ है, बहुत मेहनत की लोड़ है। जिन्ने भी नाम दे आया गैर मशक्कत गाल, हकीकत है बड़ी वड्डी मशक्कत, बहुत वड्डी जो है गालना तो खैर मुख्तसर में अक्सरा। दो तरह के भक्त ने गुरु ग्रंथ साहब जी महाराज जी बैठे ने, जो एक ऐलानिया कहना है, हे खुदा हे प्रभु तुम बहुत दो, बहुत बहुत। एक कहना है तुम बहुत नेड़े, बहुत नेड़े, बहुत नेड़े। गुरु नानक दोहां नूं अपने बोलां दे स्थान देने, गावे को जापै जिसे दो, हे प्रभु गा रहा है तैनू कोई, दो दो बहुत दो बहुत दो। ऐसा कोई गा रहा है, गावे को वेख है हाजरा हरो, दूर कौन गा रहा है, फरीद गा रहे है। बहुत सारे सूफी संत गाम दे, बहुत सारे भगतान ने कह दो, कबीर भी दोहां का जिक्र कर दें, कोई बोले निरवा कोई बोले दो, जड़की माछड़ी चरे खजो, हे प्रभु कोई कह लै नेरे निरवा, तू नेरे नेरे बहुत नेरे, कोई कहता है दूर है दूर है। गुरु नानक ने दोहां नूं क्यों थां दिती है, दोवें सच ने, दोवें सही दोवें ठीक है, तुसीं आखोगे दोवें ठीक नहीं हो सकते, या परमात्मा नेड़े तो नेड़े है या फिर दूर तो दूर है, ये कहने होया वो नेड़े भी है दूर भी है। मैं अर्ज करा वो नेड़े तो नेड़े, कह रहा दास हाथ पे नेड़े, सहजे होए सो होई, वो दूर तो दूर है, गलिए चिक्कड़ दूर कर, बहुत दूर। फरीद भी ठीक कह रहे हैं, रविदास भी ठीक कह रहे हैं, दूर तो दूर है नेड़े तो नेड़े। आप भी ज्ञातलीयत करा, दो दूरियां परमात्मा से लागू नहीं होंगी, और दूरियां दो तरह दिया मनिया जाएं, स्थानक दूरी इस शहर दे नहीं होगा किसी होर शहर दे होगा, स्थानक दूरी
ਹਜ਼ਾਰ ਮੀਲ ਦੂਰ ਹੋਵੇਗਾ, 5,000 ਮੀਲ ਦੂਰ ਹੋਵੇਗਾ, ਚਲੋ 10,000 ਮੀਲ ਦੂਰ ਹੋਵੇਗਾ। ਇਹਨੂੰ ਕਹਿਣ ਅਸਥਾਨ ਦੂਰੀ, ਇੱਥੇ ਤੇ ਨਹੀਂ ਹੈ, 5,000 ਮੀਲ ਦੂਰ ਹੈ, ਇਹ ਅਸਥਾਨਕ ਦੂਰੀ। ਦੂਸਰੀ ਦੂਰੀ ਆਉਂਦੀ ਹੈ ਸਮੇਂ ਦੀ ਦੂਰੀ, ਕਾਲ ਦੂਰੀ। ਅੱਜ ਤੇ ਕੋਈ ਨਹੀਂ, 100 ਸਾਲ ਪਹਿਲੇ ਹੈ ਬਸ, ਅੱਜ ਕੋਈ ਨਹੀਂ। ਅੱਜ ਤੇ ਕੋਈ ਨਹੀਂ, 100 ਸਾਲ ਬਾਅਦ ਹੋਵੇਗਾ, ਅੱਜ ਨਹੀਂ। ਇਹਨੂੰ ਕਹਿੰਦੇ ਕਾਲ ਦੂਰੀ, ਸਮੇਂ ਦੀ ਦੂਰੀ। ਇਹ ਦੋ ਦੂਰੀਆਂ ਸੰਸਾਰ ਵਿੱਚ ਲਾਗੂ ਨੇ। ਜੈਸੇ ਬਾਬਾ ਫਰੀਦ ਕਹਿੰਦੇ ਨੇ, ਕਿੱਥੇ ਤੇਰੇ ਮਾਪਿਆਂ ਜਿੰਨੀ ਤੂੰ ਜਾਇਆ, ਕੱਲ ਤੇ ਮਾਂ ਹੈ ਸੀ, ਅੱਜ ਕੋਈ ਨਹੀਂ। 10 ਸਾਲ ਪਹਿਲੇ ਤੇ ਪਿਤਾ ਹੈ ਸੀ, ਅੱਜ ਕੋਈ ਨਹੀਂ। ਰੋਜ਼ ਰੋਜ਼ ਦੂਰੀ ਵੱਧਦੀ ਜਾ ਰਹੀ ਹੈ ਸਮੇਂ। 20 ਸਾਲ ਪਹਿਲੇ ਤੇ ਪਿਤਾ ਹੈ ਸੀ, ਅੱਜ ਕੋਈ ਨਹੀਂ। 30 ਸਾਲ ਪਹਿਲੇ ਤੇ ਮਾਂ ਹੈ ਸੀ, ਅੱਜ ਕੋਈ ਨਹੀਂ। ਰੋਜ਼ ਰੋਜ਼ ਦੂਰੀ ਵੱਧਦੀ ਜਾ ਰਹੀ। ਇਹਨੂੰ ਕਹਿੰਦੇ ਨੇ ਕਾਲ ਦੂਰੀ। ਹੋਇਆ ਸੀ, ਅੱਜ ਨਹੀਂ ਹੈ, ਹੋਵੇਗਾ, ਅੱਜ ਨਹੀਂ ਹੈ। ਇਹ ਕਾਲ ਦੂਰੀ ਪਰਮਾਤਮਾ ਤੇ ਲਾਗੂ ਨਹੀਂ ਆਉਂਦੀ, ਕਿਉਂਕਿ ਉਹ ਅਕਾਲ ਹੈ, ਸਮੇਂ ਵਿੱਚ ਹੈ ਹੀ ਨਹੀਂ। ਅਕਾਲ ਹੈ, ਅਜਾਲ ਹੈ, ਪਲਸਮ ਹੈ, ਫਿਰ ਕਰਾਂਗਾ, ਉਹ ਸਮੇਂ ਵਿੱਚ ਨਹੀਂ ਹੈ। ਸਮੇਂ ਦੀ ਦੂਰੀ ਪਰਮਾਤਮਾ ਤੇ ਲਾਗੂ ਨਹੀਂ ਆਉਂਦੀ, ਉਹ ਹਰ ਸਮੇਂ ਹਰ ਵਕਤ ਤ੍ਰੈ ਕਾਲ ਦਰਸੀ ਹੈ। ਅਸਥਾਨਕ ਦੂਰੀ ਵੀ ਪਰਮਾਤਮਾ ਤੇ ਲਾਗੂ ਨਹੀਂ ਆਉਂਦੀ। ਨਹੀਂ ਕਹਿ ਸਕਦੇ ਉਹ 10,000 ਮੀਲ ਦੂਰ ਹੈ, ਇੱਥੇ ਵੈਨਕੂਵਰ ਵਿੱਚ ਨਹੀਂ ਹੈ, ਤੁਹਾਡੇ ਸਰੀਰ ਵਿੱਚ ਨਹੀਂ, ਕਿਸੇ ਹੋਰ ਸ਼ਹਿਰ ਵਿੱਚ ਹੋਵੇ, ਕਿਸੇ ਹੋਰ ਮੁਲਕ ਵਿੱਚ ਹੋਵੇ। ਇਹ ਸਥਾਨਕ ਦੂਰੀ ਵੀ ਪਰਮਾਤਮਾ ਤੇ ਲਾਗੂ ਨਹੀਂ ਆਉਂਦੀ, ਕਿਉਂਕਿ ਵਿਆਪਕ ਹੈ। ਤੂੰ ਸਭਨੀ ਥਾਂ ਜਿੱਥੇ ਹੋ ਜਾਈ, ਸਾਚਾ ਸਿਰਜਨ ਹਾਲ ਜੀਓ, ਕਿਤੇ ਵਿਆਪਕ ਹੈ। ਕਾਲ ਦੂਰੀ ਵੀ ਪਰਮਾਤਮਾ ਤੇ ਲਾਗੂ ਨਹੀਂ ਆਉਂਦੀ। ਮੈਂ ਅਰਜ ਕਰਾਂ ਫਿਰ ਵੀ ਦੋ ਦੂਰੀਆਂ ਪਰਮਾਤਮਾ ਤੇ ਲਾਗੂ ਹੁੰਦੀਆਂ ਨੇ, ਤਾਂ ਹੀ ਗੁਰੂ ਨਾਨਕ ਨੇ ਆਪਣੀ ਬਾਣੀ ਸਥਾਨ ਦਿੱਤੀ। ਗਾਵੇ ਕਹੋ ਜਪ ਹੈ ਜਿਸੈ ਦੂਰ, ਤਾਂ ਹੀ ਬਾਬਾ ਫਰੀਦ ਸੜਕ ਕੇ ਕਹਿ ਰਹੇ ਨੇ ਤੂੰ ਦੂਰ ਗਲੀਏ ਚਿੱਕੜ ਦੂਰ ਦਰ। ਦੂਰੀ ਲਾਗੂ ਹੁੰਦੀ ਐਵੇਂ ਨਹੀਂ ਫਰੀਦ ਕਹਿ ਰਹੇ, ਪਰ ਮੈਂ ਅਰਜ ਕਰਾਂ। ਇਸਦਾ ਇਹ ਮਤਲਬ ਨਹੀਂ ਕਿ ਫਰੀਦ ਗਲਤ ਹੈ ਤੇ ਰਵਦਾਸ ਸਹੀ ਹੈ। ਜੋ ਕਹਿ ਰਿਹਾ ਕਹਿ ਰਵਦਾਸ ਹੱਥ ਤੇ ਨੇੜੇ, ਚਾਹ ਜੇ ਹੋਏ ਤਾਂ ਹੋਏ। ਆਪਣੀ ਥਾਂ ਤੇ ਰਵਦਾਸ ਵੀ ਠੀਕ ਹੈ, ਆਪਣੀ ਥਾਂ ਤੇ ਬਾਬਾ ਫਰੀਦ ਵੀ ਬੜੀ ਵੱਡੀ ਸੱਚਾਈ ਨੂੰ ਬਿਆਨ ਕਰ ਰਿਹਾ। ਦੂਰ ਕਿਹੜੀਆਂ ਦੋ ਦੂਰੀਆਂ ਲਾਗੂ ਆਉਂਦੀਆਂ ਨੇ, ਇਹਨੂੰ ਮੈਂ ਪੂਰਨ ਤੌਰ ਤੇ ਕੱਲ੍ਹ ਤੁਹਾਡੇ ਸਾਹਮਣੇ ਖੋਲਣ ਦੀ ਨਿਵਾਰਨ ਕੋਸ਼ਿਸ਼ ਕਰਾਂਗਾ। 10 ਤੋਂ 11 ਆਪ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ। ਹੁਣੇ ਮੈਂ ਅਰਜ਼ ਕੀਤੀ ਹੈ, ਮਨ ਜਿਸ ਤੋਂ ਪ੍ਰਭਾਵਿਤ ਨਹੀਂ, ਮਨ ਉਸਦੀ ਮੰਗ ਨਹੀਂ ਕਰਦਾ। ਮਨ ਜਿਸ ਦੀ ਮੰਗ ਨਹੀਂ ਕਰਦਾ, ਮਨ ਉਸਨੂੰ ਯਾਦ ਵੀ ਨਹੀਂ ਕਰਦਾ। ਮਨ ਜਿਸ ਨੂੰ ਯਾਦ ਨਹੀਂ ਕਰਦਾ, ਫਿਰ ਉਹਦੇ ਲਈ ਸਮਾਂ ਵੀ ਕੋਈ ਨਹੀਂ, ਸੰਘਰਸ਼ ਵੀ ਕੋਈ ਨਹੀਂ, ਵਕਤ ਵੀ ਕੋਈ ਨਹੀਂ। ਸਾਰੀ ਜ਼ਿੰਦਗੀ ਪਰਿਵਾਰ ਤੋਂ ਕੁਰਬਾਨ ਕੀਤੀ ਜਾ ਸਕਦੀ ਹੈ, 24 ਘੰਟਿਆਂ 'ਚ 1 ਘੰਟਾ ਵੀ ਨਿਰੰਕਾਰ ਵਾਸਤੇ ਨਹੀਂ। ਸਾਰਾ ਜੀਵਨ ਪਦਾਰਥਾਂ ਦੇ ਸਰਫ ਕੀਤਾ ਜਾ ਸਕਦਾ ਹੈ, ਪਰਮਾਤਮਾ ਵਾਸਤੇ ਨਹੀਂ। ਕਿਉਂ? ਜਿੱਥੋਂ ਮਨ ਪ੍ਰਭਾਵਿਤ ਨਹੀਂ, ਮਨ ਉਸਦੀ ਮੰਗ ਨਹੀਂ ਕਰਦਾ। ਮਨ ਜਿਸ ਦੀ ਮੰਗ ਨਹੀਂ ਕਰਦਾ, ਮਨ ਉਸਨੂੰ ਯਾਦ ਨਹੀਂ ਕਰਦਾ। ਮਨ ਜਿਸ ਨੂੰ ਯਾਦ ਨਹੀਂ ਕਰਦਾ, ਉਹਦੀ ਪ੍ਰਾਪਤੀ ਲਈ ਨਾ ਸੰਘਰਸ਼ ਦੀ ਲੋੜ, ਨਾ ਮਿਹਨਤ ਦੀ ਲੋੜ, ਨਾ ਸਮੇਂ ਦੀ। ਪ੍ਰਭਾਵਿਤ ਹੀ ਨਹੀਂ, ਮਨ ਮੰਗਦਾ ਹੀ ਨਹੀਂ, ਮਨ ਯਾਦ ਹੀ ਨਹੀਂ ਕਰਦਾ। ਸਤਸੰਗ ਦਾ ਇਹ ਫਲ ਹੈ, ਕਥਾ ਕੀਰਤਨ ਦਾ ਉਸ ਦਿਨ ਫਲ ਸਮਝ ਲੈਣਾ, ਦਾਨ ਪੁੰਨ ਦਾ ਉਸ ਦਿਨ ਫਲ ਸਮਝ ਲੈਣਾ, ਗੁਰਦੁਆਰੇ ਆਉਣ ਦਾ ਉਸ ਦਿਨ ਫਲ ਸਮਝ ਲੈਣਾ, ਜਿਸ ਦਿਨ ਮਨ ਪਰਮਾਤਮਾ ਤੋਂ ਪ੍ਰਭਾਵਿਤ ਹੋ ਜਾਏ, ਫਿਰ ਉਹ ਭੁੱਲੇਗਾ ਨਹੀਂ। ਬਿਸਰਤ ਨਾ ਹੀ ਮਨ ਤੇ ਹਰੀ, ਕਬੀਰ ਕਹਿੰਦੇ ਭੁੱਲਦਾ ਹੀ ਨਹੀਂ। ਜੇ ਮੈਂ ਭੁਲਾਉਣ ਦੀ ਕੋਸ਼ਿਸ਼ ਕਰਾਂ, ਭੁੱਲਦਾ ਹੀ ਨਹੀਂ, ਇੰਨਾ ਮਨ ਪ੍ਰਭਾਵਿਤ ਹੈ। ਆਮ ਬੰਦੇ ਯਾਦ ਕਰਨ ਦੀ ਵੀ ਕੋਸ਼ਿਸ਼ ਕਰਨ ਭੁੱਲ ਜਾਂਦੇ, ਪ੍ਰਭਾਵਿਤ ਹੀ ਨਾ। ਹੱਥ ਚ ਮਾਲਾ ਯਾਦ ਕਰਨ ਦੀ ਕੋਸ਼ਿਸ਼ ਕਰਦੇ ਨੇ, ਸੰਸਾਰ ਯਾਦ ਆਉਂਦਾ, ਹੋਰ ਮਨ ਮਹਿਲਾ ਆਉਂਦਾ, ਪਰਿਵਾਰ ਯਾਦ ਆਉਂਦਾ, ਪਦਾਰਥ ਯਾਦ ਆਉਂਦੇ, ਪਰਮਾਤਮਾ ਨਹੀਂ ਆਉਂਦਾ। ਗਲੀਏ ਚਿੱਕੜ, ਇਹ ਪ੍ਰਭੂ ਹੋਰ ਮੈਂ ਚਿੱਕੜ ਦੇ ਕਿਲੇ ਬੜਦਾ,
जितना तैनू याद करना उतना ज्यादा संसार याद आउंदा, जितना तैनू याद करना उतने ज्यादा पदार्थ याद आउंदे, जितने तेरे वास्ते मैं तस्वीर

0: ਦੇ ਕਹੇ ਅਨੁਸਾਰ ਬਿਲਕੁਲ ਬਿਆਬਾਨ ਜੰਗਲ ਦੇ ਜੋਗੀ ਬਣਾਈਏ ਜਿੱਥੇ ਬੰਦੇ ਪਹੁੰਚਣਗੇ ਨਾ, ਸਾਧਸਨ ਬੰਦੀ ਪਹੁੰਚਣਗੇ। ਅਧਿਐਨ ਗ੍ਰੰਥ ਵਾਰ ਵਾਰ, ਪੜ੍ਹੇ ਹੋਏ ਗ੍ਰੰਥਾਂ ਨੂੰ ਵਾਰ ਵਾਰ ਪੜ੍ਹਦਾ ਰਹਿਣਾ, ਜਪੇ ਹੋਏ ਮੰਤਰ ਨੂੰ ਵਾਰ ਵਾਰ ਜਪਦਾ, ਵਾਰ ਵਾਰ ਜਪਦਾ ਰਹਿਣਾ, ਸਾਰਾ ਦਿਨ ਜਪਦਾ ਰਹਿਣਾ, ਵਾਰ ਵਾਰ ਗ੍ਰੰਥ ਪੜ੍ਹਦਾ ਰਹਿਣਾ। ਪੜ੍ਹਨ ਤੋਂ ਥੱਕ ਜਾਣਾ ਜਪਣਾ, ਜਪਣ ਤੋਂ ਥੱਕ ਜਾਣਾ ਪੜ੍ਹਨਾ। ਅਧਿਐਨ ਗ੍ਰੰਥ ਵਾਰ ਵਾਰ, ਪਰ ਸੱਚਾਈ ਬਿਆਨ ਕਰਦਾ ਚੌਥੀ ਪੰਕਤੀ, ਹਾਏ ਹਾਏ ਭੋਗ ਚਿਹਰੇ ਨਾਹੀਂ ਮੌਤ ਅਜੇ ਅਜੇ, ਮੋਰ ਚਿੱਤ ਬੈਲ ਕੇ ਸਵਾਰ ਬੈਲ ਕੋ ਸਵਾਰ। ਯੋਗੀਆਂ ਦਾ ਇਸ਼ਟ ਸ਼ਿਵ ਜੀ ਆਉਂਦਾ, ਬੈਲ ਦੀ ਅਸਵਾਰੀ ਕਰਦਾ। ਇਹ ਬੈਲ ਦੀ ਅਸਵਾਰੀ ਕਰਨ ਵਾਲੇ ਸ਼ਿਵ ਜੀ, ਮੇਰਾ ਮਨ ਰੂਪੀ ਬੈਲ ਮੇਰੇ ਕਾਬੂ ਚ ਨਹੀਂ ਹੈ। ਇਹ ਪਰਮਾਤਮਾ ਦੀ ਮੰਗ ਨਹੀਂ ਕਰਦਾ, ਪਦਾਰਥ ਦੀ ਮੰਗ ਕਰਦਾ। ਇਹ ਪ੍ਰਭੂ ਦੀ ਮੰਗ ਨਹੀਂ ਕਰਦਾ, ਪ੍ਰਭਤਾ ਦੀ ਮੰਗ ਕਰਦਾ। ਇਹ ਰਾਮ ਦਾ ਚਿੰਤਨ ਨਹੀਂ ਕਰਦਾ, ਇਹ ਨਿਰੰਕਾਰ ਦਾ ਚਿੰਤਨ ਨਹੀਂ ਕਰਦਾ, ਸੰਸਾਰ ਦਾ ਕਰਦਾ। ਸੱਚਾਈ ਤੋਂ ਇਤਨੀ ਸਾਧਨਾ, ਇਤਨੀ ਸਾਧਨਾ। ਚਾਰ ਦਿਨ ਕਈ ਗੁਰਦੁਆਰੇ ਆਉਂਦੇ ਨੇ, ਦੋ ਦਿਨ ਪਾਠ ਕਰਦੇ ਨੇ, ਕਹਿੰਦੇ ਨੇ ਹੋਇਆ ਤੇ ਕੁਛ ਨਹੀਂ, ਚੱਲਿਆ ਕਿਤਨਾ, ਤੂੰ ਕੀਤਾ ਕੀ ਹੈ? ਜੇ ਕੋਲ ਪੁੱਛੋ ਤੂੰ ਕੀਤਾ ਕੀ ਹੈ, ਕਿਉਂਕਿ ਜਿੰਨੀ ਨਾਮ ਲਿਆਇਆ ਗਏ ਮਸਕਰ ਗਾਲ। ਦੋ ਦੂਰੀਆਂ ਪਰਮਾਤਮਾ ਦੀਆਂ ਲਾਗੂ ਹੁੰਦੀਆਂ, ਦੂਰ। ਠੀਕ ਕਹਿ ਰਹੇ ਨੇ ਗੁਰੂ ਨਾਨਕ, ਠੀਕ ਕਹਿ ਰਹੇ ਨੇ ਬਾਬਾ ਫਰੀਦ, ਗਾਵੇ ਕੋ ਜਾਪੈ ਦਿਸੇ ਦੂਰ। ਇਸ ਨੂੰ ਗੁਰਬਾਣੀ ਨੇ ਜਿਸ ਢੰਗ ਨਾਲ ਖੋਲਿਆ, ਕੁਛ ਬੁੱਧੀ ਅੰਤਰ, ਮੈਂ ਕੱਲ੍ਹ ਤੁਹਾਡੇ ਸਾਹਮਣੇ ਖੋਲਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ। ਇੱਥੇ ਹੀ ਸਮਾਪਤੀ, ਸਾਰਿਆਂ ਦਾ ਧੰਨਵਾਦ। ਬੜੇ ਟਿਕਾਓ ਨਾਲ ਆਪਣੇ ਸਰਵਨ ਕੀਤਾ, ਸਤਿਗੁਰ ਰਹਿਮਤ ਕਰਨ, ਬਖਸ਼ਿਸ਼ ਕਰਨ, ਤੁਹਾਡੇ ਮਨ ਤੇ ਗੁਰਬਾਣੀ ਦਾ ਪ੍ਰਭਾਵ ਪਵੇ, ਤੁਹਾਡਾ ਸੁਣਿਆ ਹੋਇਆ ਸਫਲ ਹੋਵੇ, ਮੇਰਾ ਸੁਣਾਇਆ ਹੋਇਆ ਸਫਲ ਹੋਵੇ, ਮੇਰਾ ਮਨ ਪ੍ਰਭਾਵਿਤ ਹੋਵੇ, ਮਨ ਮੰਗ ਕਰੇ, ਤੁਹਾਡਾ ਮਨ ਪ੍ਰਭਾਵਿਤ ਹੋਵੇ, ਪ੍ਰਭੂ ਦੀ ਮੰਗ ਕਰੇ, ਤੁਹਾਡਾ ਆਇਆ ਸਫਲ ਹੋਵੇ, ਕੀਤਾ ਹੋਇਆ ਸਤਸੰਗ ਸਫਲ ਹੋਵੇ। ਸਾਰਿਆਂ ਦਾ ਧੰਨਵਾਦ। ਫੁੱਲ ਚੁਗਲੀ ਸ਼ਾਵਾਂ, ਵਾਹਿਗੁਰੂ ਜੀ ਕਾ ਖਾਲਸਾ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ, BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਆਦ ਗੁਰੇ ਨਮੈ, ਯੁਗਾਦ ਗੁਰੇ ਨਮੈ, ਸਤਿਗੁਰੇ ਨਮੈ, ਸ੍ਰੀ ਗੁਰਦੇਵ ਨਮੈ। ਦਰਸ਼ਨ ਦੇਖ ਜੀਵਾਂ ਗੁਰੂ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨੰਤੀ ਸੁਣ ਪ੍ਰਭ ਮੇਰੇ, ਇਹ ਨਾਮ ਕਰ ਆਪਣੇ ਚੇਰੇ, ਆਪਣੀ ਸ਼ਰਨ ਰਾਖੋ ਪ੍ਰਭ ਦਾਤੇ। ਗੁਰਪ੍ਰਸਾਦ ਕਿਨੇ ਵਿਰਲੇ ਜਾਤੇ, ਸੁਣੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸਤਾ ਹੈ ਮੇਰੇ ਪੀਤਾ। ਨਾਨਕ ਕਰੇ ਅਰਦਾਸ, ਵਿਸਤਰ ਨਾਹੀ ਪੂਰਨ ਗੁਣਸਾਸ, ਨਾਨਕ ਕਰੇ ਅਰਦਾਸ। ਵਿਸਤਰ ਨਾਹੀ ਪੂਰਨ ਗੁਣ ਕਾਲ ਵਾਹਿਗੁਰੂ ਵਾਹਿਗੁਰੂ।

Satnam.

ਗੁਰਬਾਣੀ ਵਿਚਾਰ ਤਿੰਨ ਕੇ ਮੁੱਖ ਸਾਧ ਉਜਲੈ ਸਿੱਤ ਸੱਚੇ ਦਰਬਾਰ ਹਰ ਹਰ ਨਾਮ ਜਪੰਦਿਆਂ ਕਛ ਨਾ ਕਹੇ ਜਮ ਕਾਲ ਨਾਨਕ ਮਨ ਤਨ ਸੁਖੀ ਹੋਏ ਅੰਤ ਮਿਲੇ ਗੋਪਾਲ ਬਿਲਾਵਲ ਮਹੱਲਾ ਪੰਜਵਾਂ ਸੁਖ ਨਿਧਾਨ ਪ੍ਰੀਤਮ ਪ੍ਰਾਵੇਰੇ ਅਗਣਿਤ ਗੁਣ ਠਾਕੁਰ ਪ੍ਰਭ ਤੇਰੇ ਮੋਹੀ ਅਨਾਥ ਤੁਮਰੀ ਸਰਨਾਈ ਕਰ ਕਿਰਪਾ ਹਰ ਚਰਨ ਧਿਆਈ ਦਇਆ ਕਰੋ ਬਸੋ ਮਨ ਆਏ ਮੋਹੇ ਨਿਰਗੁਣ ਲੀਜੈ ਲੜ ਲਾਏ ਰਹਾਓ ਪ੍ਰਭ ਚਿਤ ਆਵੈ ਤਾਂ ਕੈਸੀ ਭੀੜ ਹਰ ਸੇਵਕ ਨਾਹੀ ਜਮ ਪੀੜ ਸਰਬ ਦੁਖ ਹਰ ਸਿਮਰਤ ਨਸੇ ਜਾਂ ਕੇ ਸੰਗ ਸਦਾ ਪ੍ਰਭ ਵਸੈ ਪ੍ਰਭ ਕਾ ਨਾਮ ਮਨ ਤਨ ਆਧਾਰ ਬਿਸਰਤ ਨਾਮ ਹੋਵਤ ਤਨ ਸਾਰ ਪ੍ਰਭ ਜਿਤ ਆਏ ਪੂਰਨ ਸਭ ਕਾਜ ਹਰ ਬਿਸਰਤ ਸਭ ਕਾਮ ਅਵਤਾਜ ਚਰਨ ਕਮਲ ਸੰਗ ਲਾਗੀ ਪ੍ਰੀਤ ਬਿਸਰ ਗਈ ਸਭ ਦੁਰਮਤ ਰੀਤ ਮਨ ਤਨ ਅੰਤਰ ਹਰ ਹਰ ਮੰਤ ਨਾਨਕ ਭਗਤਨ ਕੈ ਘਰ ਸਦਾ ਆਨੰਦ ਮਨ ਤਨ ਅੰਤਰ ਹਰ ਹਰ ਮੰਤ ਨਾਨਕ ਭਗਤਨ ਕੈ ਘਰ ਸਦਾ ਆਨੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਪੂਜੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਉਪਸਥਿਤ ਸੰਤ ਜਣੋ, ਗੁਰੂ ਕੇ ਪਿਆਰਿਓ ਤਥਾ ਸਰਬ ਉਪਮਾ ਗੁਰੂ ਰੂਪ ਸਾਧ ਸਿੰਘ ਜੀਓ, ਅਸੀਂ ਵਾਹਿਗੁਰੂ ਜੀ ਦੇ ਬੱਚੇ ਹਾਂ। ਵਾਹਿਗੁਰੂ ਜੀ ਦਾ ਸਾਕਾਰ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਗੋਦ ਵਿੱਚ ਬੈਠੇ ਹਾਂ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸਰੂਪ,
ਸਤਿਗੁਰਾਂ ਦੀ ਪਵਿੱਤਰ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਪਿਆ ਹਾਂ, ਸੇਵਾ ਵਿੱਚ ਹਾਂ। ਸਤਿਗੁਰੂ ਨਾਨਕ ਸਾਹਿਬ ਜੀ ਦਾ ਫਰਮਾਨ ਹੈ, ਵਾਹਿਗੁਰੂ ਜੀ ਤੋਂ ਇਹ ਜਦੋਂ ਰੂਹ ਵਿਛੜ ਜਾਂਦੀ ਹੈ, 84 ਲੱਖ ਜੂਨ ਵਿੱਚ ਭਟਕਦੀ ਹੈ, ਦੁਖੀ ਹੁੰਦੀ ਹੈ। ਜਦੋਂ ਵਾਹਿਗੁਰੂ ਜੀ ਦਇਆ ਮੇਰ ਕਰਦੇ ਹਨ, ਵਿਛੜੀ ਹੋਈ ਰੂਹ ਨੂੰ ਦਰਸ਼ਨ ਦੇਣਾ ਚਾਹੁੰਦੇ ਹਨ, ਮਿਲਾਪ ਕਰਨਾ ਚਾਹੁੰਦੇ ਹਨ, ਆਪਣੇ ਨਾਲ ਮੇਲ ਲੈਣਾ ਚਾਹੁੰਦੇ ਹਨ, ਤਦੋਂ ਵਾਹਿਗੁਰੂ ਜੀ ਕਿਰਪਾ ਕਰਕੇ ਇਸ ਵਿਛੜੀ ਹੋਈ ਰੂਹ ਨੂੰ, ਜੋ 84 ਲੱਖ ਜੂਨ ਵਿੱਚ ਭਟਕ ਗਈ ਹੈ, ਜੋ ਆਵਾਗਮਨ ਤੋਂ ਬਹੁਤ ਦੁਖੀ ਹੈ, ਭੋਗ ਭੋਗ ਕੇ ਮਾਇਆ ਦੇ ਭੋਗ ਜੋ ਅਤ੍ਰਪਤ ਹੋ ਗਈ ਹੈ, ਇਸ ਨੂੰ ਮਨੁੱਖ ਜਾਮਾ ਵਰਤਦੇ ਹਨ, ਮਨੁੱਖ ਦੇਹੀ ਦਿੰਦੇ ਹਨ। ਮਨੁੱਖ ਦੇਹੀ ਇਸ ਲਈ ਪ੍ਰਾਪਤ ਹੋਈ ਹੈ, ਕਬੀਰ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ, ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੌਣ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਭ। ਮਨੁੱਖ ਦਾ ਜਦੋਂ ਜਨਮ ਹੁੰਦਾ ਹੈ, ਭਾਵ ਜਦੋਂ ਮਾਤਾ ਦੇ ਗਰਭ ਦੇ ਵਿੱਚ ਆਉਂਦਾ ਹੈ, ਉੱਥੇ ਮਨੁੱਖ ਉਲਟਾ ਰੜਕਿਆ ਹੁੰਦਾ ਹੈ, ਵਾਸਤਵ ਚ ਸਿੱਧਾ ਹੁੰਦਾ, ਜਿਸਦਾ ਸਿਰ ਨੀਚੇ ਹੁੰਦਾ, ਜਿਵੇਂ ਪੌਦੇ ਦੀਆਂ ਜੜ੍ਹਾਂ ਹੁੰਦੀਆਂ ਨੇ, ਇਸ 'ਚ ਲੰਬੇ ਵਾਲ ਹੁੰਦੇ ਨੇ, ਉਹਨਾਂ ਜੜ੍ਹਾਂ ਦੇ ਛੋਰ ਵਿੱਚ ਆਤਮਾ ਹੁੰਦੀ ਹੈ, ਤੇ ਇਹ ਜੀਵ ਮਾਤਾ ਦੇ ਗਰਭ ਵਿੱਚ ਬਹੁਤ ਦੁਖੀ ਹੁੰਦਾ, ਹਿਲਜੁਲ ਨਹੀਂ ਸਕਦਾ, ਆਪੋ ਕੁਝ ਕਰ ਨਹੀਂ ਸਕਦਾ, ਕਿਤੇ ਆ ਜਾ ਨਹੀਂ ਸਕਦਾ, ਜੋ ਕੁਝ ਇਸ ਨੂੰ ਮਿਲਦਾ ਮਾਤਾ ਦੇ ਮੁੱਖ ਰਾਹੀਂ ਮਿਲਦਾ। ਦੁਖੀ ਆਤਮਾ ਫਿਰ ਉੱਥੇ ਫਰਿਆਦ ਕਰਦੀ, ਹੇ ਵਾਹਿਗੁਰੂ ਜੀ, ਮੇਰੇ ਤੇ ਕਿਰਪਾ ਕਰਕੇ ਮੈਨੂੰ ਇਸ ਕੈਦ ਵਿੱਚੋਂ ਕੱਢੋ, ਦਇਆ ਮੇਲ ਕਰੋ, ਵਾਹਿਗੁਰੂ ਜੀ ਮੇਲ ਕਰਕੇ ਸਾਨੂੰ ਇਸ ਜਗਤ ਤੇ ਲੈ ਆਉਂਦੇ ਨੇ, ਇਸ ਧਰਤੀ ਤੇ ਆ ਕੇ ਇਹ ਮਨੁੱਖ ਉਲਟ ਜਾਂਦਾ ਹੈ। ਹਾਂ ਤਾਂ ਅਸੀਂ ਸਿੱਧੇ ਪੈਰਾਂ ਪਾਰ ਚੱਲਦੇ ਹਾਂ, ਅੱਖਾਂ ਨਾਲ ਵੇਖਦੇ ਹਾਂ, ਕੰਨਾਂ ਨਾਲ ਸੁਣਦੇ ਹਾਂ, ਰਸਨਾ ਨਾਲ ਸਹਿਜੀ ਸਹਿਜੀ ਬੋਲਣ ਲੱਗ ਪੈਂਦੇ ਹਾਂ, ਵਡੇਰੇ ਹੋ ਕੇ ਹੱਥ ਪੈਰ ਚੱਲਣ ਲੱਗ ਪੈਂਦੇ ਹਨ। ਜਿਉਂ ਜਿਉਂ ਅਸੀਂ ਬੋਲੀ ਸੁਣਦੇ ਹਾਂ, ਤਿਉਂ ਤਿਉਂ ਬੋਲਣ ਲੱਗ ਪੈਂਦੇ ਹਾਂ। ਇੱਕ ਮਿੱਠੀ ਬਾਣੀ ਨਾਲ ਅਸੀਂ ਆਪਣੇ ਆਪ ਨਾਲ ਜੁੜ ਕੇ ਪਰਿਵਾਰ ਵੀ ਜੁੜ ਜਾਂਦੇ ਹਾਂ। ਸਾਡੇ ਸਰੀਰ ਦੇ ਇੰਦਰੇ ਜਿਹੜੇ ਮਾਤਾ ਦੇ ਗਰਭ ਦੇ ਵਿੱਚ 10 ਇੰਦਰੇ, 5 ਗਿਆਨ ਔਰ 5 ਕਰਮ ਜੋ ਸਰੀਰ ਨੂੰ ਲੱਗੇ ਨੇ, ਜਿਨ੍ਹਾਂ ਨਾਲ ਇਸ ਸਰੀਰ ਦੀ ਰਚਨਾ ਹੋਈ ਹੈ ਔਰ ਜਗਤ ਦਾ ਇਹ ਤਮਾਸ਼ਾ ਪਿਆ ਦੇਖਦਾ, ਮਾਇਆ ਦੀ ਜਗਤ ਵਿੱਚ ਉਹ ਬੰਦ ਹੁੰਦੇ ਨੇ, ਕੇਵਲ ਦਰਸ਼ਨ ਦੁਆਰ ਖੁੱਲ੍ਹਾ ਹੁੰਦਾ। ਪਰ ਜਦੋਂ ਇਸ ਦਾ ਜਨਮ ਹੋ ਜਾਂਦਾ, ਜਨਮ ਹੋਣ ਦੇ ਨਾਲ ਹੀ ਇਸ ਦਾ ਪ੍ਰਾਣ ਚੱਲਦਾ, ਜਦੋਂ ਪ੍ਰਾਣ ਚੱਲਦਾ ਗਿਆਨ ਇੰਦਰਾ ਸੋਜੀ ਵਿੱਚ ਆਉਂਦਾ, ਮਨ ਹਰਕਤ ਕਰਦਾ, ਜਦੋਂ ਮਨ ਹਰਕਤ ਕਰਦਾ ਤਦੋਂ ਅੱਖ ਖੁੱਲ੍ਹਦੀ ਹੈ, ਕੰਨਾਂ ਰਾਹੀਂ ਸੁਣਦਾ ਹੈ, ਜਦੋਂ ਸੁਣਦਾ ਉਦੋਂ ਹੀ ਬੋਲਣ ਲੱਗਦਾ, ਬੋਲਦਿਆਂ ਬੋਲਦਿਆਂ ਮਿੱਠੀ ਬੋਲੀ ਨਾਲ ਇਸ ਦਾ ਪਿਆਰ ਮਾਂ ਪਿਓ ਭੈਣ ਭਰਾਵਾਂ ਨਾਲ ਹੋ ਜਾਂਦਾ। ਜਿਹੜੀ ਤਾਲੀਮ ਇਸ ਮਨੁੱਖ ਨੂੰ ਮਿਲਦੀ ਹੈ ਉਹਨੂੰ ਸਮਾਜਿਕ ਤਾਲੀਮ ਆਖੀਦਾ। ਸਮਾਜਿਕ ਤਾਲੀਮ ਲੈਣ ਨਾਲ ਅਸੀਂ ਉਧਰ ਪੂਰਤੀ ਦੇ ਕਾਬਲ ਹੁੰਦੇ ਹਾਂ, ਭਾਵ ਕਿਰਤ ਕਰਦੇ ਹਾਂ, ਸਰੀਰ ਨੂੰ ਪਾਲਦੇ ਹਾਂ, ਪੋਸਦੇ ਹਾਂ, ਸਰੀਰ ਨਾਲ ਮਨ ਜੁੜ ਜਾਂਦਾ, ਮਨ ਉਹ ਆਪਣਾ ਸਰੂਪ ਭੁੱਲ ਜਾਂਦਾ ਹੈ ਕਿ ਕੌਣ ਸੀ। ਧਰਮ ਜਗਤ ਵਿੱਚ ਸਭ ਤੋਂ ਵੱਡਾ ਜਟਿਲ ਪ੍ਰਸ਼ਨ ਇਹੀ ਹੈ, ਨੋ ਦਾਈ ਸੈਲਫ।
ਆਪਣੇ ਮਨ ਨੂੰ ਜਾਣੋ। ਸਤਿਗੁਰੂ ਜੀ ਵੀ ਫਰਮਾਉਂਦੇ ਹਨ, ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ ਗੁਰਮੁਖੀ ਰੰਗ ਮਾਨ। ਦੇਵ ਨੇਤ ਨਾਲ ਜਦੋਂ ਇਹ ਮਨੁੱਖ ਜਗਤ ਵਿੱਚ ਰਹਿੰਦਾ ਰਹਿੰਦਾ ਉਪਰਾਮ ਹੁੰਦਾ, ਦੁਖੀ ਹੁੰਦਾ ਜਾਂ ਕਿਤੇ ਪੂਰਬਲੇ ਭਾਗਾਂ ਦਾ ਉਦੇ ਹੁੰਦਾ, ਇਸ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਉਂਦਾ। ਅਸੀਂ ਸਾਰੇ ਭਾਗਾਂ ਵਾਲੇ ਹਾਂ ਜੋ ਸਤਿਗੁਰਾਂ ਦੀ ਸ਼ਰਨ ਵਿੱਚ ਆਏ ਬੈਠੇ ਹਾਂ। ਇੱਥੇ ਆ ਕੇ ਜੋ ਸਾਨੂੰ ਤਾਲੀਮ ਮਿਲਦੀ ਹੈ ਉਹ ਤਾਲੀਮ ਸਤਿਗੁਰਾਂ ਨੇ ਕਿਰਪਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖ ਦਿੱਤੀ ਹੈ। ਅਸੀਂ ਇਸ ਪਵਿੱਤਰ ਬਾਣੀ ਨਾਲ ਜੇ ਜੁੜੀਏ, ਬਾਣੀ ਨੂੰ ਸੁਣੀਏ, ਪੜ੍ਹੀਏ, ਵਿਚਾਰ ਕਰੀਏ, ਬੜੇ ਗੌਰ ਨਾਲ ਜਾਣੀਏ ਤਾਂ ਸਾਨੂੰ ਇਹ ਪਤਾ ਲੱਗਦਾ ਕਿ ਸਾਡਾ ਜੀਵਨ ਜਿਹੜਾ ਹੈ ਉਹ ਟਾਈਮਲੀ ਹੈ। ਥੋੜ੍ਹੇ ਸਮੇਂ ਲਈ ਅਸੀਂ ਸਰੀਰ ਵਿੱਚ ਆਏ ਹਾਂ, ਚੰਗਾ ਕੋਈ ਕਰਮ ਹੋਇਆ ਜਿਸ ਕਰਕੇ ਵਾਹਿਗੁਰੂ ਜੀ ਨੇ ਮਨੁੱਖ ਜਾਮਾ ਬਖਸ਼ਿਆ। ਸਾਨੂੰ ਮਨੁੱਖ ਜਾਮਾ ਇਸ ਲਈ ਬਖਸ਼ਿਆ ਅਸੀਂ ਆਪਣੇ ਆਪ ਨੂੰ ਜਾਣ ਸਕੀਏ, ਆਪਣੇ ਉਸ ਸਰੂਪ ਨੂੰ ਜਾਣ ਸਕੀਏ ਜਿਸ ਤੋਂ ਅਸੀਂ ਬਣ ਕੇ ਆਏ ਹਾਂ ਔਰ ਜਿਸ ਦੀ ਅਨਸ ਹੈ। ਕਹੋ ਕਬੀਰ ਏ ਰਾਮ ਕੀ ਅਨਸ, ਅਸੀਂ ਵਾਹਿਗੁਰੂ ਜੀ ਦੇ ਪੁੱਤਰ ਹਾਂ, ਆਨੰਦ ਧਾਮ ਦੇ ਰਹਿਣ ਵਾਲੇ ਹਾਂ। ਉੱਥੋਂ ਕਿਸੇ ਕਰਮ ਕੀਤੇ ਅਨੁਸਾਰ ਵਿਛੜ ਕੇ ਮਾਤ ਲੋਕ ਤੇ ਆ ਕੇ ਅਸੀਂ ਪਾਪ ਸਾਗਰ ਵਿੱਚ ਡੁੱਬ ਗਏ ਹਾਂ। ਜੀਵਨ ਦੀ ਯਾਤਰਾ ਬਸ ਇਹੀ ਹੈ, ਖਾ ਲਿਆ, ਪੀ ਲਿਆ, ਸੌਂ ਲਿਆ, ਕੁਝ ਕਰਮ ਕਰ ਲਿਆ, ਕੁਝ ਮਾਇਆ ਕਮਾ ਲਈ। ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਕਿਸੇ ਥਾਂ ਇਹ ਮਨ ਦੁਖੀ ਹੈ। ਆਪਣੇ ਮਨ ਦਾ ਨਿਰਸਿਤ ਕਰੋ, ਆਪਣੇ ਮਨ ਨੂੰ ਇੱਕ ਥਾਂ ਰੱਖ ਕੇ ਸੋਚੋ, ਮਨਾ ਤੂੰ ਕੈਸਾ ਮਹਿਸੂਸ ਕਰ ਰਿਹਾ ਹੈ। ਤਾਂ ਮਨ ਨਹੀਂ ਜਾਣਦਾ ਇਹ ਕੌਣ ਹੈ, ਕਿੱਥੋਂ ਆਇਆ, ਇਸ ਦਾ ਸਰੂਪ ਕੀ ਹੈ। ਜ਼ਿੰਦਗੀ ਤੋਂ ਬਾਅਦ ਇਹ ਕਿੱਥੇ ਜਾਵੇਗਾ। ਕੇਵਲ ਸਤਿਗੁਰੂ ਜੀ ਹੀ ਇਹ ਤਾਲੀਮ ਦਿੰਦੇ ਹਨ, ਤਾਂ ਕਿ ਆਪਣੇ ਆਪ ਨੂੰ ਜਾਣਨ ਵਾਸਤੇ ਸਤਿਗੁਰੂ ਦੀ ਆਗਿਆ ਵਿੱਚ ਆਉਣਾ ਹੁੰਦਾ। ਸਤਿਗੁਰੂ ਜੀ ਫਰਮਾਉਂਦੇ ਹਨ, ਭਈ ਪ੍ਰਾਪਤ ਮਾਨਕ ਦੇਵਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੀ ਕਿਤੇ ਨਾ ਕਾਮ, ਮਿਲ ਸਾਧ ਸੰਗਤ ਵਰ ਕੇਵਲ ਨਾਮ। ਸਤਿਗੁਰੂ ਜੀ ਫਰਮਾਉਂਦੇ ਨੇ, ਇਹ ਮਨੁੱਖ ਤੈਨੂੰ ਬਣਾਉਣ ਵਾਲਾ ਕਰਤਾ ਪੁਰਸ਼ ਜੋ ਹੈ, ਉਸਨੇ ਪੰਜ ਤੱਤ ਤੋਂ ਸ੍ਰਿਸ਼ਟੀ ਬਣਾਈ ਹੈ, 84 ਲੱਖ ਜੂਨ ਵੀ ਤੂੰ ਭਟਕਿਆ ਹੈ। ਤੈਨੂੰ ਇਹ ਮਨੁੱਖਾ ਦੇ ਇਸ ਵਾਸਤੇ ਦਿੱਤੀ ਹੈ ਕਿ ਤੂੰ ਅਸਲ ਤੱਤ ਨੂੰ ਪਛਾਣ ਸਕੇ, ਔਰ ਮਹਾਨ ਸੁੱਖ ਦਾ ਸੋਮਾ ਜੋ ਵਾਹਿਗੁਰੂ ਹੈ ਜੋ ਤੇਰੇ ਅੰਦਰ ਵਿਆਪਕ ਹੈ ਉਸ ਨਾਲ ਜੁੜ ਸਕੇ। ਤੂੰ ਭੁੱਲ ਗਿਆ ਹੈ ਆਪਣਾ ਘਰ, ਤੂੰ ਭੁੱਲ ਗਿਆ ਹੈ ਆਪਣਾ ਨਿੱਜ ਥਾਂ, ਤੂੰ ਭੁੱਲ ਗਿਆ ਹੈ ਜਿੱਥੇ ਤੈਨੂੰ ਪੂਰਨ ਵਿਸਰਾਮ ਮਿਲੇਗਾ, ਔਰ ਇਸ ਭੁੱਲਣਾ ਦੇ ਕਾਰਨ ਹੀ ਤੂੰ ਦੁਖੀ ਹੈ। ਇਹ ਜਗਤ ਮਾਇਆ ਦਾ ਹੈ, ਸੁਪਨੇ ਮਾਤਰ ਹੈ। ਜਿਵੇਂ ਰਾਤਰੀ ਦੇ ਸਮੇਂ ਤੂੰ ਸੁਪਨਾ ਵੇਖਦਾ, ਇਵੇਂ ਹੀ ਇਸ ਦਿਨ ਵਿੱਚ ਵੀ ਇੱਕ ਸੁਪਨਾ ਹੀ ਵੇਖ ਰਿਹਾ ਹੈ। ਇਸ ਜਗਤ ਵਿੱਚ ਜਿਹੜਾ ਆਉਂਦਾ ਹੈ ਤੁਰ ਜਾਂਦਾ, ਆਗਿਆ ਸਤਿਗੁਰੂ ਦੀ ਇਹ ਹੈ ਕਿ ਉਹ ਵਾਹਿਗੁਰੂ ਜੀ ਦਾ ਨਾਮ ਜਪੇ, ਸੋਹਣੀਆਂ ਕਿਰਤਾਂ ਕਰੋ, ਜ਼ਿੰਮੇਵਾਰੀ ਨਿਭਾਓ, ਵੱਡਿਆਂ ਦਾ ਆਦਰ ਕਰੋ, ਛੋਟਿਆਂ ਨਾਲ ਪਿਆਰ ਕਰੋ, ਹਮਸਾਇਆਂ ਨਾਲ ਪ੍ਰੇਮ ਯੁਗ ਸਫ਼ਰ ਕਰੋ, ਮਨਸਾ ਵਾਚਾ ਕਰਨਾ ਸ਼ੁੱਧ ਕਰਮ ਕਰਦਿਆਂ ਹੋਇਆਂ ਮਨ ਦੁਆਰਾ ਵਾਹਿਗੁਰੂ ਜੀ ਦਾ ਨਾਮ ਜਪੋ। ਵਾਹਿਗੁਰੂ ਜੀ ਦਾ ਨਾਮ ਜਪੋ, ਅਸੀਂ ਵਾਹਿਗੁਰੂ ਦੇ ਬੱਚੇ ਹਾਂ, ਪਰ ਮਨੁੱਖ ਨੂੰ ਇਹ ਨਹੀਂ ਪਤਾ। ਜਦੋਂ ਸਤਿਗੁਰਾਂ ਦਾ ਵਚਨ ਇਸ ਮਨੁੱਖ ਨੇ ਸੁਣਿਆ, ਫਿਰ ਬੇਨਤੀ ਕੀਤੀ, ਹੇ ਸਤਿਗੁਰੂ ਜੀ ਆਪ ਨੇ ਬੜੀ ਕਿਰਪਾ ਕਰਕੇ ਸਾਨੂੰ ਭੁੱਲਿਆਂ ਹੋਇਆਂ ਨੂੰ ਰਾਹ ਦੱਸਿਆ, ਸ਼ਾਂਤੀ ਦਾ ਸੋਮਾ ਵਿਖਾਇਆ, ਮਹਾਰਾਜ ਹੁਣ ਦਇਆ ਮੇਰ ਕਰੋ, ਇੱਕ ਤਾਂ ਸਾਨੂੰ ਇਹ ਦੱਸੋ ਵਾਹਿਗੁਰੂ ਜੀ ਕਹਿੰਦੇ ਹਨ, ਦੂਜੀ ਗੱਲ ਸਾਨੂੰ ਇਹ ਸਮਝਾਓ ਕਿ ਵਾਹਿਗੁਰੂ ਜੀ ਦੇ ਨਾਲ ਮਿਲਣ ਕਿਵੇਂ ਹੋ ਸਕਦਾ ਹੈ। ਸਤਿਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਅੱਜ ਦੇ ਸ਼ਬਦ ਵਿੱਚ ਜੋ ਆਪ ਨੇ ਹੁਣੇ ਸੁਣਿਆ ਹੈ,
ਇਹੀ ਕੁਝ ਸਮਝਾ ਰਹੇ ਨੇ ਆਪ ਪਿਆਰ ਸਹਿਤ ਸਰਵਣ ਕਰੋ। ਪਹਿਲਾਂ ਇੱਕ ਗੱਲ ਮੰਨ ਕੇ ਚੱਲੋ, ਸਾਨੂੰ ਕੋਈ ਬਣਾਉਣ ਵਾਲਾ ਹੈ ਔਰ ਜਿਹੜਾ ਬਣਾਉਣ ਵਾਲਾ ਹੈ, ਜਨਮ ਦੇਣ ਵਾਲਾ ਹੈ, ਜੀਵਨ ਦੇਣ ਵਾਲਾ ਹੈ, ਸਵਾਸ ਦੇਣ ਵਾਲਾ ਹੈ, ਖੁਸ਼ੀਆਂ ਦੇਣ ਵਾਲਾ ਹੈ, ਮਿਹਰ ਕਰਨ ਵਾਲਾ ਹੈ, ਉਹ ਸਭ ਦਾ ਹੈ। ਕਿੱਥੇ ਰਹਿੰਦਾ ਹੈ ਉਹ ਸਾਡੇ ਅੰਦਰੇ ਹੀ ਰਹਿੰਦਾ ਹੈ, ਪਰ ਸਾਨੂੰ ਨਹੀਂ ਪਤਾ। ਸਾਡੀ ਇਸ ਦੇਹੀ ਨੂੰ ਅਸੀਂ ਸਮਝਦੇ ਹਾਂ ਕਿ ਮਨ ਚਲਾ ਰਿਹਾ ਹੈ, ਪਰ ਮਨ ਨਹੀਂ ਚਲਾ ਰਿਹਾ। ਬੜੇ ਗੌਰ ਨਾਲ ਵੇਖਿਓ ਜੇ, ਆਪਣੇ ਮਨ ਨੂੰ ਪੁੱਛਿਓ ਜੇ, ਮਨਾ ਤੂੰ ਕੌਣ ਹੈ, ਇਸ ਦੇਹੀ ਵਿੱਚ ਰਹਿਣ ਵਾਲਾ ਹੈ, ਇਸ ਦੇਹੀ ਕਿਉਂ ਘਰ ਚੱਲ ਰਹੀ ਹੈ। ਦੇਹੀ ਪ੍ਰਾਣਾ ਤੇ ਆਧਾਰਿਤ ਹੈ, ਸਵਾਸ ਚੱਲਦੇ ਨੇ, ਸਵਾਸ ਕਿੱਥੋਂ ਆਉਂਦੇ ਨੇ, ਸਵਾਸ ਨਾਭੀ ਤੋਂ ਧੁੰਨੀ ਤੋਂ ਆਉਂਦੇ ਨੇ, ਸਵਾਸ ਦੇਣ ਵਾਲਾ ਕੌਣ ਹੈ ਇਹ ਇਸ ਮਨ ਨੂੰ ਨਹੀਂ ਪਤਾ। ਬਸ ਇਹ ਵੱਡੀ ਭੁੱਲ ਹੈ। ਜਦੋਂ ਸਾਨੂੰ ਇਹ ਪਤਾ ਲੱਗ ਜਾਵੇ ਕਿ ਸਵਾਸਾਂ ਦਾ ਦਾਤਾ ਵਾਹਿਗੁਰੂ ਹੈ, ਪੂਰਨ ਬ੍ਰਹਮ ਹੈ, ਫਿਰ ਅਸੀਂ ਉਸ ਨਾਲ ਜੁੜਨ ਦਾ ਯਤਨ ਕਰਦੇ ਤਾਂ ਕਿ ਪਹਿਲੀ ਗੱਲ ਇਹ ਜਾਣੀਏ ਕਿ ਸਾਡਾ ਬਣਾਉਣ ਵਾਲਾ, ਉਸਨੇ ਸਾਡੇ 'ਤੇ ਬੜੀ ਕਿਰਪਾ ਕੀਤੀ ਹੈ, ਬਣਾਇਆ ਤਾਂ ਉਹਨੇ ਬਹੁਤ ਕੁਛ ਹੈ, ਪਰ ਇਸ ਜਗਤ ਵਿੱਚ ਮਨੁੱਖ ਸਭ ਤੋਂ ਉੱਤਮ ਬਣਾਇਆ ਹੈ। ਮਨੁੱਖ ਨੂੰ ਆਪਣੇ ਜਿਹਾ ਹੀ ਬਣਾਇਆ ਹੈ। ਜਿਹੋ ਜਿਹਾ ਅਸੀਂ ਬਣੇ ਹਾਂ, ਬਿਲਕੁਲ ਇਨ ਬਿਨ ਇਸੇ ਤਰ੍ਹਾਂ ਦਾ ਹੀ ਵਾਹਿਗੁਰੂ ਹੈ, ਇਸੇ ਤਰ੍ਹਾਂ ਦੇ ਹੀ ਗੁਰੂ ਨਾਨਕ ਹਜ਼ੂਰ ਨੇ, ਇਸੇ ਤਰ੍ਹਾਂ ਦੇ ਗੁਰੂ ਅਰਜਨ ਮਹਾਰਾਜ ਨੇ, ਇਸੇ ਤਰ੍ਹਾਂ ਦੇ ਉਹ ਕਲਗੀਆਂ ਵਾਲੇ ਪ੍ਰੀਤਮ ਨੇ ਜਿਨ੍ਹਾਂ ਦਾ ਹੁਣੇ ਹੁਣੇ ਆਪਨੇ ਗੁਰੂ ਪਰਬ ਮਨਾਇਆ ਹੈ। ਅੰਮ੍ਰਿਤ ਦੇ ਦਾਤੇ, ਬਾਣੀ ਦੇ ਵਕਤਾ, ਸਿਪਾ ਸਾਲਾਰ, ਸੰਤ ਸਮਾਈ, ਸ਼ਹੀਦਾਂ ਦੇ ਸਿਰਤਾਜ, ਸਤਿਗੁਰੂ ਜੀ ਦਾ ਹੀ ਸਰੂਪ ਐਸਾ ਹੀ ਹੈ ਜੈਸੇ ਅਸੀਂ ਹਾਂ। ਤਾਂ ਕਿ ਅਸੀਂ ਜਾਣਨ ਦਾ ਯਤਨ ਕਰੀਏ ਕਿ ਸਾਡਾ ਬਾਪੂ ਕੈਸਾ ਹੈ, ਸਾਡਾ ਵਾਹਿਗੁਰੂ ਕੈਸਾ ਹੈ, ਸਾਡਾ ਪ੍ਰਾਣਦਾਤਾ ਕੈਸਾ ਹੈ। ਅਸੀਂ ਯਤਨ ਕਰੀਏ ਉਸ ਕੋਲ ਪਹੁੰਚਣ ਦਾ, ਨਿਰਸੰਦੇਹ ਅਸੀਂ ਸੁਖੀ ਹੋ ਜਾਵਾਂਗੇ। ਆਪ ਦੇ ਪੁੱਤਰ ਚਰਨਾਂ ਵਿੱਚ ਬੇਨਤੀ ਹੈ, ਜਿੰਨਾ ਕੁ ਵੀ ਸਮਾਂ ਸਤਿਗੁਰਾਂ ਨੇ ਸਾਨੂੰ ਬਖਸ਼ਿਆ, ਇਹ ਸਮਾਂ ਬਹੁਤ ਬੇਸ਼ਕੀਮਤੀ ਹੁੰਦਾ ਹੈ। ਸੱਤ ਨਾਲ ਜੁੜਨ ਦੀ ਵਿਵਸਥਾ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੀ ਹੈ। ਕਦੀ ਆਪ ਬਾਈਬਲ ਪੜ੍ਹੋ, ਉਸ ਵਿੱਚ ਸੁੰਦਰ ਉਪਦੇਸ਼ ਇੱਕੋ ਹੀ ਲਿਖਿਆ ਹੈ, ਵੈਨ ਦਾ ਡਿਸਾਈਪਲ ਇਜ਼ ਰੈਡੀ ਦਾ ਗੁਰੂ ਅਪੀਅਰ। ਜਦੋਂ ਵੀ ਇਹ ਮਨੁੱਖ ਜਾਣਨਾ ਚਾਹੁੰਦਾ ਮੇਰਾ ਆਪਣਾ ਸਰੂਪ ਕੈਸਾ ਹੈ, ਤਦੋਂ ਹੀ ਇਸ ਨੂੰ ਕੋਈ ਉਪਦੇਸ਼ ਕਰਨ ਵਾਲਾ, ਕੋਈ ਇਸਦੀ ਬਾਂਹ ਪੱਕਣ ਵਾਲਾ, ਕੋਈ ਇਸ ਨੂੰ ਨਾਲ ਲੈ ਜਾਣ ਵਾਲਾ, ਕੋਈ ਇਸਦਾ ਸਾਥੀ ਇਹਦੇ ਨਾਲ ਹੋ ਜਾਂਦਾ। ਉਹ ਸਾਥੀ ਕੋਈ ਹੋਰ ਨਹੀਂ ਹੁੰਦਾ, ਉਹ ਤੇ ਵਾਹਿਗੁਰੂ ਆਪ ਹੀ ਹੁੰਦੇ। ਗੁਰੂ ਆਪ ਹੀ ਪਰਮੇਸ਼ਰ ਹੈ, ਜਿਸ ਦੀ ਬਾਣੀ ਪੜ੍ਹਦੇ ਸੁਣਦੇ ਹਾਂ, ਇਹ ਆਪ ਹੀ ਤੋਂ ਪਰਮੇਸ਼ਰ ਹੈ। ਇਹ ਆਪਣੀ ਬਾਣੀ ਉਹਨਾਂ ਨੇ ਆਪ ਹੀ ਤੋਂ ਲਿਖੀ ਹੈ। ਕਿਰਪਾ ਸਾਡੇ 'ਤੇ ਇਹ ਕੀਤੀ ਹੈ ਕਿ ਇੱਕ ਮਿੰਟ ਲਈ ਜੇ ਸੋਚ ਲਵੋ, ਅੱਜ ਬਾਣੀ ਨਾ ਹੁੰਦੀ ਸਾਡਾ ਜੀਵਨ ਕੀ ਹੁੰਦਾ, ਅਸੀਂ ਕਿੱਥੇ ਖੜੇ ਹੁੰਦੇ। ਇਹ ਐਨ ਇਸੇ ਤਰ੍ਹਾਂ ਹੀ ਪਤਾ ਲੱਗਦਾ। ਕਦੀ ਤੁਸੀਂ ਆਪਣੀਆਂ ਅੱਖਾਂ ਬੰਦ ਕਰ ਲਵੋ, ਕਾਰ ਵਿੱਚ ਬੈਠ ਜਾਓ, ਡਰਾਈਵ ਕਰਨ ਦਾ ਯਤਨ ਕਰੋ, ਆਪ ਕਰ ਨਹੀਂ ਪਾਓਗੇ, ਬਿਲਕੁਲ ਡਰਾਈਵ ਨਹੀਂ ਕਰ ਪਾਓਗੇ, ਕਿਉਂਕਿ ਆਪ ਦੇਖ ਨਹੀਂ ਸਕਦੇ ਹੋ। ਇਸੇ ਤਰ੍ਹਾਂ ਜਿਵੇਂ ਅੱਖਾਂ ਜ਼ਰੂਰੀ ਨੇ ਮਨ ਦੇ ਲਈ, ਸਰੀਰ ਦੇ ਲਈ, ਮਨ ਔਰ ਤਨ ਨੂੰ ਚਲਾਉਣ ਲਈ ਜਿਵੇਂ ਅੱਖ ਜ਼ਰੂਰੀ ਹੈ, ਤਿਵੇਂ ਹੀ ਸਾਡੇ ਜੀਵਨ ਵਿੱਚ ਸਤਿਗੁਰੂ ਜੀ ਦੀ ਬਾਣੀ ਜ਼ਰੂਰੀ ਹੈ। ਇੱਕ ਮਾਤਰ ਬਾਣੀ ਹੀ ਸਾਡੇ ਪਾਸ ਐਸਾ ਸਰੂਪ ਹੈ ਜਿਹਨੂੰ ਇਹਨਾਂ ਅੱਖਾਂ ਨਾਲ ਵੇਖ ਸਕਦੇ ਹਾਂ, ਇਹਨਾਂ ਹੱਥਾਂ ਨਾਲ ਇਸ ਪਵਿੱਤਰ ਬਾਣੀ ਦੀ ਸੇਵਾ ਕਰ ਸਕਦੇ ਹਾਂ, ਔਰ ਮਨ ਦੁਆਰਾ ਅਸੀਂ ਇਸ ਬਾਣੀ ਨੂੰ ਹਿਰਦੇ ਗਮ ਕਰ ਸਕਦੇ ਹਾਂ। ਜਦੋਂ ਇਹ ਬਾਣੀ ਹਿਰਦੇ ਗਮ ਹੋਵੇਗੀ, ਜਦੋਂ ਸਾਨੂੰ ਅਨੁਭਵ ਹੋਵੇਗਾ, ਫਿਰ ਸਾਨੂੰ ਪਤਾ ਲੱਗੇਗਾ ਇਸ ਬਾਣੀ ਦਾ ਸਰੂਪ ਕੀ ਹੈ। ਸਤਿਗੁਰੂ ਜੀ ਦੱਸਦੇ ਹਨ
ਇਸ ਬਾਣੀ ਦਾ ਸਰੂਪ ਪਰਮਾਤਮਾ ਹੈ। ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਨਾਸ਼ੀ ਪੁਰਖ ਹੈ ਸਭ ਮੇਰੇ ਅਸਮਾਏ। ਸਤਿਗੁਰੂ ਦਾ ਸਰੂਪ ਆਤਮਾ ਹੈ, ਆਤਮਾ ਅਵਨਾਸ਼ੀ ਹੈ, ਜਨਮ ਮਰਨ ਤੋਂ ਅਲੱਗ ਹੈ, ਨਿਰਭਉ ਨਿਰਵੈਰ ਹੈ ਔਰ ਸਭ ਦੇ ਵਿੱਚ ਸਮਾਇਆ ਹੈ। ਤਾਂ ਕਿ ਅਸੀਂ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਬੱਚੇ ਹਾਂ। ਬੱਚੇ ਐਸੇ ਹਾਂ ਜੋ ਆਪਣੇ ਪਿਤਾ ਦੀ ਗੋਦ ਵਿੱਚ ਤਾਂ ਬੈਠੇ ਹਾਂ ਪਰ ਪਿਤਾ ਦੇ ਦਰਸ਼ਨਾਂ ਤੋਂ ਵਹੀਨ ਹਾਂ। ਅਸੀਂ ਨਹੀਂ ਜਾਣਦੇ ਗੁਰੂ ਨਾਨਕ ਕੈਸਾ ਹੈ, ਸਾਡਾ ਮੂਲ ਤੱਤ ਕੈਸਾ ਹੈ, ਸਾਡੀ ਮਾਂ ਕੈਸੀ ਹੈ ਜਿੱਥੋਂ ਸਾਡੇ ਮਨ ਦਾ ਜਨਮ ਹੋਇਆ, ਅਸੀਂ ਨਹੀਂ ਜਾਣਦੇ। ਇਹ ਸਭ ਕੁਝ ਜਾਣਨ ਲਈ ਵੈਸੇ ਕਿਸੇ ਵੀ ਧਰਮ ਦੇ ਜਾਣਨ ਲਈ ਜ਼ਰੂਰੀ ਹੈ ਉਸਦਾ ਸਕ੍ਰਿਪਚਰ ਪੜਿਆ ਜਾਵੇ। ਹਿੰਦੂ ਮਤ ਨੂੰ ਜਾਣਨ ਲਈ ਵੇਦ ਪੜ੍ਹੇ ਜਾਣ, ਮੁਸਲਮਾਨ ਮਤ ਨੂੰ ਜਾਣਨ ਲਈ ਕਿਤਾਬਾਂ ਕੁਰਾਨ ਪੜ੍ਹਿਆ ਜਾਵੇ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਜਾਣਨ ਲਈ, ਸਿੱਖੀ ਪ੍ਰਾਪਤ ਕਰਨ ਲਈ, ਮਨ ਨੂੰ ਜਾਣਨ ਲਈ, ਸਹਿਜ ਅਵਸਥਾ ਵਿੱਚ ਟਿਕਣ ਲਈ, ਸਹਿਜ ਸੁੱਖ ਨੂੰ ਪ੍ਰਾਪਤ ਕਰਨ ਲਈ ਇਹ ਜ਼ਰੂਰੀ ਹੈ ਗੁਰੂ ਨਾਨਕ ਨੂੰ ਪੜ੍ਹਿਆ ਜਾਏ, ਗੁਰੂ ਨਾਨਕ ਦੀ ਬਾਣੀ ਨੂੰ ਪੜ੍ਹਿਆ ਜਾਏ। ਗੁਰੂ ਨਾਨਕ ਦੀ ਬਾਣੀ ਔਖੀ ਹੈ। ਸਿੱਖਾਂ ਨੇ ਜਦੋਂ ਫਰਿਆਦ ਕੀਤੀ ਗੁਰੂ ਅਰਜਨ ਸਾਹਿਬ ਜੀ ਨੂੰ, ਹਜ਼ੂਰ ਅਸੀਂ ਬਾਣੀ ਪੜ੍ਹਦੇ ਸੁਣਦੇ ਤਾਂ ਹਾਂ, ਗੁਰੂ ਨਾਨਕ ਦੀ ਬਾਣੀ ਸਮਝ ਘੱਟ ਆਉਂਦੀ ਹੈ, ਦਇਆ ਦ੍ਰਿਸ਼ਟੀ ਕਰੋ। ਗੁਰੂ ਅਰਜਨ ਸਾਹਿਬ ਨੇ ਆਪਣੇ ਜੀਵਨ ਕਾਲ ਵਿੱਚ ਗੁਰੂ ਨਾਨਕ ਦੀ ਬਾਣੀ ਦਾ ਉਲਟਾ ਕਰ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੁਤਾਲਿਆ ਕਰੋ, ਇਹ ਵੀ ਸ੍ਰੇਸ਼ਟ ਬਾਣੀ ਗੁਰੂ ਨਾਨਕ ਦੀ ਬਾਣੀ ਹੈ। ਦੂਜੀ, ਤੀਜੀ, ਚੌਥੀ, ਪੰਜਵੀਂ, ਨੌਵੀਂ ਔਰ ਦਸਵੀਂ ਪਾਤਸ਼ਾਹ ਦੀ ਜੋ ਵੀ ਬਾਣੀ ਹੈ, ਸੰਤ ਮਤ ਜੋ ਵੀ ਹੈ, ਭਗਤਾਂ ਦੀ ਸੰਤਾਂ ਦੀ ਬਾਣੀ, ਇਹ ਐਗਜੈਕਟਲੀ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਟ੍ਰਾਂਸਲੇਸ਼ਨ ਹੈ ਕਿਸੇ ਦੂਸਰੀ ਬਾਣੀ ਵਿੱਚ, ਲੋਕ ਬਾਣੀ ਵਿੱਚ, ਆਕਾਸ਼ ਬਾਣੀ ਵਿੱਚ, ਸਮਾਜਿਕ ਬਾਣੀ ਵਿੱਚ, ਰੋ ਰੀਤੀ ਵਿੱਚ ਸਾਰੀ ਬਾਣੀ ਦਾ ਟ੍ਰਾਂਸਲੇਸ਼ਨ ਹੈ। ਤਾਂ ਤੇ ਜਿੱਥੇ ਗੁਰੂ ਨਾਨਕ ਜੀ ਕਹਿੰਦੇ ਨੇ ਮਨ ਮੰਦਰ ਤਨ ਵੇਸ ਕਲੰਦਰ ਕਾਟੀ ਤੀਰਥ ਨਾਵਾਂ, ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁਤ ਜਨਮ ਨਾ ਆਵਾਂ, ਇਹ ਸ਼ਬਦ ਸਮਝਣਾ ਬੜਾ ਔਖਾ ਹੈ। ਇਸ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਈਟੇ ਇਸ ਪਾਵਨ ਸ਼ਬਦ ਵਿੱਚ ਸਮਝਾਇਆ ਹੈ। ਆਪ ਪ੍ਰੇਮ ਸਹਿਤ ਸਰਨ ਕਰੋ ਜੀ। ਦਿਲਾਵਰ ਰਾਗ ਵਿੱਚ ਗੁਰੂ ਨਾਨਕ ਸਾਹਿਬ ਬੋਲਦੇ ਨੇ ਬੜੇ ਪਿਆਰ ਨਾਲ, ਹਜ਼ੂਰ ਮਹਾਰਾਜ ਇਸ ਪਵਿੱਤਰ ਬਾਣੀ ਦਾ ਇੱਕ ਪੂਰਨ ਵਸਵ ਹੋਰ ਵੀ ਹੈ, ਉਹ ਪਹਿਲਾਂ ਸਾਂਝਾ ਕਰ ਲਵੋ। ਇਹ ਬਾਣੀ ਗੁਰਾਂ ਨੇ ਆਪਣੇ ਮਨ ਨੂੰ ਆਖੀ ਹੈ, ਸਾਨੂੰ ਨਹੀਂ ਆਖੀ, ਦੂਜੇ ਨੂੰ ਨਹੀਂ ਆਖੀ। ਇਸ ਬਾਣੀ ਤੋਂ ਛੁੱਟ ਜਿੰਨੀਆਂ ਵੀ ਸੰਸਾਰਿਕ ਬਾਣੀਆਂ ਨੇ ਉਹ ਸੰਤਾਂ ਸਤਿਗੁਰਾਂ ਨੇ ਜੀਵ ਨੂੰ ਆਖੀਆਂ ਨੇ, ਇਸ ਲਈ ਉਹਨਾਂ ਬਾਣੀਆਂ ਨੂੰ ਗੁਰਤਾ ਗੱਦੀ ਪ੍ਰਾਪਤ ਨਹੀਂ। ਗੁਰਤਾ ਗੱਦੀ ਉਸੇ ਨੂੰ ਹੀ ਪ੍ਰਾਪਤ ਹੁੰਦੀ ਹੈ ਜੋ ਆਤਮਾ ਦਾ ਉਦੇਸ਼ ਆਪਣੇ ਮਨ ਨੂੰ ਦੇਵੇ। ਤਾਂ ਕਿ ਗੁਰੂ ਨਾਨਕ ਕਹਿੰਦੇ ਨੇ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਗਾ, ਮੈਂ ਅਕਾਲ ਪੁਰਖ ਅੰਤਰਯਾਮੀ ਵਾਹਿਗੁਰੂ ਦਾ ਸੇਵਕ ਹਾਂ, ਭਾਗਾਂ ਵਾਲਾ ਹਾਂ, ਮੇਰਾ ਨਾਮ ਨਾਨਕ ਨਹੀਂ ਹੈ, ਭਾਗਾਂ ਵਾਲਾ ਹੋ ਗਿਆ ਹੈ। ਗੁਰ ਕੀ ਬਚਨੀ ਹਾਟ ਵਿਕਾਨ, ਗੁਰੂ ਦੇ ਵਚਨ ਤੋਂ ਵਿਕ ਗਿਆ ਹਾਂ, ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ, ਮੈਂ ਜਾਣਨਾ ਸੌਣ ਚਾਹੁੰਦਾ ਸਮੇਂ ਕੌਣ ਹਾਂ, ਗੁਰਾਂ ਦੇ ਵਚਨ ਤੋਂ ਵਿਕ ਗਿਆ ਹਾਂ। ਇਹੀ ਗੱਲ ਤੇ ਗੁਰਦੇਵ ਕਲਗੀਆਂ ਵਾਲੇ ਪ੍ਰੀਤਮ ਕਹਿੰਦੇ ਨੇ, ਕੋਈ ਮੈਨੂੰ ਸਿੱਖ ਦੇਵੇ ਮੈਂ ਇਹਨੂੰ ਅੰਮ੍ਰਿਤ ਦੇਣਾ, ਮੈਂ ਇਸ ਨੂੰ ਵਾਹਿਗੁਰੂ ਦਾ ਦਰਸ਼ਨ ਦੇਣਾ, ਕੋਈ ਆਵੇ ਤਾਂ ਸਹੀ ਮੈਨੂੰ ਦੇਵੇ ਤਾਂ ਸਹੀ ਆਪਣਾ ਆਪ। ਦੇਣਾ ਕੀ ਹੁੰਦਾ? ਮਨ ਸਮਰਪਿਤ ਕਰਨਾ ਹੁੰਦਾ। ਐਂਡ ਵਟ ਡਜ਼ ਇਟ ਮੀਨ? ਮਨ ਸਮਰਪਿਤ ਕਰਨ ਦਾ ਅਰਥ ਹੁੰਦਾ ਮਨ ਨੂੰ, ਦੇਹੀ ਨੂੰ ਜੋ ਕੁਝ ਸਾਨੂੰ ਮਿਲਿਆ ਇਸ ਨੂੰ ਵਾਹਿਗੁਰੂ ਜੀ ਦਾ ਕਰਕੇ ਵਰਤ ਲੈਣਾ। ਤਾਂ ਤੇ ਸਤਿਗੁਰੂ ਜੀ ਆਪਣੇ ਹੀ ਮਨ ਨੂੰ ਸਮਝਾਉਂਦੇ ਨੇ, ਜਿਹੜਾ ਬਾਣੀ ਪੜ੍ਹਦਾ ਉਹਨੂੰ ਐਂ ਲੱਗਦਾ ਵਾਹਿਗੁਰੂ ਜੀ ਗੁਰੂ ਨਾਨਕ ਪਾਤਸ਼ਾਹ ਮੇਰੇ ਹੀ ਮਨ ਨੂੰ ਸਮਝਾ ਰਹੇ ਨੇ। ਇਹ ਬਾਣੀ ਵਿੱਚ ਬਹੁਤ ਵੱਡਾ ਗੁਣ ਹੈ, ਮਾਣ ਕਰਿਓ ਜੇ ਸਾਨੂੰ ਐਸੇ ਸਤਿਗੁਰੂ ਦੀ ਸ਼ਰਨ ਪ੍ਰਾਪਤ ਹੈ, ਐਸੇ ਸਤਿਗੁਰੂ ਦੀ ਸੇਵਾ ਪ੍ਰਾਪਤ ਹੈ, ਐਸੇ ਸਤਿਗੁਰੂ ਦਾ ਉਦੇਸ਼ ਸਾਨੂੰ ਕੀਰਤਨ ਰਾਹੀਂ
ਕਥਾ ਰਾਹੀਂ ਨੇਤਾ ਪ੍ਰਤੀ ਮਿਲਦਾ ਹੈ। ਜ਼ਰਾ ਇਹ ਵੀ ਸੁਚੇਤ ਹੋ ਕੇ ਰਹੇ ਹੋ ਜੇ ਅਸੀਂ ਬਾਣੀ ਤੋਂ ਗੁੰਮਰਾਹ ਨਾ ਹੋ ਜਾਈਏ, ਜਿਵੇਂ ਕਿ ਅੱਜ ਹੋ ਰਿਹਾ। ਅਸੀਂ ਕਿਸੇ ਹੋਰ ਵਿਵਸਥਾ ਨਾਲ ਜੁੜ ਰਹੇ ਹਾਂ। ਸ੍ਰੀ ਹਜ਼ੂਰ ਮਹਾਰਾਜ ਕਲਗੀਧਰ ਕੀਰਤਨ ਕਹਿੰਦੇ ਨੇ, ਅਕਾਲ ਪੁਰਖ ਨਾਲ ਜੁੜੇ ਹੋ ਜੇ ਔਰ ਉਹ ਸਰੂਪ ਤੁਹਾਡੇ ਅੰਦਰ ਹੈ, ਸਰਵ ਵਿਆਪਕ ਹੈ, ਇਸ ਲਈ ਬਾਣੀ ਦੁਆਰਾ ਹੀ ਅਸੀਂ ਜੁੜ ਸਕਦੇ ਹਾਂ। ਸੁਖ ਨਿਦਾਨ ਪ੍ਰੀਤਮ ਪ੍ਰਭ ਮੇਰੇ ਅਗਣਿਤ ਗੁਣ ਠਾਕੁਰ ਪ੍ਰਭ ਤੇਰੇ। ਹੇ ਵਾਹਿਗੁਰੂ ਜੀ, ਆਪ ਸੁੱਖਾਂ ਦੇ ਦਾਤਾ ਹੋ, ਮੇਰੇ ਬਹੁਤ ਪਿਆਰੇ ਹੋ। ਪ੍ਰੀਤਮ, ਪ੍ਰੀਤਮ ਦਾ ਅਰਥ ਹੈ ਪ੍ਰੀਤਮ, ਮੌਤ ਉੱਪਰ। ਮੈਨੂੰ ਤੁਸੀਂ ਬਹੁਤ ਪਿਆਰੇ ਹੋ। ਸਾਨੂੰ ਕੌਣ ਪਿਆਰਾ ਹੈ? ਸਵਾਸ ਪਿਆਰੇ। ਸਵਾਸਾਂ ਤੋਂ ਬਿਨਾਂ ਸਾਡੀ ਕੋਈ ਜ਼ਿੰਦਗੀ ਨਹੀਂ ਹੁੰਦੀ। ਵਚਨ ਗਹਿਰਾ ਹੈ, ਖਿਆਲ ਨਾਲ ਸਰਵਣ ਕਰਨਾ। ਸਾਨੂੰ ਸਭ ਤੋਂ ਜ਼ਿਆਦਾ ਸਵਾਸ ਪਿਆਰੇ ਹਨ। ਸਭ ਤੋਂ ਜ਼ਿਆਦਾ ਅਮੋਲਕ ਨਿਧੀ ਸਾਡੇ ਪਾਸ ਸਵਾਸ ਹਨ। ਜਿਹੜੇ ਡਾਲਰ ਨਾਲ ਖਰੀਦੇ ਨਹੀਂ ਜਾ ਸਕਦੇ, ਪੈਸੇ ਨਾਲ ਖਰੀਦੇ ਨਹੀਂ ਜਾ ਸਕਦੇ, ਕੋਈ ਦੋਸਤ ਮਿੱਤਰ ਸਾਨੂੰ ਦੇ ਨਹੀਂ ਸਕਦਾ, ਮਾਂ ਪਿਓ ਨਹੀਂ ਦੇ ਸਕਦਾ। ਜਿਹਨੂੰ ਅਸੀਂ ਬਹੁਤ ਪਿਆਰ ਕਰਦੇ ਹਾਂ, ਆਪਣੀ ਇਸਤਰੀ, ਉਹ ਵੀ ਨਹੀਂ ਸਾਨੂੰ ਵਿਸ਼ਵਾਸ ਦੇ ਸਕਦੇ। ਇਹ ਸਵਾਸ ਸਾਨੂੰ ਵਾਹਿਗੁਰੂ ਜੀ ਨੇ ਦਿੱਤੇ, ਤਾਂ ਕਿ ਵਾਹਿਗੁਰੂ ਜੀ ਸਾਡੇ ਕੋਲ ਕਿਸ ਫੋਰਮ ਵਿੱਚ ਨੇ? ਸਵਾਸਾਂ ਦੀ ਫੋਰਮ ਵਿੱਚ ਨੇ। ਸੁਖ ਨਿਦਾਨ ਪ੍ਰੀਤਮ ਪ੍ਰਭ ਮੇਰੇ। ਹੇ ਵਾਹਿਗੁਰੂ ਜੀ, ਮੈਂ ਸ਼ੁਕਰ ਕਰਦਾ ਹਾਂ ਤੁਸੀਂ ਮੈਨੂੰ ਸਵਾਸ ਦਿੱਤੇ ਨੇ। ਮੈਂ ਜੀਵਨ ਵਿੱਚ ਹਾਂ, ਮੈਂ ਜਿਉਂਦਾ ਹਾਂ। ਜਦੋਂ ਸਵਾਸ ਚੱਲਦਾ ਉਦੋਂ ਮਨ ਸੋਚਦਾ। ਧਰਮ ਜਗਤ ਵਿੱਚ ਹੀ ਬਹੁਤ ਕੰਪਲੀਕੇਟਡ ਕੁਐਸਚਨ ਹੈ। ਮੈਨੂੰ ਤਾਂ ਬਹੁਤ ਸਟੇਜਸ 'ਤੇ ਜਾਣਾ ਪੈਂਦਾ ਹੈ। ਪੁੱਛਿਆ ਜਾਂਦਾ ਪ੍ਰਾਣ ਪਹਿਲੋਂ ਸੀ ਕਿ ਮਨ ਪਹਿਲੋਂ ਸੀ? ਮੈਂ ਆਪਣਾ ਸਾਂਝਾ ਕਰਦਾ, ਪ੍ਰਾਣ ਪਹਿਲੋਂ ਸੀ, ਮਨ ਪਿੱਛੇ ਸੋਚੇ ਬਚਾਇਆ। ਜਦੋਂ ਪ੍ਰਾਣ ਚੱਲਦਾ ਮਨ ਸੋਚਦਾ, ਜਦੋਂ ਮਨ ਸੋਚਦਾ ਤਾਂ ਇਹ ਕੁਛ ਸੁਣਦਾ, ਆਪੋ ਬੋਲ ਨਹੀਂ ਸਕਦਾ, ਇਸ ਦੀ ਰਸਤਰਾਂ ਬੋਲ ਨਹੀਂ ਸਕਦੀ, ਇਹ ਪਹਿਲਾਂ ਸੁਣਦਾ। ਤਾਂ ਹਜ਼ੂਰ ਨੇ ਕੰਨ ਲਾ ਤੇ, ਪਹਿਲਾਂ ਹੱਥ ਲਾਈ, ਫਿਰ ਕੰਨ ਲਾ ਤੇ, ਫਿਰ ਬਾਣੀ ਦਿੱਤੀ, ਮਾਂ ਦੇ ਰਾਹੀਂ ਬਾਣੀ ਦਿੱਤੀ। ਮਾਂ ਬੋਲੀ, ਪਿਤਾ ਬੋਲਿਆ, ਦਾਈ ਬੋਲੀ, ਕੋਲੇ ਜੋ ਹੋਇਆ ਉਹ ਬੋਲਿਆ, ਨਰਸ ਬੋਲੀ, ਡਾਕਟਰ ਬੋਲਿਆ। ਜੈਸੀ ਵਿਵਸਥਾ ਹੈ, ਇਸ ਬੱਚੇ ਨੇ ਸਮਝਿਆ ਕਿ ਮੈਂ ਹੁਣ ਹੋਂਦ ਵਿੱਚ ਆਇਆ ਹਾਂ, ਇਹਨੇ ਬੋਲਣ ਦਾ ਯਤਨ ਕੀਤਾ, ਇਹ ਬੋਲ ਪਿਆ। ਹੇ ਵਾਹਿਗੁਰੂ ਜੀ, ਤੁਸੀਂ ਮੈਨੂੰ ਕਿੰਨੇ ਸੁੱਖ ਦਿੱਤੇ, ਪ੍ਰਾਣ ਦਿੱਤੇ, ਅੱਖਾਂ ਦਿੱਤੀਆਂ, ਕੰਨ ਦਿੱਤੇ, ਬੋਲਣ ਦੀ ਤਾਕਤ ਦਿੱਤੀ, ਔਰ ਮੈਂ ਜੁੜਦਾ ਜੁੜਦਾ ਜੁੜਦਾ ਜੁੜਦਾ ਆਇਆ ਤੇ ਤੁਹਾਡੇ ਨਾਲ ਜੁੜਨ ਸੀ। ਮੈਂ ਮਾਂ ਨਾਲ ਜੁੜ ਗਿਆ, ਪਿਓ ਨਾਲ ਜੁੜ ਗਿਆ, ਇਸਤਰੀ ਨਾਲ ਜੁੜ ਗਿਆ, ਮਾਇਆ ਨਾਲ ਜੁੜ ਗਿਆ, ਸਕੂਲ ਕਾਲਜਸ ਨਾਲ ਜੁੜ ਗਿਆ, ਬਿਲਡਿੰਗਾਂ ਨਾਲ ਜੁੜ ਗਿਆ, ਰੋਟੀ ਨਾਲ ਜੁੜ ਗਿਆ, ਕੱਪੜੇ ਨਾਲ ਜੁੜ ਗਿਆ, ਮਾਨ ਸਮਾਨ ਨਾਲ ਜੁੜ ਗਿਆ, ਖੁਸ਼ੀ ਨਾਲ ਜੁੜ ਗਿਆ। ਮੈਂ ਜਿਉਣਾ ਚ ਆਇਆ, ਪਰ ਜਿਉਣ ਦਾ ਰਾਸ ਕੀ ਏ ਇਹ ਮੈਂ ਨਾ ਜਾਣ ਸਕਿਆ। ਹੇ ਮੇਰੇ ਪ੍ਰੀਤਮ, ਹੇ ਮੇਰੇ ਸੁਖਦਾਤੇ, ਮੈਨੂੰ ਦੱਸੀ ਮੈਂ ਕੌਣ ਹਾਂ? ਹੋਰ ਗਹਿਰਾ ਉਤਰੋ। ਇਹਨਾਂ ਸਵਾਸਾਂ ਨਾਲ ਰੋਟੀ ਪਚਦੀ ਏ। ਜੇ ਸਵਾਸ ਠੀਕ ਨਾ ਆਉਂਦੇ ਹੋਣ, ਜੀਵ ਸਵਸਥ ਨਹੀਂ ਹੁੰਦਾ। ਇਹਨਾਂ ਸਵਾਸਾਂ ਨਾਲ ਰੋਟੀ ਪਚਦੀ ਏ। ਕਿਸੇ ਵੀ ਤਰ੍ਹਾਂ ਰੋਟੀ ਨਹੀਂ ਪਚ ਸਕਦੀ, ਇਹ ਵਾਹਿਗੁਰੂ ਦੀ ਕਿਰਤ ਹੈ। ਇਹਨਾਂ ਸਵਾਸਾਂ ਨਾਲ ਨੀਂਦ ਆਉਂਦੀ ਏ। ਕਿਸੇ ਵੀ ਤਰੀਕਾ ਨੀਂਦ ਨਹੀਂ ਆ ਸਕਦੀ, ਬੇਹੋਸ਼ ਤਾਂ ਹੋ ਸਕਦਾ ਪਰ ਕਿਸੇ ਵੀ ਤਰ੍ਹਾਂ ਨੀਂਦ ਨਹੀਂ ਆ ਸਕਦੀ, ਇਹਨਾਂ ਸਵਾਸਾਂ ਦੁਆਰਾ ਆਉਂਦੀ ਏ। ਇਸ ਲਈ ਇਹਨਾਂ ਸਵਾਸਾਂ ਨੂੰ ਸੰਭਾਲ ਕੇ ਰੱਖਿਓ। ਸ਼ਰਾਬ ਨਾ ਪੀਓ, ਮਾਸ ਨਾ ਖਾਇਓ, ਤੰਬਾਕੂ ਨਾ ਪੀਓ, ਕ੍ਰੋਧ ਨਾ ਕਰਿਓ ਜੀ, ਯਤਨ ਕਰਿਓ ਜੀ, ਵਾਸਨਾ ਨਾ ਕਰਿਓ, ਸਵਾਸ ਜਾਇਆ ਹੁੰਦਾ ਹੈ। ਯਤਨ ਕਰਿਓ ਜੋ ਟੂ ਕੰਟਰੋਲ ਯੋਰ ਸੈਲਫ, ਨਫਸ ਤੇ ਕਾਬੂ ਰੱਖਿਓ ਜੀ। ਇੱਕ ਮਾਤਰ ਇਲਾਜ ਹੈ, ਵਾਹਿਗੁਰੂ ਕਹਿਓ। ਭਾਈ ਰੇ ਰਾਮ ਕਹੋ ਜਿਸ ਲਾਏ, ਅਗੰਤ ਗੁਣ ਠਾਕੁਰ ਪ੍ਰਭ ਤੇਰੇ। ਮੈਂ ਬਹੁਤ ਥੋੜਾ ਕਹਿ ਸਕਿਆ ਹਾਂ। ਗੁਰੂ ਅਰਜਨ ਸਾਹਿਬ ਤਾਂ ਇਸ ਤੋਂ ਵੀ ਜ਼ਿਆਦਾ ਕਹਿੰਦੇ ਕਹਿੰਦੇ ਅਖੀਰ ਇਹ ਕਹਿ ਦਿੱਤਾ ਕਿ ਵਾਹਿਗੁਰੂ ਮੈਂ ਕਿਹੜੇ ਕਿਹੜੇ ਗੁਣ ਆਖਾਂ, ਤੁਸੀਂ ਮੈਨੂੰ ਸਭ ਕੁਛ ਦਿੱਤਾ।
ਇੱਕ ਗੁਣ ਹੋਵੇ ਤੇ ਮੈਂ ਆਖਾਂ, ਸੌ ਗੁਣ ਹੋਵੇ ਤੇ ਮੈਂ ਆਖਾਂ, ਲੱਖ ਗੁਣ ਹੋਣ ਤੇ ਮੈਂ ਆਖਾਂ, ਇਹ ਜੋ ਕੁਛ ਵੀ ਦਿੱਤਾ ਹੈ ਤੇ ਮੈਨੂੰ ਤੈਂ ਨਹੀਂ ਦਿੱਤਾ ਹੈ, ਹੋਰ ਕਿਸੇ ਨੇ ਕੁਝ ਨਹੀਂ ਦਿੱਤਾ। ਹੁਣ ਵਿਚਾਰੋ ਸੱਚਮੁੱਚ ਐਸਾ ਹੈ ਜਾਂ ਨਹੀਂ। ਹਜ਼ੂਰ ਦੀ ਬਾਣੀ ਸੱਚ ਹੋਵੇਗੀ। ਜਿਸ ਵਸਤੂ ਨੂੰ ਅਸੀਂ ਆਪਣਾ ਮਨ ਬੈਠੇ ਹਾਂ ਕਿ ਇਹ ਮੇਰਾ ਹੈ, ਜਰਾ ਪੁੱਛ ਕੇ ਵੇਖੋ, ਇਹ ਸਭ ਵਾਹਿਗੁਰੂ ਦਾ ਹੈ। ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ, ਇਹ ਮੇਰੇ ਅਕਾਲ ਪੁਰਖ, ਤੂੰ ਕਿਤਨਾ ਬਖਸ਼ਿੰਦ ਹੈ, ਕਿਤਨਾ ਮਿਹਰਬਾਨ ਹੈ, ਤੂੰ ਮੈਨੂੰ ਇਤਨਾ ਕੁਝ ਦਿੱਤਾ, ਮੈਂ ਬੇਖਬਰ ਹਾਂ, ਮੈਂ ਤੇਰਾ ਰਿਣੀ ਹਾਂ, ਮੈਂ ਤੇਰਾ ਸ਼ੁਕਰ ਕਰਦਾ ਹਾਂ। ਤਾਂ ਕਿ ਸਿਮਰਨ ਕਰਨ ਤੋਂ ਪਹਿਲਾਂ ਇਹ ਜ਼ਰੂਰ ਕਿਹੋ ਜਿਹੇ, ਵਾਹਿਗੁਰੂ ਤੇਰਾ ਸ਼ੁਕਰ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ, ਵਾਹਿਗੁਰੂ ਜੀ ਤੇਰਾ ਸ਼ੁਕਰ ਹੈ, ਵਾਹਿਗੁਰੂ ਜੀ ਤੇਰਾ ਸ਼ੁਕਰ ਹੈ। ਸਿਮਰਨ ਕਰਨ ਤੋਂ ਪਹਿਲਾਂ ਇਹ ਜ਼ਰੂਰ ਕਹਿਣਾ, ਵਾਹਿਗੁਰੂ ਜੀ ਤੇਰਾ ਸ਼ੁਕਰ ਹੈ, ਤੇਰਾ ਸ਼ੁਕਰ ਹੈ। ਫਿਰ ਸਹਿਜੇ ਸਹਿਜੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਫਿਰ ਸਹਿਜੇ ਸਹਿਜੇ ਵਾਹੋ ਵਾਹੋ ਵਾਹੋ ਵਾਹੋ ਵਾਹੋ ਵਾਹੋ ਵਾਹੋ ਵਾਹੋ ਕਰਕੇ ਚੁੱਪ ਹੋ ਜਾਣਾ। ਫਿਰ ਆਪ ਮਸਤੀ ਦੇ ਆਲਮ ਚ ਆਓਗੇ, ਆਨੰਦ ਬਣੇਗਾ। ਇਹ ਸਿਮਰਨ ਕਰਨ ਦੀ ਵਿਧੀ ਹੈ। ਦੁੱਖ ਨਿਦਾਨ ਪ੍ਰੀਤਮ ਪ੍ਰਭ ਮੇਰੇ, ਅਗਣਿਤ ਗੁਣ ਠਾਕੁਰ ਪ੍ਰਭ ਤੇਰੇ, ਮੋਹੇ ਅਨਾਥ ਤੁਮਰੀ ਸ਼ਰਨਾਈ। ਅਨਾਥ ਹੁੰਦਾ ਜਿਹਦਾ ਕੋਈ ਨਾ ਹੋਵੇ, ਜਿਸਦਾ ਕੋਈ ਮਾਂ ਪਿਓ ਭੈਣ ਭਰਾ ਨਾ ਹੋਵੇ, ਉਹ ਅਨਾਥ ਹੁੰਦਾ। ਦਰਅਸਲ ਅਨਾਥ ਤਾਂ ਮੈਂ ਹਾਂ, ਮੇਰਾ ਇੱਥੇ ਕੋਈ ਵੀ ਨਹੀਂ ਹੈ। ਗੁਰੂ ਨਾਨਕ ਨੇ ਭੇਜਿਆ, ਮੈਂ ਆ ਗਿਆ, ਮੇਰਾ ਇੱਥੇ ਹੈ ਕੋਈ ਨਹੀਂ। ਗੁਰੂ ਨਾਨਕ ਨੇ ਕਿਰਪਾ ਕੀਤੀ, ਮੈਨੂੰ ਆਸਰਾ ਮਿਲਿਆ ਹੋਇਆ, ਸਭ ਕੁਛ ਮਿਲਿਆ ਹੋਇਆ, ਉਹਨੇ ਸੇਵਾ ਜੀ ਕਰਾਉਣੀ ਹੈ, ਸਭ ਕੁਛ ਮਿਲਿਆ ਹੈ। ਤੁਸੀਂ ਵੀ ਸੋਚਿਓ ਜੇ ਤੁਸੀਂ ਵੀ ਅਨਾਥ ਹੀ ਹੋ, ਥੋੜੇ ਟਾਈਮ ਲਈ ਕੋ ਆਸਰਾ ਮਿਲ ਜਾਂਦਾ, ਮਾਂ ਪਿਓ ਭੈਣ ਭਰਾ ਇਸਤਰੀ ਦਾ ਮਾਇਆ ਦਾ ਥੋੜੇ ਸਮੇਂ ਆਸਰਾ ਮਿਲ ਜਾਂਦਾ ਹੈ। ਪਰ ਹਾਂ, ਅਸੀਂ ਅਨਾਥ ਸਾਡਾ ਕੋਈ ਨਹੀਂ। ਭਾਈ ਨੰਦ ਲਾਲ ਅਨਾਥ ਹੋ ਗਿਆ ਜਦੋਂ ਉਸਨੇ ਵਿਚਾਰਿਆ। ਸੰਸਕ੍ਰਿਤ ਦਾ ਤੇ ਫਾਰਸੀ ਦਾ ਬੜਾ ਆਲਮ ਸੀ। ਮੌਤ ਦਾ ਡਰ ਉਹਨੂੰ ਕਲਗੀਆਂ ਵਾਲੇ ਪ੍ਰੀਤਮ ਦੇ ਚਰਨਾਂ ਵਿੱਚ ਲੈ ਆਇਆ, ਅਨਾਥ ਹੋ ਗਿਆ। ਜਦੋਂ ਅਨਾਥ ਹੋ ਗਈ, ਇਹ ਸਤਿਗੁਰੂ ਦੀ ਮਿਹਰ ਵਰਸਦੀ ਹੈ ਮੀਂਹ ਵਾਂਗੂ, ਜਿੱਦਾਂ ਮੀਂਹ ਪੈਂਦਾ ਹੈ, ਇਹ ਤਾਂ ਸਤਿਗੁਰੂ ਦੀ ਮਿਹਰ ਵਰਸਦੀ ਹੈ। ਹੇ ਵਾਹਿਗੁਰੂ, ਮੈਂ ਕੇਵਲ ਤੇਰੇ ਤੇ ਆਸਰਤ ਹਾਂ, ਇਹਨੂੰ ਸਿਰਹਾਣਾ ਚਾਹੀਦਾ। ਜਿਸ ਤਰ੍ਹਾਂ ਸਿਰਹਾਣਾ ਆਪਾਂ ਰੋਜ਼ ਲੈਂਦੇ ਹਾਂ ਨਾ, ਸੁੱਖ ਹੁੰਦਾ। ਮਾਇਆ ਦਾ ਵੀ ਸਿਰਹਾਣਾ ਹੁੰਦਾ, ਰੂਈ ਦਾ ਵੀ ਸਿਰਹਾਣਾ ਹੁੰਦਾ, ਬਾਜ਼ੂ ਦਾ ਵੀ ਸਿਰਹਾਣਾ ਹੁੰਦਾ, ਪੱਥਰ ਦਾ ਵੀ ਸਿਰਹਾਣਾ ਹੁੰਦਾ, ਸ਼ਬਦ ਦਾ ਵੀ ਸਿਰਹਾਣਾ ਹੁੰਦਾ, ਬਾਣੀ ਦਾ ਵੀ ਸਿਰਹਾਣਾ ਹੁੰਦਾ। ਹੁਣ ਬਾਣੀ ਦਾ ਸੁੱਖ ਲੈ ਰਹੇ ਹੋ, ਇਹ ਸਿਰਹਾਣਾ ਹੈ। ਸੁੱਖ ਦੇਣ ਵਾਲੇ ਨੂੰ ਸਿਰਹਾਣਾ ਚਾਹੀਦਾ। ਵਾਸਤਵ ਚ ਸਿਰਹਾਣ ਦਾ ਕੀ ਅਰਥ ਹੈ? ਜਿਹਨੇ ਸਾਨੂੰ ਸੰਭਾਲਿਆ ਹੋਇਆ, ਜਿਹੜਾ ਸਾਡਾ ਪ੍ਰਾਣ ਚਲਾਉਂਦਾ। ਇਹ ਸਤਿਗੁਰੂ ਜੀ, ਅਸੀਂ ਕਾਸੇ ਜੋਗੇ ਨਹੀਂ ਹਾਂ, ਅਸੀਂ ਅਨਾਥ ਹਾਂ, ਤੇਰੀ ਸ਼ਰਨ ਵਿੱਚ ਆਏ ਹਾਂ। ਕਰ ਕਿਰਪਾ ਹਰ ਚਰਨ ਸਿਆਈ। ਸਤਿਗੁਰੂ ਜੀ, ਮੈਂ ਭੁੱਲ ਗਿਆ, ਮਾਤਾ ਦੇ ਗਰਭ ਵਿੱਚ ਮੈਂ ਚੇਤਨ ਸਾਂ, ਬੇਨਤੀ ਕਰਦਾ ਸਾਂ, ਤੁਸੀਂ ਬੜੀ ਕਿਰਪਾ ਕੀਤੀ, ਉੱਥੇ ਮੈਂ ਕੈਦ ਵਿੱਚ ਸਾਂ, ਪਰ ਮੈਂ ਤਾਂ ਦੇਖਿਆ ਬਾਹਰ ਹੋਰ ਵੱਡੀ ਕੈਦ ਹੋਊਗੀ। ਅੰਦਰ ਦੀ ਕੈਦ ਵਿੱਚ ਤਾਂ ਮੈਂ ਹਿਲਜੁਲ ਨਹੀਂ ਕਰ ਸਕਦਾ, ਇੱਥੇ ਮੈਂ ਥੋੜ੍ਹਾ ਜਿਹਾ ਹਿਲਜੁਲ ਸਕਦਾ, ਪਰ ਥੋੜ੍ਹਾ ਜਿਹਾ ਹਿਲਦਾ। ਆਪਣੀ ਮਰਜ਼ੀ ਨਾਲ ਤਾਂ ਕਿਤੇ ਵੀ ਕੋਈ ਜਾ ਨਹੀਂ ਸਕਦਾ। ਇੱਥੇ ਤਾਂ ਕੋਈ ਸਿਚੁਏਸ਼ਨ ਦੇਖ ਹੀ ਰਹੇ, ਹੋਰ ਵੀ ਕੰਪਲੀਕੇਟਡ ਹੈ ਐਜ਼ ਕੰਪੇਅਰ ਟੂ ਇੰਡੀਆ, ਹੋਰ ਮਚ ਮੋਰ ਕੰਪਲੀਕੇਟਡ ਹੈ। ਇੱਥੇ ਤਾਂ ਹਿਲਜੁਲ ਹੁੰਦਾ ਹੀ ਨਹੀਂ, ਬੰਦਾ ਆਪਣੀ ਮਰਜ਼ੀ ਨਾਲ ਕੁਛ ਕਰ ਹੀ ਸਕਦਾ ਹੀ ਨਹੀਂ, ਪਰ ਹੈ ਐਸੀ ਹੀ ਹਾਲਤ। ਕਰ ਕਿਰਪਾ ਹਰ ਚਰਨ ਸਿਆਈ। ਤੁਸੀਂ ਮੈਨੂੰ ਸੁੱਖ ਦਿੱਤੇ ਨੇ, ਮੈਂ ਦੁੱਖਾਂ ਦਾ ਸਮਾਨ ਇਕੱਠਾ ਕਰ ਲਿਆ ਹੈ, ਮਹਾਰਾਜ ਮੇਰੇ ਤੇ ਦਇਆ ਕਰਿਓ ਜੀ, ਮੈਂ ਆਪ ਦਾ ਸਿਮਰਨ ਕਰਾਂ, ਮੇਰੇ ਤੇ ਦਇਆ ਕਰਿਓ ਜੀ, ਮੈਂ ਆਪ ਦਾ ਸਿਮਰਨ ਕਰਾਂ। ਇਹ ਪਹਿਲੀ ਭਗਤੀ ਹੈ ਕਿ ਸਤਿਗੁਰਾਂ ਦੇ ਅੱਗੇ ਨਿਵੀ ਹੈ ਤੇ ਬੇਨਤੀ ਕਰੀਏ। ਕਿਹੜੀ ਬੇਨਤੀ? ਦਰਸ਼ਨ ਦੇ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਸਤਿਗੁਰੂ ਦਾ ਦਰਸ਼ਨ ਲਾਹੇਵੰਦ ਹੁੰਦਾ ਹੈ, ਸਤਿਗੁਰੂ ਦਾ ਵਿਚਾਰ ਉਸ ਤੋਂ ਜ਼ਿਆਦਾ ਲਾਹੇਵੰਦ ਹੁੰਦਾ ਹੈ। ਔਰ ਸਤਿਗੁਰੂ ਦੇ ਦਰਬਾਰ ਵਿੱਚ ਜੇ ਕੋਈ ਬਖਸ਼ਿਆ ਹੋਇਆ ਸਿੱਖ ਮਿਲ ਜਾਏ, ਅਤਿ ਲਾਹੇਵੰਦ ਹੁੰਦਾ, ਅਵਸ਼ਟ ਮਨ ਜੁੜੇਗਾ, ਜ਼ਰੂਰ ਜੁੜੇਗਾ।
ਮਨ ਦਾ ਜੁੜਨਾ ਬੜਾ ਕਠਿਨ ਹੁੰਦਾ, ਜ਼ਰੂਰ ਜੁੜੇਗਾ। ਆਪਾਂ ਰੋਜ਼ ਵੀ ਅਰਦਾਸ ਕਰਦੇ ਹਾਂ, ਸਾਹਿਬ ਜੀ ਕੋਈ ਐਸਾ ਪ੍ਰੇਮੀ ਮਿਲਿਓ ਜੇ ਜਿਹਨਾਂ ਮਿਲਿਆ ਤੁਹਾਡਾ ਨਾਮ ਚੇਤਾ ਆਵੇ, ਤਾਂ ਸਤਿਗੁਰੂ ਜ਼ਰੂਰ ਕਿਰਪਾ ਕਰਦੇ ਨੇ, ਪਰ ਸਾਡੇ ਅੰਦਰ ਲੋੜ ਹੋਣੀ ਚਾਹੀਦੀ। ਵੈਨ ਦਾ ਸਾਹਿਬ ਇਜ਼ ਰੈਡੀ, ਮਨ ਜੋੜਨ ਦਾ ਵਸੀਲਾ ਹੋਣਾ ਚਾਹੀਦਾ, ਮਨ ਨੂੰ ਲੋੜ ਹੋਣੀ ਚਾਹੀਦੀ ਹੈ ਜੁੜਨ ਦੀ, ਫਿਰ ਤਾਂ ਅਵਾਸ਼ੀ ਜੁੜੇਗਾ। ਕਰ ਕਿਰਪਾ ਹਰ ਚਰਨ ਧਿਆਈ, ਤਾਂ ਤੇ ਉਸ ਵਾਹਿਗੁਰੂ ਦਾ ਸ਼ੁਕਰ ਕਰਨ ਲਈ ਨਾਮ ਸਿਮਰਨ ਜ਼ਰੂਰ ਕਰਿਓ ਜੀ। ਦਇਆ ਕਰੋ ਬਸੋ ਮਨ ਆਏ, ਯਾਦ ਕਰਨਾ ਮੁਬਾਰਕ ਹੈ, ਜਿਹੜੇ ਸਿਮਰਨ ਕਰਦੇ ਨੇ ਉਹਨਾਂ ਨੂੰ ਵਧਾਈ ਹੈ। ਵਧੋ ਫੁੱਲੋ, ਜ਼ਰੂਰ ਸਿਮਰਨ ਕਰਿਓ ਜੇ। ਪਰ ਅਮੀਰ ਕੌਣ ਹੁੰਦਾ ਹੈ ਆਪ ਜਾਣਦੇ ਹੋ, ਜਿਹਦੇ ਪਾਸ ਬਹੁਤ ਧਨ ਹੁੰਦਾ, ਜਿਹਦੇ ਪਾਸ ਬਹੁਤ ਸਟੋਰ ਹੁੰਦੇ, ਜਿਹਦੇ ਪਾਸ ਬਹੁਤ ਡਾਲਰਸ ਹੁੰਦੇ ਨੇ, ਉਹ ਅਮੀਰ ਹੁੰਦਾ। ਇਸ ਤਰ੍ਹਾਂ ਇੱਕ ਮੇਰੀ ਤਾਂ ਇਹ ਹੈ, ਇਹ ਬਾਹਰ ਦੀ ਹੈ, ਟੈਂਪਰੇਰੀ ਹੈ, ਫਾਨੀ ਹੈ, ਇੱਕ ਮੇਰੀ ਅੰਦਰ ਦੀ ਹੈ। ਉਹ ਨਾ ਵੱਡਾ ਮਾਇਆ ਵਡਿਆਈ, ਤੋਂ ਵੱਡਾ ਜਿਨ ਹਰ ਲਿਵਦਾ ਹੈ। ਹਰੀ ਸਿਮਰਨ ਕਰਦਿਆਂ ਹੋਇਆ ਹਰੀ ਨਾਲ ਲਿਓ ਲਾ ਲਿਓ ਜੀ, ਤਾਂ ਜੋ ਵਾਹਿਗੁਰੂ ਕਦੀ ਨਾ ਭੁੱਲਣ। ਬੇਬੇ ਜੀ ਨੇ ਇਹੀ ਤਾਂ ਕੀਤਾ, ਇਹੀ ਕਾਰਨ ਸੀ ਗੁਰੂ ਨਾਨਕ ਹਜ਼ੂਰ ਜਦੋਂ ਬੇਬੇ ਵਿਆਹੀ ਗਈ ਉਸ ਤੋਂ ਬਿਨਾਂ ਨਾ ਰਹਿ ਸਕੇ। ਸੁਲਤਾਨਪੁਰ ਲੋਧੀ ਆਉਣ ਦਾ ਵੀ ਕਾਰਨ ਇਹ ਹੀ ਬਣਿਆ, ਗੁਰੂ ਨਾਨਕ ਹਜ਼ੂਰ ਬੇਬੇ ਤੋਂ ਬਿਨਾਂ ਰਹਿ ਨਹੀਂ ਸਨ ਸਕਦੇ। ਬੇਬੇ ਨੇ ਲਿਵ ਲਾਈ ਹੋਈ ਸੀ ਵਾਹਿਗੁਰੂ ਨਾਲ, ਜਾਣਦੀ ਸੀ ਮੇਰਾ ਵੀਰ ਨਿਰੰਕਾਰ ਹੈ, ਅੱਛੀ ਤਰ੍ਹਾਂ ਜਾਣਦੀ ਸੀ। ਪਰ ਬਾਲਕ ਨਿਰੰਕਾਰ ਜਿਹੜਾ ਮਾਤਾ ਤੋਂ ਬਿਨਾਂ, ਪਿਤਾ ਤੋਂ ਬਿਨਾਂ ਸ਼ਾਇਦ ਰਹਿ ਸਕਦਾ ਸੀ, ਭੈਣ ਤੋਂ ਬਿਨਾਂ ਨਹੀਂ ਸੀ ਰਹਿ ਸਕਦਾ। ਇਸ ਲਈ ਲਿਵ ਲਾਉਣਾ ਚਾਹੁੰਦੇ ਹੋ, ਕਿਸੇ ਸੰਤ ਮਹਾਂਪੁਰਸ਼ ਦੀ ਸੰਗਤ ਵਿੱਚ ਰਹੇ ਹੋ ਜੇ, ਜ਼ਰੂਰ ਲਿਵ ਲੱਗੇ ਜੀ। ਦਇਆ ਕਰੋ ਵਸੋ ਮਨ ਆਏ, ਮਨ ਵਿੱਚ ਕਿਵੇਂ ਵੱਸਦਾ? ਮਨ ਦੇ ਚਾਰ ਹਿੱਸੇ ਹੁੰਦੇ ਨੇ, ਮਨ, ਬੁੱਧੀ, ਚਿੱਤ ਔਰ ਅੰਤਸ਼ਕਰਨ। ਮਨ ਔਰ ਬੁੱਧੀ ਸਾਡੀ ਐਲੀਮੈਂਟਰੀ ਬਾਡੀ ਨੂੰ ਚਲਾਉਂਦਾ, ਦੈਟ ਨੋਨ ਐਜ ਐਲੀ ਬਾਡੀ, ਪੰਜ ਤੱਕ ਦਾ ਸਰੀਰ ਬਾਹਰ ਦਾ ਜੋ ਖਿਲ ਜਾਣ ਵਾਲਾ ਹੈ। ਇਸ ਦੇ ਅੰਦਰ ਇੱਕ ਹੋਰ ਮਜ਼ਬੂਤ ਸਰੀਰ ਹੁੰਦਾ ਜੋ ਮੌਤ ਵੇਲੇ ਨਹੀਂ ਗਿਰਦਾ, ਮੌਤ ਵੇਲੇ ਉਸ ਦੀ ਮ੍ਰਿਤੂ ਨਹੀਂ ਆਉਂਦੀ, ਉਸ ਨੂੰ ਚਿੱਤ ਔਰ ਅੰਤਸ਼ਕਰਨ ਚਲਾਉਂਦਾ। ਅੰਤਸ਼ਕਰਨ ਅੱਖ ਦਾ ਉਹ ਹਿੱਸਾ ਹੈ ਜਿਹੜਾ ਸੰਸਾਰ ਨੂੰ ਅਸੀਂ ਦੇਖਦੇ ਹਾਂ, ਇਹ ਅੱਖ ਖੁੱਲ ਜਾਏ ਉਹ ਅੰਦਰ ਨੂੰ ਚਲਾਉਂਦਾ। ਅੰਦਰ ਦਾ ਸੰਸਾਰ ਬਹੁਤ ਜ਼ਿਆਦਾ ਮਿੱਠਾ ਹੈ, ਇਸ ਲਈ ਅੰਦਰ ਵੜੋਗੇ ਅੰਮ੍ਰਿਤ ਰਸ ਮਿਲੇਗਾ। ਹਜ਼ੂਰ ਕਹਿੰਦੇ ਨੇ ਬਾਹਰ ਰਹੋਗੇ ਤਾਂ ਬਾਹਰ ਮਾਇਆ ਦਾ ਜ਼ਹਿਰ ਮਿਲੇਗਾ, ਕਿਉਂਕਿ ਇਸ ਮਾਇਆ ਨੇ ਅੱਜ ਤੱਕ ਕਿਸੇ ਨੂੰ ਛੱਡਿਆ ਨਹੀਂ, ਬਿਨਾਂ ਦੰਦਾਂ ਤੋਂ ਇਸਨੇ ਸਭ ਨੂੰ ਖਾ ਲਿਆ ਹੈ। ਇਹ ਪਵਿੱਤਰ ਬਾਣੀ ਵਿੱਚ ਸ਼ਬਦ ਨੇ, ਪੜ੍ਹ ਲੈਣਾ, ਵਿਚਾਰ ਲੈਣਾ। ਦਇਆ ਕਰੋ ਬਸੋ ਮਨ ਆਏ, ਪਹਿਲਾਂ ਮਨ ਵਿੱਚ, ਫਿਰ ਵਿਚਾਰਾਂ ਵਿੱਚ। ਜਿਸ ਵੇਲੇ ਇਸ ਵੇਲੇ ਤੁਸੀਂ ਵਿਚਾਰ ਸੁਣ ਰਹੇ ਹੋ, ਇਹ ਵਿਚਾਰਾਂ ਵਿੱਚ ਪ੍ਰਭੂ ਆ ਗਏ। ਹੁਣ ਜੇ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ ਬੋਲੋਗੇ ਤਾਂ ਸਹਿਜੇ ਸਹਿਜੇ ਇਹ ਵਾਹਿਗੁਰੂ ਦਾ ਨਾਮ ਚਿੱਤ ਵਿੱਚ ਆ ਜਾਏਗਾ। ਚਿੱਤ ਵਿੱਚ ਨਾਇਆ ਆਇਆ ਨਾਮ ਕਦੀ ਭੁੱਲਦਾ ਨਹੀਂ, ਉਹ ਸਾਡੇ ਸੂਖਸ਼ਮ ਵ੍ਰਿਤੀ ਨੂੰ ਵਾਹਿਗੁਰੂ ਜੀ ਦੇ ਨਾਲ ਜੋੜੀ ਰੱਖਦਾ। ਇਹ ਬਾਹਰ ਦਾ ਸਰੀਰ ਹੈ, ਇਹ ਜ਼ਿੰਮੇਵਾਰੀ ਨਿਭਾਉਣ ਲਈ ਬਣਿਆ, ਮਾਇਆ ਕਮਾਉਣ ਲਈ ਬਣਿਆ। ਜਿਹੜਾ ਅੰਦਰ ਦਾ ਸਰੀਰ ਹੈ, ਆਸਟਰ ਬਾਡੀ, 17 ਤੱਕ ਦਾ, ਉਹ ਵਾਹਿਗੁਰੂ ਜਪਣ ਵਾਸਤੇ ਬਣਿਆ ਹੈ। ਇਸ ਲਈ ਜਿਹਨਾਂ ਗੁਰਮੁਖਾਂ ਨੂੰ ਇਸ ਗੱਲ ਦਾ ਪਤਾ ਚੱਲਦਾ, ਉਹ ਅੰਦਰੋਂ ਵਾਹਿਗੁਰੂ ਨਾਲ ਜੁੜੇ ਰਹਿੰਦੇ ਨੇ ਤੇ ਬਾਹਰੋਂ ਕਾਰ ਕਰਦੇ ਰਹਿੰਦੇ ਹਨ। ਮੋਹੇ ਨਿਰਗੁਣ ਲਈ ਜੈ ਲੜ ਲਾਏ, ਕਿਸੇ ਵਸਤੂ ਦਾ ਹੰਕਾਰ ਨਾ ਕਰਨਾ। ਭਾਈ ਨੰਦ ਲਾਲ ਜਦੋਂ ਪਹਿਲਾਂ ਸਾਹਿਬ ਦੇ ਚਰਨਾਂ ਵਿੱਚ ਆਇਆ, ਉਸ ਦਰਬਾਰ ਦਾ ਤਾਂ ਸ਼ਾਨ ਸ਼ੌਕਤ ਵੀ ਬਹੁਤ ਬੜਾ ਸੀ। ਮੈਂ ਆਪ ਨੂੰ ਬਹੁਤ ਇਲਸਟ੍ਰੇਟ ਨਹੀਂ ਕਰ ਸਕਦਾ, ਕਿਉਂਕਿ 15-20 ਮਿੰਟ ਲੱਗਦੇ ਨੇ। ਸਾਹਿਬ ਦਸਮ ਪਾਤਸ਼ਾਹ ਦਰਬਾਰ ਸਭ ਤੋਂ ਬੜਾ ਸੀ, ਪਰ ਨੰਦ ਲਾਲ ਨੇ ਸੋਚਿਆ ਇੱਥੇ ਤਾਂ ਬਹੁਤ ਕੁਝ ਦੇਣ ਵਾਲੇ ਨੇ, ਮੈਂ ਸਾਹਿਬ ਨੂੰ ਕੀ ਦੇਵਾਂ। ਸੋਚਿਆ ਕਿ ਮੈਂ ਆਪਣਾ ਸਿਰ ਕੱਟ ਕੇ ਦੇ ਦਿੰਦਾ। ਸਾਹਿਬ ਅੰਤਰਯਾਮੀ ਜਾਣਦੇ ਸਨ, ਆਖਣ ਲੱਗੇ, ਨੰਦ ਲਾਲ ਤੂੰ ਪਿਆਰ ਨਾਲ ਆਇਆ ਹੈ, ਜੇ ਸੌਦਾ ਕਰਨਾ ਚਾਹੁੰਦਾ ਹੈ ਤਾਂ ਫਿਰ ਤੂੰ ਉਹ ਵਸਤੂ ਦੇ ਜਿਹੜੀ ਤੇਰੀ ਹੈ। ਨੰਦ ਲਾਲ ਸਿਆਣਾ ਸੀ, ਪਾਤਸ਼ਾਹ ਮੇਰਾ ਤੇ ਕੁਛ ਵੀ ਨਹੀਂ ਹੈ, ਮੈਂ ਤੈਨੂੰ ਕੁਛ ਨਹੀਂ ਦੇ ਸਕਦਾ, ਔਰ ਸੱਚ ਇਹੀ ਹੈ, ਅਸੀਂ ਵਾਹਿਗੁਰੂ ਜੀ ਨੂੰ ਕੁਛ ਨਹੀਂ ਦੇ ਸਕਦੇ। ਜੋ ਕੁਛ ਦਿਓ ਜੇ ਨਿਮਾਣੇ ਹੋ ਕੇ ਦਿਓ, ਪ੍ਰੇਮ ਨਾਲ ਦਿਓ ਜੇ, ਇਹ ਵਾਹਿਗੁਰੂ ਜੀ ਦਾ ਹੈ, ਇਸ ਤਰ੍ਹਾਂ ਕਰਕੇ ਦਿਓ ਜੇ।
ਇਹਦੇ ਇਵਜ਼ ਵਿੱਚ ਮੰਗਿਓ ਕਿ ਜੇ ਕੁਛ ਨਾ, ਇਹ ਵੱਡੀ ਭੁੱਲ ਹੈ ਇਨਸਾਨ ਜੋ ਦਿੰਦੇ ਹੋ ਪਿਆਰ ਨਾਲ ਦਿਓ ਜੀ, ਵਾਹਿਗੁਰੂ ਜੀ ਦਾ ਕਰਕੇ ਦਿਓ ਜੀ। ਸੱਚ ਤੋਂ ਇਹ ਹੈ ਕਿ ਅਸੀਂ ਦੇ ਹੀ ਕੁਛ ਨਹੀਂ ਸਕਦੇ, ਇੱਥੇ ਵਾਹਿਗੁਰੂ ਨੇ ਸਭ ਕੁਝ ਦਿੱਤਾ ਹੋਇਆ, ਉਸ ਵਿੱਚੋਂ ਜੇ ਥੋੜ੍ਹੇ ਸਵਾਸ ਦੇ ਸਕਾਂਗੇ ਤਾਂ ਵੀ ਉੱਤਮ ਹੋਵੇਗਾ। ਮੈਂ ਆਪਦੇ ਪੁੱਤਰ ਚਰਨਾਂ 'ਚ ਇਹ ਬੇਨਤੀ ਕਰਦਾ, ਸਭ ਤੋਂ ਵੱਡਾ ਦਾਨ ਜੇ ਮਨੁੱਖ ਸਤਿਗੁਰੂ ਨੂੰ ਦੇ ਸਕਦਾ ਉਹ ਹੈ ਪ੍ਰਾਣ ਦੇਣਾ। ਵਾਹਿਗੁਰੂ ਕਹਿਣਾ, ਜਿਨ੍ਹਾਂ ਸਵਾਸਾਂ ਨਾਲ ਵਾਹਿਗੁਰੂ ਕਹਿ ਲਵਾਂਗੇ ਉਹ ਪ੍ਰਾਣਦਾਤਾ ਪਰਮੇਸ਼ਰ ਕੋਲ ਉਹ ਸਵਾਸ ਪਹੁੰਚ ਜਾਣਗੇ। ਇਸ ਘਰ ਵਿੱਚ ਇਹਨਾਂ ਸਵਾਸਾਂ ਦੀ ਕੀਮਤ ਹੈ। ਤਾਂ ਕਿ ਨੰਦ ਲਾਲ ਨੂੰ ਉਪਦੇਸ਼ ਦਿੰਦਿਆਂ ਸਹਿਗੁਰ ਸਿੰਘ ਪਾਤਸ਼ਾਹ ਨੇ ਕਿਹਾ, ਨੰਦ ਲਾਲ ਇਹ ਸਵਾਸ ਕੀਮਤੀ ਨੇ, ਪ੍ਰੇਮ ਨਾਲ ਵਾਹਿਗੁਰੂ ਬੋਲ, ਵਾਹਿਗੁਰੂ ਬੋਲ, ਮੌਤ ਤੋਂ ਪਰੇ ਹੋ ਜਾਣੀ, ਤੈਨੂੰ ਜੀਵਨ ਦਾਤਾ ਮਿਲ ਜਾਏਗਾ। ਸਾਰੇ ਡਰ ਲੈ ਜਾਣਗੇ, ਕਿਸੇ ਗੱਲ ਦੀ ਕੋਈ ਚਿੰਤਾ ਨਹੀਂ ਰਹਿ ਜਾਏਗੀ। ਔਰ ਆਪ ਸਭ ਜਾਣਦੇ ਹੋ ਕਿ ਭਾਈ ਨੰਦ ਲਾਲ ਗੋਆ ਕਿਤਨਾ ਵੱਡਾ ਸਿੱਖ ਹੋਇਆ ਸਹਿਤ ਸਿੰਘ ਪਾਤਸ਼ਾਹ ਦੀ ਵਕਤ। ਅੱਜ ਵੀ ਐਸੇ ਸਿੱਖ ਹੋਣਗੇ, ਪਰ ਇੱਕ ਪ੍ਰਾਣਾਂ ਦੀ ਬਾਜ਼ੀ ਹੈ ਭਾਈ, ਇੱਕ ਸੌਦਾ ਹੈ ਪ੍ਰੇਮ ਦਾ। ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਾ ਪਾਇਓ, ਪ੍ਰੇਮ ਕੋ ਕੀਤਾ ਨਹੀਂ ਜਾਂਦਾ, ਇਹ ਤਾਂ ਹੋ ਜਾਂਦਾ। ਸਹਿਤ ਸਿੰਘ ਪਾਤਸ਼ਾਹ ਦਰਸ਼ਨ ਨੇ ਕੀਤਾ, ਭਾਈ ਨੰਦ ਲਾਲ ਨੇ ਪ੍ਰੇਮ ਹੋ ਗਿਆ, ਪ੍ਰੇਮ ਤਾਂ ਹੋ ਹੀ ਜਾਂਦਾ। ਜਦ ਗੁਣਾਂ ਵਿੱਚ ਚੁੱਕਾਂਗੇ ਤਾਂ ਪ੍ਰੇਮ ਹੋਵੇਗਾ, ਨਿਰਸੰਦੇਹ ਪ੍ਰੇਮ ਹੋਵੇਗਾ। ਅਸੀਂ ਪ੍ਰੇਮ ਨਾਲ ਵਾਹਿਗੁਰੂ ਕਹਿਣਾ, ਮੋਹੇ ਨਿਰਗੁਣ ਨੀਜੈ ਲੜ ਲਾਏ ਪਾਤਸ਼ਾਹ, ਮੇਰੇ ਵਿੱਚ ਕੋਈ ਗੁਣ ਨਹੀਂ ਹਨ, ਇਹ ਗੁਣ ਤਾਂ ਸਾਰੇ ਟਾਈਮ ਹੀ ਦਿੱਤੇ ਨੇ। ਇਹ ਤਾਂ ਮੇਰਾ ਜ਼ਿੰਦਗੀ ਦਾ ਤਜਰਬਾ ਹੈ, ਸਾਡੇ ਵਿੱਚ ਜਿਹੜੇ ਵੀ ਗੁਣ ਨੇ ਵਾਹਿਗੁਰੂ ਨੂੰ ਦਿੱਤੇ ਨੇ, ਅਤੇ ਔਗੁਣ ਅਸੀਂ ਆਪ ਹੀ ਅਰਜਿਤ ਕਰ ਲੈਣੇ ਇੱਥੇ ਆ ਕੇ, ਔਗੁਣ ਅਸੀਂ ਇਕੱਠੇ ਕਰ ਲੈਣੇ ਸੀ, ਕਰਦੇ ਹੀ ਔਗੁਣ ਆ ਇਕੱਠੇ, ਠੀਕਰਾਂ ਹੀ ਤਾਂ ਇਕੱਠੀਆਂ ਕਰ ਰਹੇ ਹਾਂ, ਕਰ ਕੀ ਰਹੇ ਹਾਂ ਅਸੀਂ। ਕੋਈ ਨਾ ਇਹ ਧੰਨ ਨਾਲ ਚਲੇ ਜਾਣਾ, ਇੱਕ ਗੁਰੂ ਪ੍ਰਵਾਨ ਕਰਦਾ, ਅਵਰ ਕਰਤੋ ਸਗਲੀ ਜਮ ਡਾਲੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ। ਜਿੱਥੇ ਹਿਸਾਬ ਹੋਣਾ ਹੈ ਉੱਥੇ ਡੋਲਣ ਜਾਣਾ ਹੀ ਨਹੀਂ, ਇਕੱਠੇ ਕੀ ਕਰ ਰਹੇ ਹੈ ਵਿਚਾਰੋ ਭਾਈ। ਇਸ ਲਈ ਇੱਕ ਧੰਨ ਇਕੱਠਾ ਕਰ ਸਕਦੇ ਹਾਂ, ਕੋਈ ਹੈ ਵਾਹਿਗੁਰੂ ਬੋਲੋ, ਇਹ ਧੰਨ ਸਾਡੇ ਅੰਦਰ ਇਕੱਠਾ ਹੋ ਜਾਏਗਾ, ਸੁੱਖ ਹੋਵੇਗਾ। ਜੈ ਮਾਰਗ ਜਾ ਸਕੇਲਾ, ਜੈ ਹਰੀ ਨਾਮ ਸੰਗ ਹੋ ਸਕੇਲਾ। ਰਹਾਓ ਪ੍ਰਭ ਕਿਤੇ ਆਵੇ ਤਾਂ ਕੈਸੀ ਭੀੜ। ਵਾਹਿਗੁਰੂ ਪਹਿਲੋਂ ਰਸਨਾ ਨਾਲ ਬੋਲੀਦਾ, ਫਿਰ ਵਿਚਾਰਾਂ ਵਿੱਚ ਬੋਲੀਦਾ, ਇਹਨੂੰ ਮਧਮਾ ਜਾਪ ਕਹਿੰਦੇ ਨੇ। ਤੀਸਰਾ ਜਾਪ ਪਾਸ ਜਯੰਤੀ ਹੈ, ਥੋੜ੍ਹਾ ਜਿਹਾ ਡਿਫੀਕਲਟ ਹੈ, ਇਹ ਸਮਝਣ ਵਾਲੀ ਗੱਲ ਹੈ, ਇਸ ਸੰਤ ਮਹਾਂਪੁਰਸ਼ ਕੋਲ ਬੈਠ ਕੇ ਸਮਝਿਆ ਜਾ ਸਕਦਾ। ਸੂਖਸ਼ਮ ਚਿੱਤ ਵਿੱਚ ਵਾਹਿਗੁਰੂ ਜੀ ਆ ਜਾਣ, ਚਿੱਤ ਵਿੱਚ ਵਾਹਿਗੁਰੂ ਜੀ ਆ ਜਾਣ। ਇਹਦਾ ਤਰੀਕਾ ਇਹ ਹੈ ਕਿ ਦੌਰਾ ਤਾਂ ਬੋਲ ਕੇ ਕਹੋ ਵਾਹਿਗੁਰੂ ਵਾਹਿਗੁਰੂ, ਤੀਸਰੀ ਵਾਰਾਂ ਇਹ ਸਵਾਸ ਜਦੋਂ ਬਦਲਦਾ ਨਿਊਟਰਲ ਹੁੰਦਾ ਉਦੋਂ ਵਾਹਿਗੁਰੂ ਕਹੋ, ਫਿਰ ਇਹ ਅਰਪਣ ਹੋਏਗਾ ਵਾਹਿਗੁਰੂ ਦੇ ਚਰਨਾਂ ਵਿੱਚ, ਤਾਂ ਵਾਹਿਗੁਰੂ ਨਾਮ ਚਿੱਤ ਵਿੱਚ ਆ ਜਾਏਗਾ। ਫਿਰ ਰਾਤਰੀ ਦੇ ਸੁੱਤੇ ਸਮੇਂ ਵੀ ਆਪ ਭੁੱਲ ਨਹੀਂ ਜਾਓ, ਸੁੱਤਿਆਂ ਵੀ ਨਾਮ ਜਾਪ ਹੋਏਗਾ, ਉੱਠਿਆਂ ਵੀ ਨਾਮ ਜਾਪ ਹੋਏਗਾ। ਚਾਹੇ ਆ ਬਾਣੀ ਪੜ੍ਹੋ, ਕੀਰਤਨ ਕਰੋ, ਗੱਲਾਂ ਕਰੋ, ਹੱਟੀ ਤੇ ਜਾਓ, ਬਿਜ਼ਨਸ ਕਰੋ, ਇਹ ਤਨ ਜਿਹੜਾ ਹੈ ਇਹ ਅਰਜਿਤ ਮਾਇਆ ਕਰਨ ਵਾਸਤੇ ਬਣਿਆ ਹੈ। ਜਿਹੜਾ ਅੰਦਰ ਦਾ ਸਾਡਾ ਸੂਖਸ਼ਮ ਹੈ ਜਿਹਦੇ ਵਿੱਚ ਚਿੱਤ ਕੰਮ ਕਰਦਾ ਹੈ, ਉਸ ਵਿੱਚ ਨਾਮ ਜਪਿਆ ਜਾਂਦਾ ਹੈ। ਦਰਅਸਲ ਸੱਚ ਇਹ ਹੈ, ਆਪ ਸਮਝਦੇ ਹੋ ਬਾਣੀ ਗੁਰੂ ਹੈ, ਬਾਣੀ ਗੁਰੂ ਹੈ, ਇਹ ਲਿਖਿਆ ਹੈ ਬਾਣੀ ਗੁਰੂ ਹੈ, ਗੁਰੂ ਬਾਣੀ ਹੈ ਤੇ ਬਾਣੀ ਗੁਰੂ ਹੈ। ਤਾਂ ਫਿਰ ਕੀ ਜਪਜੀਤ ਸਾਹਿਬ ਦੇ ਗੁਟਕੇ ਵਿੱਚ ਜਿਹੜੀ ਬਾਣੀ ਲਿਖੀ, ਕਿਆ ਉਹ ਗੁਰੂ ਨਹੀਂ? ਸੰਭਾਲਿਓ ਜੇ ਇਸ ਵਚਨ ਨੂੰ, ਕਿਆ ਇਸ਼ਤਹਾਰਾ ਉੱਤੇ ਲਿਖਿਆ ਕੁਛ ਸ਼ਲੋਕ ਮਾਰੇ ਦਾ ਕੁਛ ਸ਼ਬਦ, ਕਿਆ ਬਾਣੀ ਗੁਰੂ ਨਹੀਂ? ਬਾਣੀ ਗੁਰੂ ਹੈ, ਸੰਭਾਲਿਓ ਜੀ ਆਪਣੇ ਆਪ ਨੂੰ, ਸਤਿਗੁਰੂ ਨੂੰ ਸੰਭਾਲ ਲਿਓ ਜੀ, ਇਹਨੂੰ ਪੈਰਾਂ 'ਚ ਨਾ ਜਾਣ ਦੇਣਾ, ਲਿਫਾਫਿਆਂ 'ਤੇ ਨਾ ਜਾਣ ਦੇਣਾ, ਇਸ਼ਤਹਾਰਾਂ 'ਚ ਨਾ ਵਿਖਰਨ ਦੇਣਾ। ਬਾਣੀ ਗੁਰੂ ਹੈ, ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹੋ ਤੇ ਬਾਣੀ ਗੁਰੂ ਹੈ, ਇਸ ਵਿੱਚ ਲਿਖਿਆ ਬਾਣੀ ਗੁਰੂ ਹੈ, ਸੰਭਾਲਿਓ ਜੀ ਆਪਣੇ ਆਪ ਨੂੰ। ਜਦੋਂ ਬਾਣੀ ਗੁਰੂ ਸਮਝੋਗੇ ਤਾਂ ਸਤਿਗੁਰੂ ਅੰਗ ਸੰਗ ਹੋ ਜਾਣਗੇ।
ਨਾਮ ਚਿੱਤ ਵਿੱਚ ਆਵੇਗਾ, ਹਜ਼ੂਰ ਕਹਿੰਦੇ ਨੇ ਫਿਰ ਕੋਈ ਦੁੱਖ ਨਹੀਂ ਵਿਆਪੇਗਾ, ਦੇਹੀ ਤੋਂ ਪਰੇ ਹੋ ਜਾਓ। ਦੇਹੀ ਤਾਂ ਰੋਗਗ੍ਰਸਤੀ ਰਹਿੰਦੀ ਹੈ, ਦੇਹੀ ਦਾ ਤਾਂ ਇਹੀ ਹਾਲ ਹੈ, ਦੇਹੀ ਨੂੰ ਤਾਂ ਭੁੱਖ ਲੱਗੀ ਰਹਿੰਦੀ, ਸਭ ਤੋਂ ਵੱਡਾ ਦੁੱਖ ਤਾਂ ਇਹ ਹੈ। ਫਿਰ ਪਾਲਾ ਲੱਗਦਾ, ਫਿਰ ਗਰਮੀ ਲੱਗਦੀ, ਸਰਦੀ ਲੱਗਦੀ ਹੈ, ਫਿਰ ਇਹਨੂੰ ਮੇਨਟੇਨ ਆਪਾਂ ਕਿੰਨੀ ਕਰਦੇ ਹਾਂ, ਫਿਰ ਵੀ ਬੁਰੀ ਹੁੰਦੀ ਜਾਂਦੀ, ਕਮਜ਼ੋਰ ਹੁੰਦੀ ਜਾਂਦੀ ਹੈ। ਮਿੱਟੀ ਜੋ ਹੋਈ, ਹੁਣ ਮਿੱਟੀ ਸਹਾਈ ਤਾਂ ਰਹਿ ਨਹੀਂ ਸਕਦੀ, ਹਾਂ ਇਹਨੂੰ ਸੰਭਾਲ ਸਕਦੇ ਹੋ ਅਗਰ ਤੁਸੀਂ ਵਾਹਿਗੁਰੂ ਤੋਂ, ਵਾਹਿਗੁਰੂ ਜੀ ਆਪ ਹੀ ਇਹਨੂੰ ਸੰਭਾਲ ਸਕਦੇ ਨੇ, ਵਾਹਿਗੁਰੂ ਜੀ ਆਪ ਹੀ ਕਿਰਪਾ ਕਰ ਸਕਦੇ ਨੇ। ਇਸ ਲਈ ਇਸ ਨੂੰ ਸੰਭਾਲਣ ਲਈ ਜ਼ਰੂਰੀ ਹੈ ਅਸੀਂ ਵਾਹਿਗੁਰੂ ਨਾਮ ਜਪੀਏ। ਹਰ ਸੇਵਕ ਨਾਹੀਂ ਜਮ ਪੀੜ, ਜਿਹੜਾ ਹਰੀ ਦਾ ਹੋ ਜਾਏ, ਜਿਹੜਾ ਗੁਰੂ ਦਾ ਹੋ ਜਾਏ, ਉਹ ਜਮ ਦੁਆਰੇ ਨਹੀਂ ਜਾਏਗਾ, ਉਸਨੂੰ ਮੌਤ ਨਹੀਂ ਆਵੇ। ਸਰਬ ਦੁੱਖ ਹਰ ਸਿਮਰਤ ਨਸੈ, ਕੋਈ ਵੀ ਦੁੱਖ ਹੋਵੇ, ਪੂਰਲੇ ਕਰਮ ਦਾ, ਹੁਣ ਦੇ ਕਰਮ ਦਾ, ਬਾਹਰ ਦਾ, ਅੰਦਰ ਦਾ, ਸੂਕਸ਼ਮ ਐਲੀਮੈਂਟਰੀ ਕੁਛ ਵੀ ਦੁੱਖ ਹੋਵੇ, ਸਭ ਖਤਮ ਹੁੰਦਾ, ਘਟਦਾ ਤੇ ਖਤਮ ਹੁੰਦਾ। ਵਾਹਿਗੁਰੂ ਬੋਲਦੇ ਹਾਂ ਤਾਂ ਤੇਰੀ ਅਚੂਕ ਦਵਾਈ ਹੈ ਭਾਈ, ਕਿਉਂ ਨਹੀਂ ਖਾਂਦੇ? ਡਾਕਟਰ ਕੋਲ ਦਵਾਈ ਲੈਣ ਦੇ ਇੰਨੇ ਪੈਸੇ ਦੇਣੇ, ਇਹ ਦਵਾਈ ਮੁਫ਼ਤ ਮਿਲਦੀ ਹੈ। ਸਰਵ ਰੋਗ ਕਾ ਔਖਾ ਨਾਮ, ਦੈਟ ਇਜ਼ ਸੈਡ ਟੂ ਬੀ ਦ ਪੈਨਸੀ ਆਫ ਆਲ ਇਲ, ਇਹ ਸਾਰਿਆਂ ਰੋਗਾਂ ਦੀ ਇੱਕ ਦਵਾਈ ਹੈ। ਕੋਈ ਵੀ ਰੋਗ ਹੋਵੇ, ਮਨ ਦਾ ਹੋਵੇ, ਤਨ ਦਾ ਹੋਵੇ, ਦੇਹੀ ਦਾ ਹੋਵੇ, ਅੰਦਰ ਦਾ ਹੋਵੇ, ਬਾਹਰ ਦਾ ਹੋਵੇ, ਬੁੱਧੀ ਦਾ ਹੋਵੇ, ਵਿਚਾਰਾਂ ਦਾ ਹੋਵੇ, ਚਿੱਤ ਦਾ ਹੋਵੇ, ਅੰਤਸਕਰਨ ਦਾ ਹੋਵੇ, ਅੱਖ ਦਾ ਹੋਵੇ, ਕੰਨ ਦਾ ਹੋਵੇ, ਰਸਨਾ ਦਾ ਹੋਵੇ, ਦੰਦ ਦਾ ਹੋਵੇ, ਕੋਈ ਵੀ ਰੋਗ ਹੋਵੇ, ਵਾਹਿਗੁਰੂ ਬੋਲੇ ਅਚੂਕ ਦਵਾਈ, ਨਿਰਸੰਦੇਹ ਅਸਰ ਕਰੇਗੀ। ਇਹ ਸਤਿਗੁਰਾਂ ਨੇ ਬਖਸ਼ੀ ਹੈ, ਸਤਿਗੁਰੂ ਵੱਡੇ ਵੈਦ ਨੇ, ਸਤਿਗੁਰੂ ਵੱਡੇ ਡਾਕਟਰ। ਸਰਬ ਦੁੱਖ ਹਰ ਸਿਮਰਤ ਨਸੈ, ਜਾਂ ਕੇ ਸੰਗ ਸਦਾ ਪ੍ਰਭ ਵਸੈ। ਸਤਿਗੁਰੂ ਜੀ ਫਰਮਾਉਂਦੇ ਨੇ ਜਿਸ ਵਾਹਿਗੁਰੂ ਨੂੰ ਤੁਸੀਂ ਭੁਲਾਇਆ ਹੋਇਆ ਨਾ, ਉਹ ਵਾਹਿਗੁਰੂ ਜੀ ਤੁਹਾਡੇ ਮਨ ਵਿੱਚ ਪ੍ਰਗਟ ਹੋ ਜਾਣਗੇ, ਤੁਹਾਡੇ ਨਾਲ ਵਸ ਜਾਣਗੇ। ਫਿਰ ਤੁਹਾਨੂੰ ਪਤਾ ਲੱਗੇਗਾ ਵਾਹਿਗੁਰੂ ਜੀ ਖਾਂਦੇ ਨੇ, ਵਾਹਿਗੁਰੂ ਜੀ ਸੌਂਦੇ ਨੇ, ਵਾਹਿਗੁਰੂ ਜੀ ਬੋਲਦੇ ਨੇ, ਵਾਹਿਗੁਰੂ ਜੀ ਆਉਂਦੇ ਨੇ, ਵਾਹਿਗੁਰੂ ਜੀ ਜਾਂਦੇ ਨੇ, ਵਾਹਿਗੁਰੂ ਜੀ ਪਹਿਨਦੇ ਨੇ, ਵਾਹਿਗੁਰੂ ਜੀ ਸਤਸੰਗ 'ਚ ਬੈਠੇ ਨੇ, ਵਾਹਿਗੁਰੂ ਜੀ ਵਚਨ ਕਰ ਰਹੇ ਨੇ, ਫਿਰ ਤੁਹਾਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਿੱਸੇਗਾ। ਇਸ ਤੋਂ ਛੋਟੋ ਕੁਛ ਨਹੀਂ ਦਿੱਸੇਗਾ। ਗੁਰਾਂ ਦਾ ਵਚਨ ਹੈ, ਮੈਂ ਆਪਣੇ ਸਿੱਖ ਦੇ ਕੋਲੇ ਰਹਿੰਦਾ। ਪ੍ਰਭ ਕਾ ਨਾਮ ਮਨ ਤਨ ਆਧਾਰ, ਬਿਸਰਤ ਨਾਮ ਹੋਵਤ ਤਨ ਚਾਰ। ਵਾਹਿਗੁਰੂ ਜੀ ਦਾ ਨਾਮ ਹੀ ਮਨ ਔਰ ਤਨ ਦਾ ਆਧਾਰ ਹੈ। ਤਨ ਵੀ ਵਾਹਿਗੁਰੂ ਦੇ ਨਾਮ ਨਾਲ ਹੀ ਜੀਵਤ ਹੈ, ਮਨ ਵੀ ਵਾਹਿਗੁਰੂ ਦੇ ਨਾਮ ਨਾਲ ਹੀ ਜੀਵਤ ਹੈ। ਤਨ ਤੋਂ ਮੌਤ ਵੇਲੇ ਮਰ ਜਾਂਦਾ, ਮਨ ਨਹੀਂ ਮਰਦਾ, ਮਨ ਕਿਸੇ ਨੈਕਸਟ ਬਾਡੀ ਵਿੱਚ ਟਰਾਵਲ ਕਰਦਾ। ਇਹ ਟ੍ਰਾਂਸਮਿਟ ਹੋਣਾ ਕਹਿੰਦੇ, ਟ੍ਰਾਂਸ ਮਾਈਗ੍ਰੇਸ਼ਨ ਆਫ ਦੀ ਸੋਲ ਕਹਿੰਦੇ ਨੇ, ਇੱਕ ਬਾਡੀ ਤੋਂ ਦੂਜੀ ਬਾਡੀ ਜਾਣਾ। ਔਰ 84 ਲੱਖ ਜੋਨ ਵਿੱਚ ਮਨ ਇਵੇਂ ਹੀ ਭਟਕਦਾ। ਔਰ ਯਾਦ ਰੱਖਣਾ, ਮੌਤ ਵੇਲੇ ਬਹੁਤ ਦੁੱਖ ਹੁੰਦਾ, ਜਨਮ ਵੇਲੇ ਵੀ ਬਹੁਤ ਦੁੱਖ ਹੁੰਦਾ, ਜਦੋਂ ਬੱਚਾ ਜਨਮਦਾ ਤਾਂ ਵੀ ਰੋਂਦਾ, ਮਰਨ ਲੱਗਾ ਵੀ ਬਹੁਤ ਰੋਂਦਾ। ਔਰ ਮੇਰੀ ਤਾਂ ਸਮਝ ਵਿੱਚ ਇਹ ਹੈਗੀ, ਜਿਉਂਦਾ ਵੀ ਰੋਂਦਾ ਹੀ ਇਹ, ਹਾਏ ਹਾਏ ਹਾਏ ਕਰੀਆ ਗੱਲਾਂ ਕਰੀਆ, ਖਾਈ ਵੀ ਜਾਂਦਾ, ਹੱਸੀ ਵੀ ਜਾਂਦਾ, ਫਿਰ ਵੀ ਰੋਈ ਜਾਂਦਾ। ਪੁੱਛ ਕੇ ਦੇਖ ਲਓ ਕਿਸੇ ਨੂੰ ਵੀ ਤੁਸੀਂ ਸੁਖੀ ਹੋ, ਆਪਣੇ ਆਪ ਨੂੰ ਪੁੱਛ ਕੇ ਦੇਖ ਲਓ, ਜਾਂ ਹਮਸਾਏ ਨੂੰ ਪੁੱਛ ਕੇ ਦੇਖ ਲਓ, ਜਾਂ ਆਪਣੇ ਰਿਸ਼ਤੇਦਾਰਾਂ ਨੂੰ ਪੁੱਛ ਕੇ ਦੇਖ ਲਓ, ਮਿਲਦੇ ਗਿਲਦੇ ਹੋਵੋਗੇ, ਹੁਣ ਵੀ ਬੈਠੇ ਹੋ, ਤੁਸੀਂ ਪੁੱਛ ਕੇ ਦੇਖ ਲਓ ਵੀ ਤੁਸੀਂ ਸੁਖੀ ਹੋ। ਕਿਸੇ ਸਿੱਖ ਨੂੰ ਪੁੱਛੋ ਵੀ ਤੂੰ ਸੁਖੀ ਹੈ, ਜਿਹੜਾ ਸੁਖੀ ਹੈ ਉਹ ਖਾਲਸਾ ਹੈ, ਜਿਹੜਾ ਸੁਖੀ ਹੈ ਗੁਰੂ ਕਾ ਸਿੱਖ ਹੈ, ਜਿਹੜਾ ਸੁਖੀ ਹੈ ਉਹ ਆਤਮ ਗਿਆਨੀ ਹੈ, ਜਿਹੜਾ ਸੁਖੀ ਹੈ ਉਹ ਬਖਸ਼ਿਆ ਹੋਇਆ ਹੈ। ਹਜ਼ੂਰ ਕਹਿੰਦੇ ਨੇ ਹਰੀ ਦਾ ਨਾਮ

0: ਹੁਣ ਤੁਸੀਂ ਬੋਲੋ ਜਰਾ, ਇੱਕ ਪਾਸੇ ਮੈਂ ਬੋਲਦਾ, ਦੂਸਰੇ ਪਾਸੇ ਮੈਨੂੰ ਆਵਾਜ਼, ਮੈਂ ਰਿਲੈਕਸ ਹੋਵਾਂਗਾ, ਮੈਨੂੰ ਪਤਾ ਲੱਗੇਗਾ ਕਿ ਮੇਰੇ ਗੁਰਦੇਵ ਦਾ ਤੁਸਾਂ ਵਚਨ ਮੰਨਿਆ।
1: ਸਤਿਨਾਮ ਵਾਹਿਗੁਰੂ ਸਤਿ

ਅੱਛੀ ਗੱਲ ਹੈ। ਮੈਂ ਤਾਂ ਹੋਰ ਵੀ ਪ੍ਰਸੰਨ ਹੋਇਆ। ਲਾਸਟ ਈਅਰ ਸਾਡੇ ਅਲੰਬਰਾ ਚ ਆਇਆ ਤਾਂ ਛੋਟਾ ਜਿਹਾ ਗੁਰਦੁਆਰਾ ਸੀ। ਇੱਥੇ ਵੇਖੋ ਵਾਹਿਗੁਰੂ ਨੇ ਕਿੰਨੀ ਕਿਰਪਾ ਕੀਤੀ। ਮੈਂ ਸਭ ਨੂੰ ਵਧਾਈ ਦਿੰਦਾ, ਖਾਸ ਕਰਕੇ ਭਾਈ ਸਾਹਿਬ ਨੂੰ, ਪ੍ਰਬੰਧਕਾਂ ਨੂੰ, ਤੁਹਾਨੂੰ ਸਭ ਨੂੰ। ਵਾਹਿਗੁਰੂ ਜੀ ਨੇ ਕਿਤਨੀ ਕਿਰਪਾ ਕੀਤੀ। ਹੋਰ ਵੀ ਚੜ੍ਹਦੀਆਂ ਕਲਾ ਚ ਰਹੋ, ਜਰਾ ਹੋਰ ਪਿਆਰ ਨਾਲ ਬੋਲਿਓ ਜੇ। ਸਤਿ ਨਾਮ ਵਾਹਿਗੁਰੂ।

0: ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਅਸੀਂ ਬੱਚੇ ਆਪਦੇ ਹਾਂ ਨੀਵੇਂ ਹਾਂ ਉੱਚੇ ਹਾਂ ਜੈਸੇ ਵੀ ਹਾਂ ਪਾਤਸ਼ਾਹ ਆਪਦੇ ਹਾਂ ਮੇਰ ਕਰਨੀ ਜੀ ਆਪ ਦਾ ਵਚਨ ਸੁਣਿਆ ਮਹਾਰਾਜ ਜੀ ਆਪ ਦੀ ਆਗਿਆ ਵਿੱਚ ਰਹੇ ਹਾਂ ਉੱਠਦੇ ਹਾਂ ਬੈਠਦੇ ਹਾਂ ਕੋਈ ਅਵੱਗਿਆ ਹੋ ਗਈ ਹੋਵੇ ਕਿਵਾਂ ਕਰਨਾ ਦਾਸਾਂ ਨੂੰ ਆਪਣੇ ਬਣਾਈ ਰੱਖਣਾ ਝੋਲੀਆਂ ਨਾਮ ਨਾਲ ਭਰਨੀਆਂ ਸਮਰਥ ਬਖਸ਼ਣੀ ਪਾਤਸ਼ਾਹ ਦਰ ਘਰ ਦੀ ਸੋਝੀ ਪਾਈ ਰੱਖਣੀ ਹਜ਼ੂਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਆਪਣੀ ਆਗਿਆ ਵਿੱਚ ਰੱਖਣਾ ਪਾਤਸ਼ਾਹ ਆਪਣੀ ਮਿਹਰ ਵਰਤਾਉਣਾ ਆਪਣੀ ਮਿਹਰ ਵਰਤਾਉਣਾ ਜੀਓ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ singhsabha2@gmail.com ਇੱਕ ਵਾਰ ਫਿਰ ਨੋਟ ਕਰੋ ਜੀ singhsabha2@gmail.com
3: You are listening Speak Radio broadcasting from Gurdwara Sahib Western Singh Sabha Williams Lake. Any comments and suggestions please call
4: 250-392-3874. ਸੰਸਾਰ ਸਾਧ ਹਰਣੇ

गाले को जाते दिसे दूर, गाले को देखे आदरा प्रभु, हे प्रभु गाये तेनों को जिस तरह कहे वो दूर है, बहुत दूर, बहुत दूर। पर किस तरह ही कोई गा रहे है और कह रहे है और बड़े दावे न गावे को लेख है हाजर हाजर, उसे हाजर नाजर है, उसे कौन है, उसे मेरे तो भी मेरे है। धर्म के अनंत पहलू ने और अनंत पहलुओं की विचार भगत जना ने की थी। किसी ने किसके अंग नो लिया, किसी ने किसके अंग नो लिया। जैसे शरीर इनू पिंड कहते हैं और वड्डे शरीर नो ब्रह्मंड कहते हैं। ब्रह्मंड भी महान है, ये पिंड भी महान है। यही कारण है ब्रह्मंड के वक् वक् हिस्सों के ज्ञानी मिलते हैं, इस पिंड के वक् वक् अंगों के ज्ञानी मिलते हैं। कोई आई स्पेशलिस्ट है, कोई डेंटिस्ट है दंदा बारे जाने, कोई हार्ट स्पेशलिस्ट है, कोई ब्रेन स्पेशलिस्ट है, विशेषक वक् वक् है। एक एक नस, एक एक अंग महान है। और कोई डेंटिस्ट दावे नाल यह नहीं कह सकता दंदा बारे जो मैं जानता कि आखिरी जानकारी है, इस तो अगे कोई और जानकारी नहीं है। आज काल तो दंदा बारे वक्त वक्त खोज, अखां बारे वक्त वक्त खोज। कुछ लोग एक ऐसा कहते हैं उस समय दूर नहीं जब ऊपर के दंद दुखण दे किसी होर डॉक्टर को जाना पेगा, थले के दुखे किसी होर को जाना। दूर क्यों जा, बत्ती दंद ने हर दंद निराला है, अपनी अलग होंद रखता है। हो सकता है बत्ती दंदा के बत्ती डॉक्टर, एक एक अंग, एक एक नस, एक एक इंद्रा, इस पिंड का बड़ा कीमती है, महान है। ना पूर्ण तौर से कोई ब्रह्मंड नो जान सकता है, ना पूर्ण तौर से कोई इस पिंड नो जान सकता है। जो अस्थूल रूप दे ब्रह्मंड दे है ब्रह्म, कोई सूक्ष्म रूप दे इस पिंड दे है वो ब्रह्म। ब्रह्मंड अपने तो बहुत दूर है, विस्तृत है, पहले पिंड कोल है। खोज पिंड तो शुरू करने, जो ब्रह्मंड है सोई पिंड है, जो खोज है सो है। आज तक मनुख नु जो कुछ भी प्राप्त होया है पिंड तो बाहरों प्राप्त होया है, शरीर तो बाहरों प्राप्त होया है। धन मिले है बाहरों मिले है, पदार्थ मिले हैं बाहरों मिले हैं, महल माड़ियां मिलियां ने बारों मिलिया, परिवार के संबंध जुड़े ने, रिश्ते बने ने बारों बने, जो कुछ भी प्राप्त होया बारों हो। कितों एक मनुख में भुलेखा पै गया, पदार्थ बारों मिले ने, शायद परमात्मा भी बारों मिले। परिवार के संबंध बार जुड़े ने, शायद निरंकार के संबंध भी किधरे बाहर जुड़ा। महल माड़ियां बारों प्राप्त हो, शायद प्रभु का महल, गुरु का महल भी किधरों बारों लग गया। प्रभुता बारों मिली है, शायद प्रभु भी किधरों बारों मिल गया। ऐसा नहीं है, बाहर टोले तो भरम भरा है, पिंड तो बाहर जो प्रभु नु लगता है भरम देता है।
ਔਰ ਪਿੰਡ ਦੇ ਅੰਦਰ ਜੋ ਪ੍ਰਭਤਾ ਲੱਭਦਾ ਹੈ ਧਰਮ ਵਿੱਚ। ਇਸ ਪਿੰਡ ਤੋਂ ਬਾਅਦ ਜੋ ਪਰਮਾਤਮਾ ਨੂੰ ਲੱਭਦਾ ਹੈ ਧਰਮ ਦੇ ਸਹਿ, ਔਰ ਇਸ ਪਿੰਡ ਦੇ ਅੰਦਰ ਜੋ ਪਦਾਰਥਾਂ ਨੂੰ ਲੱਭਦਾ ਹੈ ਭੁਲੇਖੇ ਦੇ ਸਹਿ। ਭੁਲੇਖੇ ਪਦਾਰਥ ਲੱਭਣਾ ਹੈ ਬਾਹਰੋਂ ਲੱਭਣਾ ਪਏਗਾ, ਪਰਮਾਤਮਾ ਲੱਭਣਾ ਹੈ ਅੰਦਰੋਂ ਲੱਭਣਾ। ਪ੍ਰਭਤਾ ਚਾਹੀਦੀ ਹੈ, ਬਾਹਰੋਂ ਲੋਕਾਂ ਨੂੰ ਕੁਛ ਕਰਨਾ ਪਏਗਾ ਤਾਂ ਉਹ ਪ੍ਰਭਤਾ ਮਿਲੇਗੀ ਉਹਨਾਂ ਤੋਂ। ਪ੍ਰਭੂ ਅੰਦਰੋਂ ਮਿਲਦਾ, ਪਰਿਵਾਰ ਦੇ ਸੰਬੰਧ ਬਾਹਰੋਂ ਜੁੜਦੇ ਨੇ, ਨਿਰੰਕਾਰ ਦਾ ਸੰਬੰਧ ਅੰਦਰੋਂ ਜੁੜਦਾ। ਪਰ ਕਿਉਂਕਿ ਅੱਜ ਤੱਕ ਮਨੁੱਖ ਨੂੰ ਜੋ ਕੁਛ ਵੀ ਮਿਲਿਆ ਬਾਹਰੋਂ ਮਿਲਿਆ, ਅੰਦਰੋਂ ਤਾਂ ਕੁਛ ਮਿਲਿਆ। ਪਰਿਵਾਰ ਦੇ ਸੰਬੰਧ ਜੁੜੇ ਨੇ ਬਾਹਰੋਂ, ਧਨ ਪਦਾਰਥ ਮਿਲੇ ਨੇ ਬਾਹਰੋਂ, ਮਹਿਲ ਮਾੜੀਆਂ ਮਿਲੀਆਂ ਨੇ ਬਾਹਰੋਂ, ਪਦਾਰਥ ਮਿਲੇ ਨੇ ਬਾਹਰੋਂ, ਕਿੱਥੋਂ ਭੁਲੇਖਾ ਪੈ ਗਿਆ। ਸ਼ਾਇਦ ਪਰਮਾਤਮਾ ਵੀ ਕਿਸੇ ਤੀਰਥ 'ਤੇ, ਕਿਸੇ ਸਰੋਵਰ ਦੇ ਕੰਢੇ 'ਤੇ, ਕਿਸੇ ਮੰਦਿਰ ਮਸਜਿਦ ਧਾਰਮਿਕ ਸਥਲ ਵਿੱਚ, ਕਿਸੇ ਡੇਰੇ ਵਿੱਚ, ਸ਼ਾਇਦ ਪਰਮਾਤਮਾ ਵੀ ਮਿਲ ਰਿਹਾ ਹੈ। ਨਹੀਂ, ਧਾਰਮਿਕ ਮੰਦਿਰਾਂ ਦੇ ਸੋ, ਮੰਦਿਰ ਮਸਜਿਦ ਗੁਰਦੁਆਰਿਆਂ ਦੇ ਥਾਂ ਪਰਮਾਤਮਾ ਦੀ ਸਮਝ ਪੈ ਸਕਦੀ ਹੈ, ਲੱਭ ਨਹੀਂ ਸਕਦਾ। ਕਿਉਂਕਿ ਇਤਨੇ ਲੋਕ ਗੁਰਦੁਆਰੇ ਆਉਂਦੇ ਨੇ, ਸਭ ਨੂੰ ਹੁਣ ਤੱਕ ਮਿਲ ਗਿਆ। ਬਾਹਰ ਟੋਲੇ ਤੋਂ ਭਰਮ ਬੋਲਾ। ਜਿਨ੍ਹਾਂ ਨੇ ਇਸ ਤੱਤ ਨੂੰ ਬੜੀ ਗਹਿਰਾਈ ਨਾਲ ਖੋਜਿਆ, ਉਹ ਫਿਰ ਦੋ ਹਿੱਸਿਆਂ 'ਚ ਤਕਸੀਮ ਹੋ ਰਿਹਾ, ਦੋ ਹਿੱਸਿਆਂ 'ਚ ਬੰਦੇ ਨੇ। ਇੱਕ ਤਬਕਾ ਕਹਿੰਦਾ ਰਿਹਾ ਔਰ ਗਾਇਨ ਕਰਦਾ ਰਿਹਾ, ਬਖਾਨ ਕਰਦਾ ਰਿਹਾ, ਗਾਵੇ ਕੋ ਜਸ ਹੈ ਦਿਸੇ ਦੂਰ ਤੋਂ ਦੂਰ ਜਾ, ਬਹੁਤ ਦੂਰ, ਬਹੁਤ ਦੂਰ। ਦੂਸਰਾ ਤਬਕਾ ਉਹ ਇਸ ਤੋਂ ਬਿਲਕੁਲ ਮੁਖਾਲਫ ਕਰਦਾ ਰਿਹਾ ਔਰ ਕਹਿੰਦਾ ਰਿਹਾ ਔਰ ਕਹਿ ਰਿਹਾ, ਗਾਵੇ ਕੋ ਵੇਖ ਹੈ ਹਾਜ਼ਰਾਂ ਹਰੂ, ਕੋਈ ਇਸ ਤਰ੍ਹਾਂ ਗਾ ਰਿਹਾ ਸੀ ਕਿ ਵੇਖ ਰਿਹਾ ਅਤੇ ਹਾਜ਼ਰ ਨਾਜ਼ਰ ਹੈ, ਨੇੜੇ ਤੋਂ ਨੇ, ਬਹੁਤ ਨੇ। ਥੋੜ੍ਹੀ ਜਿਹਾ ਤਰਕ ਬੁੱਧੀ ਰੱਖਣ ਵਾਲਾ ਮਨੁੱਖ, ਦਿਮਾਗੀ ਤਲ 'ਤੇ ਗਿਣ ਵਾਲਾ ਮਨੁੱਖ ਫੌਰਨ ਕਹਿ ਦੇਗਾ ਇਹਨਾਂ ਦੋਹਾਂ 'ਚ ਇੱਕ 'ਤੇ ਗੱਲ ਹੈ, ਯਾਰ ਪਰਮਾਤਮਾ ਦੂਰ ਤੋਂ ਦੂਰ ਹੈ ਜਾਂ ਫਿਰ ਨੇੜੇ ਤੋਂ ਨੇ। ਦੋਵੇਂ ਠੀਕ ਨਹੀਂ ਹੋ ਸਕਦੇ। ਕਦੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਬੈਠੇ ਭਗਤਾਂ ਨੂੰ ਵੇਖੋ, ਕਿਉਂਕਿ ਇਹਨਾਂ ਦੋ ਹਿੱਸਿਆਂ 'ਚ ਹੀ ਵੰਡੇ ਹੋਏ ਨੇ। ਚਲੋ, ਦੋਹਾਂ ਦੇ ਬੋਲ ਵੀ ਮੈਂ ਤੁਹਾਡੇ ਸਾਹਮਣੇ ਰੱਖਾਂ। ਬਾਬਾ ਫਰੀਦ, ਗਲੀਏ ਚਿੱਕੜ ਦੂਰ ਹੈ ਨਾਲ ਪਿਆਰੇ ਨੇ, ਇਹ ਪ੍ਰਭੂ ਇਹ ਖੁਦਾ ਬੜਾ ਦੂਰ ਹੈ ਤੇਰਾ ਘਰ, ਬਹੁਤ ਦੂਰ ਹੈ। ਜਿਨ੍ਹਾਂ ਰਸਤਿਆਂ ਤੋਂ ਮੈਂ ਲੰਘ ਕੇ ਜਾਣਾ ਹੈ, ਚਿੱਕੜ ਬੜਾ, ਦਲਦਲ ਬੜੀ, ਪਰ ਘਰ ਤੇਰਾ ਦੂਰ ਹੈ। ਇੱਕ ਰਸਤਾ ਦਲਦਲ ਭਰਿਆ, ਚਿੱਕੜ ਭਰਿਆ, ਇੱਕ ਤੇਰਾ ਘਰ ਦੂ। ਚਲੋ ਤਾਂ ਬੀਜੇ ਕਮੜੀ, ਜੇ ਮੈਂ ਚੱਲਦਾ ਤੇ ਚਿੱਕੜ ਨਾਲ ਲਿਬੜਦਾ, ਸੁਣਿਆ ਤੇਰਾ ਨਾਮ ਲੈਣ ਨਾਲ ਮਨ ਨਿਰਮਲ ਹੁੰਦਾ, ਮੈਂ ਤੇ ਹੋਰ ਮੈਲਾ ਹੁੰਦਾ, ਤੇਰੇ ਮਾਰਗ ਤੇ ਚੱਲਦਾ ਹੋਰ ਮੈਲਾ ਹੁੰਦਾ। ਇੱਕ ਨੁਕਤਾ ਬਿਆਨ ਕਰਦੇ ਹਾਂ, ਹਜ਼ਾਰਾਂ ਅਭਿਆਸੀਆਂ ਨੇ ਅੱਜ ਤੱਕ ਦਾਸ ਨੂੰ ਇਹੀ ਆਖਿਆ, ਅੱਗੇ ਪਿੱਛੇ ਤੇ ਮਨ ਚੰਗਾ ਹੁੰਦਾ ਹੈ, ਪਰ ਹੱਥ ਦੇ ਜਦ ਗੁਟਕਾ ਲੈਂਦੇ ਹਾਂ ਪਤਾ ਨਹੀਂ ਕਿੱਥੋਂ ਦੇ ਮਾੜੇ ਖਿਆਲ ਆ ਗਏ। ਅੱਗੇ ਪਿੱਛੇ ਦੇ ਚੰਗੇ ਹੁੰਦੇ ਹਾਂ ਅਸੀਂ, ਪਰ ਵਾਹਿਗੁਰੂ ਵਾਹਿਗੁਰੂ ਜਲਬਣ ਲੱਗਦੇ ਹਾਂ, ਪਤਾ ਨਹੀਂ ਵਿਅਰਥ ਦੇ ਖਿਆਲ ਕਿੱਥੋਂ ਆ ਜਾਂਦੇ, ਚਿੱਕੜ ਕਿੱਥੋਂ ਆ ਜਾਂਦੇ, ਮੈਂ ਕਰਾਂ ਕਿਧਰੋਂ ਵੀ ਨਹੀਂ ਆਉਂਦਾ, ਚਿੱਕੜ ਅੰਦਰ ਕਿਉਂ।
ਅੱਗੇ ਪਿੱਛੇ ਅਸੀਂ ਜਿਹੜਾ ਚਿੱਕੜ ਤੋਂ ਦੂਰ ਆਉਂਦੇ ਹਾਂ, ਨੇੜੇ ਨਹੀਂ, ਆਪਣੇ ਤੋਂ ਦੂਰ ਆਉਂਦੇ ਹਾਂ। ਇਹਨੂੰ ਧਾਰਮਿਕ ਦਾਰਸ਼ਨਿਕ ਐਸਾ ਖੇਡੇ ਨੇ, ਹਰ ਮਨੁੱਖ ਆਪਣੇ ਤੋਂ ਦੂਰ ਹੈ। ਇੱਕ ਮਨੁੱਖ ਆਪਣੇ ਪੁੱਤਰ ਦੇ ਜਿਤਨਾ ਨੇੜੇ ਹੈ, ਆਪਣੇ ਨੇੜੇ ਨਹੀਂ ਹੈ। ਪੁੱਤਰ ਦੇ ਗੁਣ ਔਗੁਣ ਸਭ ਜਾਣਦਾ ਹੈ, ਉਹਦੀਆਂ ਕਮਜ਼ੋਰੀਆਂ ਉਹਦੀਆਂ ਮਹਾਨਤਾ ਨੂੰ ਸਭ ਕੁਝ ਜਾਣਦਾ ਹੈ, ਆਪਣੇ ਬਾਰੇ ਤੱਕ ਵੀ ਨਹੀਂ ਜਾਣਦਾ। ਇੱਕ ਮਨੁੱਖ ਜਿਤਨਾ ਪਤਨੀ ਦੇ ਨੇੜੇ ਹੈ, ਆਪਣੇ ਨੇੜੇ ਨੂੰ, ਪਤਨੀ ਦੀਆਂ ਕਮਜ਼ੋਰੀਆਂ ਨੂੰ, ਪਤਨੀ ਦੀ ਖੂਬੀਆਂ ਨੂੰ ਜਾਣਦਾ ਹੈ, ਆਪਣੇ ਬਾਰੇ ਕੱਖ ਵੀ ਨਹੀਂ। ਇੱਕ ਮਨੁੱਖ ਜਿਤਨਾ ਘਰਾਂ ਦੇ ਨੇੜੇ ਹੈ, ਆਪਣੇ ਨੇੜੇ ਨਹੀਂ ਹੈ। ਮਾਂ ਬਾਪ ਦੇ ਜਿਤਨਾ ਮਨੁੱਖ ਨੇੜੇ ਹੈ, ਆਪਣੇ ਨੇੜੇ ਨਹੀਂ ਹੈ। ਇੱਕ ਮਨੁੱਖ ਇੱਕ ਮਿੱਤਰ ਦੇ ਜਿਤਨਾ ਨੇੜੇ ਹੈ, ਆਪਣੇ ਨੇੜੇ ਨਹੀਂ ਹੈ। ਜਦ ਕਦੀ ਆਪਣੇ ਨੇੜੇ ਆਉਂਦਾ ਹੈ, ਸਿਵਾਏ ਚਿੱਕੜ ਤੋਂ ਹੋਰ ਕੁਛ ਵੀ ਨਹੀਂ, ਕੁਛ ਵੀ। ਅਤੇ ਨੇੜੇ ਆਉਣ ਦਾ ਢੰਗ ਹੈ ਜਦ ਬੰਦਾ ਬਾਣੀ ਜਪਣ ਲੱਗਦਾ, ਕੀਰਤਨ ਸੁਣਨ ਲੱਗਦਾ, ਵਾਹਿਗੁਰੂ ਵਾਹਿਗੁਰੂ ਜਪਣ ਲੱਗਦਾ, ਜਰਾ ਨੇੜੇ ਆਉਂਦਾ, ਸਿਵਾਏ ਚਿੱਕੜ ਤੋਂ ਹੋਰ ਕੁਛ ਵੀ ਨਹੀਂ, ਸਿਵਾਏ ਮਾੜੇ ਕਹਿਣਾਂ ਤੋਂ ਹੋਰ ਕੁਛ ਵੀ ਨਹੀਂ। ਬਾਬਾ ਫਰੀਦ ਕਹਿੰਦੇ, ਕਮਾਲ ਦੀ ਗੱਲ, ਤੇਰਾ ਨਾਮ ਜਪਦਾ ਤੇਰੇ ਮਾਰਗ 'ਤੇ ਚੱਲਦਾ, ਮੈਲਾ ਮਾੜੇ ਕਹਿਣਾ। ਚਲਾਂ ਤਾਂ ਬ੍ਰਿਜੇ ਕਮਲੀ, ਰਾਹਾਂ ਤਾਂ ਟੁੱਟੇ ਨੇ, ਅਤੇ ਜੇ ਮੈਂ ਨਹੀਂ ਚੱਲਦਾ ਤਾਂ ਤੇਰਾ ਪਿਆਰ ਟੁੱਟ, ਤੇਰੀ ਲਗਨ ਵੀ, ਤੇਰੀ ਚਾਹਤ ਵੀ ਹੈ, ਪਰ ਕਰਾਂ ਕਿ ਇੱਕ ਤੇ ਘਰ ਤੇਰਾ ਬਹੁਤ ਦੋਸਤ, ਦੂਸਰਾ ਰਸਤੇ ਚਿੱਕੜ ਬੜਾ। ਇਹ ਤੇ ਬਾਬੇ ਫਰੀਦ ਦੇ ਬੋਲ। ਦੂਸਰਾ ਭਗਤ ਸ਼੍ਰੀ ਰਵਿਦਾਸ ਇਸ ਤੋਂ ਬਿਲਕੁਲ ਉਲਟ ਕਹਿੰਦੇ, ਕਹੇ ਰਵਿਦਾਸ ਹੱਥ ਪੇ ਨੇੜੇ, ਸਹਿਜੇ ਹੋਏ ਸੋ ਹੋਈ, ਕਿ ਹੱਥ ਵੀ ਜਿਤਨਾ ਤਨ ਤੋਂ ਦੂਰ ਜਾਂਦਾ ਹੈ, ਪਰਮਾਤਮਾ ਤੇ ਇਤਨੀ ਦੂਰ ਵੀ ਨਹੀਂ, ਨੇੜੇ ਤੋਂ ਨਹੀਂ। ਮੈਂ ਫਿਰ ਅਰਜ਼ ਕਰਾਂ, ਇੱਕ ਤਾਰਕਿਕ ਮਨੁੱਖ ਨੇ ਕਹਿ ਦੇਣਾ ਜਾਂ ਰਵਿਦਾਸ ਠੀਕ ਕਹਿ ਰਿਹਾ ਜਾਂ ਫਰੀਦ, ਦੋਵੇਂ ਠੀਕ ਨਹੀਂ ਹੋ ਸਕਦੇ। ਕਿਉਂਕਿ ਇੱਕ ਕਹਿ ਰਿਹਾ ਤੇਰਾ ਘਰ ਬੜਾ ਦੋ ਸਾਡੀ ਪਹੁੰਚ ਤੋਂ ਪਰੇ, ਇੱਕ ਕਹਿ ਰਿਹਾ ਨੇੜੇ ਤੋਂ ਨੇੜੇ। ਸਿਰਫ ਰਸਮੀ ਤੌਰ ਤੇ ਪੜ੍ਹਨ ਵਾਲਾ ਨਹੀਂ, ਵਾਚਣ ਵਾਲਾ ਨਹੀਂ, ਪਾਠ ਕਰਨ ਵਾਲਾ ਨਹੀਂ, ਗਹਿਰਾਈ ਨਾਲ ਸੁਣਨ ਵਾਲਾ ਤੇ ਜਪਣ ਵਾਲਾ, ਪੜ੍ਹਨ ਵਾਲਾ, ਉਹ ਕਹਿ ਦੇਗਾ ਇਹਨਾਂ ਦੋਹਾਂ 'ਚ ਇੱਕ ਠੀਕ ਹੋ ਸਕਦਾ। ਜਾਂ ਫਰੀਦ ਨੂੰ ਠੀਕ ਮੰਨ ਲੈਂਦੇ ਆ ਜਾਂ ਰਵਿਦਾਸ ਨੂੰ। ਰਵਿਦਾਸ ਜੀ ਸਾਫ ਕਹਿ ਰਹੇ ਨੇ, ਕਹੇ ਰਵਿਦਾਸ ਹੱਥ ਪੇ ਨੇੜੇ, ਸਹਿਜੇ ਹੋਏ ਸੋ ਹੋਏ, ਹੱਥ ਤੋਂ ਵੀ ਨੇੜੇ ਹੈ, ਸਿਰਫ ਮਨ ਦੀ ਅਵਸਥਾ ਸਹਿਜ ਹੋਵੇ। ਸਹਿਜ ਕਹਿੰਦੇ ਨੇ ਸਵਿਮ ਤੋਂ ਜਨਮੀ, ਅਖਰੀ ਅਰਥ ਦੇ ਨੇ, ਸੰਸਕ੍ਰਿਤ ਦਾ ਸ਼ਬਦ ਹੈ ਸਹਿਜ, ਜੋ ਸਵਿਮ ਤੋਂ ਪੈਦਾ ਹੋਵੇ ਸਹਿਜ ਹੈ, ਜੇ ਅੰਦਰੋਂ ਭੁੱਖ ਪੈਦਾ ਹੋਈ ਹੈ ਸਹਿਜ ਹੈ, ਅਤੇ ਕੋਈ ਮਨੁੱਖ ਰੋਟੀ ਖਾ ਰਿਹਾ ਸਹਿਜ ਹੈ, ਪਰ ਅੰਦਰੋਂ ਭੁੱਖ ਤੇ ਨਹੀਂ ਪੈਦਾ ਹੋਈ ਅਤੇ ਰੋਟੀ ਖਾ ਰਿਹਾ, ਇਹ ਖਾਣਾ ਸਹਿਜ ਨਹੀਂ। ਕਿਉਂਕਿ ਅੰਦਰੋਂ ਤੇ ਭੁੱਖ ਪੈਦਾ ਨਹੀਂ, ਸਵਿਮ ਤੋਂ ਕੋਈ ਭੁੱਖ ਪੈਦਾ ਨਹੀਂ ਹੋਈ, ਅਤੇ ਖਾ ਰਿਹਾ ਇਹ ਖਾਣਾ ਸਹਿਜ ਨਹੀਂ। ਜਿਤਨੇ ਚਿਰ ਤੱਕ ਵਾਹਿਗੁਰੂ ਵਾਹਿਗੁਰੂ ਕਹਿਣਾ ਮਨੁੱਖ ਦਾ ਸਹਿਜ ਨਹੀਂ ਆਉਂਦਾ, ਸਵਿਮ ਤੋਂ ਨਹੀਂ ਉਤਪੰਨ ਹੁੰਦਾ, ਆਪਣੇ ਆਪ ਨਹੀਂ ਉਤਪੰਨ ਹੁੰਦਾ, ਉਤਨੇ ਚਿਰ ਤੱਕ ਵਾਹਿਗੁਰੂ ਵਾਹਿਗੁਰੂ ਕਹਿਣਾ ਉੱਪਰੋਂ ਹੀ ਉੱਪਰ, ਕੁਛ ਵੀ ਕੁਛ ਵੀ ਉਹਦੇ ਨਾਲ ਕੁਛ ਵੀ ਨਹੀਂ ਹੁੰਦਾ। ਇਹ ਵੀ ਮੈਂ ਕਰਮ ਕਾਂਡ ਕਿਸ ਨੂੰ ਕਹਿੰਦੇ ਨੇ, ਕਰਮ ਕਾਂਡ ਉਸ ਨੂੰ ਕਹਿੰਦੇ ਨੇ, ਸਰੀਰ ਕਰ ਰਹੇ ਉਸ ਵਿੱਚ ਮਨ ਸ਼ਾਮਿਲ ਨਹੀਂ, ਸੇਵਾ ਵੀ ਕਰਮ ਕਾਂਡ ਹੋ ਸਕਦੀ ਹੈ, ਕੀਰਤਨ ਵੀ ਕਰਮ ਕਾਂਡ ਹੋ ਸਕਦਾ ਹੈ, ਕਥਾ ਵੀ ਕਰਮ ਕਾਂਡ ਹੋ ਸਕਦੀ ਹੈ, ਪਾਠ ਵੀ ਕਰਮ ਕਾਂਡ ਹੋ ਸਕਦਾ ਹੈ, ਸਰੀਰ ਸ਼ਾਮਿਲ ਹੈ ਮਨ ਸ਼ਾਮਿਲ ਨਹੀਂ। ਕਰਮ ਸਰੀਰ ਨਾਸ ਹੋ ਜਾਏਗਾ, ਉਹ ਕਰਮ ਵੀ ਨਾਸ ਹੋ ਜਾਏਗਾ, ਕੁਛ ਵੀ ਫਲ ਨਹੀਂ, ਕੁਛ ਵੀ।
कर्म कर। पूर्ण कर्म मन का हिस्सा बनता है, केड़ा जिस कर्म दे मन हो गए, मन हो गए वो कर्म का अंग नहीं है, किस है उस विच मन शामिल है। किसी नहीं चोरी भी सहज हो सकती है, मन से उत्पन्न हुई है, अंदरों भाव पैदा होया करनी है चोरी। किसी नहीं दान भी सहज हो सकता है, अंदरों भाव पैदा होया। किसी नहीं पाठ सहज हो सकता है, किसी नहीं पाठ कर्म कांड हो सकता है। किसी नहीं वाहेगुरु वाहेगुरु जपना कर्म कांड हो सकता है, किसी नहीं सहज हो सकता है। सहज स्वभाव होए सहोए करने हार पछाणे सोए, वाहेगुरु वाहेगुरु आखना कथा करनी कीर्तन करना पाठ करना सेवा करनी जितने चिर तक सहज नहीं कर्म कांड है। और हर कर्म कांड समाप्त हो जाता है, शरीर भी समाप्त हो जाए, कोई फल नहीं, कोई फल नहीं। चलो इसमें मैं इतना ध्यान करा, भोजन की थाली मेरे हाथ में है, भावे मेरे हाथ से है पर ये भोजन मेरे शरीर का हिस्सा नहीं, क्योंकि मैं खाता ही नहीं। भोजन को ही शरीर का हिस्सा बनता है जो कंठ तो बुरकी थले चढ़ेगी, और को ही पच के खून बनेगी, मेज बनेगी, मांस बनेगी, शरीर की शक्ति बनेगी, तवानाई बनेगी। जिस कर्म नाल मेरा मन सहमत नहीं और मैं कर रहा वो मेरे मन का हिस्सा नहीं बने। शरीर भोजन है जो आज तक खाता है, शरीर बनता भी भोजन तो है, शरीर जमदा भी भोजन तो है। चलो गुरबाणी दिया पंक्तियां मैं थोड़े सामने रख देता दिया। रखत बिंद कर निम्या अगन उदर मजा, शरीर की उत्पत्ति किस तरह होगी रखत बिंद पर, माखी रखत पिता बिंदा, बिंद पिता भी रखत मांग, गुरबाणी का फैसला माखी रखत पिता बिंदा, बिंद के जिन पिंड किया अगन कुंड रहाया, रखत बिंद कर लेने। मनुख का जन्म रखत बिंद तो है, पर रखत की है लहू की है भोजन, बिंद की है भोजन। खुराक भोजन यही कौन बनता है, यही बिंद बनता है। रखत बिंद कर लेने मां की रखत पिता बिंदा, मां का खादा होया भोजन लहू बनया, पिता का खादा होया भोजन बिंद बनया, रखत बिंद करने में। फिर भोजन के आसरे से सके शरीर का विकास होया, शरीर भोजन ही है कुछ भी नहीं। सहजे सहजे जन्म होया मां दूध पिला रही है भोजन, फिर दंद आ गए ने ठोस भोजन खा रहे, किसी तो खून बन रहा है, बिंद बन रहा है, मांस बन रहा है, चर्बी बन रही है। शरीर का विकास भोजन का विकास, फिर सियाणा हो गया स्वयं भोजन की तलाश करने लग गया मां बाप की लोड़ नहीं, और सारा भोजन का विकास है। कोई इंजीनियर है, कोई डॉक्टर है, कोई लॉयर है, कोई दार्शनिक है, कोई फिलोसफर है, कोई बहुत बड़ा कारोबारी है व्यापारी है, कोई बहुत बड़ा खेती बाड़ी का काम कर रहा है लैंडलॉर्ड है, सब भोजन का विकास है। और कुछ भी भोजन का विकास है, कोई बहुत बड़ा अधिकारी व्यापारी है, भोजन का विकास है, कोई बहुत बड़ा डॉक्टर है इंजीनियर है, फिर सब भोजन का विकास भोजन ने कर रहा है। अगर भूख ना आती भोजन की लोड़ ना आती, धार्मिक दार्शनिक कहते हैं किसी ने डॉक्टर नहीं आना, किसी ने लॉयर नहीं आना, किसी ने इंजीनियर नहीं आना, किसी ने फिलोसफर नहीं आना, किसी ने कलाकार नहीं आना, किसी ने व्यापारी नहीं आना, किसी ने कोई मेहनत नहीं करनी। रथ बिंद कर्म में शरीर भोजन है,
ਕਿ ਭੋਜਨ ਦਾ ਇਹ ਇਕੱਠ ਜੀਵਨ ਭਰ ਭੋਜਨ ਦੀ ਤਲਾਸ਼ 'ਤੇ ਮਜਬੂਰ ਕਰਦਾ ਹੈ ਔਰ ਭੋਜਨ ਲਈ ਤਰ੍ਹਾਂ ਤਰ੍ਹਾਂ ਦੀ ਮਿਹਨਤ ਕਰਵਾਉਂਦਾ। ਸਰੀਰ ਭੋਜਨ ਹੈ ਔਰ ਭੋਜਨ ਖਾਕ ਮਿੱਟੀ ਮਾਟੀ ਤੋਂ ਪੁੱਤਰੋ ਕੈਸੇ ਨਚਤ ਹੈ ਦੇਖੇ ਦੇਖੇ ਸੁਣੇ ਬੋਲੇ ਦੌੜੇ ਉਹ ਫਿਰਤ ਹੈ ਮਿੱਟੀ। ਮਿੱਟੀ ਵਿਕਸਿਤ ਹੋਈ ਖੁਰਾਕ ਬਣ ਗਈ, ਖੁਰਾਕ ਅੱਗੇ ਚੜੀ ਗਈ ਖੂਨ ਬਣ ਗਈ, ਖੂਨ ਹੀ ਬਿੰਦ ਬਣ ਗਿਆ, ਬਿੰਦ ਹੀ ਮਾਸ ਦਾ ਟੁਕੜਾ ਬਣ ਗਿਆ, ਮਾਸ ਦਾ ਟੁਕੜਾ ਹੀ ਬੱਚਾ ਹੋ ਗਿਆ, ਬੱਚਾ ਹੀ ਜਵਾਨ ਹੋਇਆ, ਜਵਾਨ ਹੀ ਬੁੱਢਾ ਹੋਇਆ, ਬੁੱਢਾ ਫਿਰ ਮਿੱਟੀ ਵਿੱਚ ਮਿੱਟੀ। ਕਬੀਰ ਦੂਲ ਸਕੇਲ ਤੇ ਕੁੜੀਆ ਬਾਂਧੀ ਦੇ ਦਿਵਸ ਚਾਰ ਕੋ ਵੇਖਣਾ ਅੰਤ ਖੇ ਕੀ। ਕਿਆ ਅਸੀਂ ਖੇ ਵਿੱਚ ਖੇ ਹੋਣ ਵਾਸਤੇ ਆਇਆ, ਮਿੱਟੀ ਵਿੱਚ ਮਿੱਟੀ ਹੋਣ ਵਾਸਤੇ ਆਇਆ? ਬਸ ਇੰਨਾ ਹੀ ਹੈ, ਉੱਥੇ ਹੋ ਜਾਵਾਂਗੇ, ਫਿਰ ਸਭ ਕੁਝ ਕਰਨ ਦੀ ਲੋੜ ਨਹੀਂ। ਖੇ ਵਿੱਚ ਖੇ ਪਸ਼ੂਆਂ ਦਾ ਸਰੀਰ ਵੀ ਹੋ ਜਾਂਦਾ, ਮਿੱਟੀ ਵਿੱਚ ਮਿੱਟੀ ਪੰਛੀ ਵੀ ਹੋ ਜਾਂਦੇ, ਮਿੱਟੀ ਚ ਮਿੱਟੀ ਮਨੁੱਖ ਵੀ ਹੋ ਜਾਂਦਾ, ਖਾਕ ਹੋ ਗਿਆ ਰਾਖ ਹੋ ਗਿਆ ਸਭ ਹੋ ਜਾਂਦੇ। ਤਨ ਮਿੱਟੀ ਦਾ ਹੀ ਸ਼ਿੰਗਾਰ ਹੈ, ਕਿਤਨਾ ਸੁੰਦਰ। ਮਾਤੀ ਕੋ ਪੁੱਤਰੋ ਕੈਸੇ ਨਚਤ ਹੈ ਦੇਖੇ ਦੇਖੇ ਸੁਣੇ ਬੋਲੇ ਦੌੜਿਆ ਫਿਰਤ ਹੈ ਮਿੱਟੀ ਦਾ ਹੀ ਪੁੱਤਲਾ। ਪਰ ਇਸ ਮਿੱਟੀ ਦੇ ਪੁਤਲੇ ਵਿੱਚ, ਇਸ ਤਨ ਦੇ ਅੰਦਰ ਮਨ ਹੈ, ਇਹ ਮਨ ਮਿੱਟੀ ਦਾ ਪੁਤਲਾ ਨਹੀਂ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਨੂਰ ਹੈ, ਤਨ ਖਾਸ ਹੈ। ਹੁਣ ਧਿਆਨ ਨਾਲ ਸੁਣਨਾ, ਜੋ ਕੁਛ ਮੈਂ ਅੱਜ ਤੱਕ ਖਾਧਾ ਹੈ ਉਹੀ ਮੇਰੇ ਸਰੀਰ ਦਾ ਮਾਸ ਹੈ, ਉਹੀ ਖੂਨ ਹੈ, ਉਹੀ ਚਰਬੀ ਹੈ, ਉਹੀ ਹੱਡੀ ਹੈ। ਜੋ ਜੋ ਮੈਂ ਅੱਜ ਤੱਕ ਮੰਨਿਆ ਹੈ ਉਹੀ ਮੇਰਾ ਮਨ ਹੈ, ਉਹੀ ਮੇਰੇ ਮਨ ਵਿੱਚ। ਮਨਮ ਸ਼ਕਤੀ ਨੂੰ ਮਨ ਕਹਿੰਦੇ, ਮਨ ਵਿੱਚ ਕੀ ਹੈ ਜੋ ਮੇਰੇ ਮਨ ਨੇ ਮੰਨਿਆ। ਮੈਂ ਪੜ੍ਹਿਆ ਪਰ ਮੇਰਾ ਮਨ ਨਹੀਂ ਮੰਨਦਾ, ਉਹ ਪੜ੍ਹਿਆ ਹੋਇਆ ਮੇਰੇ ਮਨ ਦਾ ਹਿੱਸਾ ਨਹੀਂ ਬਣੇਗਾ। ਮੈਂ ਸੁਣਿਆ ਪਰ ਮੇਰਾ ਮਨ ਨਹੀਂ ਮੰਨਦਾ, ਉਹ ਸੁਣਿਆ ਹੋਇਆ ਮੇਰੇ ਮਨ ਦਾ ਹਿੱਸਾ ਨਹੀਂ ਬਣੇਗਾ। ਮੈਂ ਵੇਖਿਆ ਪਰ ਮੇਰਾ ਮਨ ਨਹੀਂ ਮੰਨਦਾ, ਉਹ ਵੇਖਿਆ ਹੋਇਆ ਮੇਰੇ ਮਨ ਦਾ ਹਿੱਸਾ ਨਹੀਂ ਬਣੇਗਾ। ਮੈਂ ਫਿਰ ਇੱਕ ਦਫ਼ਾ ਦੁਹਰਾਵਾਂਗਾ, ਰਾਤ ਵੀ ਪਤਾ ਨਹੀਂ ਕਿਸ ਸਰਜਣ ਨੇ ਕਿਹਾ, ਯਾਨੀ ਜੀ ਸਿਰ 'ਤੇ ਬੋਝਲ ਹੋ ਜਾਂਦਾ ਸਭੀਆਂ ਗੱਲਾਂ ਦਾ, ਇਹ ਗੱਲਾਂ ਹੀ ਸਿਰ ਦੀਆਂ ਨੇ, ਪੈਰਾਂ ਦੀਆਂ ਗੱਲਾਂ ਨਹੀਂ ਨੇ, ਹੱਥਾਂ ਦੀਆਂ ਗੱਲਾਂ ਨੇ, ਸਿਰ ਦੀਆਂ ਹੀ ਗੱਲਾਂ ਅਤੇ ਸਿਰ 'ਤੇ ਅੱਗੇ ਕਰਨਾ ਹੀ ਪੈਦਾ। ਸਿਰ ਅੱਗੇ ਨਾ ਕੀਤਾ ਤਾਂ ਕੁਛ ਵੀ ਨਹੀਂ, ਫਿਰ ਕੁਛ ਵੀ ਨਹੀਂ। ਮੱਥਾ ਟੇਕਣ ਦਾ ਵੀ ਮਤਲਬ ਇੰਨਾ ਸਿਰ ਗੁਰੂ ਦੇ ਅੱਗੇ ਕਰਨਾ, ਇਹ ਗੁਰੂ ਮੇਰੇ ਸਿਰ ਨੂੰ ਭਰਦੇ ਆਪਣੇ ਵਿਚਾਰ, ਮੇਰੇ ਸਿਰ ਨੂੰ ਭਜਦੇ ਆਪਣੇ ਗਿਆਨ ਨੂੰ, ਮੇਰੇ ਸਿਰ ਨੂੰ ਭਰਦੇ ਰੱਬੇ ਹੀ ਗੁਣਾ, ਸਿਰ ਅੱਗੇ ਕਰਦੇ ਆ ਗੁਰੂ ਦੇ ਅੱਗੇ ਤਾਂ ਸਿਰ ਕਰਨਾ ਹੁੰਦਾ ਹੈ। ਮੈਂ ਸੁਣਿਆ ਮੇਰਾ ਮਨ ਨਹੀਂ ਮੰਨਦਾ, ਤਾਂ ਮੇਰੇ ਮਨ ਦਾ ਹਿੱਸਾ ਨਹੀਂ ਮਿਲਿਆ। ਅਕਸਰ ਲੋਕ ਕਹਿ ਦਿੰਦੇ ਨੇ ਸੁਣਿਆ ਤਾਂ ਹੈ ਪਰ ਕੀ ਕਰੀਏ ਮਨ ਨਹੀਂ ਮੰਨਦਾ, ਵੇਖਿਆ ਤਾਂ ਹੈ ਮਨ ਨਹੀਂ ਮੰਨਦਾ, ਪੜ੍ਹਿਆ ਤਾਂ ਹੈ ਮਨ ਨਹੀਂ ਮੰਨਦਾ, ਮਨ ਨਹੀਂ ਮੰਨਦਾ ਅਤੇ ਪੜ੍ਹਿਆ ਹੋਇਆ ਮਨ ਦਾ ਹਿੱਸਾ ਨਹੀਂ ਬਣੇਗਾ। ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ, ਪੜ੍ਹੀਏ ਜੇਤੀ ਪਾਰ ਜਾ, ਪੜ੍ਹੀਏ ਜੇਤੇ ਸਾ, ਸਾਰੀ ਜ਼ਿੰਦਗੀ ਪੜ੍ਹਦਾ ਤੇਰੇ ਮਨ ਨੇ ਨਹੀਂ ਬਣਿਆ, ਇੱਕ ਕਿਣਕਾ ਵੀ ਤੇਰੇ ਮਨ ਦਾ ਹਿੱਸਾ ਨਹੀਂ ਬਣੇਗਾ। ਪੜ੍ਹਦਾ ਜਾ ਸਾਰੀ ਸਾਰੀ ਜ਼ਿੰਦਗੀ ਪੜ੍ਹਦਾ। ਜਿਸ ਕਰਮ ਦੇ ਨਾਲ ਮੇਰਾ ਮਨ ਸ਼ਾਮਲ ਨਹੀਂ ਉਹ ਕਰਮ ਕਰਮ ਕਾਂਡ ਹੈ, ਤਨ ਦਾ ਭਾਗ ਹੈ, ਮਨ ਦਾ ਭਾਗ ਨਹੀਂ ਹੈ। ਤਨ ਨਾਸ ਹੋ ਜਾਏਗਾ ਉਹ ਕਰਮ ਵੀ ਨਾਸ ਹੋ ਜਾਏਗਾ, ਉਹ ਪੜ੍ਹਿਆ ਹੋਇਆ ਪਾਠ
ਉਹ ਸੁਣਿਆ ਹੋਇਆ ਕੀਰਤਨ, ਉਹ ਕੀਤਾ ਹੋਇਆ ਦਾਨ, ਉਹ ਕੀਤੀ ਹੋਈ ਸੇਵਾ ਸਰੀਰ ਦੇ ਨਾਸ਼ ਹੁੰਦੇ ਨਾਸ਼ ਹੋ ਗਈ, ਮਨ ਦੇ ਨਾਲ ਨਹੀਂ ਜਾਏਗੀ ਕਿਉਂਕਿ ਮਨ ਤੇ ਸ਼ਾਮਿਲ ਹੀ ਨਹੀਂ ਹੋਇਆ। ਉਮੀਦ ਗੱਲ ਪਕੜਦੇ ਚੱਲ, ਜਿਸ ਕਰਮ ਵਿੱਚ ਮੇਰਾ ਮਨ ਨਹੀਂ ਉਹ ਮੇਰੇ ਮਨ ਦਾ ਹਿੱਸਾ ਨਹੀਂ ਬਣੇ, ਕਦੇ ਨਹੀਂ ਬਣੇ। ਅਕਸਰ ਜਦ ਮਨੁੱਖ ਕੋਈ ਚੋਰੀ ਯਾਰੀ ਅਨਰਥ ਕਰਦਾ ਹੈ ਉਹਦੇ ਵਿੱਚ ਮਨ ਪੂਰਾ ਹੁੰਦਾ, ਕਿਉਂਕਿ ਖਤਰਾ ਬੜਾ ਹੈ, ਸਮਾਜ ਹੈ, ਕਾਨੂੰਨ ਹੈ, ਖਤਰਾ ਬੜਾ, ਤੋ ਮਨ ਪੂਰਾ ਹੁੰਦਾ, ਸਾਵਧਾਨੀ ਪੂਰੀ ਹੁੰਦੀ, ਇਕਾਗਰਤਾ ਪੂਰੀ ਹੁੰਦੀ। ਪਰ ਮਨੁੱਖ ਕਹਿੰਦਾ ਕਿਧਰੇ ਮੈਂ ਪਕੜਿਆ ਨਾ ਜਾਵਾਂ, ਐਸਾ ਨਾ ਹੋਵੇ ਕਿ ਅਸਫਲ ਹੋ ਜਾਵਾਂ। ਹਰ ਬੁਰੇ ਕੰਮ ਵਿੱਚ ਮਨ ਪੂਰਾ ਹੁੰਦਾ ਹੈ, ਜਿਸ ਸਾਥੀ ਮਾਫ ਹਰ ਨੇਕ ਕੰਮ ਵਿੱਚ ਮਨ ਨਹੀਂ ਹੁੰਦਾ। ਨਹੀਂ ਦੂਰ ਕਿਉਂ ਜਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ, ਮਨ ਕਰ ਕਬਰੂ ਨਾ ਹਰ ਗੁਣ ਦਾ, ਵਾਹਿਗੁਰੂ ਵਾਹਿਗੁਰੂ ਤੇ ਕਰਦਾ ਰਿਹਾ, ਜ਼ਬਾਨ ਸ਼ਾਮਲ ਸੀ ਮਨ ਚ ਸ਼ਾਮਲ ਨਹੀਂ। ਮਨ ਕਰ ਕਬਰੂ ਨਾ ਹਰ ਗੁਣ ਦਾ, ਇਹ ਵਾਹਿਗੁਰੂ ਮੇਰੇ ਮਨ ਦਾ ਹਿੱਸਾ ਨਹੀਂ ਬਣੇ, ਸਿਰਫ ਤਨ ਦਾ ਹਿੱਸਾ ਹੈ, ਤਨ ਦੇ ਨਾਸ਼ ਹੁੰਦਿਆਂ ਇਹ ਕਰਮ ਵੀ ਨਾਸ਼ ਹੋ ਗਿਆ। ਹਰ ਬੁਰੇ ਕਰਮ ਦੇ ਮਨ ਹੁੰਦਾ ਹੈ, ਰੋਜ਼ ਰੋਜ਼ ਸਾਰੀ ਦੁਨੀਆਂ ਦਾ ਮਨ ਬੁਰਾ ਹੁੰਦਾ ਜਾ ਰਿਹਾ। ਗੁੱਸਾ ਸਿੰਘ ਸਾਰੀ ਦੁਨੀਆਂ ਦਾ ਮਨ ਪਹਿਲੇ ਨਾਲੋਂ ਬੁਰਾ ਹੁੰਦਾ ਜਾ ਰਿਹਾ, ਬੁਰਾ ਹੁੰਦਾ। ਇਹ ਗੱਲ ਵੱਖਰੀ ਹੈ ਕਿ ਪਹਿਲੇ ਨਾਲੋਂ ਮਨੁੱਖ ਬਹੁਤ ਸਿਆਣਾ ਹੋ ਗਿਆ, ਕਿਉਂਕਿ ਗਲੀ ਗਲੀ ਸਕੂਲ ਨੇ, ਕਾਲਜ ਨੇ, ਯੂਨੀਵਰਸਿਟੀਜ਼ ਨੇ, ਪਹਿਲੇ ਕਿੱਥੇ ਸਨ, ਵਿਸ਼ਵਵਿਦਿਆਲੇ ਨਹੀਂ ਸਨ। ਸ਼੍ਰੀ ਕ੍ਰਿਸ਼ਨ ਨੂੰ ਪੜ੍ਹਨਾ ਸੀ, ਉਹ ਮਥੁਰਾ ਤੋਂ ਅਵੰਤ ਕਾ ਉਦੈਨ ਗਏ ਪੜ੍ਹਨ ਵਾਸਤੇ, 600 ਮੀਲ ਤੱਕ ਰਸਤੇ ਕੋਈ ਵਿਦਿਆਲਾ ਨਹੀਂ, ਕੋਈ ਵਿਦਿਆਲਾ। ਸੰਪੰਨ ਘਰਾਣਿਆਂ ਦੇ ਬੱਚੇ ਪੜ੍ਹਦੇ ਸਨ, ਅਮੀਰ ਘਰਾਣਿਆਂ ਦੇ ਬੱਚੇ ਪੜ੍ਹਦੇ ਸਨ, ਬਾਕੀ ਦੁਨੀਆਂ 'ਤੇ ਅਨਪੜ੍ਹ ਰਹਿੰਦੇ ਸੀ, ਅਨਪੜ੍ਹ ਰਹਿੰਦਾ। ਮਨੁੱਖ ਸਿਆਣਾ ਹੋ ਗਿਆ, ਔਰ ਜਿਤਨਾ ਸਿਆਣਾ ਹੋ ਗਿਆ ਉਤਨਾ ਹੀ ਬੁਰਾ ਹੋ ਗਿਆ। ਕੌਣ ਬੁਰਾ ਹੋਵੇਗਾ, ਗੁਸਤਾਖੀ ਮਾਫ ਜੋ ਬਹੁਤ ਸਿਆਣਾ ਹੈ, ਔਖੇ ਨਾ। ਅਨਪੜ੍ਹ ਅਤੇ ਮੂਰਖ ਮਨੁੱਖ ਐਟਮ ਬੰਬ ਨਹੀਂ ਬਣਾ ਸਕਦਾ, ਕੋਈ ਬਹੁਤ ਸਿਆਣਾ ਹੀ ਬਣਾ ਸਕਦਾ। ਅਨਪੜ੍ਹ ਅਤੇ ਮੂਰਖ ਮਨੁੱਖ ਕਿਸੇ ਪ੍ਰੇਮ ਦਾ ਹਾਈਜੈਕ ਨਹੀਂ ਕਰ ਸਕਦਾ, ਕੋਈ ਪੜ੍ਹਾ ਲਿਖਾ ਕਰ ਸਕਦਾ, ਸਿਆਣਾ ਨਹੀਂ। ਇੰਡੀਅਨ ਏਅਰਲਾਈਨ ਦਾ ਜਹਾਜ਼ ਜਦ ਨੇਪਾਲ ਤੋਂ ਹਾਈਜੈਕ ਹੋਇਆ, ਉਹਦੇ 'ਚ ਇੱਕ ਇੰਜੀਨੀਅਰ ਸੀ, ਹੈਰਾਨਗੀ, ਇੱਕ ਨੇ PhD ਕੀਤੀ, ਪੜ੍ਹੇ ਲਿਖੇ ਸਨ, ਗ੍ਰੈਜੂਏਟ ਸਨ। ਅਨਪੜ੍ਹ ਮਨੁੱਖ 2.5 ਕਰੋੜ ਬੰਦਿਆਂ ਦਾ ਕਾਤਲ ਨਹੀਂ ਹੋ ਸਕਦਾ, ਹਿਟਲਰ 2.5 ਕਰੋੜ ਬੰਦਿਆਂ ਦਾ। ਅਨਪੜ੍ਹ ਮਨੁੱਖ 1-2 ਮਿੰਟ ਦੇ 2 ਲੱਖ ਬੰਦਿਆਂ ਨੂੰ ਮੌਤ ਦੇ ਘਾਟ ਨਹੀਂ ਸੁਣਾ ਸਕਦਾ, ਹੀਰੋਸ਼ਿਮਾ ਨਾਗਾਸਾਕੀ ਦੇ ਐਟਮ ਬੰਬ ਗਿਰਾਏ ਗਏ, 2-2 ਲੱਖ ਬੰਦੇ ਹਮੇਸ਼ਾ ਹੀ ਸੁਣਦੇ, ਇਹ ਅਨਪੜ੍ਹ ਮਨੁੱਖ ਤਾਂ ਨਹੀਂ ਕਰ ਸਕਦਾ, ਪੜ੍ਹਾ ਲਿਖਾ ਕਰ ਸਕਦਾ। ਜੈਸੇ ਜੈਸੇ ਪੜ੍ਹਾਈ ਲਿਖਾਈ ਵਧੀ, ਸਿਆਣਪ ਵਧੀ, ਉਤਨਾ ਹੀ ਮਨੁੱਖ ਮੈਲਾ ਹੋ ਗਿਆ, ਦੁਸ਼ਟ ਹੋ ਗਿਆ, ਬੁਰਾ ਹੋ ਗਿਆ, ਜਦਕਿ ਹੋਣਾ ਨਹੀਂ ਚਾਹੀਦਾ। ਕਿਤੇ ਐਸਾ ਨਾ ਸਮਝਣਾ ਨਾ ਕਿ ਮੈਂ ਪੜ੍ਹਾਈ ਲਿਖਾਈ ਦੀ ਮੁਖਾਲਫਤ ਪਿਆ ਕਰਨਾ, ਐਸਾ ਨਹੀਂ ਮੈਂ ਕਹਿ ਰਿਹਾ, ਮੈਂ ਇਹ ਕਹਿ ਰਿਹਾ ਹਜ਼ਾਰਾਂ ਸਾਲ ਪਹਿਲੇ ਅਨਪੜ੍ਹ ਸਿਆਣਿਆਂ ਦੀ ਤਾਦਾਦ ਬਹੁਤ ਜ਼ਿਆਦਾ ਸੀ, ਬਹੁਤ ਜ਼ਿਆਦਾ ਸੀ। ਅੱਜ ਕੱਲ੍ਹ ਪੜ੍ਹੇ ਲਿਖੇ ਮੂਰਖਾਂ ਦੀ ਤਾਦਾਦ ਬਹੁਤ ਜ਼ਿਆਦਾ, ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਪੜ੍ਹਿਆ ਮੂਰਖ ਆਖੀਏ ਜਿਸ ਲੱਭ ਲੋਭ ਅਹੰਕਾਰ, ਪੜ੍ਹ ਗਿਆ ਤੋ ਲੋਭ ਵੱਧ ਗਿਆ, ਪੜ੍ਹ ਗਿਆ ਤੋ ਸੀਮਾ ਤੋਂ ਕੰਮ ਵੱਧ ਗਿਆ, ਬਹੁਤਾ ਪੜ੍ਹ ਗਿਆ ਤੋ ਸੀਮਾ ਤੋਂ ਲੋਭ ਵੱਧ ਗਿਆ, ਅਹੰਕਾਰ ਵੱਧ ਗਿਆ। ਜਦ ਅਹੰਕਾਰ ਸੀਮਾ ਤੋਂ ਵੱਧ ਜਾਏ ਹਿੰਸਕ ਬਣਾ ਦਿੰਦਾ, ਲੋਭ ਸੀਮਾ ਤੋਂ ਵੱਧ ਜਾਏ ਬੇਈਮਾਨ ਬਣਾ ਦਿੰਦਾ, ਕਾਮ ਸੀਮਾ ਤੋਂ ਵੱਧ ਜਾਏ ਵਿਚਾਰੀ ਬਣਾ ਦਿੰਦਾ, ਦੁਰਾਚਾਰੀ ਬਣਾ ਦਿੰਦਾ, ਕਿਤੇ ਵੱਧ ਗਿਆ।
ساری دنیا کا وقت قیمت بڑھ گئے. جتنا سیاڑا منک ہے اتنا ہی زیادہ لوبھی ہے, جس کا قیمت اتنا ہی زیادہ کامی ہے, اتنا ہی زیادہ ہنکاری ہے. اور جب سیما تو ہنکار بڑھ جائے سنتلن بیلنس دے ہو جائے منک سنسار دے گرک ہو جاتا ہے. جبکہ سنسار کسی نو گرک نہیں کرتا. میں جیسے ایک ادارن دینا ہوں, خلاصہ کسی کو پھر کرانگا. پانی کسی نو نہیں روکتا. دیکھو پانی دے کتے تیر دیں, گواں تیر دیں, مجھاں تیر دیں, کوڑے تیر دیں, بلیاں تیر دیں, شیر بھی تیر دیں, چیتے بھی تیر دیں, بندے روک دیں. کیا پانی کا بندیاں نال وہ کتے تے تیر دیں بندے ڈوب رہے, مجھاں تے تیر دیں بندے ڈوب رہے, کوڑے تے تیر دیں گواں تے تیر دیں منک ڈوب رہے ہیں. کیا پانی کا منک نال وہ کتا ہی نہیں. منک بھی زندہ ڈوب رہے ہیں, مردے تے تیر دیں, لاشاں تے تیر دیں. بھارت دیش ہندو مردے کوئی سنت چلانا کر جائے جہدے نال سنت لقب لگے ہوئے خدا دا سسکار نہیں کرتے, جل پرواہ کرتے پانی بھی ڈوب رہے. جب پانی پرواہ کرتے ہیں میں دیکھا ایک ایک من دو دو من کا پتھر نال بن گئے کتنے تیرن نہ لگتا مردے سے تیر دے زندہ ڈوب رہے ہیں لاشاں تیر دیا. اگر پانی کا منک نال وہ ہے تو پھر لاش بھی ڈوبنی چاہیے. جبکہ لاش زندہ منک نال زیادہ وزنی ہو جاتی, جنہوں نے انبھو ہوئے گا مردہ بھاری ہو جاتا ہے, لاش بھاری ہو جاتی, وزنی ہو جاتی. ایک زندہ منک بھی اتنا وزن نہیں ہوتا جتنا لاش کا ہوتا ہے, پارا ہو جاتا. پر زندہ منک ڈوبتے ہیں لاشاں تیر دیا ہے. کیا زندہ منک بھے بھیت ہو جاتا ہے, اپنا بیلنس بگاڑ بیٹھتا ہے, سنتلن کھو جاتا ہے, توازن کھو جاتا ہے. پانی نہیں ڈوبتا, وہ اپنا سنتلن کھو بیٹھتا ہے. پانی نہیں ڈوبتا, وہ اپنا بیلنس بگاڑ بیٹھتا ہے, تو ڈوب جاتا ہے. پروار منک نو نہیں ڈوبتا, پدارتھ منک نو نہیں ڈوبتے, دھن سمپدا منک نو غرق نہیں کرتی, پربھتا منک نو غرق نہیں کرتی. منک اپنا توازن کھو گئے, سیما تو ودا ہے ہنکار ہنسک ہو جاتا ہے, سیما تو ودا ہے لوبھ بےمان ہو جاتا ہے, سیما تو ودا ہے کام دوراچاری ہو جاتا ہے, برخت ہو جاتا ہے, ڈوب جاتا ہے. مہاراج سے کہنے ہم دے خانت ہیں ڈوب رہے. میں تو غور نال دیکھتا دنیا ڈوبی ڈوب رہی. کوئی تیردا پہ آئے یا تیر تیر کے پار چڑھا گیا ہوئے مہاراج کہنے دکھائی نہیں دیتا, ڈوبے ہوئے. میں بازار بیٹھے ہوئے ہیں ڈوبے ہوئے, پروار بیٹھے ہوئے ہیں ڈوبے ہوئے, ہاتھ جوڑ کے معافی بیٹھے نے گرودوارے ڈوبے ہوئے, بیٹھے نے مندر ڈوبے ہوئے, میں کہنے دینا پڑھ رہے ہیں نماز ڈوبے ہوئے. ڈوبے ہوئے منک غرق ہوئے منک بازار دیکھ ملتے ہیں, پروار دیکھ ملتے ہیں, یہی لوگ مندر مسجد گردوارے کے ملتے ہیں. ہم دیکھاں ہیں ڈوبے ہیں. میں تو دیکھتا کوئی پروار دیکھ ڈوب گیا ہے, جتنے بھول گیا ہے امرت ویلا بھول گیا ہے, جاپ بھول گیا ہے, کوئی پدارتھاں اتنا ڈوب گیا ہے, ایمان دھرم دسمند کرنا کی ہوتا ہے کہ بھول گئے, کوئی کام دے گھر کو کہہ رہے گئے. سدا چار کس نو کہ تیل سنجم کس نو کہ پتا ہی نہیں, پتا ہی ہم دے کانت ہیں ڈوبے والے. مہاراج کے دن میں دیکھتا جگت ڈوبیا ہے, غرق ہویا. کوئی ایک قد منک تیر کے کدھر پار ہو گیا تو یقین نہیں بجتا کوئی پار بھی ہو سکے. ڈوبے والے منک مندر مسجد گردوارے ان دکھائی دیں گے دھارمک کرم کر رہے ہیں, وہ سارے دھارمک کرم کرم کر رہے ہیں, شریر دے سکتے من سامنے نہیں ہے.
ਕਿਸੇ ਦੀ ਨਿਮਾਜ਼ ਕਰਮ ਕਾਂਡ ਹੈ, ਕਿਸੇ ਦਾ ਕਥਾ ਕੀਰਤਨ ਕਰਨਾ ਸੁਣਨਾ ਗੁਸਤਾਖੀ ਮਾਫ ਕਰਮ ਕਾਂਡ ਹੈ, ਪਾਠ ਕਰਨਾ ਕਰਮ ਕਾਂਡ ਹੈ, ਪੂਜਾ ਪਾਠ ਕਰਮ ਕਾਂਡ ਹੈ, ਨਿਮਾਜ਼ ਕਰਮ ਕਾਂਡ ਹੈ। ਚਲੋ ਇੱਕ ਨੁਕਤਾ ਤੁਹਾਡੇ ਸਾਹਮਣੇ ਮੈਂ ਰੱਖ ਰਿਹਾ। ਸੁਲਤਾਨਪੁਰ ਦੀ ਗੱਲ, ਸੁਲਤਾਨਪੁਰ ਦਾ ਨਵਾਜ਼ ਵੇਲ ਦੇ ਕੰਡੇ ਚਹਿਲ ਰਿਹਾ ਹੈ, ਰਸਤੇ ਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮਿਲਣਾ ਹੋ ਗਿਆ, ਸੰਧਿਆ ਦਾ ਵਕਤ ਸੀ। ਨਵਾਜ਼ ਕਹਿੰਦਾ ਬਾਬਾ ਨਾਨਕ ਜੀ ਤੁਸੀਂ ਕਹਿੰਦੇ ਹੋ ਅੱਲਾਹ ਤੇ ਰਾਮ ਇੱਕੋ ਹੀ ਹੈ, ਇੱਕੋ ਹੀ ਹੈ, ਇੱਕੋ ਹੀ ਹੈ। ਸਤਿਗੁਰੂ ਕਹਿੰਦਾ ਨਵਾਜ਼ ਸਾਹਿਬ ਇਹਦੇ ਸ਼ੱਕ ਹੀ ਹੈ, ਇੱਕੋ ਹੀ ਹੈ। ਸੂਰਜ ਤੇ ਇੱਕ ਹੈ, ਨਾਮ ਅਲੱਗ ਹੈ, ਕੋਈ ਸੂਰਜ ਕਹਿੰਦਾ, ਕੋਈ ਰਵੀ ਕਹਿੰਦਾ, ਕੋਈ ਬਾਨ ਕਹਿੰਦਾ, ਕੋਈ ਖੁਰਸ਼ੀਦ ਕਹਿੰਦਾ, ਕੋਈ ਆਫਤਾਬ ਕਹਿੰਦਾ, ਕੋਈ ਸੰਤ ਕਹਿੰਦਾ, ਨਾਮ ਵੱਖ ਵੱਖ ਨੇ ਨਾ। ਸਾਹਿਬ ਕਹਿੰਦੇ ਨਾਮ ਅਲੱਗ ਅਲੱਗ ਨੇ, ਖੁਦਾ ਤਾਂ ਇੱਕੋ ਹੀ ਹੈ, ਰਾਮ ਤਾਂ ਇੱਕੋ ਹੀ ਹੈ। ਨਵਾਬ ਦੀ ਨੀਅਤ ਕੁਛ ਹੋਰ ਸੀ, ਕਹਿਲਵਾਉਣਾ ਚਾਹੁੰਦਾ ਸੀ ਗੁਰੂ ਨਾਨਕ ਤੋਂ ਇਹੀ ਕੁਝ ਜੋ ਕੁਝ ਗੁਰੂ ਨਾਨਕ ਨੇ ਕਹਿ ਦਿੱਤਾ, ਅੱਲਾਹ ਤੇ ਰਾਮ ਇੱਕੋ ਹੀ ਨੇ। ਤੇ ਨਵਾਬ ਕਹਿੰਦੇ ਮਹਾਰਾਜ ਫਿਰ ਤੁਸੀਂ ਸੁਣਿਆ ਹੋਣਾ, ਬਾਂਗ ਸੁਣੀ ਹੋਣੀ ਹੈ ਇਸ਼ਾ ਦੀ ਨਿਮਾਜ਼, ਅੰਮ੍ਰਿਤ ਵੇਲੇ ਦੀ ਜਿਹੜੀ ਨਿਮਾਜ਼ ਹੁੰਦੀ ਉਹਨੂੰ ਫਜ਼ਰ ਦੀ ਨਿਮਾਜ਼ ਕਹਿੰਦੇ। ਸੂਰਜ ਨਿਕਲ ਆਇਆ ਦੁਪਹਿਰ ਤੇ ਨਹੀਂ, ਪਰ ਚੰਗਾ ਚੌਖਾ ਦਿਨ ਚੜ੍ਹਾਇਆ ਫਿਰ ਇਹ ਨਿਮਾਜ਼ ਪੜ੍ਹਦੇ ਨੇ ਅਸਰ ਦੀ, ਦੁਪਹਿਰ ਢਲ ਗਈ ਹੈ ਫਿਰ ਇਹ ਪੜ੍ਹਦੇ ਨੇ ਜ਼ੁਹਰ ਦੀ, ਸ਼ਾਮ ਹੋ ਗਈ ਹੈ ਫਿਰ ਇਹ ਨਿਮਾਜ਼ ਪੜ੍ਹਦੇ ਨੇ ਮਗਰਬ ਦੀ, ਸੂਰਜ ਗਰੂਬ ਹੋ ਗਿਆ ਹਲਕਾ ਜਿਹਾ ਅੰਧੇਰਾ ਹੋ ਗਿਆ ਉਸ ਵਕਤ ਨਿਮਾਜ਼ ਪੜ੍ਹਦੇ ਨੇ ਉਹਨੂੰ ਕਹਿੰਦੇ ਨੇ ਇਸ਼ਾ ਦੀ ਨਿਮਾਜ਼, ਅੰਮ੍ਰਿਤ ਵੇਲੇ ਦੀ ਨਿਮਾਜ਼ ਫਜ਼ਰ ਦੀ ਨਿਮਾਜ਼, ਰਾਤ ਵੇਲੇ ਦੀ ਨਿਮਾਜ਼ ਇਸ਼ਾ ਦੀ ਨਿਮਾਜ਼। ਨਵਾਬ ਕਹਿੰਦੇ ਮਹਾਰਾਜ ਸੂਰਜ ਗਰੂਬ ਹੋ ਗਿਆ, ਮੌਲਵੀ ਨੇ ਬਾਂਗ ਦੇ ਦਿੱਤੀ ਹੈ ਇਸ਼ਾ ਦੀ ਨਿਮਾਜ਼ ਦਾ ਵਕਤ, ਚਲੋ ਸਾਡੇ ਨਾਲ ਪੜ੍ਹੇ ਜੇ ਅੱਲਾਹ ਤੇ ਰਾਮ ਇੱਕੋ ਹੀ ਹੈ। ਸਤਿਗੁਰ ਖੜੇ ਹੋ ਗਏ ਕਹਿੰਦੇ ਚਲੋ, ਕਿਤਨੀ ਉਮੀਦ ਨਵਾਬ ਨੂੰ ਨਹੀਂ, ਅੱਜ ਤੱਕ ਨਵਾਬ ਦਾ ਕਿਧਰੇ ਪਾਲਾ ਪਿਆ ਹੋਣਾ ਕਮਜ਼ੋਰ ਬੰਦਿਆਂ ਨਾਲ ਕਰਮ ਕਾਂਡੀਆਂ ਨਾਲ, ਇੱਕ ਬਲਵਾਨ ਮਨੁੱਖ ਨਾਲ ਪਾਲਾ ਨਹੀਂ ਪਿਆ। ਠੀਕ ਹੈ ਸਰ, ਅਗਰ ਕਿਸੇ ਨੂੰ ਮੰਦਰ ਭ੍ਰਸ਼ਟ ਕਰ ਸਕਦਾ ਹੈ ਗੁਰਬਾ ਗੁਸਤਾਖੀ ਮਾਫ, ਉਹ ਮਨੁੱਖ ਫਿਰ ਗੁਰਦੁਆਰੇ ਵੀ ਭ੍ਰਸ਼ਟ ਹੋ ਸਕਦਾ ਹੈ। ਓਕੇ ਮੈਮ, ਓਕੇ। ਅਗਰ ਕੋਈ ਮਸਜਿਦ ਦੇ ਵਿੱਚ ਭ੍ਰਸ਼ਟ ਹੋ ਸਕਦਾ ਹੈ, ਐਸਾ ਮਨੁੱਖ ਗੁਰਦੁਆਰੇ ਵੀ ਭ੍ਰਸ਼ਟ ਹੋ ਸਕਦਾ। ਕਿਹੜੀਆਂ ਕੁਰੀਤੀਆਂ ਲੋਕ ਗੁਰਦੁਆਰੇ ਨਹੀਂ ਕਰਦੇ ਹੁੰਦੀਆਂ, ਜੋ ਮਸਜਿਦ ਵੀ ਭ੍ਰਸ਼ਟ ਹੋ ਸਕਦਾ ਗੁਰਦੁਆਰੇ ਵੀ ਭ੍ਰਸ਼ਟ ਹੋ ਸਕਦਾ, ਜੋ ਗੁਰਦੁਆਰੇ ਭ੍ਰਸ਼ਟ ਹੋ ਸਕਦਾ ਮੰਦਰ ਵਿੱਚ ਵੀ ਹੋ ਸਕਦਾ। ਇਹਦੀ ਮੈਂ ਅਰਜ਼ ਕਰਾਂ, ਪਹਿਲੀ ਦਫ਼ਾ ਨਵਾਬ ਦਾ ਪਰਦਾ ਪਿਆ ਇੱਕ ਐਸੇ ਪੁਰਸ਼ ਨਾਲ ਜੋ ਬਲਵਾਨ ਹੈ, ਜੋ ਬਾਜ਼ਾਰ ਵਿੱਚ ਬੈਠ ਕੇ ਵੀ ਨਿਰੰਕਾਰ ਨਾਲ ਜੁੜਿਆ ਹੋਇਆ, ਔਰ ਜੋ ਧਾਰਮਿਕ ਮੰਦਰ ਵਿੱਚ ਬੈਠੇ ਅਤੇ ਪ੍ਰਭੂ ਨਾਲ ਜੁੜਿਆ ਹੋਇਆ, ਜਿਹਦੀ ਜ਼ਿੰਦਗੀ ਧਰਮ ਦਾ ਰੂਪ ਹੈ, ਜਿਹਦੀ ਜ਼ਿੰਦਗੀ ਹਰੀ ਮੰਦਰ ਹੈ। ਪਹੁੰਚ ਗਏ ਨੇ ਮਸਜਿਦ ਦੇ, ਅੱਠ ਦਸ ਅਹਿਲਕਾਰ ਨੇ, ਇਮਾਮ ਅੱਗੇ ਹੈ, ਲਹਿਣ ਦੇ ਕਤਾਰ ਦੇ ਵਿੱਚ ਨਵਾਬ ਖੜਾ ਹੋਇਆ, ਗੁਰੂ ਨਾਨਕ ਦੇਵ ਜੀ ਮਹਾਰਾਜ ਖੜੇ ਹੋ ਗਏ, ਰੁਕਾਵਟ ਸ਼ੁਰੂ ਹੋਈ, ਇਮਾਮ ਨੇ ਨਿਮਾਜ਼ ਪੜ੍ਹਾਉਣੀ ਸ਼ੁਰੂ ਕੀਤੀ, ਸਾਰੇ ਸਜਦੇ 'ਚ ਗਏ ਲੇਕਿਨ ਗੁਰੂ ਨਾਨਕ ਖੜੇ ਰਹੇ। ਟਿੰਗੀ ਅੱਖ ਦੇ ਨਾਲ ਨਵਾਬ ਨੇ ਦੇਖ ਲਿਆ ਗੁਰੂ ਨਾਨਕ ਸਜਦਾ ਨਹੀਂ ਕਰ, ਨਮਾਜ਼ ਨਹੀਂ ਪੜ੍ਹ। ਬਾਰ ਬਾਰ ਉਹ ਸਜਦਾ ਕਰਦਾ ਕਿਉਂਕਿ ਇਹਨਾਂ ਦੀ ਨਮਾਜ਼ ਵਿੱਚ ਬਾਰ ਬਾਰ ਝੁਕਣਾ ਪਿਆ, ਬਾਰ ਬਾਰ ਸਜਦਾ, ਲੇਕਿਨ ਸਜਦਾ ਕਰਦੇ ਆਇਆ ਅੱਖ ਖੋਲ੍ਹ ਕੇ ਨਵਾਬ ਵੇਖ ਲੈਂਦਾ ਗੁਰੂ ਨਾਨਕ ਖੜੇ ਨੇ, ਨਮਾਜ਼ ਨਹੀਂ ਪੜ੍ਹਦੇ। ਇਹ ਸਾਰੀ ਦੁਨੀਆ ਦੀ ਸਮਝ 'ਚ ਆਈ ਹੈ, ਜਦ ਅੰਦਰ ਕੁਝ ਲੱਭਣਾ ਤਾਂ ਅੱਖਾਂ ਬੰਦ ਕਰਨੀਆਂ, ਬਾਹਰ ਕੁਝ ਲੱਭਣਾ ਅੱਖਾਂ ਖੋਲ੍ਹਣੀਆਂ।
ਬਾਹਰ ਨਾਲ ਸੰਬੰਧ ਤੋੜ ਕੇ ਹੀ ਮਨੁੱਖ ਆਪਣੇ ਅੰਦਰ ਨਿਰੰਕਾਰ ਨੂੰ ਲੱਭ ਸਕਦਾ। ਇਸ ਵਾਸਤੇ ਗਿਆਨ ਸਾਧਨਾ ਦੇ ਜਪ ਦੇ ਕਰੀਬਨ ਕਰੀਬਨ ਹਿੰਦੂ ਮੁਸਲਿਮ ਸਿੱਖ ਸਾਰੀ ਦੇ ਪ੍ਰਬੰਧ ਕਰ ਤਾਂ ਜਪ ਕਰਦਾ, ਨਮਾਜ਼ ਪੜ੍ਹਨ ਲੱਗਿਆ ਮੁਸਲਮਾਨ ਐਸਾ ਕਰਦਾ। ਪਰ ਉਹ ਬਾਰ ਬਾਰ ਅੱਖਾਂ ਖੋਲ ਰਿਹਾ ਸਿਰਫ ਗੁਰੂ ਨਾਨਕ ਨੂੰ ਵੇਖਣ ਵਾਸਤੇ। ਨਮਾਜ਼ ਦੀ ਸਮਾਪਤੀ ਹੋਈ, ਹੱਸ ਕੇ ਨਵਾਬ ਕਹਿੰਦਾ ਮਹਾਰਾਜ ਗੱਲਾਂ ਹੀ ਗੱਲਾਂ ਨੇ, ਰਾਮ ਤਿਰੰਗਾ ਇੱਕ, ਤੁਸੀਂ ਕਿਹਾ ਸੀ ਸਾਡੇ ਨਾਲ ਨਮਾਜ਼ ਪੜ੍ਹੋਗੇ, ਤੁਸੀਂ ਨਹੀਂ ਪੜ੍ਹੇ, ਤੁਸੀਂ ਨਹੀਂ ਪੜ੍ਹੇ। ਪਤਾ ਸਤਿਗੁਰੂ ਕੀ ਕਹਿੰਦੇ ਨਵਾਬ ਸਾਹਿਬ, ਅਸੀਂ ਵੈਦਾ ਕੀਤਾ ਸੀ ਤੁਹਾਡੇ ਨਾਲ ਨਮਾਜ਼ ਪੜ੍ਹਨੀ ਹੈ, ਤੁਹਾਡੇ ਨਾਲ ਕਾਬਲ ਦੇ ਜਾ ਕੇ ਘੋੜੇ ਨਹੀਂ ਖਰੀਦਣੇ, ਤੁਸੀਂ ਤਾਂ ਕਾਬਲ ਘੋੜੇ ਖਰੀਦੇ ਗਏ ਸੀ, ਮੈਂ ਨਹੀਂ ਖਰੀਦਿਆ। ਕਿੱਥੇ ਵੀ ਤੁਹਾਡਾ ਮਨ ਠਿੱਠਰ ਗਿਆ ਨਵਾਬ, ਦੋ ਬੰਦੇ ਭੇਜੇ ਸਨ ਕਾਬਲ ਦੇ ਘੋੜੇ ਲੈਣ ਵਾਸਤੇ,

ਸਤਿਗੁਰੂ ਕਹਿਣ ਲੱਗੇ ਅਸੀਂ ਵਾਇਦਾ ਕੀਤਾ ਤੇਰੇ ਨਾਲ ਨਮਾਜ਼ ਪੜ੍ਹਾਂਗੇ, ਤੇਰੇ ਨਾਲ ਘੋੜੇ ਨਹੀਂ ਖਰੀਦਣੇ, ਮੈਨੂੰ ਘੋੜੇ ਨਹੀਂ ਚਾਹੀਦੇ, ਤੂੰ ਘੋੜੇ ਖਰੀਦ ਲਿਆ ਸੀ, ਨਮਾਜ਼ ਥੋੜ੍ਹੀ ਪੜ੍ਹ ਰਹੇ। ਫਿਰ ਜੋ ਕੁਝ ਉੱਥੇ ਸਤਿਗੁਰ ਨੇ ਵਿਆਖਿਆ ਕੀਤੀ, ਸਮਝਾਇਆ ਉਹਨਾਂ ਨੂੰ, ਨਵਾਜ਼ ਸਾਹਿਬ ਨਮਾਜ਼ ਕੌਣ ਪੜ੍ਹਦਾ, ਪੂਜਾ ਪਾਠ ਕੌਣ ਕਰਦਾ, ਹਰ ਮਨੁੱਖ ਆਪਣੇ ਆਪਣੇ ਘੋੜੇ ਹੀ ਖਰੀਦਦਾ। ਇਹਨੂੰ ਖੁਲਾਸਾ ਕਰਕੇ ਬਿਆਨ ਕਰਨਾ ਹੋਵੇ ਤੇ ਇੰਝ, ਕੋਈ ਮੰਦਰ ਦੇ ਘੋੜੇ ਖਰੀਦਣ ਜਾਂਦਾ, ਕੋਈ ਗੁਰਦੁਆਰਿਆਂ ਦੇ ਘੋੜੇ ਖਰੀਦਣ, ਕੋਈ ਮਸਜਿਦ, ਸਭ ਆਪਣੇ ਆਪਣੇ ਘੋੜੇ ਖਰੀਦਣ, ਕੌਣ ਨਮਾਜ਼ ਪੜ੍ਹਦਾ, ਕੌਣ ਪੂਜਾ ਕਰਦਾ, ਕੌਣ ਕੀਰਤਨ ਸੁਣਦਾ ਤੇ ਕੌਣ ਕਥਾ ਸੁਣਦਾ, ਕੌਣ ਗੁਰੂ ਨਾਲ ਜੁੜਦਾ, ਸਭ ਆਪਣੇ ਆਪਣੇ ਘੋੜੇ ਖਰੀਦ, ਆਪਣੇ ਆਪਣੇ ਘੋੜਿਆਂ 'ਚ। ਜਿਸ ਕਰਮ ਦੇ ਮਨ ਸ਼ਾਮਲ ਨਹੀਂ, ਉਹ ਕਰਮ ਮਨ ਦਾ ਹਿੱਸਾ ਨਹੀਂ ਬਣੇਗਾ। ਜੋ ਭੋਜਨ ਦੀ ਗੁੜਕੀ ਮੇਰੇ ਕੰਠ ਤੋਂ ਥੱਲੇ ਨਹੀਂ ਗਈ, ਉਹ ਮੇਰੇ ਸਰੀਰ ਦਾ ਹਿੱਸਾ ਨਹੀਂ ਬਣੇਗਾ, ਉਹ ਭੋਜਨ ਮੇਰੇ ਸਰੀਰ ਦਾ ਹਿੱਸਾ ਨਹੀਂ ਬਣੇਗਾ। ਵਾਹਿਗੁਰੂ ਵਾਹਿਗੁਰੂ ਮੇਰੀ ਜ਼ਬਾਨ ਨੇ ਜਪਿਆ, ਉਸ ਵਿੱਚ ਮੇਰਾ ਮਨ ਨਹੀਂ ਹੈ, ਮੇਰੇ ਮਨ ਦਾ ਹਿੱਸਾ ਨਹੀਂ ਬਣੇਗਾ। ਪਰਿਵਾਰ ਮਨ ਦਾ ਹਿੱਸਾ ਹੈ, ਪਦਾਰਥ ਮਨ ਦਾ ਹਿੱਸਾ ਹੈ, ਧਨ ਸੰਪਦਾ ਮਨ ਦਾ ਹਿੱਸਾ ਹੈ, ਧਰਮ ਮਨ ਦਾ ਹਿੱਸਾ ਨਹੀਂ, ਪਰਮਾਤਮਾ ਮਨ ਦਾ ਹਿੱਸਾ ਨਹੀਂ। ਕਿਤਨੀ ਗੱਲ ਦਾਅਵੇ ਨਾਲ ਕਹੀ ਹੈ, ਜੈਸੇ ਪਰਿਵਾਰ ਨੂੰ ਯਾਦ ਕਰਨਾ ਹੋਵੇ ਬਾਜਾ ਵਜਾਉਣ ਦੀ ਲੋੜ ਨੇ। ਬੜੇ ਪ੍ਰਸਿੱਧ ਸੁੰਦਰ ਕੀਰਤਨੀ ਆਏ ਨੇ, ਬੜਾ ਮਧੁਰ ਕੀਰਤਨ ਕਰਦੇ, ਰਸਦਾਇਕ ਕੀਰਤਨ ਕਰਦੇ। ਪਰਿਵਾਰ ਨੂੰ ਯਾਦ ਕਰਨਾ ਹੋਵੇ ਤਾਂ ਕੀਰਤਨ ਦੀ ਲੋੜ ਹੈ, ਵਾਜੇ ਵਜਾਉਣ ਦੀ ਲੋੜ ਹੈ, ਪਦਾਰਥਾਂ ਨੂੰ ਯਾਦ ਕਰਨਾ ਹੋਵੇ ਕਥਾ ਕਹਾਣੀਆਂ ਦੀ ਲੋੜ ਹੈ, ਇਹ ਫਿਲਸਫਾ ਗੋਟਣ ਦੀ ਲੋੜ ਹੈ। ਪਦਾਰਥ ਆਪਣੇ ਆਪ ਯਾਦ ਆਉਂਦੇ, ਪਰਿਵਾਰ ਆਪਣੇ ਆਪ ਯਾਦ ਆਉਂਦਾ, ਪਦਾਰਥ ਆਪਣੇ ਆਪ ਯਾਦ ਆਉਂਦੇ, ਰਹਿ ਗਈ ਗੱਲ ਨਿਰੰਕਾਰ ਦੀ, ਉਹਨੂੰ ਯਾਦ ਕਰਨਾ ਹੋਵੇ ਵਾਜੇ ਵਜਾਓ, ਤਬਲੇ ਖੜਕਾਓ, ਸੁਰੀਲੇ ਗਲੇ ਨਾਲ, ਕੰਠ ਨਾਲ ਗੁਰਬਾਣੀ ਰਾਖੋ, ਕਥਾ ਕਹਾਣੀਆਂ ਕਰੋ, ਫਿਲਸਫਾ ਗੋਟੋ, ਪਾਠ ਕਰੋ, ਪੂਜਾ ਕਰੋ, ਦਾਨ ਕਰੋ, ਪੁੰਨ ਕਰੋ, ਸੇਵਾ ਕਰੋ, ਗੁਸਤਾਖੀ ਮਾਫੀ ਸਭ ਕੁਝ ਦੇ ਬਾਵਜੂਦ ਵੀ ਹਕੀਕਤ ਹੈ, ਸੱਚਾਈ ਹੈ ਕਿ ਸਭ ਕੁਝ ਮਨ ਦਾ ਹਿੱਸਾ ਨਹੀਂ ਬਣਦਾ, ਮਨ ਨਹੀਂ ਹੁੰਦਾ। ਮੈਂ ਫਿਰ ਅਰਜ਼ ਕਰਾਂ, ਜੋ ਮਨ ਪ੍ਰਭਾਵਿਤ ਨਹੀਂ ਕਿਸੇ ਚੀਜ਼ ਤੋਂ, ਧਿਆਨ ਦੇਣਾ, ਜਿਸ ਵਸਤੂ ਤੋਂ, ਜਿਸ ਪਦਾਰਥ ਤੋਂ ਮੇਰਾ ਮਨ ਪ੍ਰਭਾਵਿਤ ਨਹੀਂ, ਮਨ ਉਸਦੀ ਮੰਗ ਨਹੀਂ ਕਰਦਾ। ਮਨ ਜਿਸ ਦੀ ਮੰਗ ਨਹੀਂ ਕਰਦਾ, ਮਨ ਉਸਨੂੰ ਯਾਦ ਵੀ ਨਹੀਂ ਕਰਦਾ। ਮਨ ਜਿਸ ਨੂੰ ਯਾਦ ਨਹੀਂ ਕਰਦਾ, ਉਹਦੀ ਪ੍ਰਾਪਤੀ ਵਾਸਤੇ ਫਿਰ ਮਨੁੱਖ ਸੰਘਰਸ਼ ਵੀ ਨਹੀਂ ਕਰਦਾ, ਸਮਾਂ ਵੀ ਨਹੀਂ ਕਰਦਾ, ਮਿਹਨਤ ਵੀ ਨਹੀਂ ਕਰਦਾ, ਕੁਛ ਵੀ ਨਹੀਂ ਕਰਦਾ। ਚਲੋ ਇਸ ਲਈ ਮੈਂ ਧਿਆਨ ਕਰਾਂ, ਜਿਸ ਤੋਂ ਮੇਰਾ ਮਨ ਪ੍ਰਭਾਵਿਤ ਨਹੀਂ, ਮੇਰਾ ਮਨ ਉਸਦੀ ਮੰਗ ਨਹੀਂ ਕਰਦਾ, ਨਹੀਂ ਕਰਦਾ। ਮਨ ਜਿਸ ਦੀ ਮੰਗ ਨਹੀਂ ਕਰਦਾ, ਮਨ ਉਸਨੂੰ ਯਾਦ ਵੀ ਨਹੀਂ ਕਰਦਾ। ਬੜੇ ਧਿਆਨ ਨਾਲ ਸੁਣਨਾ, ਮਨ ਜਿਸ ਨੂੰ ਯਾਦ ਨਹੀਂ ਕਰਦਾ, ਇਹ ਸਰੀਰ ਇਹ ਮਨ ਉਹਦੀ ਪ੍ਰਾਪਤੀ ਲਈ ਨਾ ਸਮਾਂ ਕੱਢਦਾ, ਨਾ ਮਿਹਨਤ ਕਰਦਾ, ਨਾ ਸੰਘਰਸ਼ ਕਰਦਾ। ਪਦਾਰਥ ਨੂੰ ਮਨ ਮੰਨਦਾ, 24 ਘੰਟੇ ਵੀ ਪਦਾਰਥਾਂ ਦੀ ਖਾਤਰ ਜਾਗਿਆ ਜਾ ਸਕਦਾ ਹੈ, 2 ਘੰਟੇ ਅੰਮ੍ਰਿਤ ਵੇਲੇ ਵੀ ਪਰਮਾਤਮਾ ਵਾਸਤੇ ਨਹੀਂ। ਸਾਰੀ ਜ਼ਿੰਦਗੀ ਵੀ ਪਰਿਵਾਰ ਦੇ ਲੇਖੇ ਲਾਈ ਜਾ ਸਕਦੀ ਹੈ, ਨਿਰੰਕਾਰ ਦੇ ਲੇਖੇ ਜ਼ਿੰਦਗੀ ਦਾ 10ਵਾਂ ਭਾਗ ਵੀ ਕੋਈ। ਕਿਉਂ? ਪਰਿਵਾਰ ਤੋਂ ਮਨ ਪ੍ਰਭਾਵਿਤ ਹੈ, ਪਰਿਵਾਰ ਮਨ ਦਾ ਹਿੱਸਾ ਹੈ, ਨਿਰੰਕਾਰ ਮਨ ਦਾ ਹਿੱਸਾ ਨਹੀਂ। ਪਦਾਰਥ ਮਨ ਦਾ ਹਿੱਸਾ ਹੈ, ਪਰਮਾਤਮਾ ਮਨ ਦਾ ਹਿੱਸਾ ਨਹੀਂ ਹੈ। ਮੈਂ ਤੇ ਹੈਰਾਨ ਹਾਂ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੀ ਬਾਣੀ 'ਚ ਇੱਕ ਥਾਂ 'ਤੇ ਮਨ ਨੂੰ ਗੁਰੂ ਕਹੇ। ਇਹ ਸੰਗ ਜਦ ਮੇਰੇ ਸਾਹਮਣੇ ਆਇਆ ਕਿ ਮੈਂ ਕਈ ਦਿਨ ਪੜ੍ਹਦਾ, ਹੈਰਾਨੀ ਹੋਗੀ, ਮਨ ਗੁਰੂ। ਸਰਬ ਸੰਗ ਮੈਂ ਤੁਹਾਨੂੰ ਸਰਵਣ ਕਰਾਵਾਂ। ਸਰਬ ਕਾਲ ਹੈ ਪਿਤਾ ਅਪਾਰਾ, ਦੇਵ ਕਾਲ ਕਾ ਮਾਤ ਹਮਾਰਾ, ਮਨੁਆ ਗੁਰਮੁਰ ਮਨਸਾ ਮਾਈ ਜਨਮੋ ਕੋਸ਼ਕਮ ਕਿਰਿਆ ਪੜਾ। ਇਹ ਮੇਰਾ ਮਨ ਗੁਰੂ। ਕਿਉਂ? ਮਨ ਮੰਨੇ ਤੇ ਪਰਮਾਤਮਾ ਹੈ,

0: มันนึ่งมันก็จะนึ่งมันมันนึ่งที่กุรุเอมันนึ่งมันก็จะนึ่งบัดกรีนโน่พูดเสียเกียร์ดิทุสีอีกเต้ซูดร์ที่พอดีเด็กเขยไม่เนี่ยวิทยาลัยที่ประตูบ้านเนี่ยพอดีทุสีพระมาธมานุคิเมย์จานเลยพอดีสรดีชีวิตดัชนีทุสีจานเลยพอดีชีวิตการทั้งดัชนีทุสีจานเลยพอดีอุทนาบัตนาดัชนีทุสีจานเลยคิเมย์จานเลยเกี่ยวกับโดศัพท์นั้นที่กล่าวมาคันได้ครับคือคำว่าครีมันมาเนียมันมาเนียต่อหัดสุดามันมาเนียปรวาร์นุปรวาร์ करके मन मन गये संसार नो संसार करके मन मन गये धन नो पदार्थान पदार्थ करके मन ने मन लिया परमात्मा ने परमात्मा करके मन नहीं पदार्थ तो प्रभावत है परवार तो प्रभावत है इस वास्ते मन मांग भी करता है कि याद भी करता है वाजे वजान की लोड़ नहीं परवार की याद आते ही आती है तबला खड़कान की लोड़ नहीं कथा कहानियां की लोड़ नहीं धन संपदा की याद आते ही आती है रह गई गल निरंकार को याद करना है सब कुछ करो फिर भी याद नहीं आता क्यों मन प्रभावित ही नहीं कि कथा इस वास्ते कीर्तन इस वास्ते गुरबाणी विचार इस वास्ते है किसी तरीके दे नाल मन प्रभावित हो जाए उसे दिन गुरुद्वारे आया सफल समझ लेना जिस दिन मन गुरबाणी तो प्रभावित हो जाए गुरु तो प्रभावित हो जाए पहचान की होगी जैसे गुरबाणी तो मन प्रभावित होया मन परमात्मा की मांग करेगा सिर्फ मांग ही नहीं करेगा हर वक्त याद करेगा वो भी प्राप्ति नहीं समा कटेगा वक्त कटेगा संघर्ष करेगा मेहनत करेगा पदार्थों वास्ते मनुख दे कोल मेहनत है परमात्मा वास्ते नहीं जबकि सब तो कठिन काम है प्रभु की प्राप्ति बहुत बड़े संघर्ष की लोड़ है बहुत मेहनत ही हो रहा है जिन्नी भी नाम ले आया गैर मशक्कत गाल हकीकत है बड़ी बड़ी मशक्कत बहुत बड़ी का है गाल ना तो खैर मुख्तसर में अर्थ करा दो तरह के भक्त ने गुरु ग्रंथ साहब जी महाराज जी बैठे ने गए एक ऐलानिया कहना है हे खुदा हे प्रभु तुम बहुत दो बहुत बहुत ਇੱਕ ਕਹਿੰਦਾ ਤੂੰ ਬਹੁਤ ਨੇੜੇ ਬਹੁਤ ਨੇੜੇ ਬਹੁਤ ਨੇੜੇ ਗੁਰੂ ਨਾਨਕ ਦੋਹਾਂ ਨੂੰ ਆਪਣੇ ਬੋਲਾਂ ਦੇ ਥਾਂ ਦੇਣੇ ਗਾਵੇ ਕੋ ਜਾਪੈ ਦਿਸੇ ਦੋ ਇਹ ਪ੍ਰਭੂ ਗਾਇਆ ਤੈਨੂੰ ਕੋਈ ਦੋ ਦੋ ਬਹੁਤ ਬਹੁਤ ਦੋ ऐसा कोई गावे गावे को वेख है हाजरा हरू दूर कौन गा रहे है फरीद गा रहे है बहुत सारे सूफी संत गाम दे बहुत सारे भगतान ने कहे दू कबीर भी दोहां का जिक्र कर दें कोई बोले निरवा कोई बोले दू जल की माछड़ी चरे खजू हे प्रभु कोई कह लै नेरे नेरवा तू नेरे नेरे बहुत नेरे कोई कहता दूर है दूर है गुरु नानक ने दोनों क्यों थां दिती है दोवें सच ने दोवें सही दोवें ठीक है तुसी आखोगे दोवें ठीक नहीं है या परमात्मा नेड़े तो नेड़े है या फिर दूर तो दूर है ये कहने होया वो नेड़े भी है दूर भी है मैं अर्ज करा वो नेड़े तो नेड़े कह रहा दास हाथ पे नेड़े सहदे होए सो होई वो दूर तो दूर है गलिए चिक्कड़ दूर कर बहुत दूर फरीद भी ठीक कह रहे रविदास भी ठीक कह रहे दूर तो दूर है नेड़े तो नेड़े अब भी ज्ञातली अर्ज करा दो दूरियां परमात्मा से लागू नहीं होंगे ਔਰ ਦੋਹੀਆਂ ਦੋ ਤਰ੍ਹਾਂ ਦੀਆਂ ਮੰਨੀਆਂ ਜਾਂਦੀਆਂ ਹਨ। ਅਸਥਾਨਕ ਦੋਹੀ ਇਸ ਸ਼ਹਿਰ ਵਿੱਚ ਨਹੀਂ ਹੋਵੇਗਾ, ਕਿਸੇ ਹੋਰ ਸ਼ਹਿਰ ਵਿੱਚ ਹੋਵੇਗਾ। ਸਥਾਨਕ ਦੋਹੀ ਹਜ਼ਾਰ ਮੀਲ ਦੂਰ ਹੋਵੇਗਾ, 5,000 ਮੀਲ ਦੂਰ ਹੋਵੇਗਾ, ਚਲੋ 10,000 ਮੀਲ ਦੂਰ ਹੋਵੇਗਾ। ਇਹਨੂੰ ਕਹਿੰਦੇ ਅਸਥਾਨਕ ਦੋਹੀ, ਇੱਥੇ ਤਾਂ ਨਹੀਂ ਹੈ, 5,000 ਮੀਲ ਦੂਰ ਹੈ ਇਹ ਅਸਥਾਨਕ ਦੋਹੀ। ਦੂਸਰੀ ਦੂਰੀ ਆਉਂਦੀ ਹੈ ਸਮੇਂ ਦੀ, ਕਾਲ ਦੂਰੀ। ਅੱਜ ਤੇ ਕੋਈ ਨਹੀਂ, 100 ਸਾਲ ਪਹਿਲੇ ਹੈਗਾ, ਅੱਜ ਕੋਈ ਨਹੀਂ। ਅੱਜ ਤੇ ਕੋਈ ਨਹੀਂ, 100 ਸਾਲ ਬਾਅਦ ਹੋਵੇਗਾ, ਅੱਜ ਨਹੀਂ। ਇਹਨੂੰ ਕਹਿੰਦੇ ਕਾਲ ਦੂਰੀ, ਸਮੇਂ ਦੀ। ਇਹ ਦੋ ਦੂਰੀਆਂ ਸੰਸਾਰ ਵਿੱਚ ਲਾਗੂ ਨੇ। ਜੈਸੇ ਬਾਬਾ ਫਰੀਦ ਕਹਿੰਦੇ ਨੇ, ਕਿੱਥੇ ਤੇਰੇ ਮਾਪਿਆਂ ਜਿੰਨੀ ਤੂੰ ਜਾਣੇ, ਕੱਲ ਤੇ ਮਾਂ ਹੈ ਸੀ, ਅੱਜ ਕੋਈ ਨਹੀਂ। 10 ਸਾਲ ਪਹਿਲੇ ਤੇ ਪਿਤਾ ਹੈ ਸੀ, ਅੱਜ ਕੋਈ ਨਹੀਂ। ਰੋਜ਼ ਰੋਜ਼ ਦੂਰੀ ਵੱਧਦੀ ਜਾ ਰਹੀ ਹੈ ਸਮੇਂ। 20 ਸਾਲ ਪਹਿਲੇ ਤੇ ਪਿਤਾ ਹੈ ਸੀ, ਅੱਜ ਕੋਈ ਨਹੀਂ। 30 ਸਾਲ ਪਹਿਲੇ ਤੇ ਮਾਂ ਹੈ ਸੀ, ਅੱਜ ਕੋਈ ਨਹੀਂ। ਰੋਜ਼ ਰੋਜ਼ ਦੂਰੀ ਵੱਧਦੀ ਜਾ ਰਹੀ। ਇਹਨੂੰ ਕਹਿੰਦੇ ਨੇ ਕਾਲ ਦੂਰੀ, ਹੋਇਆ ਸੀ ਅੱਜ ਨਹੀਂ ਹੈ, ਹੋਵੇਗਾ ਅੱਜ ਨਹੀਂ ਹੈ। ਇਹ ਕਾਲ ਦੂਰੀ ਪਰਮਾਤਮਾ ਤੇ ਲਾਗੂ ਨਹੀਂ ਆਉਂਦੀ, ਕਿਉਂਕਿ ਉਹ ਅਕਾਲ ਹੈ, ਸਮੇਂ ਵਿੱਚ ਹੈ ਹੀ ਨਹੀਂ। ਅਕਾਲ ਹੈ, ਅਜਾਲ ਹੈ, ਤੁਹਾਡਾ ਸਮੇਂ ਫਿਰ ਕਰਾਂਗਾ, ਉਹ ਸਮੇਂ ਵਿੱਚ ਨਹੀਂ ਹੈ। ਸਮੇਂ ਦੀ ਦੂਰੀ ਪਰਮਾਤਮਾ ਤੇ ਲਾਗੂ ਨਹੀਂ ਆਉਂਦੀ, ਉਹ ਹਰ ਸਮੇਂ ਹਰ ਵਕਤ ਤੈਅ ਕਾਲ ਦਰਸੀ ਹੈ। ਅਸਥਾਨਕ ਦੂਰੀ ਵੀ ਪਰਮਾਤਮਾ ਤੇ ਲਾਗੂ ਨਹੀਂ ਆਉਂਦੀ, ਨਹੀਂ ਕਹਿ ਸਕਦੇ ਉਹ 10,000 ਮੀਲ ਦੂਰ ਹੈ, ਇੱਥੇ ਵੈਨਕੂਵਰ ਵਿੱਚ ਨਹੀਂ ਹੈ, ਤੁਹਾਡੇ ਸਰੀਰ ਵਿੱਚ ਨਹੀਂ, ਕਿਸੇ ਹੋਰ ਸ਼ਹਿਰ ਵਿੱਚ ਹੋਵੇ, ਕਿਸੇ ਹੋਰ ਮੁਲਕ ਵਿੱਚ ਹੋਵੇ। ਇਹ ਸਥਾਨਕ ਦੂਰੀ ਵੀ ਪਰਮਾਤਮਾ ਤੇ ਲਾਗੂ ਨਹੀਂ ਆਉਂਦੀ, ਕਿਉਂਕਿ ਵਿਆਪਕ ਹੈ। ਤੂੰ ਸਭਨੀ ਥਾਂ ਜਿੱਥੇ ਹੋ ਜਾਈ ਸਾਚਾ ਸਿਰਜਣ ਹਾਲ ਜੀਓ, ਕਿਤੇ ਵਿਆਪਕ ਹੈ। ਕਾਲ ਦੂਰੀ ਵੀ ਪਰਮਾਤਮਾ ਤੇ ਲਾਗੂ ਨਹੀਂ ਆਉਂਦੀ। ਮੈਂ ਅਰਜ਼ ਕਰਾਂ ਫਿਰ ਵੀ ਦੋ ਦੂਰੀਆਂ ਪਰਮਾਤਮਾ ਤੇ ਲਾਗੂ ਹੋਣਗੀਆਂ, ਤਾਂ ਹੀ ਗੁਰੂ ਨਾਨਕ ਨੇ ਆਪਣੀ ਬਾਣੀ ਸਥਾਨ ਦਿੱਤੀ। ਗਾਵੇ ਕਹੋ ਜਪ ਹੈ ਦਿਸੈ ਦੂਰ, ਤਾਂ ਹੀ ਬਾਬਾ ਫਰੀਦ ਤੜਪ ਕੇ ਕਹਿ ਰਹੇ ਨੇ ਤੂੰ ਦੂਰ ਗਲੀਏ ਚਿੱਕੜ ਦੂਰ ਗਲ, ਦੂਰੀ ਲਾਗੂ ਹੁੰਦੀ ਹੈ। ਐਵੇਂ ਨਹੀਂ ਫਰੀਦ ਕਹਿ ਰਹੇ, ਪਰ ਮੈਂ ਅਰਜ਼ ਕਰਾਂ, ਇਸਦਾ ਇਹ ਮਤਲਬ ਨਹੀਂ ਕਿ ਫਰੀਦ ਗਲਤ ਹੈ ਤੇ ਰਵਦਾਸ ਸਹੀ ਹੈ। ਜੋ ਕਹਿ ਰਿਹਾ ਕਹਿ ਰਵਦਾਸ ਹੱਥ ਪੇ ਨੇੜੇ ਸਹਿਜੇ ਹੋਏ ਸਹੋਏ, ਆਪਣੀ ਥਾਂ ਤੇ ਰਵਦਾਸ ਵੀ ਠੀਕ ਹੈ, ਆਪਣੀ ਥਾਂ ਤੇ ਬਾਬਾ ਫਰੀਦ ਵੀ ਬੜੀ ਵੱਡੀ ਸੱਚਾਈ ਨੂੰ ਬਿਆਨ ਕਰ ਰਿਹਾ। ਦੂਰ ਕਿਹੜੀਆਂ ਦੋ ਦੂਰੀਆਂ ਲਾਗੂ ਆਉਂਦੀਆਂ ਨੇ, ਇਹਨੂੰ ਮੈਂ ਪੂਰਨ ਤੌਰ ਤੇ ਕੱਲ੍ਹ ਤੁਹਾਡੇ ਸਾਹਮਣੇ ਖੋਲਣ ਦੀ ਨਿਵਾਣੀ ਕੋਸ਼ਿਸ਼ ਕਰਾਂਗਾ। 10 ਤੋਂ 11 ਔਰ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ। ਹੁਣੇ ਮੈਂ ਅਰਜ਼ ਕੀਤੀ ਹੈ, ਮਨ ਜਿਸ ਤੋਂ ਪ੍ਰਭਾਵਿਤ ਨਹੀਂ, ਮਨ ਉਸਦੀ ਮੰਗ ਨਹੀਂ ਕਰਦਾ। ਮਨ ਜਿਸ ਦੀ ਮੰਗ ਨਹੀਂ ਕਰਦਾ, ਮਨ ਉਸ ਨੂੰ ਯਾਦ ਵੀ ਨਹੀਂ ਕਰਦਾ। ਮਨ ਜਿਸ ਨੂੰ ਯਾਦ ਨਹੀਂ ਕਰਦਾ, ਫਿਰ ਉਹਦੇ ਲਈ ਸਮਾਂ ਵੀ ਕੋਈ ਨਹੀਂ, ਸੰਘਰਸ਼ ਵੀ ਕੋਈ ਨਹੀਂ, ਵਕਤ ਵੀ ਕੋਈ ਨਹੀਂ। ਸਾਰੀ ਜ਼ਿੰਦਗੀ ਪਰਿਵਾਰ ਤੋਂ ਕੁਰਬਾਨ ਕੀਤੀ ਜਾ ਸਕਦੀ ਹੈ। 24 ਘੰਟਿਆਂ 'ਚ 1 ਘੰਟਾ ਵੀ ਨਿਰੰਕਾਰ ਵਾਸਤੇ ਨੇ। ਸਾਰਾ ਜੀਵਨ ਪਦਾਰਥਾਂ ਦੇ ਸਰਫ ਕੀਤਾ ਜਾ ਸਕਦਾ ਪਰਮਾਤਮਾ ਵਾਸਤੇ ਨੇ। ਕਿਉਂ? ਜਿਸ ਤੋਂ ਮਨ ਪ੍ਰਭਾਵਿਤ ਨਹੀਂ, ਮਨ ਉਸ ਦੀ ਮੰਗ ਨਹੀਂ ਕਰਦਾ। ਮਨ ਜਿਸ ਦੀ ਮੰਗ ਨਹੀਂ ਕਰਦਾ, ਮਨ ਉਸ ਨੂੰ ਯਾਦ ਨਹੀਂ ਕਰਦਾ। ਮਨ ਜਿਸ ਨੂੰ ਯਾਦ ਨਹੀਂ ਕਰਦਾ, ਉਹਦੀ ਪ੍ਰਾਪਤੀ ਲਈ ਨਾ ਸੰਘਰਸ਼ ਦੀ ਲੋੜ, ਨਾ ਮਿਹਨਤ ਦੀ ਲੋੜ, ਨਾ ਸਮੇਂ ਦੀ। ਪ੍ਰਭਾਵਿਤ ਹੀ ਨਹੀਂ, ਮਨ ਮੰਗਦਾ ਹੀ ਨਹੀਂ, ਮਨ ਯਾਦ ਹੀ ਨਹੀਂ ਕਰਦਾ। ਸਤਸੰਗ ਦਾ ਇਹ ਫਲ ਹੈ, ਕਥਾ ਕੀਰਤਨ ਦਾ ਉਸ ਦਿਨ ਫਲ ਸਮਝ ਲੈਣਾ, ਦਾਨ ਪੁੰਨ ਦਾ ਉਸ ਦਿਨ ਫਲ ਸਮਝ ਲੈਣਾ, ਗੁਰਦੁਆਰੇ ਆਉਣ ਦਾ ਉਸ ਦਿਨ ਫਲ ਸਮਝ ਲੈਣਾ, ਜਿਸ ਦਿਨ ਮਨ ਪਰਮਾਤਮਾ ਤੋਂ ਪ੍ਰਭਾਵਿਤ ਹੋ ਜਾਏ, ਫਿਰ ਉਹ ਭੁੱਲੇਗਾ ਨਹੀਂ। ਬਿਸਰਤ ਨਾ ਹੀ ਮਨ ਤੇ ਹਰੀ, ਕਬੀਰ ਕਹਿੰਦੇ ਭੁੱਲਦਾ ਹੀ ਨਹੀਂ। ਜੇ ਮੈਂ ਬੁਲਾਉਣ ਦੀ ਕੋਸ਼ਿਸ਼ ਕਰਾਂ, ਭੁੱਲਦਾ ਹੀ ਨਹੀਂ, ਇੰਨਾ ਮਨ ਪ੍ਰਭਾਵਿਤ ਹੈ। ਆਮ ਬੰਦੇ ਯਾਦ ਕਰਨ ਦੀ ਵੀ ਕੋਸ਼ਿਸ਼ ਕਰਨ ਭੁੱਲ ਜਾਂਦਾ, ਪ੍ਰਭਾਵਿਤ ਹੀ ਨਹੀਂ। ਹੱਥ ਚ ਮਾਲਾ ਯਾਦ ਕਰਨ ਦੀ ਕੋਸ਼ਿਸ਼ ਕਰਦੇ ਨੇ, ਸੰਸਾਰ ਯਾਦ ਆਉਂਦਾ। ਹੋਰ ਮਨ ਮਹਿਲਾ ਆਉਂਦਾ, ਪਰਵਾਹ ਯਾਦ ਆਉਂਦਾ, ਪਦਾਰਥ ਯਾਦ ਆਉਂਦੇ, ਪਰਮਾਤਮਾ ਨਹੀਂ ਆਉਂਦਾ। ਗਲੀਏ ਚਿੱਕਰ ਇਹ ਪ੍ਰਭੂ, ਹੋਰ ਮੈਂ ਚਿੱਕੜ ਦੇ ਚੱਲੇ ਵੜਦਾ। ਜਿਤਨਾ ਤੈਨੂੰ ਯਾਦ ਕਰਦਾ ਉਤਨਾ ਜ਼ਿਆਦਾ ਸੰਸਾਰ ਯਾਦ ਆਉਂਦਾ, ਜਿਤਨਾ ਤੈਨੂੰ ਯਾਦ ਕਰਦਾ ਉਤਨੇ ਜ਼ਿਆਦਾ ਪਦਾਰਥ ਯਾਦ ਆਉਂਦੇ। ਜਿਤਨੇ ਤੇਰੇ ਵਾਸਤੇ ਮੈਂ ਤਸਬੀਹ ਫੇਰਦਾ, ਨਿਮਾਜ਼ ਪੜ੍ਹਦਾ, ਉਤਨਾ ਹੀ ਪਰਵਾਹ ਯਾਦ ਆਉਂਦਾ। ਚੱਲਾਂ ਤਾਂ ਜੈ ਕਮਲੀ ਚੱਲਦਾ, ਚਿੱਕੜ ਨਾਲ ਨਿਬੜਦਾ, ਸੰਸਾਰ ਯਾਦ ਔਰ ਮਨ ਮੈਂ ਜਾਂਦਾ, ਤੂੰ ਨਹੀਂ ਆਉਂਦਾ। ਬੜੀ ਸੱਚਾਈ ਬਿਆਨ ਕਰ ਦਿੱਤੀ ਬਾਬੇ ਫਿਰ। ਔਰ ਸਾਧੂ ਕਹਿੰਦੇ ਹੀ ਉਸੇ ਨੂੰ, ਸਾਧਕ ਕਹਿੰਦੇ ਹੀ ਉਸੇ ਨੂੰ ਜੋ ਸੱਚਾਈ ਬਿਆਨ ਕਰਦੇ। ਪਖੰਡੀ ਉਸ ਨੂੰ ਕਹਿ ਦਿੰਦੇ ਨੇ ਜੋ ਸੱਚਾਈ ਤੇ ਪੜਦਾ ਪਾਵੇ, ਪੜਦਾ ਪਾਵੇ। ਰਾਜ ਯੋਗੀ ਭਰਤਰੀ ਜਦ ਗੁਰੂ ਨਾਨਕ ਨੂੰ ਮਿਲੇ, ਪ੍ਰਾਣਾਯਾਮ ਦੀ ਸਾਧਨਾ ਨਾਲ ਉਸਨੇ ਉਮਰ ਲੰਬੀ ਕਰ ਲਈ ਸੀ, 1500 ਸਾਲ ਦਾ ਹੋ ਗਿਆ। ਸੁਮੇਰ ਪਰਬਤ ਤੇ ਮੌਜੂਦ ਸੀ ਭਰਤਰੀ। ਸਾਰੇ ਯੋਗੀਆਂ ਦੇ ਇਹੀ ਇੱਕ ਯੋਗੀ ਗੁਰੂ ਨਾਨਕ ਦਾ ਬਹੁਤ ਵੱਡਾ ਸ਼ਰਧਾਲੂ ਬਣੇ, ਭਾਵੇਂ ਜੋਗੇ ਬਾਅਦ ਬਾਕੀ ਪਰ ਅੰਦਰ ਅਹੰਕਾਰ ਦੀ ਕਸਰ ਸੀ। ਭਰਤਰੀ ਟੋਟਲੀ ਚੋਕੀ। ਭਰਤਰੀ ਦੇ ਪ੍ਰਤੀ ਤਿੰਨ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਦੇ, ਆਸਾ ਰਾਜ ਦੇ। ਚਲੋ ਇਹਨਾਂ ਦੀਆਂ ਦੋ ਦੋ ਪੰਕਤੀਆਂ ਮੈਂ ਤੁਹਾਨੂੰ ਸਰਵਣ ਕਰਾ ਦਿਆਂ। ਇਸ ਤੋਂ ਪਤਾ ਚੱਲਦਾ ਭਰਤਰੀ ਕਿਤਨਾ ਸ਼ਰਧਾਲੂ ਹੋ ਗਿਆ ਸੀ ਗੁਰੂ ਨਾਨਕ। ਸਿੱਖੀ ਰੱਤਾ ਸਦਵੈ ਰਾਗੀ, ਜੂਏ ਜਨਮ ਨਾ ਹਾਰੇ, ਕਹਿ ਨਾਨਕ ਸੁਣ ਭਰਤਰ ਜੋਗੀ, ਸੇਵਾ ਅੰਮ੍ਰਿਤ ਧਾਰੇ। ਇੱਕ ਸ਼ਬਦ ਦੂਜਾ, ਜਲ ਤੇ ਉਪਜੇ ਜਲ ਤੇ ਦੂਰ, ਜਲ ਨੇ ਜੋਤ ਰਿਹਾ ਭਰਪੂਰ, ਸੁਣ ਭਰਤਰ ਨਾਨਕ ਕਹੇ ਵਿਚਾਰ, ਨਿਰਮਲ ਨਾਮ ਮੇਰਾ ਆਧਾਰ। ਤੀਸਰਾ ਸ਼ਬਦ, ਸਗਲੀ ਜੋਤ ਹਮਾਰੀ, ਸਮਿਆ ਨਾਨਾ ਵਰਨ ਅਨੇਕਨ, ਕਹਿ ਨਾਨਕ ਸੁਣ ਭਰਤਰ ਜੋਗੀ, ਪਾਰ ਬ੍ਰਹਮ ਦੇਵ ਏਕ। ਭਰਤਰੀ ਨੂੰ ਮੁਖਾਤਬ ਹੋ ਕੇ ਕਹਿੰਦੇ ਨੇ, ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਤੇ ਸਾਰਿਆਂ ਦੇ ਨਾਲ ਚੱਲਣਾ, ਬਸ ਨਾਨਕ ਦਾ ਪੰਥ ਇਹ ਹੀ ਹੈ, ਹੋਰ ਕੋਈ ਪੰਥ ਨਹੀਂ ਹੈ। ਨਾਨਕ ਸਗਲੀ ਜੋਤ ਹਮਾਰੀ, ਸਮਿਆ ਨਾਨਾ ਵਰਨ ਅਨੇਕਨ, ਵੱਖ ਵੱਖ ਵਰਨ, ਵੱਖ ਵੱਖ ਮਜ਼ਹਬ, ਵੱਖ ਵੱਖ ਦੇਸ਼, ਸਾਰਿਆਂ ਦੇ ਨਾਲ ਚੱਲਣਾ, ਸਾਰਿਆਂ ਨੂੰ ਨਾਲ ਲੈ ਕੇ ਚੱਲਣਾ, ਬਸ ਨਾਨਕ ਦਾ ਇਹ ਪੰਥ ਹੈ, ਨਾਨਕ ਦਾ ਇਹ ਧਰਮ। ਸਗਲੀ ਜੋਤ ਹਮਾਰੀ, ਸਮਿਆ ਨਾਨਾ ਵਰਨ ਅਨੇਕਨ, ਕਹਿ ਨਾਨਕ ਸੁਣ ਭਰਤਰ ਜੋਗੀ, ਪਾਰ ਬ੍ਰਹਮ ਦੇਵ ਏਕਨ। ਭਰਤਰੀ ਕੋਲ ਸੁਤੇ ਸਿਰ ਸਤਿਗੁਰ ਨੇ ਪੁੱਛ ਲਿਆ, ਗੋਰਖ ਦਾ ਚੇਲਾ ਬਣਿਆ, ਘਰ ਘਰ ਵਿਸ਼ਟਾ ਮੰਗਦਾ ਰਿਹਾ, ਪੁਰਾਣਾ ਜਮ ਦੀ ਸਾਧਨਾ ਵਿੱਚ ਸਫਲ ਹੋਇਆ, ਉਮਰ ਲੰਬੀ ਕੀਤੀ ਹੈ, ਪਰਮ ਆਨੰਦ ਦੀ ਪ੍ਰਾਪਤੀ ਹੋਈ। ਸੱਚਾਈ ਬਿਆਨ ਕਰ ਦਿੱਤੀ ਉਸ, ਪਖੰਡੀ ਨਹੀਂ ਸੀ, ਸਾਧੂ ਸੀ। ਪਖੰਡੀ ਹੁੰਦਾ ਕਿ ਸੱਚਾਈ 'ਤੇ ਪਰਦਾ ਪਾ ਦੇਣਾ। ਏਕਤਾ ਜੀ ਕਹਿੰਦੇ ਨੇ, ਮਨੁੱਖ ਦੀ ਅੱਧੀ ਜ਼ਿੰਦਗੀ ਅਤੇ ਅੱਧੀ ਤਾਕਤ ਅਤੇ ਅੱਧੀ ਸਮਝ ਖਰਚ ਹੋ ਜਾਂਦੀ ਹੈ ਜੋ ਕੁਛ ਇਹ ਹੈ ਉਸ 'ਤੇ ਪੜਦੇ ਪੈਂਦਾ। ਅੱਧੀ ਸ਼ਕਤੀ, ਅੱਧੀ ਤਾਕਤ, ਅੱਧੀ ਜ਼ਿੰਦਗੀ ਇਸ 'ਤੇ ਖਰਚ ਹੋ ਜਾਂਦੀ ਹੈ ਜੋ ਕੁਛ ਇਹ ਨਹੀਂ ਹੈ ਉਸ ਨੂੰ ਪ੍ਰਗਟ ਕਰਦਾ। ਜੋ ਕੁਛ ਹੈ ਨਹੀਂ ਉਹਨੂੰ ਪ੍ਰਗਟ ਕਰਦਾ, ਔਰ ਜੋ ਕੁਛ ਹੈ ਉਸ 'ਤੇ ਪੜਦੇ ਪੈਂਦਾ, ਸਾਰੀ ਜ਼ਿੰਦਗੀ ਸਿੱਖੀ ਲੈਂਦਾ। ਸਾਧੂ ਜੋ ਕੁਛ ਹੈ ਉਸੇ ਨੂੰ ਪ੍ਰਗਟ ਕਰਦਾ, ਜੋ ਕੁਛ ਨਹੀਂ ਹੈ ਉਸਦਾ ਜ਼ਿਕਰ ਹੀ ਨਹੀਂ ਕਰਦਾ। ਭਰਤਰੀ ਕੀ ਹਾਲਤ ਹੈ ਮਨ ਦੀ? ਹੁਣ ਭਰਤਰੀ ਕੋਲੋਂ ਸੁਣੋ, ਉਹਨੇ ਵੈਰਾਗ ਸ਼ਤਕ ਵਿੱਚ ਬਕਾਇਦਾ ਦਰਜ ਕੀਤਾ। ਕਹਿੰਦਾ, ਜਾਚ ਜਾਚ ਕੇ ਆਹਾਰ, ਨਾਨੀ ਸੋਪੇ ਸਵਾਦ ਵਾਰ, ਲਾਭ ਹੋਤ ਏਕ ਵਾਰ, ਭੁੱਖ ਤਾਤ ਕੋ ਆਵਾਰ। ਹੇ ਗੁਰੂ ਨਾਨਕ, ਅੱਠ ਪੈਰ ਵਿੱਚ ਮੈਂ ਇੱਕ ਦਫ਼ਾ ਖਾਂਦਾ ਸੀ, ਅਬ ਉਹ ਵੀ ਮੰਗ ਮੰਗ ਕੇ ਲਿਆਂਦਾ ਸੀ, ਔਰ ਉਹ ਵੀ ਕਈ ਕਈ ਦਿਨ ਨਹੀਂ ਵੀ ਖਾਂਦਾ, ਵਰਤ ਰੱਖਣਾ। ਜਾਚ ਜਾਚ ਕੇ ਆਹਾਰ, ਨਾਏ ਤੋਪੇ ਸਵਾਦ ਵਾਰ, ਲਾਭ ਹੋਤ ਏਕ ਵਾਰ, ਭੁੱਖ ਤਾਤ ਕੋ ਆਵਾਰ। ਕਵਿਤਾ ਦੀ ਚਾਲ ਵੀ ਬੜੀ ਗਲਬੜੀ ਹੈ। ਦੂਸਰੀ ਪੰਕਤੀ, ਭੂਮ ਸੈਨ ਪੇ ਬਣੋ, ਨਾ ਸਾਕ ਸੈਨ ਕੋ ਗਿਨੋ, ਸਰੀਰ ਮਾਤਰ ਪੋਖਣੋ, ਨਾ ਜੋ ਬਣੋ ਸੁਪੇਦ ਵਾਰ। ਨੀਂਦ ਆਉਂਦੀ ਹੈ ਧਰਤੀ ਤੇ ਸੌ ਜਾਣਾ, ਗੋਰਖ ਨੇ ਕਿਹਾ ਥੱਲੇ ਕੁਛ ਵਿਛਾਣਾ ਨਹੀਂ, ਉੱਪਰ ਕੁਛ ਰਹਿਣਾ ਨਹੀਂ, ਇਸ ਤਰ੍ਹਾਂ ਹੀ ਪੈ ਜਾਣਾ, ਇਸ ਤਰ੍ਹਾਂ ਹੀ ਪੈ ਜਾਣਾ। ਔਰ ਇਸ ਤਰ੍ਹਾਂ ਦੀ ਸਾਧਨਾ ਕਰਦਿਆਂ ਕਰਦਿਆਂ ਸੁਪੇਦ ਵਾਲ ਵਾਲ ਚਿੱਟੇ ਹੋ ਗਏ ਨੇ, ਬੁੱਢਾ ਹੋ ਗਿਆ। ਭੂਮ ਸੈਨ ਤੇ ਬਣੋ ਨਾ ਸਾਕ ਸੈਨ ਕਹੋ ਗੇ ਨਾ। ਗੋਰਖ ਨੇ ਇਹ ਆਖਿਆ ਕਿਸੇ ਸਾਕ ਸੰਬੰਧੀ ਨਾਲ ਗੱਲ ਨਹੀਂ ਕਰਨੀ, ਮਿਲਣਾ ਵੀ ਨਹੀਂ, ਪਰਿਵਾਰ ਦੇ ਕਦੀ ਨੇੜੇ ਵੀ ਨਹੀਂ ਜਾਣਾ, ਕਿਧਰੇ ਮੋਹ ਨਾਲ ਪੈਦਾ ਹੋ ਗਿਆ, ਬਿਲਕੁਲ ਬਿਆਵਾਨ ਜੰਗਲ ਉਜਾੜ ਵਿੱਚ ਰਹਿਣਾ, ਐਸਾ ਮੇਰੇ ਗੁਰੂ ਨੇ ਆਖਿਆ। ਭੂਮ ਸੈਨ ਬੇ ਬਣੋ ਨਾ ਸਾਕ ਸੈਨ ਕਹੋ ਗੇ ਨਾ। ਸਰੀਰ ਮਾਤਰ ਪੋਖਨੋ ਨਾ ਜੋ ਬਣੋ ਸੁਪੇਦ ਵਾਰ, ਖੀਨ ਚੀਰ ਗੋਦਰੀ ਅਨੇਕ ਲੀਰ ਸੌ ਕਰੀ, ਕਰੀ ਉਜਾਰ ਜੌ ਪਰੀ ਅਧੈਨ ਗ੍ਰੰਥ ਵਾਰ ਵਾਰ। ਘਰਾਂ ਘਰਾਂ ਚ ਟਾਸੀਆਂ ਇਕੱਠੀਆਂ ਕਰਕੇ, ਲੀਰਾਂ ਇਕੱਠੀਆਂ ਕਰਕੇ ਗੋਦੜੀ ਬਣਾਈ ਹੈ। ਖੀਨ ਚੀਰ ਗੋਦਰੀ ਅਨੇਕ ਲੀਰ ਸੌ ਕਰੀ, ਕਰੀ ਉਜਾਰ ਜੌ ਪੜੀ। ਗੋਰਖ ਦੇ ਕਹੇ ਅਨੁਸਾਰ ਬਿਲਕੁਲ ਬਿਆਬਾਨ ਜੰਗਲ ਦੇ ਜੁੱਗੀ ਬਣਾਈਏ, ਜਿੱਥੇ ਬੰਦੇ ਪਹੁੰਚਣ ਹੀ ਨਾ, ਸਾਕ ਸਰਬੰਦੀ ਪਹੁੰਚਣਗੇ। ਅਧੈਨ ਗ੍ਰੰਥ ਵਾਰ ਵਾਰ, ਪੜ੍ਹੇ ਹੋਏ ਗ੍ਰੰਥਾਂ ਨੂੰ ਵਾਰ ਵਾਰ ਪੜ੍ਹਦਾ ਰਹਿਣਾ, ਜਪੇ ਅਤੇ ਮੰਤਰ ਨੂੰ ਵਾਰ ਵਾਰ ਜਪਦਾ ਰਹਿਣਾ, ਵਾਰ ਵਾਰ ਜਪਦਾ ਰਹਿਣਾ, ਸਾਰਾ ਦਿਨ ਜਪਦਾ ਰਹਿਣਾ, ਵਾਰ ਵਾਰ ਗ੍ਰੰਥ ਪੜ੍ਹਦਾ ਰਹਿਣਾ। ਪੜ੍ਹਨ ਤੋਂ ਥੱਕ ਜਾਂਦਾ ਜਪਣਾ, ਜਪਣ ਤੋਂ ਥੱਕ ਜਾਂਦਾ ਪੜ੍ਹਨਾ। ਪਰ ਅਧੈਨ ਗ੍ਰੰਥ ਵਾਰ ਵਾਰ, ਪਰ ਸੱਚਾਈ ਬਿਆਨ ਕਰਦਾ ਚੌਥੀ ਪੰਕਤੀ, ਹਾਏ ਹਾਏ ਭੋਗ ਚਿਹਰੇ ਨਾਹੀਂ ਮੋਤ ਅਜੇ ਅਜੇ, ਮੋਰ ਚਿੱਤ ਬੈਲ ਕੇ ਸਵਾਰ ਬੈਲ ਕੋ ਸਵਾਰ। ਯੋਗੀਆਂ ਦਾ ਇਸ਼ਟ ਸ਼ਿਵ ਜੀ ਹੁੰਦਾ, ਬੈਲ ਦੀ ਸਵਾਰੀ ਕਰਦਾ। ਇਹ ਬੈਲ ਦੀ ਸਵਾਰੀ ਕਰਨ ਵਾਲੇ ਸ਼ਿਵ ਜੀ, ਮੇਰਾ ਮਨ ਰੂਪੀ ਬੈਲ ਮੇਰੇ ਕਾਬੂ ਚ ਨਹੀਂ। ਪਰਮਾਤਮਾ ਦੀ ਮੰਗ ਨਹੀਂ ਕਰਦਾ, ਪਦਾਰਥ ਦੀ ਮੰਗ ਕਰਦਾ, ਇਹ ਪ੍ਰਭੂ ਦੀ ਮੰਗ ਨਹੀਂ ਕਰਦਾ, ਪ੍ਰਭਤਾ ਦੀ ਮੰਗ ਕਰਦਾ। ਇਹ ਰਾਮ ਦਾ ਚਿੰਤਨ ਨਹੀਂ ਕਰਦਾ, ਇਹ ਨਿਰੰਕਾਰ ਦਾ ਚਿੰਤਨ ਨਹੀਂ ਕਰਦਾ, ਸੰਸਾਰ ਦਾ ਕਰਦਾ, ਸੱਚਾਈ ਤੋਂ ਬੋਲ ਕਰਦਾ। ਇਤਨੀ ਸਾਧਨਾ, ਇਤਨੀ ਸਾਧਨਾ। ਸੌ ਦਿਨ ਕਈ ਗੁਰਦੁਆਰੇ ਆਉਂਦੇ ਨੇ, ਦੋ ਦਿਨ ਪਾਠ ਕਰਦੇ ਨੇ, ਕਹਿੰਦੇ ਹੋਇਆ ਤੇ ਕੁਛ ਨਹੀਂ, ਚੱਲਿਆ ਕਿਤਨਾ, ਤੂੰ ਕੀਤਾ ਕੀ ਹੈ? ਜੇ ਕੋਲ ਪੁੱਛੋ ਤੂੰ ਕੀਤਾ ਕੀ ਹੈ, ਕਿਤੇ ਜਿੰਨੀ ਨਾਮ ਗਿਆਇਆ ਗਏ ਮੱਕਰ ਗਾਲ। ਦੋ ਦੂਰੀਆਂ ਪਰਮਾਤਮਾ ਦੀਆਂ ਲਾਗੂ ਹੁੰਦੀਆਂ, ਦੂਰ। ਠੀਕ ਕਹਿ ਰਹੇ ਨੇ ਗੁਰੂ ਨਾਨਕ, ਠੀਕ ਕਹਿ ਰਹੇ ਨੇ ਬਾਬਾ ਫਰੀਦ, ਗਾਵੇ ਕੋ ਜਾਪੈ ਦਿਸਤੇ ਦੂਰ। ਇਸ ਨੂੰ ਗੁਰਬਾਣੀ ਨੇ ਜਿਸ ਢੰਗ ਨਾਲ ਖੋਲਿਆ, ਤੁਛ ਬੁੱਧੀ ਅਨੁਸਾਰ ਮੈਂ ਕੱਲ੍ਹ ਤੁਹਾਡੇ ਸਾਹਮਣੇ ਖੋਲਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ। ਇੱਥੇ ਹੀ ਸਮਾਪਤੀ, ਸਾਰਿਆਂ ਦਾ ਧੰਨਵਾਦ। ਬੜੇ ਟਿਕਾਓ ਨਾਲ ਆਪਣੇ ਸਰਵਨ ਕੀਤਾ, ਸਤਿਗੁਰ ਰਹਿਮਤ ਕਰਨ, ਬਖਸ਼ਿਸ਼ ਕਰਨ, ਤੁਹਾਡੇ ਮਨ ਤੇ ਗੁਰਬਾਣੀ ਦਾ ਪ੍ਰਭਾਵ ਪਵੇ, ਤੁਹਾਡਾ ਸੁਣਿਆ ਹੋਇਆ ਸਫਲ ਹੋਵੇ, ਮੇਰਾ ਸੁਣਾਇਆ ਹੋਇਆ ਸਫਲ ਹੋਵੇ, ਮੇਰਾ ਮਨ ਪ੍ਰਭਾਵਿਤ ਹੋਵੇ, ਮਨ ਮੰਗ ਕਰੇ, ਤੁਹਾਡਾ ਮਨ ਪ੍ਰਭਾਵਿਤ ਹੋਵੇ, ਪ੍ਰਭੂ ਦੀ ਮੰਗ ਕਰੇ, ਤੁਹਾਡਾ ਆਇਆ ਸਫਲ ਹੋਵੇ, ਕੀਤਾ ਹੋਇਆ ਸਤਸੰਗ ਸਫਲ ਹੋਵੇ। ਸਾਰਿਆਂ ਦਾ ਧੰਨਵਾਦ। ਪੁਰਸ਼ੋ ਦੀ ਸ਼ਾਵਾ, ਵਾਹਿਗੁਰੂ ਜੀ ਕਾ ਖਾਲਸਾ।
1: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਿਉ ਮਨ ਮਾਨਿਆ ਦੇ ਸਾਚ ਆਧਾਰ ਐ ਨਿਸ ਨਾਮ ਸੰਤੋਖੀਆ ਸੇਵਾ ਸਚ ਸਾਈ ਤਾਂ ਕੋ ਬਿਘਨ ਨ ਲਾ ਗਈ ਚਾਲੈ ਹੁਕਮ ਰਜਾਈ ਹੁਕਮ ਰਜਾਈ ਜੋ ਚਲੈ ਸੋ ਪਵੈ ਖਜਾਨੈ ਖੋਟੇ ਠਵਰ ਨਾ ਪਾਏ ਨੀ ਰਲੇ ਜੂਠਾਨ ਨਿਤ ਨਿਤ ਖਰਾ ਸੰਭਾਲੀਏ ਸਚ ਸੌਦਾ ਪਾਈਐ ਖੋਟੇ ਨਦਰ ਨਾ ਆਵਨੀ ਲੇ ਅਗਨ ਜਲਾਈਐ ਜਿੰਨੀ ਆਤਮ ਕੀਨਿਆ ਪਰਮਾਤਮ ਸੋਈ ਏਕੋ ਅੰਮ੍ਰਿਤ ਬਿਰਖ ਹੈ ਫਲ ਅੰਮ੍ਰਿਤ ਹੋਈ ਅੰਮ੍ਰਿਤ ਫਲ ਜਿਨੀ ਚਾਖਿਆ ਸਚ ਰਹੇ ਅਗਾਈ ਤਿੰਨਾ ਪਰਮ ਨਾ ਭੇਦ ਹੈ ਹਰ ਰਸਨ ਰਸਾਈ ਹੁਕਮ ਸੰਜੋਗੀ ਆਇਆ ਚਲ ਸਦਾ ਰਜਾਈ ਔਗਣਿਆ ਰੇ ਕੋ ਗੁਣ ਨਾਨਕੈ ਸਚ ਮਿਲੈ ਵਡਾਈ ਆਸਾ ਮੈਲਾ ਪਹਿਲਾ ਮਨ ਰਾਤੋ ਹਰ ਨਾਏ ਸਚ ਵਖਾਣਿਆ ਲੋਕਾਂ ਦਾ ਕਿਆ ਜਾਏ ਜਾਂ ਤੁਧ ਪਾਣਿਆ ਜੋ ਲਗ ਜੀਉ ਪ੍ਰਾਣ ਸਚ ਦਿਆਈਐ ਲਾਹਾ ਹਰ ਗੁਣ ਗਾਏ ਮਿਲੈ ਸੁਖ ਪਾਈਐ ਰਹਾਓ ਸੱਚੀ ਤੇਰੀ ਕਾਰ ਦੇ ਦਿਆਲ ਤੂੰ ਹਉ ਜੀਵਾਂ ਤੁਧ ਸਲਾਹੇ ਮੈਂ ਟੇਕ ਆਧਾਰ ਤੂੰ ਦਰ ਸੇਵਕ ਦਰਵਾਨ ਦਰ

ਕਾਂਡੀਆ ਨਾਨਕ ਨਜ਼ਰ ਕਰੇ ਹੋ ਮਿਲੇ ਸੱਚ ਵਾਂਡੀਆ ਆਸਾ ਮੈਲਾ ਪੈਲਾ ਆਵਣ ਜਾਣਾ ਕਿਉਂ ਰਹੇ ਕਿਉਂ ਮੇਲਾ ਹੋਈ ਜਨਮ ਮਰਨ ਕਾ ਦੁੱਖ ਘਣੋ ਨਿਤ ਸਹਿਸਾ ਦੋਈ ਬਿਨ ਨਾਵੇ ਕਿਆ ਜੀਵਨਾ ਫਿਟ ਤ੍ਰਿਗ ਚਤੁਰਾਈ ਸਤਿਗੁਰ ਸਾਧ ਨਾ ਸੇਵਿਆ ਹਰ ਭਗਤ ਨਾ

ਵਿਚਾਰਾ ਸਭ ਜਗ ਹਾਰੈ ਸੋ ਜਿਣੈ ਗੁਰ ਸ਼ਬਦ ਵਿਚਾਰਾ ਜਿਉ ਅੰਦਲੇ ਹੱਕ ਤੋ ਹੋਣੀ ਹਰ ਨਾਮ ਹਮਾਰੈ ਰਾਮ ਨਾਮ ਹਰ ਟੇਕ ਹੈ ਨਿਸ ਦੌਤ ਸਵਾਰੈ ਜਿਉ ਤੂੰ ਰਾਖੇ ਤਿਉ ਰਹਾ ਹਰ ਨਾਮ ਅਧਾਰਾ ਅੰਤ ਸਖਾਈ ਪਾਇਆ ਜਨਮ ਦੁਆਰਾ ਜਨਮ

ਸਾਂਤ ਉਪਜੈ ਜਿਨ ਤ੍ਰਿਸ਼ਨਾ ਅਗਨ ਬੁਝਾਈ। ਗੁਰ ਤੇ ਨਾਮ ਪਾਈਐ ਵੱਡੀ ਵਡਿਆਈ, ਏਕੋ ਨਾਮ ਚੇਤ ਮੇਰੇ ਭਾਈ। ਜਗਤ ਜਲੰਦਾ ਦੇਖ ਕੈ ਭਜ ਪੈ ਸਰਣਾਈ ਰਹਾਉ। ਗੁਰ ਤੇ ਗਿਆਨ ਉਪਜੈ ਮਹਾ ਤਤ ਵਿਚਾਰਾ, ਗੁਰ ਤੇ ਘਰ ਦਰ ਪਾਇਆ ਭਗਤੀ ਪਰੇ ਭੰਡਾਰਾ। ਗੁਰਮੁਖ ਨਾਮ ਤੇ ਆਈਐ ਬੂਝੈ ਵਿਚਾਰਾ, ਗੁਰਮੁਖ ਭਗਤ ਸਲਾਹ ਹੈ ਅੰਤਰ ਸ਼ਬਦ ਅਪਾਰਾ। ਗੁਰਮੁਖ ਸੁਖ ਉਪਜੈ ਦੁਖ ਕਦੇ ਨਾ ਹੋਈ, ਗੁਰਮੁਖ ਹਉ ਮੈ ਮਾਰੀਐ ਮਨ ਨਿਰਮਲ ਹੋਈ। ਸਤ ਗੁਰ ਮਿਲਿਐ ਆਪ ਗਿਆ, ਤ੍ਰਿਭਵਨ ਸੋਜੀ ਪਾਈ। ਨਿਰਮਲ ਜੋਤ ਪਸਰ ਰਹੀ, ਜੋਤੀ ਜੋਤ ਮਿਲਾਈ। ਪੂਰੇ ਗੁਰ ਸਮਝਾਇਆ ਮਤ ਉੱਤਮ ਹੋਈ, ਅੰਤਰ ਸੀਤਲ ਸ਼ਾਂਤ ਹੋਏ ਨਾਮੇ ਸੁਖ ਹੋਈ। ਪੂਰਾ ਸਤਿਗੁਰ ਤਾਂ ਮਿਲੈ ਜਾਂ ਨਦਰ ਕਰੇ, ਕਿਲਵਿਖ ਪਾਪ ਸਭ ਕੱਟੀਐ ਫਿਰ ਦੁੱਖ ਵਿਘਨ ਨ ਹੋਈ। ਆਪਣੇ ਹੱਥ ਵਡਿਆਈਆਂ ਦੇ ਨਾਮੇ ਲਾਏ, ਨਾਨਕ ਨਾਮ ਨਿਧਾਨ ਮਨ ਵਸਿਆ ਵਡਿਆਈ ਪਾਏ। ਆਸਾ ਮਹਿਲਾ ਤੀਜਾ, ਸੁਣ ਮਨ ਮਨ ਵਸਾਏ ਤੂੰ ਆਪੇ ਆਏ ਮਿਲੇ ਮੇਰੇ ਭਾਈ। ਅੰਦਿਨ ਸੱਚੀ ਭਗਤ ਕਰ ਸੱਚੇ ਚਿਤ ਲਾਈ, ਏਕੋ ਨਾਮ ਤਿਆਏ ਤੂੰ ਸੁਖ ਪਾਵੇ ਮੇਰੇ ਭਾਈ। ਹਉ ਮੈਂ ਦੂਜਾ ਦੂਰ ਕਰ ਵੱਡੀ ਵਡਿਆਈ ਰਹਾਉ। ਇਸ ਭਗਤੀ ਨੂੰ ਸੁਰ ਨਰ ਮੁਨ ਜਨ ਲੋਚ ਦੇ, ਵਿਣ ਸਤਿਗੁਰ ਪਾਈ ਨਾ ਜਾਏ। ਪੰਡਤ ਪੜਦੇ ਜੋਤ ਕੀ ਤਿਨ ਬੂਝ ਨਾ ਪਾਏ, ਆਪੇ ਥੈ ਸਭ ਰੱਖਿਓ ਨੇ ਕਿਸ ਕਹਿਣ ਨਾ ਜਾਈ। ਆਪੇ ਦੇ ਸੋ ਪਾਈਐ ਗੁਰ ਬੂਝ ਬੁਝਾਈ। ਜੀ ਜੰਤ ਸਭ ਤਿਸ ਦੇ ਸਭਨਾ ਕਾ ਸੋਈ, ਮੰਦਾ ਕਿਸ ਨੂੰ ਆਖੀਐ ਜੇ ਦੂਜਾ ਹੋਈ। ਇੱਕੋ ਹੁਕਮ ਵਰਤਦਾ ਏਕਾ ਸਿਰਕਾਰਾ, ਆਪ ਵਾਲੀ ਦਿੱਤੀਅਨ ਅੰਤਰ ਲੋਭ ਵਿਕਾਰਾ। ਇੱਕ ਆਪੇ ਗੁਰਮੁਖ ਕੀਤੇਅਨ ਬੂਝਨ ਵਿਚਾਰਾ, ਭਗਤ ਵੀ ਉਹਨਾਂ ਨੂੰ ਬਖਸ਼ੀਅਨ ਅੰਤਰ ਭੰਡਾਰਾ। ਗਿਆਨੀਆਂ ਨੂੰ ਸਭ ਸੱਚ ਹੈ ਸੱਚ ਸੋਜੀ ਹੋਈ, ਕੋਈ ਭੁਲਾਏ ਕਿਸੇ ਦੇ ਨਾ ਭੁੱਲਣੀ ਸਤ ਜਾਣ ਸੋਈ। ਘਰ ਮੈਂ ਪੰਚ ਵਰਤ ਦੇ ਪੰਚੇ ਵਿਚਾਰੀ, ਨਾਨਕ ਬਿਨ ਸਤਿਗੁਰ ਵਸ ਨਾ ਆਵਨੀ। ਨਾਮ ਹਉ ਮੈਂ ਮਾਰੀ ਆਸਾ ਮਹਿਲਾ ਤੀਜਾ। ਕਰੇ ਅੰਦਰ ਸਭ ਵਸ ਹੈ ਬਾਹਰ ਕਿਛ ਨਾਹੀ, ਗੁਰ ਪ੍ਰਸਾਦੀ ਪਾਈਐ ਅੰਤਰ ਕਪਟ ਖੁਲਾਹੀ। ਸਤਿਗੁਰ ਤੇ ਹਰ ਪਾਈਐ ਪਾਈ, ਅੰਤਰ ਨਾਮ ਨਿਦਾਨ ਹੈ ਪੂਰੇ ਸਤਿਗੁਰ ਦੀਆਂ ਦਿਖਾਈ ਰਹਾਉ। ਹਰ ਕਾ ਗਾਹਕ ਹੋਵੇ ਸੋ ਲਏ ਪਾਏ ਰਤਨ ਵਿਚਾਰਾ, ਅੰਦਰ ਖੋਲੇ ਦਿਵ ਦਿਸ਼ਟ ਦੇਖੇ ਮੁਕਤ ਭੰਡਾਰਾ। ਅੰਦਰ ਮਹਿਲ ਅਨੇਕ ਹੈ ਜੀਉ ਕਰੇ ਵਸੇਰਾ, ਮਨ ਚਿੰਦਿਆ ਫਲ ਪਾਏ ਸੀ ਫਿਰ ਹੋਏ ਨਾ ਫੇਰਾ। ਪਾਰਖੀਆ ਵਸ ਸਮਾਲ ਲਈ ਗੁਰ ਸੋਜੀ ਹੋਈ, ਨਾਮ ਪਦਾਰਥ ਅਮੁੱਲ ਸਾ ਗੁਰਮੁਖ ਪਾਵੇ ਕੋਈ। ਬਾਹਰ ਪਾਲੇ ਸੋ ਕਿਆ ਲਹੇ ਵਸ ਕਰੇ ਅੰਦਰ ਭਾਈ, ਪਰਮੇ ਪੂਲਾ ਸਭ ਜਗ ਫਿਰੈ ਮਨਮੁਖ ਪਤ ਗਵਾਈ। ਕਰ ਦਰ ਛੋਡੇ ਆਪਣਾ ਪਰ ਕਰ ਝੂਠਾ ਜਾਈ, ਚੋਰੈ ਵਾਂਗੂ ਪਕੜੀਐ ਬਿਨ ਨਾਵੇ ਝੋਟਾ ਖਾਏ। ਜਿੰਨੀ ਕਰ ਜਾਤਾ ਆਪਣਾ ਸੇ ਸੁਖੀਏ ਭਾਈ, ਅੰਤਰ ਬ੍ਰਹਮ ਪਛਾਣਿਆ ਗੁਰ ਕੀ ਵਡਿਆਈ। ਆਪੇ ਦਾਨ ਕਰੇ ਕਿਸ ਆਖੀਐ ਆਪੇ ਦੇ ਬੁਝਾਈ। ਨਾਨਕ ਨਾਮ ਧਿਆਏ ਤੂੰ ਦਰ ਸੱਚੇ ਸੋਭਾ ਪਾਈ। ਆਸਾ ਮਹਿਲਾ ਤੀਜਾ, ਆਪੇ ਆਪ ਪਛਾਣਿਆ ਸਾਧ ਮੀਠਾ ਭਾਈ, ਹਰ ਰਸ ਚਾਖਿਐ ਮੁਕਤ ਭਏ ਜਿਨਾ ਸਾਚੋ ਭਾਈ। ਹਰ ਜਿਉ ਨਿਰਮਲ ਨਿਰਮਲਾ ਨਿਰਮਲ ਮਨ ਵਾਸਾ, ਗੁਰਮਤੀ ਸਾਲਾਹੀਐ ਬਿਖਿਆ ਮਾਏ ਉਦਾਸਾ ਰਹਾਉ। ਬਿਨ ਸਬਦੈ ਆਪ ਨਾ ਜਾਪਈ ਸਭ ਅੰਧੀ ਭਾਈ, ਗੁਰਮਤੀ ਕਟ ਚਾਨਣਾ ਨਾਮ ਅੰਤ ਸਿਖਾਈ। ਨਾਮੇ ਹੀ ਨਾਮ ਵਰਤਦੇ ਨਾਮੇ ਵਰਤਾਰਾ, ਅੰਤਰ ਨਾਮ ਮੁਖ ਨਾਮ ਹੈ ਨਾਮੇ ਸ਼ਬਦ ਵਿਚਾਰਾ। ਨਾਮ ਸੁਣੀਐ ਨਾਮ ਮੰਨੀਐ ਨਾਮੇ ਵਡਿਆਈ, ਨਾਮ ਸਲਾਹੇ ਸਦਾ ਸਦਾ ਨਾਮੇ ਮਹਿਲ ਪਾਈ। ਨਾਮੇ ਹੀ ਕਟ ਚਾਨਣਾ ਨਾਮੇ ਸੋਭਾ ਪਾਈ, ਨਾਮੇ ਹੀ ਸੁਖ ਉਪਜੈ ਨਾਮੇ ਸਰਣਾਈ। ਬਿਨ ਨਾਵੇ ਕੋਈ ਨਾ ਮੰਨੀਐ ਮਨਮੁਖ ਪਤ ਗਵਾਈ, ਜਮਪੁਰ ਬਾਦੇ ਮਾਰੀਐ ਬਿਰਥਾ ਜਨਮ ਗਵਾਈ। ਨਾਮੇ ਕੀ ਸਭ ਸੇਵਾ ਕਰੇ ਗੁਰਮੁਖ ਨਾਮ ਬੁਝਾਈ, ਨਾਮੋ ਹੀ ਨਾਮ ਮੰਨੀਐ ਨਾਮੇ ਵਡਿਆਈ।
जिसनो देवे तिस मिले गुरमति नाम बुझाई। नानक सब किस नाम है के वस है पूरे पाग को पाई। आसा महला तीजा दुहागणी महल

ਸਾਰ ਸੁਹਾਗਣੀ ਵਿੱਚ ਰੰਗ ਰੱਖਿਓ ਨ ਸੱਚੇ ਅਲਖ ਅਪਾਰ ਸਤਿਗੁਰ ਸੇਵਨ ਆਪਣਾ ਸੱਚੇ ਪਾਏ ਪਿਆਰ ਸੁਹਾਗਣੀ ਸਿਗਾਰ ਬਣਾਇਆ ਗੁਣ ਕਾ ਗਲਹਾਰ ਪ੍ਰੇਮ ਪਿਰਮਲ ਤਨ ਲਾਵਣਾ।

ਸਹਿ ਸੁਭਾਏ, ਗੁਰ ਸੇਵਾ ਤੇ ਨਾਉ ਪਾਇਆ, ਬੁੱਠਾ ਅੰਦਰ ਆਏ। ਸਭਨਾ ਕਾ ਦਾਤਾ ਏਕ ਹੈ, ਸਿਰ ਤੰਦੈ ਲਾਏ, ਨਾਨਕ ਨਾਮੇ ਲਾਏ ਸਵਾਰਿਆਂ, ਸਭ ਦੇ ਲਏ ਮਿਲਾਏ। ਆਸਾ ਮੈਲਾ ਤੀਜਾ ਸਭ ਨ

ਚੂੜਿਆਰ ਇੱਕ ਤੁਰ ਪਵਿੱਤ ਪਾਵਨ ਹੈ ਤੁਧ ਨਾਮੇ ਲਾਏ ਗੁਰ ਸੇਵਾ ਤੇ ਸੁਖ ਉਪਜੈ ਸੱਚੈ ਸਬਦ ਗੁਜਾਏ ਇੱਕ ਕੁਚਲ ਕੁਚੀਲ ਵਿਖਲੀ ਪਤੇ ਨਾਮੋ ਆਪ ਖੁਆਏ ਨਾ ਓਨ ਸਿੱਧ ਨਾ ਬੁੱਧ ਹੈ ਨਾ ਸੰਜਮੀ ਫਿਰ ਐ ਉਤਵਤਾਏ ਨਦਰ ਕਰੇ ਜਿਸ ਆਪਣੀ ਕਿਸਨੋ ਪਾਵਨੀ ਲਾਏ ਸਤ ਸੰਤੋਖ ਏ ਸੰਜਮੀ ਮਨ ਨਿਰਮਲ ਸਬਦ ਸੁਣਾਏ ਲੇਖਾ ਪੜਨਾ ਪਹੁੰਚੀ ਹੈ ਕਛ ਕਹਿਣੇ ਅੰਤ ਨਾ ਪਾਏ ਗੁਰ ਤੇ ਕੀਮਤ ਪਾਈ ਹੈ ਸਚ ਸਬਦ।

ਤੋਬਾ ਚਾਰ ਦਿਹਾੜੇ ਜਾਂਦੀ ਬਿਰਮ ਨਾ ਹੋਏ ਜਿਨੀ ਨਾਮ ਵਿਸਾਰਿਆ ਸੇ ਮੋਏ ਮਰ ਜਾਏ ਹਰ ਰਸ ਸਾਧਨਾ ਆਇਓ ਬਿਸਟਾ ਮਾਏ ਸਮਾਏ ਇੱਕ ਆਪੇ ਬਖਸ਼ ਮਿਲਾਇਨ ਅੰਦਿਨ ਨਾਮੇ ਲਾਏ ਸੱਚ ਕਮਾਵੇ ਸੱਚ ਰਹੇ ਸੱਚੇ ਸੱਚ ਸਮਾਏ ਬਿਨ ਸ਼ਬਦ ਸੁਣੀਏ ਨਾ ਦੇਖੀਏ ਜਗ ਬੋਲਾ ਅੰਨਾ ਪਰਮਾਏ ਬਿਨ ਨਾਵੇ ਦੁੱਖ ਪਾਏ ਸੀ ਨਾਮ ਮਿਲੇ ਤਿਸੈ ਰਜਾਏ ਜਿਨ ਬਾਣੀ ਚੋ ਚਿਤ ਲਾਇਆ ਸੇ ਜਨ ਨਿਰਮਲ ਪਰਵਾਨ ਨਾਨਕ ਨਾਮ।

ਦੱਦੇ ਦਾਨ ਨਾ ਸੁਧ ਲਿਆ ਪੱਪੇ ਪਾਰ ਨਾ ਪਵੀ ਮੂੜੇ ਪਰ ਪੰਚ ਤੂੰ ਪਲਚ ਰਿਹਾ ਸੱਚੇ ਆਪ ਸੁਆਇਓ ਮੂੜੇ।

und Agalara Schlüssel. ਇਹ ਨਹੀਂ ਆਖਿਆ ਕਿ ਆ ਰਸ ਛੱਡ ਦੇ, ਕਹਿਣ ਲੱਗੇ ਤੂੰ ਇਹਦਾ ਰਸਾ ਪਿੱਛੇ ਹੀ ਆ, ਇੱਥੇ ਕੀ ਨਹੀਂ। ਪਰ ਜਿਸ ਦਿਨ ਤੂੰ ਨਾਮ ਮਨ ਵਸਾਵੇ ਦੀ ਸਿਫਤ ਸਲਾਹ ਦੀ ਸ਼ਰਤ ਪੂਰੀ ਕਰ ਲਏਗਾ ਨਾ, ਉਸ ਦਿਨ ਤੈਨੂੰ ਪਤਾ ਲੱਗ ਜਾਏਗਾ ਰਸ ਸੋਇਨਾ ਰਸ ਰੂਪਾ ਕਾਮਨ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ ਇੱਥੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਬਸ ਤੂੰ ਆਪੇ ਨਾਮ ਦੇ ਨਿਵਾਸ ਲਈ ਜਿਹੜਾ ਮੈਂ ਆਖਿਆ ਨਾ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ, ਉਹ ਨਾਮ ਦੇ ਨਿਵਾਸ ਲਈ ਭਾਵੇਂ ਐਸ ਲੋਭ ਲਈ ਕਰੇਗਾ ਕੋਈ ਥਾਂ ਬਣਾਏਗਾ। ਤੇ ਜਦੋਂ ਨਾਮ ਦਾ ਨਿਵਾਸ ਕਰਨਾ ਹੋਏਗਾ ਉਹਦੇ ਲਈ ਥਾਂ ਬਣਾਉਣ ਲਈ ਕਿਸੇ ਰਸ ਨੂੰ ਕੱਢੇਗਾ। ਇਉਂ ਹੌਲੀ ਹੌਲੀ ਉਹ ਰਸ ਪਿੱਛੇ ਹਟਦੇ ਜਾਣਗੇ ਤੇ ਇਹ ਰਸ ਅੱਗੇ ਆ ਜਾਏਗਾ, ਇਹ ਰਸ ਆਵਾ ਤੇ ਉਹ ਰਸ ਵੀ ਹਵਾ ਦੀ ਮੰਡਲ ਚ ਪਹੁੰਚ ਜਾਏਗਾ।

ਗੁਰਪਤ ਨੂੰ ਜਿਸ ਦਿਨ ਇਹ ਪਤਾ ਲੱਗਾ ਤੇ ਇਸ ਰੱਖ ਨੂੰ ਮਾਨਿਆ ਹੁਣ ਮੇਰੇ ਜੀਵਨ ਦਾ ਆਧਾਰ ਉਹ ਰਸ ਨਹੀਂ ਹੈ ਜਿੰਨਾ ਰਸਾਂ ਦੀ ਖਾਤਰ ਪਹਿਲਾਂ ਮੈਂ ਗੁਰਦੁਆਰੇ ਆਉਂਦਾ ਸਾਂ ਜਿੰਨਾ ਰਸਾਂ ਦੀ ਖਾਤਰ ਕੇਵਲ ਮੈਂ ਅੰਮ੍ਰਿਤ ਵੇਲੇ ਉੱਠਦਾ ਸਾਂ ਜਿੰਨਾ ਰਸਾਂ ਦੀ ਖਾਤਰ ਕੇਵਲ ਮੈਂ ਅਖੰਡ ਪਾਠ ਕਰਾਉਂਦਾ ਸਾਂ ਮੇਰਾ ਸੰਬੰਧ ਕੇਵਲ ਉਹਨਾਂ ਰਸਾਂ ਨਾਲ ਸੀ ਹੁਣ ਮੈਨੂੰ ਪਾਠ ਸੁਣਨ ਵਿੱਚ ਕੋਈ ਪਾਠ ਮੰਨਣ ਵਿੱਚ ਕੋਈ ਰਸ ਆ ਰਿਹਾ ਗੁਰੂ ਨੇ ਬੜੀ ਖੂਬਸੂਰਤ ਗੱਲ ਆਖੀ ਗੁਰੂ ਕਹਿੰਦੇ ਨੇ ਮੰਨਣਾ ਇੱਕ ਐਸਾ ਰਸ ਹੈ ਸਤਿਗੁਰੂ ਕਹਿੰਦੇ ਨੇ ਜਦੋਂ ਇਹ ਰਸ ਆ ਜਾਏ ਉਹ ਰਸ ਆਪੇ ਹੀ ਪਚਦਾ ਤੇ ਜਦੋਂ ਹੁਣ ਇਹ ਰਸ ਆਇਆ ਹੁਣ ਮੇਰੇ ਜੀਵਨ ਦਾ ਆਧਾਰ ਇਹ ਰਸ ਬਣ ਗਿਆ ਜਿਹੜਾ ਆਧਾਰ ਹੁੰਦਾ ਮਨੁੱਖ ਉਹਦੇ ਲਈ ਦੂਜਾ ਕੰਮ ਕਰਦਾ ਹੈ ਅੱਗੇ ਮੈਂ ਨਾਮ ਜਪਦਾ ਸਾਂ ਇਸ ਲਈ ਕਿ ਮੈਨੂੰ ਸੁੱਖ ਮਿਲਣ ਮੈਂ ਸੰਸਾਰ ਅੰਦਰ ਰਾਜ ਭਾਗ ਪ੍ਰਾਪਤ ਕਰ ਸਕਦਾ ਦੁਨਿਆਵੀ ਪਦਾਰਥ ਮੇਰੇ ਪਿੱਛੇ ਨਾਮ ਨਿਧੀਆਂ ਰਿਧੀਆਂ ਸਿੱਧੀਆਂ ਪਿੱਛੇ ਫਿਰਨ ਅੱਗੇ ਮੈਂ ਇਸ ਲਈ ਨਾਮ ਜਪਦਾ ਸਾਂ ਹੁਣ ਨਾਮ ਦਾ ਰਸ ਆਇਆ ਇਸ ਲਈ ਉਹਨਾਂ ਲਈ ਨਾਮ ਨਹੀਂ ਜਪਦਾ ਨਾਮ ਵਿੱਚੋਂ ਜਿਹੜੇ ਰਸ ਤੇ ਸੁੱਖ ਮਿਲੇ ਨੇ ਉਹਨਾਂ ਲਈ ਨਾਮ ਜਪਣਾ ਇਸ ਲਈ ਜੀਵਨ ਦਾ ਆਧਾਰ ਪਹਿਲੇ ਉਹ ਸੀ ਉਹਨਾਂ ਲਈ ਨਾਮ ਜਪਿਆ ਜਾਂਦਾ ਸੀ ਪਰ ਨਹੀਂ ਹੁਣ ਜੀਵਨ ਦਾ ਆਧਾਰ ਆਪਣੇ ਆਪ ਵਿੱਚ ਨਾਮ ਬਣ ਗਿਆ

ਲੱਗੇ ਹੁਣ ਨਾਮ ਮੇਰਾ ਆਧਾਰ ਹੋ ਗਿਆ, ਕਿਉਂ ਜਿਸਨੇ ਮੇਰੀਆਂ ਉਹ ਪਹਿਲੀਆਂ ਭੁੱਖਾਂ ਅੱਗੇ ਭੁੱਖ ਮਿਟਾਉਣ ਲਈ ਪਦਾਰਥਾਂ ਦੀ ਭੁੱਖ ਲਈ ਨਾਮ ਜਪਦਾ ਸਾਂ, ਕਿਉਂਕਿ ਪਤਾ ਲੱਗ ਗਿਆ ਸੀ ਚਾਰੇ ਪਦਾਰਥ ਮਿਲਦੇ ਨੇ, ਨਮਨ ਦੀਆਂ 18 ਸਿੱਧੀਆਂ ਮਿਲਦੀਆਂ ਨੇ, ਇਸ ਲਈ ਹੁੰਦਾ। ਹੁਣ ਕਿਉਂਕਿ ਉਹ ਭੁੱਖ ਮਿਟ ਗਈ ਤੇ ਨਾਮ ਦੇ ਰਸ ਆਉਣ ਨਾਲ ਬਾਕੀ ਲਾਲਸਾ ਆਸਥਾ ਖਤਮ ਹੋ ਗਈਆਂ ਨੇ, ਉਹੀ ਲਫ਼ਜ਼ ਆ ਗਏ ਨਾ, ਕਿਉਂਕਿ ਲਾਲਸਾ ਆਸਥਾ ਤੇ ਉਸ ਰਾਤ ਚੱਲਦੀਆਂ ਨੇ। ਤੇ ਮਨੁੱਖ ਜਿਉਂ ਜਿਉਂ ਪਦਾਰਥਾਂ ਦੀ ਦੁਨੀਆਂ ਵਿੱਚ ਵਿਚਰ ਰਿਹਾ ਤਿਉਂ ਤਿਉਂ ਲਾਲਸਾ ਵੱਧ ਰਹੀਆਂ ਨੇ, ਕਿਉਂਕਿ ਜਿਹੜੀ ਚੀਜ਼ ਨੂੰ ਦੇਖਣਾ ਉਹਦੀ ਪ੍ਰਾਪਤੀ ਦੀ ਲਾਲਸਾ। ਤੇ ਗੁਰੂ ਕਹਿੰਦੇ ਜਿਸਦੋਂ ਨਾਮ ਮੇਰੇ ਜੀਵਨ ਦਾ ਆਧਾਰ ਬਣਿਆ, ਹੁਣ ਬਾਕੀ ਪਦਾਰਥ ਸੰਸਾਰ ਦੇ ਸੁੱਖ ਹੈਨ ਪਰ ਉਹਨਾਂ ਦੀ ਭੁੱਖ ਮੇਰੇ ਕੋਲ ਕੋਈ ਨਹੀਂ। ਹੁਣ ਆਸਣਾ ਲਈ ਨਾਮ ਨਹੀਂ ਜਪਦਾ ਸਤਿਗੁਰੂ ਕਹਿੰਦੇ।

ਚੱਕਦੇ ਨੇ। ਜਿਹੜੀ ਮੈਨੂੰ ਹੁਣ ਅਵਸਥਾ ਮਿਲੀ ਹੈ ਨਾ, ਇਹਦੇ ਲਈ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ, ਕਿਉਂਕਿ ਇਹ ਆਨੰਦ ਤਾਂ ਹੀ ਮਿਲਿਆ ਨਾ ਜੇ ਸਤਿਗੁਰੂ ਮੈਂ ਪਾਇਆ। ਇਸੇ ਲਈ ਆਨੰਦ ਸਾਹਿਬ ਦਾ ਆਰੰਭ ਕੀਤਾ, ਕਹਿਣ ਲੱਗੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਕਹਿਣ ਲੱਗੇ ਸਤਿਗੁਰੂ ਦੀ ਰਹਿਮਤ ਨਾਲ ਤਾਂ ਇਸ ਆਨੰਦ ਤੱਕ ਪਹੁੰਚੇ। ਸਤਿਗੁਰੂ ਦੀ ਰਹਿਮਤ ਨਾਲ ਹੀ ਸ਼ਬਦ ਤੇ ਨਾਮ ਨਾਲ ਜੁੜਿਆ, ਤੇ ਸ਼ਬਦ ਤੇ ਨਾਮ ਨੇ ਜਾ ਕੇ ਮੇਰੀਆਂ ਭੁੱਖਾਂ ਗਵਾਈਆਂ ਨੇ, ਜਿਹੜਾ ਮੇਰੀਆਂ ਹੁਣ ਇੱਛਾ ਪੂਰੀ, ਜਿਹੜੀ ਮੈਨੂੰ ਸ਼ਾਂਤ ਅਵਸਥਾ ਸੁੱਖ ਦੀ ਅਵਸਥਾ ਮਿਲੀ ਹੈ, ਇਹਦਾ ਸਾਰਾ ਕਾਰਨ ਮੇਰਾ ਸਤਿਗੁਰੂ। ਇਸ ਲਈ ਕਹਿੰਦੇ ਨੇ ਮੈਂ ਤਾਂ ਕੁਰਬਾਨ ਗੁਰੂ ਤੋਂ ਜਾਣਾ।

ਸੋਚ ਰਿਹਾ ਸਾਂ ਜੇ ਘਰ ਵਿੱਚ ਜਿਹੜੇ ਪਦਾਰਥ ਨੇ ਉਹਨਾਂ ਲਈ ਹੀ ਉਹਨਾਂ ਨਾਲ ਜੁੜਨਾ ਤੇ ਫਿਰ ਘਰ ਦੇ ਮਾਲਕ ਤੇ ਪਦਾਰਥਾਂ ਦੇ ਮਾਲਕ ਨਾਲ ਤੇ ਸਾਂਝ ਨਾ ਹੋਈ, ਫਿਰ ਤਾਂ ਉਹਦੇ ਘਰ ਦੇ ਪਦਾਰਥਾਂ ਵੱਲ ਹੀ ਦੇਖੀ ਜਾ ਰਿਹਾ ਹੈ। ਇੱਕ ਸਾਧਕ ਗੁਰੂ ਦੀ ਵਡਿਆਈ ਉਹ ਕਹਿੰਦਾ ਤੂੰ ਆ ਪਦਾਰਥਾਂ ਲਈ ਹੀ ਆ, ਮੈਂ ਤੈਨੂੰ ਇਸ ਤੋਂ ਅਗਲਾ ਰਸ ਦੇਣਾ ਚਾਹੁੰਦਾ, ਜਿਸ ਦਿਨ ਉਹ ਆ ਜਾਏਗਾ ਉਸ ਦਿਨ ਕਰ ਸ਼ਾਂਤ ਸੁਖ ਮਨ ਆਰਾਮ, ਸਭ ਪੁਜਾਈਆਂ ਦੀ ਅਵਸਥਾ ਤੇ ਪੁੱਜੇਗਾ, ਉੱਥੇ ਜਾ ਕੇ ਭੁੱਖਾਂ ਸਭ ਮਿਟ ਜਾਣਗੀਆਂ। ਜਦੋਂ ਭੁੱਖਾਂ ਮਿਟ ਜਾਣਗੀਆਂ, ਇੱਛਾ ਪੁੱਜ ਜਾਣਗੀਆਂ, ਫਿਰ ਲਾਲਸਾ ਰੱਖੇਗਾ ਹੀ ਨਹੀਂ, ਇਹ ਨਹੀਂ ਦੇਖੇਗਾ ਤੇਰੇ ਘਰ ਵਿੱਚ ਕੀ ਹੈ, ਇਹ ਦੇਖੇਗਾ ਤੂੰ ਤੇ ਮੇਰੇ ਸਾਹਮਣੇ ਹੈ ਨਾ। ਮੈਂ ਇਸ ਲਈ ਬਾਣੀ ਵਿੱਚ ਆਖਿਆ ਕਹਿਣ ਲੱਗੇ ਏਕ ਤੂੰ ਤਾਂ ਸਭ ਕੁਛ ਹੈ, ਫਿਰ ਅਵਸਥਾ ਹੀ ਆਉਂਦੀ, ਏਕ ਤੂੰ ਤਾਂ ਸਭ ਕੁਛ ਹੈ, ਮੈਂ ਤੁਧ ਬਿਨ ਜੀ ਜਾਂਦਾ। ਇਸ ਅਵਸਥਾ ਤੱਕ ਪਹੁੰਚਾਉਣ ਲਈ ਗੁਰੂ ਬਾਹੋਂ ਫੜਦਾ ਇਹਨਾਂ ਸ਼ਬਦਾਂ ਨਾਲ ਖਿਮਾਂ ਦਾ ਜਾ ਚੁੱਕਾ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ

परम सत्कार योग गुरु स्वरूप गुरु खालसा साध संगत जितने भी माई भाई गुरु के पावन दरबार विच गुरु छेवें पातशाह सतगुरु हरगोबिंद साहिब मीरी पीरी दे मालक उन्हां दे चरणां दे नाल पवित्र कीती हुई धरती जिथे आप पहुंचे हो वड्डे उत्तम कर्म हन श्रेष्ठ कर्म हन जिथे जाए वहे मेरा सतगुरु सो थान सुहावा राम राजे गुरसिखी सो थान भालिया लै धूड़ मुख लावा चरण धूड़ी मस्तक दे नाल ला के अपने आप नूं सफला कीता है। आओ संसार दे विच दो वस्तुआं हन भाव के द्वंद पद दे विच संसार दी रचना है हर एक चीज़ दा जोड़ा है जिस तरह बीमारी है ते उहदा नाल इलाज भी है ते जे दुख है नाल सुख भी है जे अंधेरा है ते नाल चानना भी है हर एक चीज़ दा जोड़ा द्वंद पद दे विच संसार दी रचना है। ये जोड़ा ना होवे ते संसार ही नहीं है फिर इत्थे एक है परमेश्वर ही है उत्थे एक ओंकार जदों परमेश्वर एक हुंदा है उदों फिर कुछ नहीं हुंदा संसार ना कुछ होर। आ बच्चियां नूं चुप कराओ भाई संसार कदों हुंदा है संसार तो बिना की सी अरबद नरबद धुंदूकारा पर जदों संसार वजूद दे विच आया एका माई जुगत व्याई तिन चेले परवान एक संसारी एक भंडारी एक लाए दीवान कीता पसाओ एको कवाओ तिस्ते होए लख दरियाओ एक फुरना होया परमेश्वर दा एक बहु स्यामा एक तो बहु रूप होवां ते उसे वेले करोड़ा ही ब्रह्मांड रचे गए कोट ब्रह्मांड को ठाकुर स्वामी सर्व जिया का दाता रे तिरत पालै नितसार संभालै एक गुण नहीं मूर्ख जाता रे काल पुरुष की दे मोह कोट कविष्ण महेश कोट इंद्र ब्रह्मा किते रावसस कोट जलेस ये संसार दुविधा विच द्वंद पादे विच है हर एक वस्तु का जोड़ा है एक जिन्हों बुद्ध कहते ने बुद्ध भी दो किस्म की है एक नूं समत कहिंदे ने एक नूं कुमत कहिंदे हन। समत जो है वह गुरु दे पासों प्राप्त हुंदी है जो कुमत है जिन्हों खोटी मत कहिंदे ने वह अपनी मत है जिन्हों आपां मन मत भी कह सकते हाँ वह अपने मन की मत है ते जिहड़ी समत है वह गुरु की मत है। मन की मत दे नाल तां आपां दिन रात जो भी कुछ करते हाँ करी जा रहे हाँ और जो गुरु की मत है गुरु की मत नूं समझण वास्ते गुरु की गल नूं समझण वास्ते ते बड़ी एकाग्रता की लोड़ है। तो गुरु की मत की है पंचम पातशाह महाराज जी इस गल बारे गुरबाणी विच कथन करदे हन गुरु की मत तू लेहे इयाने भगत बिना बहु डूबे स्याणे इंसान है इयान तू गुरु की मत नू धारण कर
ਫਿਰ ਕਿਹਾ ਭਗਤ ਬਿਨਾਂ ਵੋ ਡੁੱਬੇ ਸਿਆਣੇ, ਭਗਤੀ ਤੋਂ ਬਿਨਾਂ ਬੜੇ ਬੜੇ ਸਿਆਣੇ ਡੁੱਬ ਗਏ। ਭਾਵ ਕੀ ਵੀ ਗੁਰੂ ਦੀ ਮੱਤ ਹੀ ਦਰਅਸਲ ਭਗਤੀ ਹੈ। ਗੁਰੂ ਦੀ ਮੱਤ ਜੋ ਭਗਤੀ ਹੈ, ਜਿਹਨੇ ਭਗਤੀ ਨੂੰ ਗ੍ਰਹਿਣ ਕੀਤਾ ਉਹ ਨਹੀਂ ਡੁੱਬੇ, ਜਿਹਨੇ ਭਗਤੀ ਨੂੰ ਗੁਰੂ ਦੀ ਮੱਤ ਨੂੰ ਨਹੀਂ ਗ੍ਰਹਿਣ ਕੀਤਾ ਉਹ ਚਾਹੇ ਸਿਆਣੇ ਵੀ ਸਨ ਉਹ ਡੁੱਬ ਗਏ। ਕਿਉਂ? ਜਿਹੜੀ ਸਿਆਣਪ ਹੈ ਉਹ ਗੁਰੂ ਦੇ ਅੱਗੇ ਨਹੀਂ ਕੰਮ ਕਰਦੀ ਹੈ, ਉਹ ਸਿਆਣਪ ਆਪਣੀ ਮੱਤ ਅਨੁਸਾਰ ਹੀ ਹੈ। ਜਿਤਨੀ ਕੁ ਆਪਣੀ ਮੱਤ, ਜਿਤਨੀ ਕੁ ਬੁੱਧ, ਜਿੱਥੇ ਕੁ ਆਪਣੇ ਖਿਆਲ ਨੇ, ਅਤੇ ਬੜੀ ਤੁੱਛ, ਬੜੀ ਮਾਮੂਲੀ ਜੀ ਮੱਤ ਹੈ ਆਪਣੀ। ਜਿਸ ਤਰ੍ਹਾਂ ਇੱਕ ਛੋਟੇ ਜਿਹੇ ਬੱਚੇ ਦੀ ਮੱਤ ਹੁੰਦੀ ਹੈ, ਬੱਚੇ ਦੀ ਮੱਤ ਕਿਹੋ ਜਿਹੀ ਹੈ? ਗੁਰੂ ਜੀ ਗੁਰਬਾਣੀ ਵਿੱਚ ਕਥਨ ਕਰਦੇ ਹਨ, ਚੰਚਲ ਮੱਤ ਬਾਰਕ ਬਪਰੇ ਕੀ ਸਰਪ ਅਗਨ ਕਰ ਮੇਲੇ। ਕਹਿੰਦੇ ਉਹਦੇ ਬੱਚੇ ਦੀ ਇਤਨੀ ਚੰਚਲ ਮੱਤ ਹੈ, ਉਹ ਸੱਪ ਨੂੰ ਚਮਕਦਾ ਦਮਕਾ ਦੇਖ ਕੇ ਅਤੇ ਉਹਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਉਹ ਚਮਕਦਾ ਹੀ ਸੋਹਣਾ ਲੱਗਿਆ, ਪਰ ਉਹਦੇ ਗੁਣ ਦੋਸ਼ ਨੇ ਜਿਹੜੇ, ਉਹਦੀ ਬਾਰੇ ਉਹਨੇ ਕੋਈ ਵਿਚਾਰ ਨਹੀਂ ਕੀਤੀ, ਨਾ ਉਹਨੂੰ ਵਿਚਾਰ ਹੈ, ਕਿਉਂ ਬੱਚਾ ਹੈ। ਇਸੇ ਤਰ੍ਹਾਂ ਸਰਪ ਅਗਨ, ਅੱਗ ਨੂੰ ਹੱਥ ਪਾਉਂਦਾ ਹੈ, ਸੋਹਣੀ ਲੱਗਦੀ ਹੈ, ਚਮਕਦੀ ਹੈ, ਪਰ ਉਹਦੇ ਵਿੱਚ ਜੋ ਔਗਣ ਨੇ, ਬਈ ਇਹਨੇ ਹੱਥ ਨੂੰ ਸਾੜ ਦੇਣਾ ਹੈ, ਉਹਦਾ ਉਹਨੂੰ ਕੋਈ ਪਤਾ ਨਹੀਂ। ਜਿਹੜੀ ਗੁਰੂ ਦੀ ਮੱਤ ਹੈ ਉਹ ਇੱਕ ਮਹਾਨ ਬਜ਼ੁਰਗ ਸਿਆਣੇ ਤਜਰਬਾਕਾਰ ਜਿਵੇਂ ਬਜ਼ੁਰਗ ਕੋਈ ਹੋਵੇ ਉਹਦੀ ਮੱਤ ਸਮਝ ਲਓ। ਤੋ ਆਓ, ਗੁਰਬਾਣੀ ਆਪਣਾ ਗੁਰੂ ਹੈ, ਗੁਰਬਾਣੀ ਦੀ ਮੱਤ, ਗੁਰੂ ਦੀ ਮੱਤ ਜੋ ਹੈ, ਗੁਰਬਾਣੀ ਮਾਤਾ ਦਾ ਸਮਝ ਲਓ। ਜਿਵੇਂ ਫਿਰ ਉਹ ਬੱਚੇ ਨੂੰ ਮਾਤਾ ਬਚਾਉਂਦੀ ਹੈ ਵੀ ਸੱਪ ਨੂੰ ਹੱਥ ਨਹੀਂ ਲਾਉਣਾ, ਦੇਖੀ ਤੇਰਾ ਨਾਸ ਕਰ ਦੇਵੇਗਾ, ਤੈਨੂੰ ਇਹ ਖਤਮ ਕਰ ਦੂ ਜੇ ਲੜ ਗਿਆ, ਜੇ ਤਾਂ ਅੱਗ ਵਿੱਚ ਹੱਥ ਪਾ ਲਿਆ ਅੱਗ ਤੇਰਾ ਹੱਥ ਸਾੜ ਦੇਵੇਗੀ। ਇਹ ਮਾਤਾ ਦਾ ਫਰਜ਼ ਹੈ ਉਹਨੂੰ ਸਮਝਾਉਣਾ, ਅਤੇ ਉਹਨੂੰ ਬਚਾਉਂਦੀ ਹੈ, ਕੋਸ਼ਿਸ਼ ਕਰਦੀ ਹੈ, ਹਰ ਵੇਲੇ ਨਿਗਾਹ ਰੱਖਦੀ ਹੈ। ਇਸੇ ਤਰ੍ਹਾਂ ਗੁਰਬਾਣੀ ਰੂਪੀ ਮਾਤਾ ਜੁਗਿਆਸੂ ਰੂਪੀ ਬੱਚਿਆਂ ਨੂੰ ਵਾਰ ਵਾਰ ਸਮਝਾਉਂਦੀ ਹੈ, ਬਚਾਉਂਦੀ ਹੈ, ਦੇਖੀ ਕਿਤੇ ਅੱਗ ਵਿੱਚ ਹੱਥ ਨਾ ਪਾ ਲਈ, ਦੇਖੀ ਕਿਤੇ ਇਹੋ ਜਿਹਾ ਕਰਮ ਨਾ ਕਰ ਲਈ ਜਿਹਦਾ ਫਲ ਘੋਰ ਨਰਕਾਂ ਦੇ ਵਿੱਚ ਤੈਨੂੰ ਜਾਣਾ ਪੈ ਜਾਵੇ। ਇਹ ਗੁਰਬਾਣੀ ਰੂਪੀ ਮਾਤਾ ਆਪਾਂ ਨੂੰ ਸਮਝਾਉਂਦੀ ਹੈ, ਬਝਾਉਂਦੀ ਹੈ, ਬਚਾਉਂਦੀ ਹੈ ਹਰ ਇੱਕ ਮਾੜੇ ਕਰਮ ਤੋਂ, ਔਰ ਸ਼ੁਭ ਕਰਮਾਂ ਵੱਲ ਆਪਾਂ ਨੂੰ ਪ੍ਰੇਰਦੀ ਹੈ। ਸੋ ਆਓ, ਇਸ ਤਰ੍ਹਾਂ ਗੁਰੂ ਦੀ ਮੱਤ ਨੂੰ ਆਪਾਂ ਨੇ ਗ੍ਰਹਿਣ ਕਰਨਾ ਹੈ, ਔਰ ਮਨ ਦੀ ਮੱਤ ਦਾ ਤਿਆਗ ਕਰਨਾ ਹੈ। ਗੁਰੂ ਦੀ ਮੱਤ ਆਪਾਂ ਨੂੰ ਕੀ ਕਹਿੰਦੀ ਹੈ? ਗੁਰੂ ਦੀ ਮੱਤ ਕਹਿੰਦੀ ਹੈ ਵੀ ਗੁਰੂ ਤੋਂ, ਪਰਮੇਸ਼ੁਰ ਤੋਂ ਜੇ ਤੈਂ ਮੰਗਣਾ ਹੈ ਕੁਛ, ਤਾਂ ਫਿਰ ਆਹ ਕੁਛ ਮੰਗ। ਪਰ ਆਪਾਂ ਆਪਣੀ ਮੱਤ ਅਨੁਸਾਰ ਜੋ ਕੁਛ ਮੰਗਦੇ ਹਾਂ ਉਹ ਠੀਕ ਨਹੀਂ। ਗੁਰੂ ਜੀ ਕਹਿੰਦੇ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕਹਿ ਦੁੱਖ। ਇਨਸਾਨ ਜੋ ਕੁਛ ਤੂੰ ਮੰਗਦਾ ਹੈ ਨਾਮ ਨੂੰ ਛੱਡ ਕੇ, ਉਹ ਸਭ ਦੁੱਖ ਦੇ ਪਹਾੜ ਹਨ। ਫਿਰ ਕੀ ਮੰਗੀਏ? ਦੇਹੇ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਗੁਰੂ ਜੀ ਕਹਿੰਦੇ ਤੂੰ ਨਾਮ ਮੰਗ, ਜਿਹਦੇ ਨਾਲ ਮਨ ਦੀ ਤੇਰੀ ਭੁੱਖ ਹੀ ਮਿਟ ਜਾਵੇ, ਮੁੜ ਕੇ ਮੰਗਣ ਵਾਲੀ ਤੇਰੀ ਆਦਤ ਹੀ ਖਤਮ ਹੋ ਜਾਵੇ। ਆਓ, ਇਸ ਤਰ੍ਹਾਂ ਸਾਰੇ ਪੜ੍ਹੋ, ਗੱਜ ਵੱਜ ਕੇ ਤਿੰਨਾਂ ਹਿੱਸਿਆਂ ਦੇ ਵਿੱਚ ਬੋਲਿਆ ਕਰੋ। ਪਹਿਲੇ ਦਾਸ ਬੋਲੇਗਾ, ਫਿਰ ਸਾਰੇ ਭਾਈ, ਤੀਸਰੇ ਪਾਸੇ ਸਾਰੀਆਂ ਬੀਬੀਆਂ। ਗੁਰੂ ਜੀ ਇਸ ਤਰ੍ਹਾਂ ਕਥਨ ਕਰਦੇ ਨੇ ਵੀ ਭਾਈ, ਨਾਮ ਤੋਂ ਬਿਨਾਂ ਹੋਰ ਕੁਛ ਮੰਗਣ ਦੀ ਲੋੜ ਨਹੀਂ। ਇੱਕ ਨਾਮ ਹੀ ਹੈ ਸੰਸਾਰ ਦੇ ਵਿੱਚ ਜੋ ਤੈਨੂੰ ਸੁੱਖ ਦੇਵੇਗਾ, ਤੇਰੀਆਂ ਬਾਕੀ ਸਾਰੀਆਂ ਜਿੰਨੀਆਂ ਵੀ ਭੁੱਖਾਂ ਨੇ ਉਹ ਨਾਮ ਦੇ ਨਾਲ ਤੇਰੀਆਂ ਮਿਟ ਜਾਣਗੀਆਂ।

ਇੱਕ ਨਾਮ ਹੈ ਸੰਸਾਰ ਵਿੱਚ ਜੋ ਸਾਰ ਵਸਤੂ ਹੈ। ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਵਣਾ ਨਾਨਕ ਇਹੋ ਧਨ ਸਾਰ। ਇਹ ਨਾਮ ਜੋ ਹੈ ਇਹ ਸਾਰ ਰੂਪ ਹੈ, ਬਾਕੀ ਹੋਰ ਜੋ ਵੀ ਕੁਛ ਹੈ ਸਭ ਅਸਾਰ ਹੈ। ਨਾਮ ਹੀ ਰਹਿਣ ਵਾਲੀ ਚੀਜ਼ ਹੈ, ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ, ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ। ਸੰਸਾਰ ਦੇ ਵਿੱਚ ਨਾਮ ਰਹੇਗਾ, ਨਾਮ ਜਪਣ ਵਾਲੇ ਸਾਧੂ ਗੁਰਮੁਖ ਮਹਾਂਪੁਰਸ਼ ਰਹਿਣਗੇ, ਅਤੇ ਫਿਰ ਜਾਂ ਪਰਮੇਸ਼ਰ ਹੈ ਗੁਰੂ ਹੈ ਉਹ ਰਹੇਗਾ। ਆਓ ਇਸ ਤਰ੍ਹਾਂ ਨਾਮ ਜੋ ਹੈ, ਦਰਅਸਲ ਨਾਮ ਦੇ ਆਸਰੇ ਸਾਰਾ ਸੰਸਾਰ ਦੀ ਜੋ ਖੇਡ ਚੱਲਦੀ ਹੈ ਨਾਮ ਦੇ ਆਸਰੇ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਣਨ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆਂ ਸਭ ਭਵਨ, ਨਾਮ ਕੈ ਸੰਗ ਉਧਰੇ ਸੁਣ ਸਰਵਣ। ਨਾਮ ਦੇ ਆਸਰੀ ਹੈ ਸਾਰਾ ਕੁਛ। ਜਿਤਨਾ ਵੀ ਆ ਰਾਜ ਠਾਠ ਆਪਾਂ ਜੋ ਦੇਖਦੇ ਹਾਂ, ਗੁਰੂ ਜੀ ਕਹਿੰਦੇ ਨਾਮ ਨੇ ਬਣਾਇਆ ਸਭ ਕੁਛ, ਰਾਜ ਲੀਲਾ ਤੇਰਾ ਨਾਮ ਬਣਾਈ, ਤੇਰੇ ਨਾਮ ਨੇ ਰਾਜ ਲੀਲਾ ਬਣਾਈ ਹੈ। ਇਸ ਤਰ੍ਹਾਂ ਪੰਚਮ ਪਾਤਸ਼ਾਹ ਕਥਨ ਕਰਦੇ ਨੇ।

गाजी के बोलो सारे।

ਰਾਜ ਲੀਲਾ ਤੇਰਾ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ, ਸਰਵ ਸੁਖਾ ਬਣੇ ਤੇਰੇ ਓਹਲੇ, ਭਰਮ ਕੇ ਪਰਦੇ ਸਤਿਗੁਰ ਖੋਲੇ, ਹੁਕਮ ਬੂਝ ਰੰਗ ਰਸ ਮਾਣੇ, ਸਤਿਗੁਰ ਸੇਵਾ ਮਹਾਂ ਨਿਰਵਾਣੇ, ਜਿਨ ਤੂੰ ਜਾਤਾ ਸੋ ਗ੍ਰਿਸਤ ਉਦਾਸੀ ਪ੍ਰਵਾਨ, ਨਾਮ ਰੱਤਾ ਸੋਈ ਨਿਰਵਾਣ, ਜਾ ਕੋ ਮਿਲਿਓ ਹਰ ਨਾਮ ਨਿਧਾਨਾ, ਭਣਤ ਨਾਨਕ ਤਾਕਾ ਪੂਰ ਖਜ਼ਾਨਾ। ਜਿਹਨੂੰ ਨਾਮ ਦਾ ਨਿਧਾਨ, ਨਾਮ ਦਾ ਖਜ਼ਾਨਾ ਮਿਲ ਗਿਆ ਤੇ ਉਹਦੇ ਸਾਰੇ ਖਜ਼ਾਨੇ ਭਰ ਗਏ, ਕੋਈ ਪਾਸਿਓਂ ਟੋਟ ਨਹੀਂ ਆਉਂਦੀ ਹੈ। ਤੇ ਉਹ ਰਾਧੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਖਾਵੋ ਖਰਚੋ ਰਲ ਮਿਲ ਭਾਈ, ਟੋਟ ਨਾ ਆਵੈ ਵਾਧੋ ਜਾਈ। ਜਿਹਨੂੰ ਨਾਮ ਮਿਲ ਗਿਆ ਤੇ ਫਿਰ ਇੱਛਾ ਸਭ ਖਤਮ ਹੋ ਗਈਆਂ, ਭੁੱਖ ਮਿਟ ਗਈ ਤੇ ਉਹ ਪਰਮ ਸ਼ਾਂਤ ਹੋ ਗਿਆ। ਦੁੱਖ ਦਾ ਕਾਰਨ ਹੀ ਭੁੱਖ ਹੈ, ਜਿੰਨੀ ਕਹਿੰਦੇ ਭੁੱਖ ਉਤਨਾ ਹੀ ਦੁੱਖ। ਜੇ ਭੁੱਖ ਨਹੀਂ ਦੁੱਖ ਕੋਈ ਨਹੀਂ। ਭੁੱਖ ਦਾ ਭਾਵ ਕੀ? ਜਿਹਨੂੰ ਤ੍ਰਿਸ਼ਨਾ ਵੀ ਦੂਸਰਾ ਲਫ਼ਜ਼ਾਂ ਵਿੱਚ ਕਿਹਾ ਹੈ ਗੁਰੂ ਜੀ ਨੇ, ਤ੍ਰਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ। ਤ੍ਰਿਸ਼ਨਾ ਦਾ ਵੱਡਾ ਭਾਰੀ ਰੋਗ ਹੈ ਇਹ। ਇੱਕ ਤਾਂ ਹਉਮੈ ਦਾ ਰੋਗ ਹੈ, ਹਉਮੈ ਰੋਗ ਮਾਨਸ ਕੋ ਦੀਨਾ। ਦੂਸਰਾ ਤ੍ਰਿਸ਼ਨਾ ਦਾ ਵੱਡਾ ਭਾਰੀ ਰੋਗ ਹੈ, ਜਿਹਨੂੰ ਤ੍ਰਿਸ਼ਨਾ ਦਾ ਰੋਗ ਲੱਗ ਗਿਆ ਫਿਰ ਉਹ ਬੁੱਝਦਾ ਨਹੀਂ, ਉਹ ਮਿਟਦੀ ਨਹੀਂ ਤ੍ਰਿਸ਼ਨਾ। ਜਿਸ ਤਰ੍ਹਾਂ ਅੱਗ ਦੇ ਉੱਪਰ ਕਹਿੰਦੇ ਘਿਓ ਪਾਈ ਜਾਓ ਸਗੋਂ ਅੱਗ ਹੋਰ ਭਾਂਬੜ ਨਿਕਲਣਗੇ ਉਸਦੇ, ਇਸੇ ਤਰ੍ਹਾਂ ਤ੍ਰਿਸ਼ਨਾ ਦਾ ਪੇਟ ਇਤਨਾ ਵੱਡਾ ਹੈ, ਤਿੰਨਾਂ ਲੋਕਾਂ 14 ਭਵਨਾਂ ਦੇ ਪਦਾਰਥ ਮਿਲ ਜਾਣ ਫਿਰ ਵੀ ਉਹ ਤ੍ਰਿਸ਼ਨਾ ਬੁੱਝਦੀ ਨਹੀਂ ਹੈ, ਪੇਟ ਭਰਦਾ ਨਹੀਂ ਹੈ। ਜਿੰਨੇ ਪਦਾਰਥ ਮਿਲਦੇ ਨੇ ਸਗੋਂ ਹੋਰ, ਉਹ ਜਿਵੇਂ ਅੱਗ ਦੇ ਉੱਪਰ ਤੇਲ ਪਾਉਣ ਵਾਲੀ ਗੱਲ ਹੈ ਤੇ ਹੋਰ ਤ੍ਰਿਸ਼ਨਾ ਵਧੀ ਜਾਂਦੀ ਹੈ। ਤ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ ਹੈ, ਕੋਟ ਜੋਰੇ ਲਾਖ ਕਰੋਰੇ ਮਨ ਨਾ ਹੋਰੇ, ਪਰੈ ਪਰੈ ਹੀ ਕਿਉਂ ਲੁੱਝੀ ਹੈ। ਤਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਪਜੀ ਸਾਹਿਬ ਵਿੱਚ ਲਿਖ ਦਿੱਤਾ, ਭੁੱਖਿਆਂ ਭੁੱਖ ਨਾ ਉਤਰੈ ਜੇ ਬੰਨਾ ਪੂਰੀਆਂ ਭਾਰ। ਗੁਰੂ ਜੀ ਕਹਿੰਦੇ ਸਾਰੀਆਂ ਪੂਰੀਆਂ ਦੇ ਭਾਰ ਬੰਨ ਲਵੇ ਇਨਸਾਨ, ਫਿਰ ਵੀ ਕਹਿੰਦੇ ਉਹਦੀ ਤ੍ਰਿਸ਼ਨਾ ਜਿਹੜੀ ਹੈ ਉਹਦੀ ਭੁੱਖ ਮਿਟਦੀ ਨਹੀਂ, ਤੇ ਜਿੰਨੀ ਭੁੱਖ ਫਿਰ ਵਧੀ ਜਾਣੀ ਆ ਉਨੀ ਦੁੱਖ ਵਧੀ ਜਾਣੇ ਨੇ, ਕੁਦਰਤੀ ਗੱਲ ਹੈ। ਭੁੱਖ ਤੇ ਦੁੱਖ ਦਾ ਚੋਲੀ ਦਾਵਣ ਦਾ ਸੰਬੰਧ ਦੱਸਿਆ ਹੈ।

ਭੁੱਖਿਆਂ ਭੁੱਖਣਾ ਉਤਰੀ ਜੇ ਬੰਨਾ ਪੁਰੀਆਂ ਭਾਰ। ਇੱਕ ਕੋਈ ਮਹਾਂਪੁਰਸ਼ਾਂ ਦੇ ਪਾਸ ਕੋਈ ਪ੍ਰੇਮੀ ਗਿਆ, ਗਰੀਬੀ ਦਾ ਤੰਗ ਕੀਤਾ ਹੋਇਆ। ਬੜੀ ਸੇਵਾ ਕੀਤੀ ਉਸਨੇ। ਮਹਾਂਪੁਰਸ਼ ਕਹਿਣ ਲੱਗੇ ਵੀ ਗੁਰਮੁਖਾ ਕਿਵੇਂ ਸੇਵਾ ਕਰਦਾ ਹੈ, ਕੀ ਇੱਛਾ ਹੈ ਤੇਰੀ, ਕਿਉਂ ਬਿਨਾਂ ਇੱਛਾ ਤੋਂ ਕੋਈ ਸੇਵਾ ਨਹੀਂ ਕਰਦਾ ਹੈ। ਕੋਈ ਮਨ ਵਿੱਚ ਜ਼ਰੂਰ ਫੁਰਨਾ, ਕੋਈ ਇੱਛਾ, ਕੋਈ ਭਾਵਨਾ ਹੁੰਦੀ ਹੈ, ਐਵੇਂ ਨਹੀਂ ਸੇਵਾ ਕਰਦਾ। ਹਾਂ, ਉਹ ਕੋਈ ਹੈ ਵਿਰਲਾ, ਕਰੋੜਾਂ 'ਚੋਂ ਕੋਈ ਇਹੋ ਜਿਹਾ ਗੁਰਮੁਖ ਜਿਹਦੀ ਵਾਵ ਸਤਿਗੁਰੂ ਜੀ ਕਥਨ ਕਰਦੇ ਹਨ, ਸੇਵਾ ਕਰਤ ਹੋਏ ਨਿਹ ਕਾਮੀ, ਨਿਸ਼ਕਾਮ ਸੇਵਾ ਕਰਦਾ ਹੈ। ਕੋਈ ਕਾਮਨਾ ਨਹੀਂ ਹੈ, ਕਾਮਨਾ ਕਾਹਦੀ ਹੈ, ਸਿਰਫ ਪ੍ਰਭੂ ਨੂੰ ਮਿਲਣ ਦੀ ਇੱਛਾ ਹੈ, ਹੋਰ ਕੁਛ ਨਹੀਂ। ਫਿਰ ਤਿਸ ਕੋ ਹੋਤ ਪ੍ਰਾਪਤ ਸਵਾਮੀ, ਉਹ ਪੁੱਛਿਆ ਵੀ ਗੁਰਮੁਖਾ ਕੀ ਭਾਵਨਾ ਲੈ ਕੇ ਤੂੰ ਸੇਵਾ ਕਰਦਾ ਹੈ। ਦੱਸਿਆ ਵੀ ਮਹਾਂਪੁਰਸ਼ੋ, ਗੱਲ ਇਹ ਹੈ ਵੀ ਗਰੀਬੀ ਦਾ ਤੰਗ ਕੀਤਾ ਹੋਇਆ ਘਰੋਂ ਨਿਕਲਿਆ ਮੈਂ, ਬੜੇ ਔਖੇ ਸਾਂ, ਬੜੇ ਦੁਖੀ ਸਾਂ, ਤਿੰਨ ਡੰਗ ਦੀ ਰੋਟੀ ਨਹੀਂ ਨਸੀਬ ਹੁੰਦੀ ਸੀ, ਬੱਚੇ ਭੁੱਖੇ ਮਰਦੇ ਸਨ। ਮਹਾਂਪੁਰਸ਼ੋ ਦੀ ਸੇਵਾ 'ਤੇ ਖੁਸ਼ ਹੋ ਕੇ ਕਹਿਣ ਲੱਗੇ, ਚੰਗਾ ਵੀ ਲੈ, ਤੇਰੀ ਭੁੱਖ ਦੁੱਖ ਦੂਰ ਕਰਦੀ ਹੈ। ਹੁਣ ਉਹਨੂੰ ਕਹਿਣ ਲੱਗੇ, ਆ ਲੈ ਚਾਰ ਮੋਮਬੱਤੀਆਂ। ਪਹਿਲੀ ਮੋਮਬੱਤੀ ਰਾਤ ਨੂੰ ਘਰੋਂ ਮਚਾ ਕੇ ਰਾਤ ਨੂੰ 12 ਵਜੇ ਚੱਲ ਪਈ, ਅਤੇ ਚੜ੍ਹਦੀ ਵੱਲ ਨੂੰ ਜਿੱਥੇ ਜਾ ਕੇ ਮੋਮਬੱਤੀ ਬੁੱਝ ਜਾਵੇ ਅਤੇ ਉੱਥੋਂ ਜਾ ਕੇ ਪਟਲੀ ਤੇਰੇ ਜੋਗੀ ਬੇਅੰਤ ਮਾਇਆ ਮਿਲ ਜਾਵੇਗੀ। ਜਿੰਨੀ ਕੁ ਤੂੰ ਚਾਹੁੰਦਾ ਹੈ ਉਦੋਂ 50 ਗੁਣਾ ਜ਼ਿਆਦਾ ਮਿਲ ਜੂਗੀ। ਉਹ ਮੋਮਬੱਤੀ ਬਚਾ ਕੇ ਅਤੇ ਉੱਥੋਂ ਤੈਨੂੰ ਬਹੁਤ ਕੁਛ ਪ੍ਰਾਪਤ ਹੋ ਜਾਵੇਗਾ। ਮੁੜ ਕੇ ਤੇਰਾ ਫੇਰ ਬਣਾ ਜੇ ਸਰੇ, ਅਵਲ ਤਾਂ ਲੋੜ ਨਹੀਂ ਤੈਨੂੰ, ਜੇ ਫੇਰ ਬਣਾ ਸਰੇ ਫੇਰ ਤੂੰ ਲਹਿੰਦੀ ਵੱਲ ਨੂੰ ਚੱਲਿਆ ਜਾਈਂ। ਦੂਸਰੀ ਮੋਮਬੱਤੀ ਮਚਾ ਕੇ ਜਿੱਥੇ ਉਹ ਬੁਝੇ ਉੱਥੋਂ ਪੱਟ ਲਈ, ਤੇਰੇ ਜੋਗਾ ਬਹੁਤ ਖਜ਼ਾਨਾ ਮਿਲ ਜਾਵੇਗਾ। ਤੈਨੂੰ ਤੀਸਰੀ ਬੱਤੀ ਮਚਾਉਣ ਦੀ ਲੋੜ ਨਹੀਂ ਪੈਣੀ, ਪਰ ਫੇਰ ਵੀ ਚਲੋ ਤੇਰਾ ਜੇ ਨਾ ਸਰੇ, ਤੀਸਰੀ ਮੋਮਬੱਤੀ ਮਚਾ ਕੇ ਤੂੰ ਉੱਤਰ ਵੱਲ ਨੂੰ ਚੱਲਿਆ ਜਾਈਂ ਪਹਾੜ ਵੱਲ ਨੂੰ, ਅਤੇ ਉਹ ਜਿੱਥੇ ਬੁਝੇ ਉੱਥੋਂ ਪੱਟ ਲਈ, ਤੈਨੂੰ ਬਹੁਤ ਮਾਲ ਮਿਲ ਜਾਵੇਗਾ। ਪਰ ਗੱਲ ਸੁਣ, ਚੌਥੀ ਮੋਮਬੱਤੀ ਮਚਾ ਕੇ ਦੱਖਣ ਵੱਲ ਕਦੇ ਨਾ ਜਾਈ ਭੁੱਲ ਕੇ ਵੀ, ਕਰੂਰ ਦਿਸ਼ਾ ਹੈ, ਐਸਾ ਨਾ ਹੋਵੇ ਤੇਰਾ ਨੁਕਸਾਨ ਹੋ ਜਾਵੇ, ਉੱਧਰ ਬਦਰੂਹਾਂ ਰਹਿੰਦੀਆਂ ਨੇ। ਸਤਿਵਚਨ ਜੀ, ਅੱਜ ਹੁਣ ਰਾਤ ਨੂੰ ਉਹਨੂੰ ਨੀਂਦ ਹੀ ਨਹੀਂ ਆਈ, ਅੱਧੀ ਰਾਤ ਮੋਮਬੱਤੀ ਮਚਾਈ ਅਤੇ ਚੱਲ ਪਿਆ ਨਾਲ ਕਹੀ ਰੈਲੀ, ਚੜ੍ਹਦੀ ਵੱਲ ਨੂੰ ਤੁਰ ਪਿਆ ਅਤੇ ਜਿੱਥੇ ਮੋਮਬੱਤੀ ਬੁੱਝੀ ਅਤੇ ਉੱਥੋਂ ਜਦੋਂ ਉਹਨੇ ਪੱਟਿਆ, ਤਾਂਬੇ ਦਾ ਖਜ਼ਾਨਾ ਪੈਸੇ ਪੈਸੇ ਪਏ ਨੇ। ਮਹਾਂਪੁਰਸ਼ਾਂ ਨੇ ਕਿਹਾ ਸੀ ਵੀ ਦੂਸਰੀ ਮੋਮਬੱਤੀ ਜਦ ਮਚਾਈ ਜਦ ਤੇਰਾ ਸਰੇ ਨਾ, ਪਹਿਲਾਂ ਹੀ ਵਚਨ ਤੋਂ ਫੇਲ ਹੋ ਗਿਆ। ਹੁਣ ਉਹ ਮਾਇਆ ਕੱਢੀ ਵੀ ਨਹੀਂ ਹੈ, ਕਿਉਂਕਿ ਜਿਹੜੇ ਇਹੋ ਜਿਹੇ ਪੁਰਸ਼ ਹੁੰਦੇ ਨੇ ਨਾ ਤ੍ਰਿਸ਼ਨਾਲੂ, ਉਹਨਾਂ ਨੂੰ ਮਾਇਆ ਤੋਂ ਸੁੱਖ ਲੈਣ ਦਾ ਹੁਕਮ ਨਹੀਂ ਹੈ। ਉਹ ਮਾਇਆ ਨੂੰ ਦੱਬ ਕੇ ਦੂਸਰਿਆਂ ਵਾਸਤੇ ਹੀ ਛੱਡ ਜਾਂਦੇ ਨੇ, ਜਾਂ ਗੌਰਮੈਂਟਾਂ ਸਾਂਭ ਲੈਂਦੀਆਂ ਨੇ, ਜਾਂ ਕੋਈ ਹੋਰ ਲੋਕ ਸਾਂਭ ਲੈਂਦੇ ਨੇ, ਉਹਨਾਂ ਨੂੰ ਸੁੱਖ ਲੈਣ ਦਾ ਹੁਕਮ ਨਹੀਂ, ਉਹ ਬਸ ਦੱਬ ਕੇ ਹੀ ਤੁਰ ਜਾਂਦੇ ਹਨ। ਹੁਣ ਉਹਨੇ ਸੋਚਿਆ ਵੀ ਚਲੋ ਇਹ ਤਾਂ ਆਪਣੀ ਹੋ ਗਈ, ਜਦ ਮਰਜ਼ੀ ਕੱਢ ਲਈਏ, ਕੱਢੀ ਨਹੀਂ ਹੈ ਉੱਥੋਂ ਨਿਸ਼ਾਨੀ ਲਾਤੀ। ਅੱਜ ਦੂਸਰੀ ਰਾਤ ਨੂੰ ਹੀ ਦੂਸਰੀ ਮੋਮਬੱਤੀ ਮਚਾ ਕੇ ਲਹਿੰਦੀ ਵੱਲ ਨੂੰ ਚੱਲ ਪਿਆ, ਜਿੱਥੇ ਮੋਮਬੱਤੀ ਬੁਝੀ ਜਦੋਂ ਪੱਟਿਆ ਕੀ ਦੇਖਿਆ, ਚਾਂਦੀ ਦਾ ਖਜ਼ਾਨਾ, ਰੁਪਈਏ ਰੁਪਈਏ ਪਏ ਨੇ। ਬੜਾ ਖੁਸ਼ ਹੋਇਆ ਵੀ ਚੰਗੇ ਤੋਂ ਚੰਗਾ ਮਾਲ ਮਿਲਦਾ ਬਈ। ਹੁਣ ਉਹਨੂੰ ਵੀ ਨਹੀਂ ਪੱਟਿਆ, ਉਹਨੇ ਉੱਥੇ ਨਿਸ਼ਾਨੀ ਲਾਤੀ ਵੀ ਆਪਣਾ ਹੋਇਆ ਹੋ ਗਿਆ, ਜਦ ਮਰਜ਼ੀ ਕੱਢ ਲਾਂਗੇ। ਤੀਸਰੀ ਮੋਮਬੱਤੀ ਮਚਾ ਕੇ ਹੁਣ ਪਹਾੜ ਵੱਲ ਨੂੰ ਜਦੋਂ ਗਿਆ ਅਤੇ ਉੱਥੋਂ ਜਾ ਕੇ ਮੋਮਬੱਤੀ ਬੁਝੀ ਅਤੇ ਪੱਟਿਆ ਕੀ ਦੇਖਿਆ, ਉੱਥੇ ਸੋਨੇ ਦਾ ਖਜ਼ਾਨਾ ਹੈ, ਮੋਹਰਾਂ ਪਈਆਂ ਨੇ ਸੋਨੇ ਦੀਆਂ। ਬੜਾ ਖੁਸ਼ ਹੋਇਆ। ਹੁਣ ਮਨ ਵਿੱਚ ਹੀ ਆਪੇ ਹੀ ਕਲਪਨਾ ਕਰਨ ਲੱਗ ਗਿਆ, ਸੋਚਿਆ, ਕਹਿੰਦਾ ਵੀ ਸੰਤਾਂ ਨੇ ਜਿਹੜਾ ਕਿਹਾ ਨਾ ਵੀ ਚੌਥੀ ਮੋਮਬੱਤੀ ਨਾ ਮਚਾ ਕੇ ਜਾਈ, ਕਹਿੰਦਾ ਮੇਰੇ ਨਾਲ ਧੋਖਾ ਹੀ ਕੀਤਾ। ਉੱਥੇ ਜ਼ਰੂਰ ਕੋਈ ਇਦੋਂ ਵੱਡਾ ਬੇਕੀਮਤ ਲਾਲ ਹੋਣਗੇ, ਉੱਥੇ ਬੜਾ ਖਜ਼ਾਨਾ ਹੋਵੇਗਾ, ਤਾਂ ਮੈਨੂੰ ਰੋਕਤਾ। ਕਹਿੰਦਾ ਚੌਥੀ ਮੋਮਬੱਤੀ ਮਚਾ ਕੇ ਜਦੋਂ ਦੱਖਣ ਵੱਲ ਨੂੰ ਗਿਆ ਅਤੇ ਜਿੱਥੇ ਮੋਮਬੱਤੀ ਬੁਝੀ, ਬੜਾ ਸਾਰਾ ਥੇਹ ਸੀ, ਬੜਾ ਉੱਚਾ,
ਸਿੱਖਿਆ ਨੇੜੇ, ਕਹਿੰਦਾ ਵੀ ਆਹ ਚੱਕੀ ਦਾ ਹੱਥਾ ਫੜ ਤੈਨੂੰ ਮੈਂ ਹੀਰੇ ਲਾਲ ਦੱਸਦਾ ਕਿੱਥੇ ਪਏ ਨੇ। ਚੱਕਾ ਹੱਥਾ ਫੜ ਲਿਆ ਉਸਨੇ ਤੇ ਹੁਣ ਦਰਵਾਜ਼ੇ ਦੇ ਬਾਹਰ ਆ ਕੇ ਕਹਿਣ ਲੱਗਿਆ ਵੀ ਗੁਰਮੁਖਾ ਹੁਣ ਤੇਰੇ ਵਰਗਾ ਜਾਊ ਤੈਨੂੰ ਛਡਾਊ ਇੱਥੇ ਚੱਕ ਪੀਹੀ ਦਾ ਬੈਠਾ। ਕਹਿੰਦਾ ਮੈਂ ਵੀ ਐਵੇਂ ਫਸਿਆ ਸੀ, ਤੈਨੂੰ ਉੱਥੇ ਕੈਦ ਕਰ ਦਿੱਤਾ, ਆਹ ਬਾਹਰ ਨਿਕਲ ਗਿਆ, ਦਰਵਾਜ਼ਾ ਬੰਦ ਹੋ ਗਿਆ। ਇਹ ਹੈ ਤ੍ਰਿਸ਼ਨਾਰੂ ਪੁਰਸ਼ ਦੀ ਹਾਲਤ, ਤੇ ਉਹਨਾਂ ਨੂੰ ਰੱਜ ਹੀ ਨਹੀਂ ਆਉਂਦਾ, ਅਖੀਰ ਨੂੰ ਮਰ ਜਾਂਦੇ ਨੇ, ਬਸ ਸਭ ਕੁਛ ਉੱਥੇ ਹੀ ਪਿਆ ਰਹਿ ਜਾਂਦਾ ਹੈ। ਸਦੇ ਸਤਿਗੁਰੂ ਜੀ ਕਥਨ ਕਰਦੇ ਹਨ ਜਿਹੜੀ ਤ੍ਰਿਸ਼ਨਾ ਹੈ ਨਾ, ਕੀ ਕਹਿੰਦੇ, ਅੱਜ ਤੱਕ ਕਿਸੇ ਦੀ ਬੁੱਝੀ ਨਹੀਂ ਹੈ, ਭੁੱਖਿਆਂ ਭੁੱਖ ਨਾ ਉਤਰੈ ਜੇ ਬੰਨਾ ਪੂਰੀਆਂ ਭਾਰ, ਬੜੇ ਬੜੇ ਰਾਜ ਨੇ ਅਰ ਭੂਮਨ ਤਾਂ ਕੀ ਤ੍ਰਿਸ਼ਨਾ ਬੁੱਝੀ। ਆਪਾਂ ਰਾਜਿਆਂ ਨੂੰ ਵੱਡੇ ਮੰਨਦੇ ਹਾਂ, ਜਿਨ੍ਹਾਂ ਦੇ ਪਾਸ ਬੜੇ ਬੜੇ ਚੱਕਰਵਰਤੀ ਰਾਜ ਨੇ, ਹਜ਼ਾਰਾਂ ਮੁਰੱਬਾ ਮੀਲ ਉਹਨਾਂ ਦੇ ਪਾਸ ਧਰਤੀ ਹੈ, ਪਰ ਗੁਰੂ ਜੀ ਕਹਿੰਦੇ ਤ੍ਰਿਸ਼ਨਾ ਉਹਨਾਂ ਦੀ ਨਹੀਂ ਬੁੱਝੀ। ਉਹ ਵੀ ਵਿਚਾਰੇ ਭੜਕਦੇ ਹੀ ਨੇ, ਬੜੇ ਵੱਡੇ ਰਾਜ ਨੇ ਅਰ ਭੂਮਨ ਤਾਂ ਕੀ ਤ੍ਰਿਸ਼ਨਾ ਬੁੱਝੀ, ਉਹਨਾਂ ਦੀ ਤ੍ਰਿਸ਼ਨਾ ਬੁੱਝਦੀ ਨਹੀਂ ਹੈ। ਜਿਵੇਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਹਜ਼ੂਰ ਸਾਹਿਬ ਨੂੰ ਜਾ ਰਹੇ ਨੇ, ਰਸਤੇ ਦੇ ਵਿੱਚ ਜਾਂਦਿਆਂ ਜਾਂਦਿਆਂ ਇੱਕ ਪੰਗਤੀ ਗੁਰੂ ਜੀ ਨੇ ਇਸ ਤਰ੍ਹਾਂ ਵਾਰ ਵਾਰ ਪੜ੍ਹੀ, ਅਤੇ ਨਾਲ ਸਾਰਾ ਖਾਲਸਾ ਹੈ ਇਸ ਤਰ੍ਹਾਂ ਉੱਚੀ ਆਵਾਜ਼ ਦੇ ਨਾਲ ਪੜ੍ਹਦੇ ਹਨ।

ਭੂਮੀਆਂ ਭੂਮ ਉੱਪਰ ਨਿਤਲੁਜੈ, ਛੋੜ ਚਲੇ ਤ੍ਰਿਸ਼ਨਾ ਨਹੀਂ ਬੁੱਝੈ। ਵਾਰ ਵਾਰ ਪੰਗਤੀ ਉਚਾਰਨ ਕੀਤੀ, ਸਿੰਘਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਪੰਗਤੀ ਉਚਾਰਨ ਦਾ ਕੀ ਭਾਵ ਹੈ ਆਪ ਦਾ? ਗੁਰੂ ਜੀ ਕਹਿਣ ਲੱਗੇ ਵੀ ਧਿਆਨ ਦੇ ਕੇ ਸੁਣੋ, ਆ ਦੇਖੋ ਇੱਕ ਤਿੱਤਰ ਬੋਲਦਾ ਸੁਣਦਾ ਤੁਹਾਨੂੰ? ਕਹਿੰਦੇ ਹਾਂ ਸੱਚੇ ਪਾਤਸ਼ਾਹ। ਗੁਰੂ ਜੀ ਕਹਿੰਦੇ ਇੱਕ ਅੱਖ ਤੋਂ ਕਾਣਾ ਹੈ, ਇਹਨੂੰ ਜਿਉਂਦੇ ਨੂੰ ਫੜਨਾ। ਸਤਿਵਚਨ ਜੀ, ਖਾਲਸੇ ਨੇ ਕਮਰ ਕੱਥੇ ਕਰ ਲਏ, ਹੁਣ ਝਾੜਾਂ ਦੇ ਵਿੱਚ ਤਿੱਤਰ ਨੂੰ ਫੜਨਾ ਕਿਤਨਾ ਔਖਾ ਹੈ, ਕਿਤਨਾ ਘਣਾ ਜੰਗਲ। ਪਰ ਸਿੰਘਾਂ ਨੇ ਪ੍ਰਵਾਹ ਨਹੀਂ ਕੀਤੀ, ਵਸਤਰ ਸਾਰੇ ਲੀਰਾਂ ਲੀਰਾਂ ਹੋ ਗਏ, ਕੰਡੇ ਵੀ ਬੜੇ ਲੱਗੇ, ਪਰ ਲਹੂ ਲਹਾਣ ਹੋ ਗਏ, ਤਿੱਤਰ ਨੂੰ ਫੜ ਲਿਆ ਜਿਉਂਦੇ ਨੂੰ, ਲਿਆਂਦਾ ਗੁਰੂ ਜੀ ਦੇ ਪਾਸ। ਗੁਰੂ ਜੀ ਕਹਿਣ ਲੱਗੇ ਆ ਦੇਖੋ ਇਹਦੀ ਇੱਕ ਅੱਖ ਕਾਣੀ ਹੈ, ਇੱਕ ਅੱਖ ਤੋਂ ਕਾਣਾ ਹੈ ਇਹ। ਕਹਿੰਦੇ ਇਹ ਇਸ ਦੇਸ਼ ਦਾ ਰਾਜਾ ਸੀ ਪਹਿਲੇ ਜਨਮ ਦੇ ਵਿੱਚ, ਪਰ ਹੁਣ ਇਹੀ ਇੱਥੇ ਕੂਕਾਂ ਮਾਰਦਾ ਬੈਠਾ ਵੀ ਮੈਂ ਇਸ ਦੇਸ਼ ਦਾ ਰਾਜਾ ਸਾਂ, ਮੈਂ ਇਸ ਦੇਸ਼ ਦਾ ਰਾਜਾ ਸਾਂ, ਇਹ ਪੁਕਾਰਾਂ ਕਰਦਾ ਇੱਥੇ ਬੈਠਾ। ਪਿਛਲੀ ਜਿਹੜੀ ਉਹ ਤ੍ਰਿਸ਼ਨਾ ਸੀ ਇਹਦੀ ਅਜੇ ਬੁੱਝੀ ਨਹੀਂ, ਅਜੇ ਮਿੱਟੀ ਨਹੀਂ ਹੈ, ਉਵੇਂ ਤੜਫਦਾ ਹੈ। ਬੜੇ ਬੜੇ ਰਾਜ ਨੇ ਅਰ ਭੂਮਨ ਤਾਂ ਕਿ ਤ੍ਰਿਸ਼ਨ ਨਾ ਬੁੱਝੀ। ਉਹ ਰੱਜੇ ਨਹੀਂ ਹਨ, ਰਾਜਾ ਨਾਂ ਜ਼ਰੂਰ ਹੈ ਉਹਨਾਂ ਦਾ, ਪਰ ਗੁਰਮਤਿ ਅਨੁਸਾਰ ਉਹ ਭੁੱਖੇ ਨੇ, ਉਹ ਕੰਗਾਲ ਨੇ। ਜਿਨਕੇ ਪੱਲੇ ਧਨ ਵਸੈ, ਤਿਨਕਾ ਨਾਂ ਫਕੀਰ, ਜਿਨਕੇ ਹਿਰਦੇ ਤੂੰ ਵਸੈ, ਤੇ ਨਰ ਗੁਣੀ ਗਹੀਰ। ਗੁਰੂ ਜੀ ਕਹਿੰਦੇ ਉਹ ਨੇ ਅਸਲੀ ਰਾਜੇ ਤਾਂ, ਜਿਨ੍ਹਾਂ ਦੇ ਅੰਤਸ਼ਕਰਨ ਰੂਪੀ ਉਹ ਘਰ ਦੇ ਵਿੱਚ ਨਾਮ ਰੂਪੀ ਧਨ ਦਾ ਖਜ਼ਾਨਾ ਹੈ। ਅਸਲੀ ਰਾਜੇ ਤਾਂ ਉਹ ਹਨ ਜਿਹੜੇ ਰਾਜੇ ਨੇ ਉਹ ਗੁਰੂ ਦੀ ਦ੍ਰਿਸ਼ਟੀ ਦੇ ਵਿੱਚ ਗੁਰਮਤਿ ਦੀ ਕਸਵੱਟੀ ਤੇ ਉਹ ਮਾਨੋ ਕੰਗਾਲ ਹਨ। ਕੰਗਾਲ ਕਿਉਂ ਨੇ? ਉਹ ਰੱਜੇ ਨਹੀਂ ਹਨ, ਰੱਜਿਆ ਉਹ ਹੈ ਜਿਹਨੂੰ ਇੱਛਾ ਕੋਈ ਨਹੀਂ ਹੈ। ਚਾਹ ਗਈ ਚਿੰਤਾ ਮਿੱਟੀ, ਮਨੁਆ ਬੇਪਰਵਾਹ, ਜਿਸ ਤੋਂ ਕਛੂ ਨਾ ਚਾਹੀਏ ਸੋਹੀ ਸ਼ਹਿਨ ਸ਼ਾਹ। ਗੁਰੂ ਜੀ ਕਹਿੰਦੇ ਜਿਹਨੂੰ ਚਾਹੀਦਾ ਨਹੀਂ ਕੁਛ, ਜਿਹਦੀ ਕੋਈ ਇੱਛਾ ਨਹੀਂ, ਚਾਹੇ ਉਹ ਰੂੜੀ ਤੇ ਬੈਠਾ ਹੈ, ਚਾਹੇ ਉਹਦੇ ਵਸਤਰ ਫਟੇ ਹੋਏ ਹਨ, ਇਹੋ ਜਿਹੀ ਉਹਦੀ ਹਾਲਤ ਹੈ, ਬੜੀ ਕਿਰਿਆ ਸਾਧੀ ਹੈ, ਪਰ ਜੇ ਉਹ ਨਾਮ ਦੇ ਨਾਲ ਜੁੜਿਆ ਹੈ, ਗੁਰੂ ਜੀ ਕਹਿੰਦੇ ਸਾਡੀ ਦ੍ਰਿਸ਼ਟੀ ਦੇ ਵਿੱਚ ਉਹ ਰਾਜਾ ਅਸਲੀ ਤਾਂ।

ਬਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ ਮਿੱਤਰ ਨਾ ਇੱਠ ਧਨ ਰੂਪਹੀਣ ਕਿਛ ਸਾਕ ਨਾ ਛਿੰਨਾ ਰਾਜਾ ਸਗਲੀ ਸਿਸ਼ਟ ਕਾ ਹਰ ਨਾਮ ਮਨ ਭਿੰਨਾ। ਉਹ ਸਾਰੀ ਦੁਨੀਆਂ ਦਾ ਰਾਜਾ ਹੈ ਜਿਹਦਾ ਮਨ ਨਾਮ ਦੇ ਵਿੱਚ ਲੱਗ ਗਿਆ, ਜਿਹਦਾ ਮਨ ਗੁਰੂ ਦੇ ਚਰਨਾਂ ਦੇ ਵਿੱਚ ਲੱਗ ਗਿਆ, ਜਿਸ ਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਜਿਹਨੂੰ ਗੁਰੂ ਦਾ ਜਸ ਹਰੀ ਜਸ ਕਰਨ ਦਾ ਸੁਭਾਗ ਪ੍ਰਾਪਤ ਹੋ ਗਿਆ, ਗੁਰੂ ਦੀ ਕਿਰਪਾ ਦੇ ਨਾਲ ਉਹ ਸ਼ਹਿਨਸ਼ਾਹ ਦਾ ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਉਹ ਸੱਚੇ ਪਾਤਸ਼ਾਹ ਨੇ, ਬਲਕਿ ਜਿਵੇਂ ਕਿਸੇ ਵੇਲੇ ਜਹਾਂਗੀਰ ਨੇ ਸ਼ੰਕਾ ਕੀਤੀ ਸੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਤੇ, ਮਹਾਰਾਜ ਆਪ ਨੂੰ ਸੱਚਾ ਪਾਤਸ਼ਾਹ ਕਹਿੰਦੇ ਨੇ ਤੇ ਮੈਨੂੰ ਬਾਦਸ਼ਾਹ ਕਹਿੰਦੇ ਨੇ, ਇਹ ਕੀ ਗੱਲ? ਗੁਰੂ ਜੀ ਕਹਿਣ ਲੱਗੇ ਬਈ ਬਾਦਸ਼ਾਹ, ਇਹ ਗੱਲ ਦਾ ਜਵਾਬ ਤੈਨੂੰ ਫੇਰ ਕਿਤੇ ਦਿਆਂਗੇ, ਕੋਈ ਸਮਾਂ ਆਜੂਗਾ। ਮਹਾਰਾਜ ਆਪ ਵਕੀਲੀ ਗੱਦੀ ਦੇ ਮਾਲਕ ਹੀ ਹੋਣਾ, ਪਰ ਮੈਂ ਚੱਕਰਵਰਤੀ ਰਾਜਾ ਹਾਂ। ਗੁਰੂ ਜੀ ਕਹਿੰਦੇ ਠੀਕ ਹੈ, ਇਹਦਾ ਜਵਾਬ ਤੈਨੂੰ ਦਿਆਂਗੇ ਕੋਈ ਸਮੇਂ ਤੇ। ਅੱਜ ਆਗਰੇ ਦੇ ਵਿੱਚ ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਮੀਰੀ ਪੀਰੀ ਦੇ ਮਾਲਕ, ਤੇ ਉੱਧਰ ਜਹਾਂਗੀਰ ਦਾ ਤੰਬੂ ਲੱਗਿਆ ਹੈ, ਗੁਰੂ ਜੀ ਦਾ ਤੰਬੂ ਲੱਗਿਆ ਹੈ। ਇੱਕ ਗੁਰੂ ਕਾ ਸਿੱਖ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਤੋਂ ਉਪਦੇਸ਼ ਲਿਆ, ਪਤਾ ਲੱਗਿਆ ਵੀ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਮੌਕੇ ਦੀ ਹਕੂਮਤ ਨੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ। ਉਹਨਾਂ ਦੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਅੱਜ ਆਗਰੇ ਆਏ ਹੋਏ ਨੇ, ਕਿਉਂ ਨਾ ਦਰਸ਼ਨ ਕਰਕੇ ਆਪਣਾ ਜਨਮ ਸਫਲਾ ਕਰੀਏ। ਗਰੀਬ ਸੀ ਵਿਚਾਰਾ, ਘਾਹ ਖੋਦ ਕੇ ਗੁਜ਼ਾਰਾ ਕਰਦਾ ਸੀ, ਧਰਮ ਦੀ ਕਿਰਤ ਕਰਦਾ, ਉਹਦੇ ਵਿੱਚੋਂ ਵੀ ਗਰੀਬਾਂ ਨੂੰ ਦਾਨ ਕਰਦਾ ਸੀ। ਪੰਜ ਮਨਸੂਰੀ ਪੈਸੇ ਲਏ ਉਹਨੇ, ਕੁਦਰਤੀ ਜਿੱਥੇ ਜਹਾਂਗੀਰ ਦਾ ਪਹਿਲਾਂ ਤੰਬੂ ਲੱਗਿਆ ਸੀ ਉੱਥੇ ਪਹਿਰੇਦਾਰ ਖੜੇ ਸੀ, ਜਾ ਕੇ ਕਹਿਣ ਲੱਗਿਆ ਵੀ ਮੈਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ। ਉਹ ਕਹਿੰਦੇ ਬਾਦਸ਼ਾਹ ਸਲਾਮ ਤਾਂ ਆਰਾਮ ਕਰਦੇ ਨੇ। ਬਾਦਸ਼ਾਹ ਅੱਗੇ ਸੁਣਦਾ ਸੀ ਸਾਰੀ ਗੱਲ, ਉਹਨੇ ਸੋਚਿਆ ਵੀ ਅੱਜ ਇਹ ਮੈਨੂੰ ਨਿਰਣਾ ਹੋਜੂਗਾ ਵੀ ਸੱਚੇ ਪਾਤਸ਼ਾਹ ਜਿਹੜਾ ਕਹਿੰਦਾ ਇਹ ਗੁਰੂ ਕਾ ਸਿੱਖ ਹੋਊ। ਪਹਿਰੇਦਾਰਾਂ ਨੂੰ ਆਵਾਜ਼ ਦਿੱਤੀ ਵੀ ਇਹਨੂੰ ਆ ਜਾਣ ਦਿਓ, ਅੰਦਰ ਕੌਣ ਹੈ? ਹੁਣ ਗੁਰੂ ਕਾ ਸਿੱਖ ਅੰਦਰ ਗਿਆ, ਹੁਣ ਕਲਗੀ ਉੱਤੇ ਸੀ ਸਿਰ ਦੇ, ਅਤੇ ਉਸੇ ਤਰ੍ਹਾਂ ਜਟਾਜੂਟ ਵੀ ਸੀ, ਕਿਉਂ ਅੱਗੇ ਜੋ ਰਾਜੇ ਮਹਾਰਾਜੇ ਕੋਈ ਵੀ ਹੁੰਦੇ ਸਨ ਉਹ ਜਟਾਜੂਟ ਹੀ ਹੋਇਆ ਕਰਦੇ ਸਨ। ਫਿਰ ਉਹਨੇ ਛੇਵੇਂ ਪਾਤਸ਼ਾਹ ਦੇ ਦਰਸ਼ਨ ਨਹੀਂ ਸੀ ਕੀਤੇ, ਅਤੇ ਪਿਆਰ ਦੇ ਵਿੱਚ ਉਹਨੂੰ ਪਤਾ ਹੀ ਨਾ ਰਿਹਾ। ਉਸੇ ਤਰ੍ਹਾਂ ਬਈ ਛੇਵੇਂ ਪਾਤਸ਼ਾਹ ਹੀ ਹਨ, ਪੰਜ ਮਨਸੂਰੀ ਪੈਸੇ ਰੱਖ ਕੇ ਅਤੇ ਮੱਥਾ ਟੇਕ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੇਰਾ ਜਨਮ ਮਰਨ ਦਾ ਚੱਕਰ ਕੱਟ ਦਿਓ, ਇੱਕ ਦੁੱਖ ਰਾਮ ਰਾਏ ਕਾਟੋ, ਮੇਰਾ ਅਗਨ ਦਹੈ ਅਰ ਗਰਭ ਵਸੇਰਾ। ਜਦੋਂ ਇਹ ਗੱਲ ਕਹੀ, ਜਹਾਂਗੀਰ ਬਾਦਸ਼ਾਹ ਕਹਿਣ ਲੱਗਾ ਵੀ ਗੁਰਸਿੱਖਾ, ਤੈਨੂੰ ਕੋਈ ਤੰਗ ਕਰਦਾ ਹੈ, ਕੋਈ ਦੁਸ਼ਮਣ ਤੇਰਾ? ਕਹਿੰਦਾ ਮਹਾਰਾਜ ਦੁਸ਼ਮਣ ਮੇਰਾ ਹੈ ਹੀ ਕੋਈ ਨਹੀਂ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਵੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਣਿਆਈ। ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭ ਨਾ ਕੇ ਸਾਜਣ, ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਕੀਓ ਮੇਰਾ ਰਾਜਨ। ਫਿਰ ਕਹਿਣ ਲੱਗਿਆ ਵੀ ਮਾਇਆ ਦੀ ਲੋੜ ਹੈ, ਇਹ ਉਹ ਦੱਸ। ਕਹਿੰਦਾ ਮਾਇਆ ਕਰਕੇ ਤਾਂ ਹੀ ਮਹਾਰਾਜ ਚੱਕਰ ਪਏ ਨੇ ਇਹ, ਜੋ ਜਨਮ ਮਰਨ ਦੇ ਨੇ, ਕਿਰਪਾ ਕਰੋ ਭਰਮਾਓ ਨਾ ਮੈਨੂੰ, ਮੇਰਾ ਜਨਮ ਮਰਨ ਕੱਟ ਦਿਓ। ਹੁਣ ਜਹਾਂਗੀਰ ਕਹਿਣ ਲੱਗਿਆ ਵੀ ਗੁਰਸਿੱਖਾ, ਦਰਅਸਲ ਤੂੰ ਜਿੱਥੇ ਬੈਠਾ ਹੈ ਇਹ ਛੇਵੇਂ ਪਾਤਸ਼ਾਹ ਦਾ ਤੰਬੂ ਨਹੀਂ, ਇਹ ਤਾਂ ਜਹਾਂਗੀਰ ਦਾ ਤੰਬੂ ਹੈ, ਮੈਂ ਜਹਾਂਗੀਰ ਬਾਦਸ਼ਾਹ ਹਾਂ। ਗੁਰਸਿੱਖ ਨੇ ਉਸੇ ਵੇਲੇ ਬੇਪਰਵਾਹੀ ਦੇ ਨਾਲ ਪੰਜ ਮਨਸੂਰੀ ਪੈਸਿਆਂ ਨੂੰ ਹੱਥ ਪਾ ਲਿਆ, ਉੱਠ ਕੇ ਤੁਰਨ ਲੱਗਿਆ। ਜਹਾਂਗੀਰ ਕਹਿਣ ਲੱਗਿਆ ਵੀ ਗੁਰਸਿੱਖਾ, ਆਹ ਪੰਜ ਪੈਸੇ ਤਾਂ ਪਏ ਰਹਿਣ ਦੇ, ਤੈਨੂੰ ਹੋਰ ਸੋਨੇ ਦੀਆਂ ਮੋਹਰਾਂ ਦੀਆਂ ਥੈਲੀਆਂ ਲੈ ਜਾ, ਤੂੰ ਗੁਰੂ ਨੂੰ ਨਮਸਕਾਰ ਹੀ ਕਰਨੀ ਹੈ ਤੈਂ। ਕੀ ਕਹਿੰਦਾ ਗੁਰਸਿੱਖ? ਕਹਿੰਦਾ ਵੀ ਜਹਾਂਗੀਰ ਬਾਦਸ਼ਾਹ, ਠੀਕ ਹੈ ਤੇਰੇ ਪਾਸ ਮਾਇਆ ਬਥੇਰੀ ਹੈ, ਕੋਈ ਘਾਟਾ ਨਹੀਂ ਹੈ, ਪਰ ਉਹ ਮਾਇਆ ਤੇ ਹੈ, ਮਾਇਆ ਦਾ ਜ਼ਮੀਨ ਅਸਮਾਨ ਦਾ ਫਰਕ ਹੈ। ਇਹ ਮਾਇਆ ਜੋ ਹੈ ਦਸਾਂ ਨੌਹਾਂ ਦੀ ਧਰਮ ਦੀ ਕਿਰਤ ਹੈ, ਇਹਦੇ ਵਿੱਚ ਸ਼ਕਤੀ ਬੜੀ ਹੈ ਚਾਹੇ ਥੋੜ੍ਹੀ ਹੋਈ ਹੈ,
ਪਰ ਇਹ ਤੇਰੀ ਮਾਇਆ ਚਾਹੇ ਕਿੱਡੇ ਵੱਡੇ ਅੰਬਾਰ ਲਾ ਦੇ ਤੂੰ, ਇਹਦੇ ਅੱਗੇ ਤੁੱਛ ਹੈ ਉਹ। ਗੁਰੂ ਦੇ ਦਰ ਤੇ ਮਾਇਆ ਪਾਪਾਂ ਦੀ ਨਹੀਂ ਕਬੂਲ ਹੋਣੀ, ਗੁਰੂ ਦੇ ਦਰ ਤੇ ਤਾਂ ਦਸਾਂ ਨਾਵਾਂ ਦੀ ਧਰਮ ਦੀ ਕਿਰਤ ਹੀ ਕਬੂਲ ਹੋਣੀ ਹੈ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੇ ਤਾਂ ਹੀ ਗੁਰੂ ਸਰਬ ਨਿਧਾਨ ਦਾਨ ਦੇਤ ਹੈ। ਜੇ ਭਾਵਨਾ ਦੀ ਦਸਾਂ ਨਾਵਾਂ ਦੀ ਕਿਰਤ ਦੇ ਵਿੱਚੋਂ ਇੱਕ ਕੌਡੀ ਵੀ ਗੁਰੂ ਦੇ ਅੱਗੇ ਰੱਖਤੀ ਤੇ ਉਹ ਵੀ ਉੱਥੇ ਕਬੂਲ ਹੋ ਜਾਣੀ ਹੈ। ਨਹੀਂ ਪਰਵਾਹ ਕੀਤੀ ਬੇਪਰਵਾਹ ਗੁਰਸਿੱਖ, ਬਥੇਰਾ ਉਹਨੇ ਮਿੰਨਤਾਂ ਕੀਤੀਆਂ ਵੀ ਇਹਦੇ ਵਿੱਚ ਮੇਰੀ ਤੌਹੀਨ ਹੈ ਤੇ ਮੇਰੀ ਬੇਇੱਜ਼ਤੀ ਹੈ, ਤੂੰ ਨਾ ਕਰ ਰਿਹਾ। ਕਹਿੰਦਾ ਨਹੀਂ, ਇਹ ਪੰਜ ਪੈਸੇ ਉੱਥੇ ਪਹੁੰਚਣਗੇ ਗੁਰੂ ਦੇ ਚਰਨਾਂ 'ਚ। ਚੱਕ ਲਏ ਪੈਸੇ ਤੇ ਅੱਗੇ ਤੰਬੂ ਲੱਗਿਆ, ਛੇਵੇਂ ਪਾਤਸ਼ਾਹ ਮਹਾਰਾਜ ਜੀ ਗੁਰਸਿੱਖ ਖੜੇ ਨੇ, ਬੇਨਤੀ ਕੀਤੀ ਵੀ ਮੈਂ ਪਾਤਸ਼ਾਹ ਸੱਚੇ ਪਾਤਸ਼ਾਹ ਦਰਸ਼ਨ ਕਰਨੇ ਨੇ। ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਵਾਜ਼ ਦਿੱਤੀ ਵੀ ਗੁਰਸਿੱਖ ਨੂੰ ਆ ਜਾਣ ਦੇ। ਉਹ ਚਲਿਆ ਗਿਆ, ਨੇਤਰਾਂ ਦੇ ਵਿੱਚੋਂ ਜਲ ਗਿਆ, ਇਤਨਾ ਚਰਨ ਧੋ ਦਿੱਤੇ, ਸਤਿਗੁਰਾਂ ਦੇ ਇਸ਼ਟਾਂਗ ਦੰਡਵਤ ਕੀਤੀ, ਡੰਡੌਤ ਵੰਦਨ ਅਨਕ ਵਾਰ, ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਘਰ ਹੱਥ। ਗਲ ਵਿੱਚ ਪੱਲਾ ਪਾਇਆ, ਨੇਤਰਾਂ ਦੇ ਛੱਪੜ ਨੀਵੇਂ ਨੇ, ਬੇਨਤੀ ਕਰਨ ਲੱਗਿਆ, ਸੱਚੇ ਪਾਤਸ਼ਾਹ ਇਹ ਜਨਮ ਮਰਨ ਵਿੱਚ ਦੁੱਖ ਸਵਾਇਆ, ਜਨਮ ਮਰਨ ਦਾ ਵੱਡਾ ਭਾਰੀ ਦੁੱਖ ਹੈ, ਕਿਰਪਾ ਕਰਕੇ ਮੇਰਾ ਕੱਟ ਦਿਓ। ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਨਜ਼ਰੀ ਨਜ਼ਰ ਨਿਹਾਲ ਕਰ ਦਿੱਤਾ। ਅੰਮ੍ਰਿਤ ਦ੍ਰਿਸ਼ਟ ਪੇਖਿਆ ਹੋਏ ਸੰਤ, ਗੁਰੂ ਦੀ ਦ੍ਰਿਸ਼ਟੀ ਦੇ ਵਿੱਚ ਇੱਕ ਅੰਮ੍ਰਿਤ ਹੈ। ਕਹਿੰਦੇ ਜਦੋਂ ਦ੍ਰਿਸ਼ਟੀ ਪਾਉਂਦਾ ਗੁਰੂ ਅੰਮ੍ਰਿਤ ਦ੍ਰਿਸ਼ਟੀ ਪਾ ਦੇਵੇ ਤੇ ਉਸ ਵੇਲੇ ਫਿਰ ਆਮ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਗਿਆਨ ਹੋ ਜਾਂਦਾ ਹੈ, ਉਹਨੂੰ ਵੀ ਗਿਆਨਵਾਨ ਬਣਾ ਕੇ ਸੰਤ ਬਣਾ ਦਿੰਦੇ ਹਨ ਗੁਰੂ ਪੀਰ। ਕੌਡੇ ਰਾਕਸ਼ ਦ੍ਰਿਸ਼ਟੀ ਪਾਈ ਨਹੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਕੌਡੇ ਰਾਕਸ਼ ਨੂੰ ਸੰਤ ਬਣਾ ਦਿੱਤਾ। ਭੂਮੀਏ ਚੋਰ ਤੇ ਕੀਤੀ ਕਿਰਪਾ, ਅੰਮ੍ਰਿਤ ਦ੍ਰਿਸ਼ਟ ਪਾਈ ਉਹਨੂੰ ਸੰਤ ਬਣਾ ਦਿੱਤਾ। ਇਸੇ ਤਰ੍ਹਾਂ ਸੱਜਣ ਠੱਗ ਤੇ ਕਿਰਪਾ ਕੀਤੀ, ਹੁਕਮ ਕੀਤਾ ਸੱਜਣਾ ਤੇਰੇ ਸੱਜਣਾ ਵਾਲੇ ਕੰਮ ਨਹੀਂ ਭਾਈ, ਨੌ ਤੇਰਾ ਜ਼ਰੂਰ ਸੱਜਣ ਹੈ। ਸੱਚੇ ਪਾਤਸ਼ਾਹ ਸੱਜਣਾ ਦੇ ਕੀ ਕੰਮ ਹੁੰਦੇ ਨੇ, ਸ਼ਰਧਾ ਵਿੱਚ ਆ ਗਿਆ। ਗੁਰੂ ਜੀ ਕਹਿੰਦੇ ਸੱਜਣਾ ਦੇ ਕੰਮ ਹੁੰਦੇ ਨੇ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਾਨ, ਜਿੱਥੇ ਲੇਖਾ ਮੰਗੀਆ ਤਿੱਥੇ ਖੜੇ ਦਿਸਨ। ਇਹ ਸੱਜਣਾ ਦੇ ਕੰਮ ਨੇ, ਪਰ ਤੂੰ ਸੱਜਣਾ ਵਾਲੇ ਕੰਮ ਨਹੀਂ ਕਰਦਾ। ਇਤਨੇ ਬਚਨਾਂ ਦੇ ਨਾਲ ਹੀ ਅੰਮ੍ਰਿਤ ਦ੍ਰਿਸ਼ਟੀ ਪਾਈ ਤੇ ਉਹ ਸੱਜਣ ਠੱਗ ਨੂੰ ਅਸਲੀ ਸੱਜਣ ਬਣਾ ਦਿੱਤਾ। ਭਾਵ ਕਿਰਪਾ ਕੀਤੀ ਗੁਰਸਿੱਖ ਦੇ ਉੱਪਰ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ, ਭਰਮ ਦੇ ਛੌੜ ਕੱਟ ਦਿੱਤੇ ਉਹਦੇ ਤੇ ਨਜ਼ਰੀ ਨਜ਼ਰ ਨਿਹਾਲ ਹੋ ਕੇ ਗਿਆਨਵਾਨ ਬਣ ਕੇ ਤੇ ਚਲਿਆ ਜਾਂਦਾ ਹੈ ਸਤਿਗੁਰਾਂ ਨੂੰ ਨਮਸਕਾਰ ਕਰਕੇ। ਹੁਣ ਜਹਾਂਗੀਰ ਤੇ ਗੁਰੂ ਜੀ ਜਦੋਂ ਟਹਿਲਣ ਗਏ ਘੋੜੇ ਦੇ ਉੱਪਰ, ਜਹਾਂਗੀਰ ਨੂੰ ਗੁਰੂ ਜੀ ਕਹਿਣ ਲੱਗੇ ਵੀ ਜਹਾਂਗੀਰ ਅੱਜ ਤੇਰੇ ਪਾਸ ਕੋਈ ਬੰਦਾ ਵੀ ਆਇਆ ਸੀ? ਮਹਾਰਾਜ ਆਪ ਦਾ ਸਿੱਖ ਸੀ, ਫਿਰ ਉਹ ਮੰਗਦਾ ਕੀ ਸੀ? ਮਹਾਰਾਜ ਉਹਦੀ ਮੰਗ ਹੀ ਅਜੀਬ ਸੀ, ਉਹ ਕਹਿੰਦਾ ਮੈਨੂੰ ਨਜ਼ਾਤ ਚਾਹੀਦੀ ਆ, ਮੁਕਤੀ ਦਿਓ ਮੈਨੂੰ। ਫਿਰ ਤਾਂ ਦੇ ਦੇਣੀ ਸੀ ਜਹਾਂਗੀਰ? ਕਹਿੰਦਾ ਮਹਾਰਾਜ ਮੈਨੂੰ ਪਤਾ ਨਹੀਂ ਕਿਹੜੇ ਨਰਕਾਂ ਵਿੱਚ ਜਾਣਾ, ਮੈਂ ਮੁਕਤੀ ਕਿਵੇਂ ਦੇ ਦੂੰ? ਗੁਰੂ ਜੀ ਕਹਿੰਦੇ ਬਸ ਇਹੀ ਫਰਕ ਹੈ, ਸਾਨੂੰ ਸੱਚਾ ਪਾਤਸ਼ਾਹ ਇਸੇ ਵਾਸਤੇ ਕਹਿੰਦੇ ਨੇ, ਅਸੀਂ ਦੋਨਾਂ ਜਹਾਨਾਂ ਦੇ ਦੋਨਾਂ ਲੋਕਾਂ ਦੇ ਮਾਲਕ ਹਾਂ, ਆਹ ਲੋਕ ਦੇ ਵੀ ਤੇ ਪਰਲੋਕ ਦੇ ਵੀ। ਤੂੰ ਸਿਰਫ ਇੱਥੇ ਮਾਇਆ ਦੇ ਸਕਦਾ ਹੈ, ਕਿਸੇ ਦੁਖੀ ਨੂੰ ਮਾੜਾ ਮੋਟਾ ਸੁਖੀ ਕਰ ਸਕਦਾ ਹੈ ਮਾਇਆ ਦੇ ਨਾਲ, ਜਾਂ ਕੋਈ ਤੰਗ ਕਰਦਾ ਹੋਵੇ ਉਹ ਦੁਸ਼ਮਣ ਨੂੰ ਹਟਾ ਸਕਦਾ ਹੈ, ਪਰ ਅਸਲੀ ਜੋ ਇਹਦੇ ਦੁਸ਼ਮਣ ਨੇ ਜਾਂ ਅੱਗੇ ਜਾ ਕੇ ਜਿਹੜਾ ਇਹਨੇ ਦੁੱਖ ਪਾਉਣਾ ਹੈ ਜੀਵ ਨੇ, ਉਹ ਜਮਾਂ ਤੋਂ ਛੁਡਾਉਣ ਵਾਲਾ ਤਾਂ ਗੁਰੂ ਹੀ ਹੈ, ਦੋਨਾਂ ਜਹਾਨਾਂ ਦਾ ਮਾਲਕ ਆ। ਇਸ ਤਰ੍ਹਾਂ ਸੱਚੇ ਪਾਤਸ਼ਾਹ ਨੇ ਗੁਰੂ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹ ਹੀ ਪਾਤਸ਼ਾਹ, ਕਹਿੰਦੇ ਉਹ ਵੀ ਪਾਤਸ਼ਾਹ ਬਣ ਜਾਂਦਾ ਹੈ ਜੇ ਤੇ ਗੁਰੂ ਕਿਰਪਾ ਕਰ ਦੇਵੇ। ਤਦੇ ਇਸ ਤਰ੍ਹਾਂ ਬੇਨਤੀਆਂ ਹਨ ਗੁਰੂ ਦੇ ਚਰਨਾਂ 'ਚ।

ਆ ਗਈ। ਭਜਨਾਠ ਮੁੱਕ ਗਈ ਆਪਣੀ, ਭਜਨਾਠ ਮੁਕਾਉਣ ਵਾਸਤੇ ਹੀ ਸਾਰੇ ਸਾਧਨ ਨੇ ਗੁਰੂ ਨੇ। ਜੋ ਸਾਧਨ ਆਪਾਂ ਨੂੰ ਦੱਸੇ ਨੇ ਸਾਰੇ ਆਪਣੇ ਇਹ ਜੋ ਕਲਪਨਾ ਨੇ, ਜੋ ਦੁਖੀ ਹੁੰਦੇ ਹਾਂ ਆਪਾਂ ਭੱਜੇ ਫਿਰਦੇ ਹਾਂ, ਆਹ ਵੀ ਮਿਲ ਜੇ ਆਹ ਵੀ ਮਿਲ ਜੇ, ਉਹ ਮੁਕਾਉਣ ਵਾਸਤੇ ਹੀ ਸਾਧਨ ਨੇ ਸਾਰੇ। ਅਤੇ ਜਦੋਂ ਆਪਾਂ ਚੈਨ ਦੇ ਨਾਲ ਬਹਿ ਗਏ, ਕਿਆ ਰਹਾ ਉੱਥੇ ਮਿਲਣੇ ਕੋ ਜਿਸੇ ਚੈਨ ਦਿਲ ਕਾ ਮਿਲ ਗਿਆ। ਕਹਿੰਦੇ ਹੋਰ ਕੀ ਰਹਿ ਗਿਆ ਪਿੱਛੇ ਜਿਹਨੂੰ ਦਿਲ ਦਾ ਚੈਨ, ਟਕਾ ਮਿਲ ਗਿਆ, ਆਰਾਮ ਮਿਲ ਗਿਆ। ਸਿਕੰਦਰ ਬਾਦਸ਼ਾਹ ਸਾਰੀ ਦੁਨੀਆ ਨੂੰ ਫਤਿਹ ਕਰਕੇ ਅੱਜ ਸਤਲੁਜ ਦਰਿਆ ਜਦੋਂ ਪਾਰ ਕਰਨ ਲੱਗਿਆ, ਉੱਥੇ ਛੱਪਰੀ ਦੇ ਵਿੱਚ ਇੱਕ ਬੇਪਰਵਾਹ ਮਹਾਂਪੁਰਸ਼ ਪਿਆ ਹੈ। ਹੁਣ ਉਹਨੇ ਸੋਚਿਆ ਵੀ ਚਲੋ ਇਹ ਤੋਂ ਵੀ ਕੋਈ ਬਖਸ਼ ਕਰਾ ਲਈਏ, ਕੁਛ ਲੈ ਲਈਏ ਮਹਾਂਪੁਰਸ਼ਾਂ ਤੋਂ। ਜਾ ਕੇ ਚਲਿਆ ਗਿਆ, ਕਹਿੰਦਾ ਫਕੀਰ ਸਾਈਂ ਮੈਂ ਸਿਕੰਦਰ ਬਾਦਸ਼ਾਹ ਹਾਂ, ਪਹਿਲਾਂ ਬੋਲੇ ਹੀ ਨਹੀਂ ਬੇਪਰਵਾਹ। ਦੋ ਤਿੰਨ ਵਾਰ ਕਿਹਾ, ਉਹ ਕਹਿੰਦਾ ਫਿਰ ਤੂੰ ਕੀ ਕਰਕੇ ਆਇਆ? ਕਹਿੰਦਾ ਮੈਂ ਸਾਰੀ ਦੁਨੀਆਂ ਨੂੰ ਜਿੱਤ ਕੇ ਆਇਆ। ਫਿਰ ਕਹਿੰਦਾ ਦੁਨੀਆਂ ਨੂੰ ਜਿੱਤ ਕੇ ਅਤੇ ਫਿਰ ਕਹਿੰਦਾ ਹੁਣ ਹੋਰ ਜਿਹੜੀ ਕਸਰ ਆ ਉਹ ਕੱਢ ਕੇ ਮੈਂ ਫਿਰ ਕੀ ਕਰੇਗਾ? ਫਿਰ ਕਹਿੰਦਾ ਮੈਂ ਆਰਾਮ ਕਰੂੰ। ਕਹਿੰਦਾ ਇੰਨੀ ਦੁਨੀਆਂ ਦਾ ਕੁਛ ਤੋਂ ਖੂਨ ਕਰਕੇ ਆਰਾਮ ਕਰੇਗਾ? ਕਹਿੰਦਾ ਛੱਪਰੀ ਦੇ ਵਿੱਚ ਮੈਂ ਪਿਆ ਇੱਕ ਪਾਸੇ, ਤੂੰ ਪੈ ਜਾ ਹੁਣ ਹੀ ਆਰਾਮ ਕਰ ਲੈ। ਫਿਰ ਕਦੋਂ ਤੂੰ ਆਰਾਮ ਕਰੇਗਾ? ਫਿਰ ਤਾਂ ਆਰਾਮ ਤੇ ਤੋਂ ਹੋਣਾ ਹੀ ਨਹੀਂ ਹੈ। ਆਓ ਇਸ ਤਰ੍ਹਾਂ ਜਿਹੜਾ ਜਿਹਨੂੰ ਟਕਾ ਗਿਆ ਗੁਰੂ ਦੀ ਕਿਰਪਾ ਦੇ ਨਾਲ, ਦੌੜ ਭੱਜ ਮੁੱਕ ਗਈ, ਅਤੇ ਉਹ ਤਾਂ ਰਾਜਿਆਂ ਦਾ ਰਾਜਾ ਹੈ, ਉਹਦੀ ਭੁੱਖ ਮਿਟ ਗਈ, ਉਹਨੂੰ ਪਰਮ ਸ਼ਾਂਤੀ ਆ ਗਈ, ਉਹ ਆਨੰਦ ਦੇ ਵਿੱਚ ਚਲਿਆ ਗਿਆ। ਅਤੇ ਆਓ ਇਹੋ ਜਿਹਾ ਸਮਾਂ ਵੱਡੇ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦਾ ਹੈ ਸਤਸੰਗਤ ਦਾ ਕਲਯੁੱਗ ਦੇ ਵਿੱਚ। ਵੱਡੇ ਭਾਗਾਂ ਵਾਲਿਆਂ ਨੂੰ ਇਹੋ ਜਿਹੇ ਸਮੇਂ ਮਿਲਦੇ ਨੇ, ਨਹੀਂ ਦੁਨੀਆਂ ਧੰਦ ਪਿੱਟਦੀ ਫਿਰਦੀ ਮਰ ਜਾਂਦੀ ਹੈ ਉਵੇਂ। ਆਓ ਇਸ ਤਰ੍ਹਾਂ ਲਾਭ ਉਠਾਇਆ ਕਰੋ। ਹੁਣ ਅਸੀਂ ਇੰਨੀ ਦੂਰੋਂ ਚੱਲ ਕੇ ਆਉਂਦੇ ਹਾਂ, ਪ੍ਰੇਮੀ ਹੈ ਨਾ ਕੋਈ ਗੁਰੂ ਦੇ ਚਰਨਾਂ ਦੇ ਨਾਲ, ਵੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਚਰਨ ਪਏ ਨੇ, ਚਲੋ ਚਰਨ ਧੂੜ ਮੱਥੇ ਨੂੰ ਲੱਗ ਜੂ, ਕੋਈ ਜਾਣੂ ਸਫਲਾਈ ਹੋ ਜੂ, ਪਰ ਤੁਸੀਂ ਨੇੜਿਓਂ ਉੱਠ ਕੇ ਨਹੀਂ ਆ ਸਕਦੇ। ਅਤੇ ਫਿਰ ਕੀ ਮੰਨੀਏ ਵੀ ਪਿਆਰ ਹੈ ਗੁਰੂ ਦੇ ਨਾਲ? ਅਸੀਂ ਤਾਂ ਨਹੀਂ ਕਹਿੰਦੇ ਵੀ ਹੈ ਪਿਆਰ। ਨੀਂਦ ਦੇ ਨਾਲ ਪਿਆਰ ਹੈ ਜਾਂ ਟੈਲੀਵਿਜ਼ਨਾਂ ਦੇ ਨਾਲ, ਫਿਲਮਾਂ ਦੇ ਨਾਲ ਪਿਆਰ ਹੈ? ਗੁਰੂ ਦੇ ਨਾਲ ਪਿਆਰ ਨਹੀਂ ਹੈ? ਐਵੇਂ ਕੋਈ ਲਾਪਾਚਾਰੀ ਕਰੀ ਜਾਵੇ, ਪਿਆਰ ਕਰੀ ਜਾਵੇ, ਪਰ ਅਸੀਂ ਨਹੀਂ ਕਹਿੰਦੇ ਵੀ ਗੁਰੂ ਦੇ ਨਾਲ ਪਿਆਰ ਹੈ। ਗੁਰੂ ਦੇ ਨਾਲ ਪਿਆਰ ਦਾ ਪਤਾ ਲੱਗ ਜਾਂਦਾ ਹੈ। ਸੋ ਆਓ ਵਡਭਾਗੇ ਹੋ ਜਿਹੜੇ ਆਏ ਹੋ, ਆਪ ਧੰਨਤਾ ਯੋਗ ਹੋ, ਆਪ ਨੂੰ ਪਿਆਰ ਹੈ ਜ਼ਰੂਰ। ਸੋ ਆਓ ਹੁਣ ਸਮਾਂ ਹੋ ਗਿਆ, ਗੁਰੂ ਸਤੋਤਰ ਵਿੱਚ ਬੋਲੋ, ਅਰਦਾਸ ਵਿੱਚ ਸਾਵਧਾਨ ਹੋਣਾ, ਗੁਰੂ ਮਹਾਰਾਜ ਦਾ ਹੁਕਮ ਨਾਲ ਸੁਣ ਕੇ, ਅਤੇ ਫਿਰ ਆਪਾਂ ਨੇ ਜਾਣਾ ਹੈ। ਇਸੇ ਤਰ੍ਹਾਂ ਹਰ ਮਹੀਨੇ ਦਾ ਦੀਵਾਨ ਇੱਥੇ ਜੋ ਸਜਦਾ ਹੈ, ਵੱਧ ਤੋਂ ਵੱਧ ਲਾਭ ਉਠਾਇਆ ਕਰੋ, ਹੋਰ ਸਭ ਨੂੰ ਦੱਸੋ। ਹੁਣ ਵਿਸਾਖੀ ਵਾਲੇ ਦਿਨ 13 ਤਰੀਕ ਨੂੰ ਸ਼ਾਇਦ ਰਾਤ ਨੂੰ ਇੱਥੇ ਦੀਵਾਨ ਸਜੇਗਾ, ਹਾਂਜੀ ਆਨੰਦ ਸਾਹਿਬ ਦਾ ਪਾਠ ਵੀ ਕਰਦੇ ਹਾਂ। 13 ਤਰੀਕ ਦਾ ਦੀਵਾਨ ਹੋਵੇਗਾ ਰਾਤ ਨੂੰ ਵਿਸਾਖੀ ਦਾ, ਅਤੇ ਉਦੋਂ ਆਪਣਾ ਖਾਲਸੇ ਦਾ ਜਨਮ ਦਿਨ ਵੀ ਹੈ, ਅਤੇ ਦੇਖਾਂਗੇ ਆਪਣਾ ਕਿੰਨਾ ਕੁ ਪਿਆਰ ਹੈ ਖਾਲਸੇ ਨਾਲ, ਕਿੰਨਾ ਕੁ ਪਿਆਰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ, ਅਤੇ ਉਦੋਂ ਫਿਰ ਪਤਾ ਲੱਗ ਜੂਗਾ। ਆਓ ਸਾਰੇ ਆਨੰਦ ਸਾਹਿਬ ਦਾ ਪਾਠ ਕਰੋ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ।

0: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ, ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਰਸ਼ਨ ਪਿਆਸੀ ਗਣਿਤ ਰਾਤ ਚਿਤਵਨ ਗਣਨ ਗੀਤ ਖੋਲ ਕਪਟ ਗੁਰਮੇਲੀਆ ਨਾਨਕ ਹਰ ਸੰਗ ਮੀਤ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨਤੀ ਸੁਣ ਪ੍ਰਭ।

ਸਾਮੇ ਆਪ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਲਿਖੈ ਬਿਖਾਈ ਮਾਇਆ ਮੋਹ ਪਰਮ ਪੈ ਤੁਲੇ ਸੁਤ ਦਾ ਰਾਸਿਓਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ

Suivie, ehnas sahaja subhai, dasrana prasnaya guru kai, janamama ranando kajai. Ahubhasibhita kasamandi, nūra yarsun kurusun chatiya. ਤੁਧ ਡਿੱਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀ ਐ ਸਭਨਾਂ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਚੌਥਾ ਆਪੇ ਕੰਡਾਇਆ ਪਤਰਾ ਜੀ ਪ੍ਰਭ ਆਪੇ ਤੋਲ ਤੁਲਾਇਆ ਆਪੇ ਸ਼ਾਹ ਆਪੇ ਬਣਜਾਰਾ ਆਪੇ ਬਣਜ ਕਰਾਇਆ ਆਪੇ ਧਰਤੀ ਸਾਜੀ ਅਨ ਪਿਆਰੈ ਪਿੱਛੇ ਟੰਕ ਚੜਾਇਆ

ਆਪੇ ਤਾਣ ਦੀਵਾਨ ਹੈ ਪਿਆਰਾ, ਆਪੇ ਕਰ ਲਾਇਆ। ਆਪੇ ਤਾਣ ਦੀਵਾਨ ਹੈ ਪਿਆਰਾ, ਆਪੇ ਕਰ ਲਾਇਆ। ਜਿਉਂ ਆਪ ਚਲਾ

ਅਸੰਖ ਜਾਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਬਖਸਾਰ ਅਸੰਖ ਮੋਹਨ ਲਿਵਲਾਏ ਤਾਰ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕਹੇ ਅਸਰ ਪਾਰ ਹੋਈ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ ਜਿਨੇ ਲਿਖੇ ਤੈਸ ਸਿਰ ਨਾਹੀ ਜੈ ਫੁਰਮਾਏ ਤਿਵਤ ਪਾਏ ਜੇਤਾ ਕੀਤਾ ਦੇਤਾ ਨਾਉ ਬਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹੇ ਪਾਣੀ ਧੋਤੈ ਉਤਰ ਸੁਖੇ ਮੂਤ ਬਲੀਤੀ ਕੱਪੜ ਹੋਏ ਦੇਹ ਸਾਬੂਨ ਲਈਐ ਉਤੋਏ ਭਰੀਐ ਮਤ ਬਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖ ਲੈ ਜਾ ਆਪੇ ਵੀ ਜਾਪੇ ਹੀ ਖਾ ਨਾਨਕ ਹੁਕਮੀ ਆਵ ਜਾ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮਨ ਆਈ ਕੋਏ ਬਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਵੇਲਾ ਵਖਤ ਕਵਣ ਕਵਣ ਸਿਤ ਕਵਣ ਵਾਰ ਕਵਣ ਸਿਰੁਤੀ ਮਹਾ ਕਵਣ ਜਿਤ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇ ਕੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁਤਮਾ ਨਾ ਕੋਈ ਜਾ ਕਰਤਾ ਸਿਰ ਠੀਕ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾ ਕਿਵ ਸਾਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਗਾਸ ਆਗਾਸ ਕੋੜ ਕੋੜ ਕਪਾਲ ਥਕੇ ਵੇਦ ਕਹਿ ਨੇ ਕਵਾਤ ਸਹਿਸ ਅਠਾਰਾਂ ਕਣਕ ਤੇਬਾਂ ਸਲੂਕ ਕਧਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾ ਹੀ ਸਾਲਾ ਏਤੀ ਸੁਰਤ ਨਾ ਪਾਈਆਂ ਨਦੀਆਂ ਤੈ ਵਹ ਪਵਹੇ ਸਮੁੰਦਰ ਨਾ ਜਾਣੀਐ ਸਮੁੰਦਰ ਸਾ ਸੁਲਤਾਨ ਗਿਰਹ ਸੇਤੀ ਮਾਲ ਤਨ ਕਿਹੜੀ ਤੁਲ ਨਾ ਹੋਵਣੀ ਜੇ ਤਿਸ ਮਨ ਨਾ ਵਿਸਰੈ ਅੰਤ ਨਾ ਸਿਰਤੀ ਕਰਨ ਨਾ ਅੰਤ ਅੰਤ ਨਾ ਕਰਨਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕਿਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਬੜ ਉੱਚਾ ਹੋਵੇ ਕੋਏ ਤੇ ਸੂਚੇ ਕੋ ਜਾਣੇ ਸੋਏ ਜੇ ਬੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੇ ਜੋ ਦਾ ਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਬਦ ਟੈਂ ਬੇਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਖਾਈ ਖਾਏ ਕਿਤਿਆਂ ਦੁੱਖ ਭੁਖ ਸਦਮਾਰ ਇਹ ਪੇਦਾਤ ਤੇਰੀ ਦਾ ਤਾਰ ਬੰਦ ਖਲਾਸੀ ਭਾਣਿਆ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇ ਤੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖ ਹੈ ਸੇ ਪੇ ਕਹੀ ਕੇ ਜਿਸ ਨੂੰ ਬਖਸ਼ੇ ਸ਼ਬਦ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀ ਅਮੁੱਲ ਭੰਡਾਰ ਅਮੁੱਲਾ ਵਹਿ ਮੁੱਲ ਲੈ ਜਾਹੇ ਅਮੁੱਲ ਪਾਏ ਮੁੱਲਾ ਸਮਾਹੇ ਅਮੁੱਲ ਧਰਮ ਮੁੱਲ ਦੀਵਾਣ ਅਮੁੱਲ ਤੌਲ ਮੁੱਲ ਪਰਵਾਣ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫਰਮਾਣ ਅਮੁੱਲੋ ਮੁੱਲਾ ਕਹਿ ਨਾ ਜਾਏ ਆਖ ਆਖ ਰਹੇ ਰਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਵਖਿਆਣ
आखे ब्रह्मे आखे इंद आखे ही गोपी तय गोविंद आखे ईश्वर आखे सिद्ध आखे गीते गीते बुद्ध आखे दान आखे देव आखे सुर नर मंजन सेव केते आखे आखण पाहे केते कह कह उठ उठ जाहे केते किते होर करे ताख न सक कई के जेवड़ पावे तेवड़ होए नानक जाने सचा सोए जे को आखे बोल बिगाड़ ता लिखी असर गावार अंगावार सोदार केहा सो कर केहा जित मैं सर्व संभाले वाजे नाद अनेक असंखा केते वावन हारे केते राग परी संग ही अन केते गावन हारे गावे तो न पौन पानी बसंतर गावे राजा धर्म द्वारी गावे हैं चित गुप्त लिख जाने लेख लेख धर्म विचारी गावे ईश्वर ब्रह्मा देवी सोहन सदा सवारे गावे इंद्र नासन बैठे देवते अंदर नाले गावे सिद्ध समाधि अंदर गावन साध विचारी गावन जति सति संतोखी गावे वीर करारे गावन पंडित पढ़न रखी सर जुग जुग वेदा नाले गावे मोहनिया मन मोहन

ਸ੍ਰੀ ਵਾਹਿਗੁਰੂ ਸਾਹਿਬ ਜੀਓ, ਜਾਪ ਸਾਹਿਬ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹ ਦਸਵੀਂ ਸਭੈ ਸ਼ੰਤ ਪ੍ਰਸਾਦ, ਚੱਕਰ ਚਿਹ ਨਰ ਬਰੰਜਾ ਤੇ ਅਰਪਾਤ ਨਹਿਨ ਦੇਹੇ, ਰੂਪ ਰੰਗ ਅਰ ਦੇਖ ਪੇਖ ਕੋ ਕਹਿ ਨਾ ਸਕਦ ਕਿਹੇ, ਅਚਲ ਮੂਰਤਨ ਪਉ ਪ੍ਰਕਾਸ਼ ਅਮਿਤੋ ਜਗੇ ਜੈ, ਕੋਟ ਇੰਦਰ ਨਰਾਉਣ ਸਾਹ ਸ਼ਹਾਨ ਗਣੇ ਜੈ, ਤ੍ਰਿਭਵਨ ਮਹੀਵ ਸੁਰ ਨਾਰਿਆ ਸੁਰ, ਨੇਤ ਨੇਤ ਬਣਤਨ ਕਹਿਤ, ਸਭ ਸਰਬਨਾਮ ਕਥੈ ਕਵਣ, ਕਰਮ ਨਾਮ ਵਰਣਤ ਸੁਮਤ, ਭੁਜੰਗ ਪਰਿਆਤ ਛੰਦ, ਨਮਸਤੰਗ ਕਾਲੇ ਨਮਸਤੰਗ ਕਰਪਾਲੇ, ਨਮਸਤੰਗ ਰੂਪੇ ਨਮਸਤੰਗ ਅਨੂਪੇ, ਨਮਸਤੰਗ ਪੇਖੇ ਨਮਸਤੰਗ ਲੇਖੇ, ਨਮਸਤੰਗ ਕਾਈ ਨਮਸਤੰਗ ਜਾਏ, ਨਮਸਤੰਗ ਗੰਜੇ ਨਮਸਤੰਗ ਪੰਜੇ, ਨਮਸਤੰਗ ਰਾਮੇ ਨਮਸਤੰਗ ਠਾਮੇ, ਨਮਸਤੰਗ ਨਾਮ ਨਮਸਤੰਗ ਨਾਮੇ ਨਮਸਤੰਗ ਠਾਮੇ, ਨਮਸਤੰਗ ਕਰਮੰਗ ਨਮਸਤੰਗ ਧਰਮੰਗ, ਨਮਸਤੰਗ ਨਾਮੰਗ ਨਮਸਤੰਗ ਥਾਮੰਗ, ਨਮਸਤੰਗ ਜੀਤੇ ਨਮਸਤੰਗ ਪੀਤੇ, ਨਮਸਤੰਗ ਬਾਹੇ ਨਮਸਤੰਗ ਟਾਹੇ, ਨਮਸਤੰਗ ਨੀਲੇ ਨਮਸਤੰਗ ਨਾਦੇ, ਨਮਸਤੰਗ ਛੇਦੇ ਨਮਸਤੰਗ ਗਾਦੇ, ਨਮਸਤੰਗ ਗੰਜੇ ਨਮਸਤੰਗ ਪੰਜੇ, ਨਮਸਤੰਗ ਉਧਾਰੇ ਨਮਸਤੰਗ ਪਾਰੇ, ਨਮਸਤੰਗ ਸੁਏਕੈ ਨਮਸਤੰਗ ਅਨੇਕੈ, ਨਮਸਤੰਗ ਭੂਤੇ ਨਮਸਤੰਗ ਜੂਪੇ, ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ, ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ, ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ, ਨਮਸਤੰਗ ਨਿਰਦਾਤੇ ਨਮਸਤੰਗ ਨਿਰਗਾਤੇ, ਨਮਸਤੰਗ ਨਿਰਤੂਤੇ ਨਮਸਤੰਗ ਭੂਤੇ, ਨਮਸਤੰਗ ਅਲੋਕੇ ਨਮਸਤੰਗ ਅਸੋਕੇ, ਨਮਸਤੰਗ ਨਿਰਥਾਪੇ ਨਮਸਤੰਗ ਅਥਾਪੇ, ਨਮਸਤੰਗ ਨਿਰਮਾਨੇ ਨਮਸਤੰਗ ਨਿਦਾਨੇ, ਨਮਸਤੰਗ ਗਾਹੇ ਨਮਸਤੰਗ ਬਾਹੇ, ਨਮਸਤੰਗ ਦਰਵਰਗੇ ਨਮਸਤੰਗ ਸਰਗੇ, ਨਮਸਤੰਗ ਪ੍ਰਭੋਗੇ ਨਮਸਤੰਗ ਸਜੋਗੇ, ਨਮਸਤੰਗ ਰੰਗੇ ਨਮਸਤੰਗ ਪੰਗੇ, ਨਮਸਤੰਗ ਗਾਮੇ ਨਮਸਤਾ ਸਰਮੇ, ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ, ਨਮਸਤੰਗ ਜਾਤੇ ਨਮਸਤੰਗ ਪਾਤੇ, ਨਮਸਤੰਗ ਮਜਬੇ ਨਮਸਤਾ ਸਜਬੇ, ਆਦੇਸੰਗ ਆਦੇਸੇ ਨਮਸਤੰਗ ਅਭੇਸੇ, ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ, ਨਮੋ ਸਰਬ ਕਾਲੇ, ਨਮੋ ਸਰਬ ਦਿਆਲੇ, ਨਮੋ ਸਰਬ ਰੂਪੇ, ਨਮੋ ਸਰਬ ਭੂਪੇ, ਨਮੋ ਸਰਬ ਖਾਪੇ, ਨਮੋ ਸਰਬ ਥਾਪੇ, ਨਮੋ ਸਰਬ ਕਾਲੇ, ਨਮੋ ਸਰਬ ਪਾਲੇ, ਨਮਸਤਾ ਸਦੇਵੈ, ਨਮਸਤੰਗ ਅਭੇਵੈ, ਨਮਸਤੰਗ ਜਨਮੇ, ਨਮਸਤੰਗ ਸੁਬਨਮੇ, ਨਮੋ ਸਰਬ ਗਾਉਣੇ, ਨਮੋ ਸਰਬ ਪਾਉਣੇ, ਨਮੋ ਸਰਬ ਰੰਗੇ, ਨਮੋ ਸਰਬ ਪੰਗੇ, ਨਮੋ ਕਾਲ ਕਾਲੇ, ਨਮਸਤਾਸ ਦਿਆਲੇ, ਨਮਸਤੰਗ ਵਰਣੇ, ਨਮਸਤੰਗ ਮਰਨੇ, ਨਮਸਤੰਗ ਜਰਾਰੰਗ, ਨਮਸਤੰਗ ਕਰਤਾਰੰਗ, ਨਮੋ ਸਰਵਤੰਦੇ, ਨਮੋ ਅਸਤਬੰਦੇ, ਨਮਸਤੰਗ ਨਿਰਸਾਕੇ, ਨਮਸਤੰਗ ਨਿਰਵਾਕੇ, ਨਮਸਤੰਗ ਰਹੀਮੇ, ਨਮਸਤੰਗ ਕਰੀਮੇ, ਨਮਸਤੰਗ ਅਨੰਤੇ, ਨਮਸਤੰਗ ਮਹੰਤੇ, ਨਮਸਤਾਸ ਨਮਸਤ ਨਮਸਤਾਸ ਰਾਗੇ, ਨਮਸਤੰਗ ਸੁਹਾਗੇ, ਨਮੋ ਸਰਵ ਸੁਖੰ, ਨਮੋ ਸਰਵ ਭੋਖੰ, ਨਮੋ ਸਰਵ ਕਰਤਾ, ਨਮੋ ਸਰਵ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਦਿਆਲ ਨਮੋ ਸਰਵ ਦਿਆਲੇ, ਨਮੋ ਸਰਵ ਪਾਲੇ, ਚਾਚਰੀ ਛੰਦ ਦਉ ਪ੍ਰਸਾਦ, ਅਰੂਪ ਹੈ ਅਨੂਪ ਹੈ ਜੂਹਾ ਪੂਹ ਹੈ, ਅਲੇਖਾ ਪੇਖਾ ਨਾਮ ਹੈ ਕਾਮ ਹੈ, ਅਦੇ ਹੈ ਪੇ ਹੈ ਜੀਤ ਹੈ ਪੀਤਾ ਹੈ, ਤਿਰਮਾਨ ਹੈ ਨਿਦਾਨ ਹੈ, ਤ੍ਰਿਵਰਗ ਹੈ ਸਰਗ ਹੈ, ਅਨੀਲ ਹੈ ਅਨਾਦ ਹੈ, ਅਜੇ ਹੈ ਆਜ਼ਾਦ ਹੈ, ਅਜਨਮ ਹੈ ਵਰਣ ਹੈ ਭੂਤ ਹੈ ਵਰਣ ਹੈ, ਗਾਂਝਾ ਪਾਂਝਾ ਚੂਝਾ ਚੰਝ ਹੈ, ਅਮੀਕ ਹੈ ਰਫੀਕ ਹੈ ਦੰਦ ਬੰਦ ਹੈ, ਨਿਰਬੂਝ ਹੈ ਅਸੂਝ ਹੈ ਅਕਾਲ ਹੈ ਅਜਾਲ ਹੈ, ਅੱਲਾਹ ਹੈ ਅਜਾਇ ਅਨੰਤ ਹੈ ਮਹੰਤ ਹੈ, ਅਲੀ ਕਹਿ ਨਿਰਸਰੀ ਕਹਿ ਨਿਰਲੰਬ ਹੈ ਸੰਭ ਹੈ, ਅਗਮ ਹੈ ਜਮ ਹੈ ਭੂਤ ਹੈ ਸੂਤ ਹੈ, ਅਲੋਕ ਹੈ ਅਸ਼ੋਕ ਹੈ ਕਰਮ ਹੈ ਪਰਮ ਹੈ, ਅਜੀਤ ਹੈ ਪੀਤ ਹੈ ਵਾਹਿ ਗਾਇ, ਅਮਾਨੰਦ ਦਾਨ ਨੀਕ ਬਰੀਕ ਹੈ, ਭੁਜੰਗ ਪਰਿਆਤ ਛੰਦ, ਨਮੋ ਸਰਵ ਮਾਨੇ ਸਮਾਸਤੀ ਨਿਧਾਨੇ, ਨਮੋ ਦੇਵ ਦੇਵੇ ਅਭੇਖੀ ਅਭੇਵੇ, ਨਮੋ ਕਾਲ ਕਾਲੇ, ਨਮੋ ਸਰਵ ਪਾਲੇ, ਨਮੋ ਸਰਵ ਗਾਉਣੇ, ਨਮੋ ਸਰਵ ਪਾਉਣੇ, ਅਨੰਗੀ ਅਨਾਥੇ ਨਰਸੰਗੀ ਪਰਮਾਥੇ, ਨਮੋ ਪਨ ਪਾਨੇ, ਨਮੋ ਮਨ ਮਾਨੇ, ਨਮੋ ਚੰਦਰ ਚੰਦਰੇ, ਨਮੋ ਪਨ ਪਾਨੇ, ਨਮੋ ਗੀਤ ਗੀਤੇ, ਨਮੋ ਦਾਨ ਦਾਨੇ, ਨਮੋ ਨ੍ਰਿਤ ਨ੍ਰਿਤੇ, ਨਮੋ ਨਾਦ ਨਾਦੇ, ਨਮੋ ਪਨ ਪਾਨੇ, ਨਮੋ ਬਦ ਬਾਦੇ, ਅਨੰਗੀ ਅਨਾਮੇ ਸਮਾਧਤੀ ਸਰੂਪੇ, ਪ੍ਰਭੰਗੀ ਪਰਮਾਥੇ ਸਮਾਧਤੀ ਪ੍ਰਭੂਤੇ, ਕਲੰਕੰ ਬਿਨਾ ਨੇ ਕਲੰਕੀ ਸਰੂਪੇ, ਨਮੋ ਰਾਜ ਰਾਜੇਸ਼ਵਰੰਗ ਪਰਮ ਰੂਪੇ, ਨਮੋ ਜੋਗ ਜੋਗੇਸ਼ਵਰੰਗ ਪਰਮ ਸਿੱਧੇ, ਨਮੋ ਰਾਜ ਰਾਜੇਸ਼ਵਰੰਗ ਪਰਮ ਬਿਰਦੇ, ਨਮੋ ਸਹਸਤ੍ਰ ਬਾਣੀ, ਨਮੋ ਅਸਤ੍ਰ ਬਾਣੀ, ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ, ਅਪੇਖੀ ਅਪਰਮੀ ਅਭੋਗੀ ਅਭੁਗਤੇ, ਨਮੋ ਜੋਗ ਜੋਗੇਸ਼ਵਰੰਗ ਪਰਮ ਜੁਗਤੇ, ਨਮੋ ਨਿਤ ਨਾਰਾਇਣੇ ਕਰੂਰ ਕਰਮੇ, ਨਮੋ ਪ੍ਰੇਤ ਅਪ੍ਰੇਤ ਦੇ ਵੇਸ ਧਰਮੇ, ਨਮੋ ਰੋਗ ਹਰਤਾ, ਨਮੋ ਰਾਗ ਰੂਪੇ, ਨਮੋ ਸ਼ਾਹ ਸ਼ਾਹ, ਨਮੋ ਭੂਪ ਭੂਪੇ, ਨਮੋ ਦਾਨ ਦਾਨੇ, ਨਮੋ ਮਨ ਮਾਨੇ, ਨਮੋ ਰੋਗ ਰੋਗੇ, ਨਮਸਤੰਗ ਸਨਾਨੇ,
namo mantra mantrang namo yantra yantrang namo ishte ishte namo dandra dandrang sada sachidanandra sarvam pranasiya rupe rupe samatul nivasi sada sarvada sada siddha buddha vridha karta adu urdhardanga gango gharta parang param parameshwaram purushpalam sada sarvada siddha dadayalam ashediya bediya nama kamam samasubraji samasastavam ਜਾਜਰੀਸ਼ੰਗ ਜਲਿਆਂ ਤਲਿਆਂ ਪੀਤਾ ਪਿਆ ਪ੍ਰਭੂ ਅਜੂਹਾ ਦੇਸਾਂ ਪੇਸ ਹੈ ਭਜੰਗ ਪ੍ਰਯਾਤ ਸ਼ੰਭ

ਸੁਨਿਆ ਬਈ ਬਹੁ ਚਿਤ ਮਦ ਪਾਰ ਛੰਦ ਤਉ ਪ੍ਰਸਾਦ ਗੁਣ ਗਨ ਉਧਾਰ ਮਹਿਮਾ ਪਾਰ ਆਸਨ ਭੰਗ ਉਪਮਾਨ ਅੰਗ ਅਨੁਭਵ ਪ੍ਰਕਾਸ਼ ਨਿਸਨ ਅਨਾਸ਼ ਰਾਜਨ ਬਾਹ ਸ਼ਾਨ ਸ਼ਾ ਰਾਜਾਨ ਰਾਜ ਬਾਨਨ ਪਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਨ ਬਾਲ ਰੰਗਨ ਰੰਗ ਕਾਲਨ ਕਾਲ ਅਨਭੂਤ ਅੰਗ ਆਪਾ ਭੰਗ ਗਰਮਿਤ ਪਾਰ ਗੁਣ ਗਨ ਉਧਾਰ ਮੁਨ ਗਨ ਪ੍ਰਣਾਮ ਨਿਰਭੈ ਨਿਕਾਮ ਆਤ ਦੁੱਤ ਪ੍ਰਚੰਡ ਮਿਤ ਗਤ ਅਖੰਡ ਅਲੇਸ਼ ਕਰਮ ਅਦ੍ਰੇਸ਼ ਧਰਮ ਸਰਵ ਪਰਨਾਢਿਆ ਅਣਡੰਡ ਵਾਢਿਆ ਜਾਜਰੀ ਛੰਦ ਦਗ ਪ੍ਰਸਾਦ ਗੋਬਿੰਦੇ ਮਕੰਦੇ ਉਧਾਰੇ ਪਾਰੇ ਹਰਿਅੰਗ ਹਰਿਅੰਗ ਨਾਮੇ ਕਾਮੇ ਭੁਜੰਗ ਪ੍ਰਜਾਤ ਛੰਦ ਚਤੁਰ ਚੱਕਰ ਕਰਦਾ ਚਤੁਰ ਚੱਕਰ ਹਰਦਾ ਚਤੁਰ ਚੱਕਰ ਦਾਨੀ ਚਤੁਰ ਚੱਕਰ ਜਾਨੀ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਜਾਜਰੀ ਛੰਦ ਨਾ ਸਤਰਾ ਨਾ ਮਿੱਤਰਾ ਨਾ ਪਰਮੰਗ ਨਾ ਪਿਤਰਾ ਨਾ ਕਰਮੰਗ ਨਾ ਕਾਹੇ ਜਨਮੰਗਾ ਜਾਏ ਨਾ ਚਿਤਰਾ ਨਾ ਮਿੱਤਰ ਪਰਿਆ ਪਵਿੱਤਰਾ ਪ੍ਰਤੀਸਾ ਦਿਸਾ ਦ੍ਰਿਸਾ ਕ੍ਰਿਸਾਏ ਭਗਵਤੀ ਛੰਦ ਦਾ ਪ੍ਰਸਾਦ ਕਥਤੇ ਕਿਆ ਸਿਜ ਦੇਸਾ ਕਿਆ ਪਿਛ ਬੇਸਾ ਕਿਆ ਕੰਜ ਕਰਮੈ ਕਿਆ ਪੰਜ ਪਰਮੈ ਕਿਆ ਪਿਛ ਲੋਕਾ ਕਿਆ ਦਿੱਤ ਸੋਕਾ ਕਿਵ ਦੂਤ ਵਰਣੈ ਕਿਵ ਭੂਤ ਕਰਨੈ ਕਿ ਰਾਜੰਗ ਪ੍ਰਵਾਹੈ ਕਿ ਧਰਮੰਗ ਤੁਜਾਏ ਕਿ ਸੁਭ ਕਿ ਵਰਣੈ ਵਰਣੈ ਕਿ ਸਰਵਾ ਪਰਣੈ ਕਿ ਜਗਤੰਗ ਕ੍ਰਤੀਆਂ ਕਿ ਸ਼ਤਰੰਗ ਛਤਰੀਆਂ ਕਿ ਬ੍ਰਹਮੰਗ ਸਰੂਪੈ ਕਿ ਅਨੁਭਵ ਨੂਪੈ ਕਿ ਆਦ ਦੇਵੈ ਕਿ ਆਪ ਬੇਵਾਹੈ ਕਿ ਚਿਤਰੰਗ ਬਹੀਨੈ ਕਿ ਕਹਿ ਦੀਨੈ ਕਿ ਰੋਜੀ ਰਜਾ ਕਰ ਹੀ ਮੇਰ ਹਾਕ ਹੈ ਕਿ ਪਾਕ ਬੇਹਵੈ ਕਿ ਗੈਬ ਲਗੈਵੈ ਕਿ ਆਪ ਬੁਲ ਗਾਹੈ ਕਿ ਸ਼ਾਨ ਸ਼ਾਹ ਹੈ ਕਿ ਕਾਰਨ ਗੁਨੈਂਦੈ ਕਿ ਰੋਜੀ ਦੇਂਦੈ ਕਿ ਰਾਜ ਕਰੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਵੰਗ ਕਰੀ ਹੈ ਕਿ ਸਰਵੰਗ ਦਲੀ ਹੈ ਕਿ ਸਰਵਤਰ ਮਾਨਿਆ ਕਿ ਸਰਵਤਰ ਦਾਨਿਆ ਕਿ ਸਰਵਤਰ ਗਾਉਣੈ ਕਿ ਸਰਵਤਰ ਪਾਉਣੈ ਕਿ ਸਰਵਤਰ ਦੇਸੈ ਕਿ ਸਰਵਤਰ ਬੇਸੈ ਕਿ ਸਰਵਤਰ ਰਾਜੈ ਕਿ ਸਰਵਤਰ ਸਾਜੈ ਕਿ ਸਰਵਤਰ ਦੀਨੈ ਕਿ ਸਰਵਤਰ ਲੀਨੈ ਕਿ ਸਰਵਤਰ ਜਾਹੋ ਕਿ ਸਰਵਤਰ ਪਾਓ ਕਿ ਸਰਵਤਰ ਦੇਸੈ ਕਿ ਸਰਵਤਰ ਬੇਸੈ ਕਿ ਸਰਵਤਰ ਦੀਨੈ ਕਿ ਸਰਵਤਰ ਲੀਨੈ ਕਿ ਸਰਵਤਰ ਜਾਹੋ ਕਿ ਸਰਵਤਰ ਪਾਓ ਕੇ ਸਰਵਤਰ ਦੇਸ

ਭਗਵਤੀ ਸ਼ੰਤ ਪ੍ਰਸਾਦ ਕਿਜ ਹਰਜੂਰ ਹੈ ਕਿ ਹਾਜ਼ਰ ਹਜੂਰ ਹੈ ਮੇਸਰ ਸਲਾਮ ਹੈ ਸਮਾਧ ਲਗਲਾਮ ਹੈ ਕਿ ਸਾਹਿਬ ਨੂੰ ਆ ਗਏ ਕਿ ਉਸ ਨਾਲ ਚਰਾ ਗਏ ਰਸਾਵਲ ਸ਼ੰਤ ਪ੍ਰਸਾਦ ਨਮੋ ਨਰਕਨਾਸ਼ ਸਦੈ ਵੰਗ ਪ੍ਰਕਾਸ਼ੇ ਅਨੰਗੰਗ ਸਰੂਪੇ ਭੰਗੰਗ ਬਭੂਤੇ ਪਰਮਾਤਿੰ ਪਰਮਾਥੇ ਸਦਾ ਸਰਵ ਸਾਥੇ ਅਗਾਧ ਸਰੂਪੇ ਨਿਰਵਾਦ ਬਭੂਤੇ ਅਨੰਗੀ ਅਨਾਮੇ ਤ੍ਰਭੰਗੀ ਦ੍ਰਕਾਮੇ ਨਿਰਭੰਗੀ ਸਰੂਪੇ ਸਰਵੰਗੀ ਅਨੂਪੇ ਨਾ ਪੋਤਰੈ ਨਾ ਪੁੱਤਰੈ ਨਾ ਸਤਰੈ ਨਾ ਮਿੱਤਰੈ ਨਾ ਦਾਤੈ ਨਾ ਜਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਨਰਸਾਕੰ ਸ੍ਰੀ ਕੈ ਮਿਤੋ ਮੀ ਕੈ ਸਦੈਵ ਪ੍ਰਵਾਹੈ ਜੈ ਜਾਏ ਭਗਵਤੀ ਸ਼ੰਤ ਪ੍ਰਸਾਦ ਕੇ ਜਾਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ ਅਮੇਸਲ ਸਲਾਮ ਹੈ ਸਮਾਸਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਉਸ ਨਾਲ ਚਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਗ੍ਰਹੀਮ ਹੈ ਕਿ ਰੋਜੀ ਰਹਿੰਦਾ ਹੈ ਕਿ ਰਾਜ ਗ੍ਰਹਿੰਦ ਹੈ ਗਰੀਮਲ ਕਮਾਲ ਹੈ ਕਿ ਉਸ ਨਾਲ ਜਮਾਲ ਹੈ ਗਰੀਮਲ ਰਾਜ ਹੈ ਗਰੀਮਲ ਨਿਵਾਜ ਹੈ ਹਰੀ ਫੁਲ ਸਕਨ ਹੈ ਰਾਸਲ ਬਕਨ ਹੈ ਕਲੰਕ ਪ੍ਰਣਾਸ ਹੈ ਸਮਾਤਲ ਨਿਵਾਸ ਹੈ ਅਕੰਜਲ ਗਰੀਮ ਹੈ ਰਜਾਇ ਗਰੀਮ ਹੈ ਸਮਾਤਲ ਜਮਾਏ ਕਿ ਸਾਹਿਬ ਕਰਾਏ ਕਿ ਨਲਕੰ ਪ੍ਰਣਾਸ ਹੈ ਬੈਸਤਲ ਨਿਵਾਸ ਹੈ ਕਿ ਸਰਬਲੁਕ ਬਨ ਹੈ ਮੀਸਲ ਦਰਬਨ ਹੈ ਤਮਾਮਲ ਤਮੀਜ ਹੈ ਸਮਾਤਲ ਅਜੀਜ ਹੈ ਪਰਮ ਪਰਮੀਸ ਹੈ ਸਮਾਤਲ ਅਧੀਸ਼ ਹੈ ਆਦੇਸ ਲਾਲੇਖ ਹੈ ਅਮੇਸ ਲੇਖ ਹੈ ਜਮੀਨ ਵਲ ਜਮਾ ਹੈ ਮੀ ਕਲਮਾ ਹੈ ਗਰੀਮਲ ਕਮਾਲ ਹੈ ਗਜਰੋ ਜਮਾਲ ਹੈ ਗਜਲਿੰਗ ਪ੍ਰਕਾਸ਼ ਹੈ ਕਿ ਮਿੱਤੋ ਸੁਭਾਸ ਹੈ ਕਿ ਅੱਜ ਬਸਰੂਪ ਹੈ ਕਿ ਮਿੱਤੋ ਬਭੂਤ ਹੈ ਕਿ ਮਿੱਤੋ ਬਸਾ ਹੈ ਕਿ ਆਤਮ ਪ੍ਰਭਾ ਹੈ ਗਜਲੰਗ ਨੰਗ ਹੈ ਕਿ ਮਿੱਤੋ ਭੰਗ ਹੈ ਮਧੁ ਪਾਰ ਛੰਦ ਦਉ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਮਦਾਮ ਹਰ ਭਰਿਆ ਗੰਜ ਹਰ ਨਰ ਪਰ ਪੰਜ ਗਨ ਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰਿਆ ਅਖੰਡੂ ਪਰ ਨਰਿਆ ਮੰਡ ਗਨ ਭਵਨਾਸ਼ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਨਿਰਭੈਣੇ ਕਾਮ ਆਦੁਤ ਪ੍ਰਚੰਡ ਮਿਤ ਗਤਿ ਅਖੰਡ ਅਲਿਸੈ ਕਰਮ ਦ੍ਰਿਸੈ ਧਰਮ ਸਰਬ ਪ੍ਰਨਾਢਿਆ ਅੰਡੜ ਵਡੇ ਜਾਜਰੀ ਛੰਦ ਤਉ ਪ੍ਰਸਾਦ ਮਦ ਪਾਰ ਛੰਦ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਮਦਾਮ ਹਰ ਭਰਿਆ ਗੰਜ ਹਰ ਨਰ ਪਰ ਪੰਜ ਗਨ ਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡ ਵਰ ਨਰ ਅਮੰਡ ਅੰਨ ਪਵਨਾਸ਼ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਦਾਮ ਅੰਸ਼ ਜਿਅੰਗ ਆਸਨ ਭੰਗ ਉਪਮਾ ਪਾਰ ਗਾਤ ਮਿਦਾਰ ਜਲ ਥਲ ਮੰਡ ਦੇਸ ਵਿਸ ਪੰਡ ਜਲ ਥਲ ਮਹੰਤ ਦੇਸ ਵਿਸ ਬੇਅੰਤ ਅੰਨ ਪਵਨਾਸ਼ ਦ੍ਰਤ ਤਰ ਦਰਾਸ ਆ ਜਾਨ ਬਾਹ ਇਕ ਸਦਾਹ ਅੰਕਾਰ ਆਦ ਕਥਨੀ ਅਨਾਦ ਖਲਖੰਡ ਖਿਆਲ ਗੁਰਬਰ ਅਕਾਲ ਕਰ ਕਰ ਪ੍ਰਣਾਮ ਜਸ ਚਰਨ ਨਾਮ ਅੰਸ਼ ਜਗਾਤ ਅਜਨ ਬਾਤ ਅੰਚੰਜ ਗਾਤ ਅੰਦਰੰਜ ਬਾਤ ਅਣਠੁੱਟ ਭੰਡਾਰ ਅਣਠੁੱਟ ਬਾਰ ਅਡੀਠ ਧਰਮ ਅਦੀਠ ਕਰਮ ਅਣ ਬ੍ਰਣ ਅਨੰਤ ਦਾ ਤਮ ਹੰਤ ਹਰ ਬੋਲ ਮਨਾ ਛੰਦ ਦਉ ਪ੍ਰਸਾਦ ਕਰਣਾਲਿਆ ਹੈ ਅਰ ਕਾਲਿਆ ਹੈ ਖਲਖੰਡਨ ਹੈ ਮੈਂ ਮੰਡਨ ਹੈ ਜਗਦੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਣ ਹੈ ਸਰਬ ਵਾਰਣ ਹੈ ਤ੍ਰਿਤ ਕੇ ਤਰਣ ਹੈ ਜਗ ਕੇ ਕਰਣ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਵੰ ਪਰ ਹੈ ਸਰਵੰ ਕਰ ਹੈ ਸਰਬਸ ਹੈ ਸਰਬਨਾਸ ਹੈ ਕਰੁਣਾ ਕਰ ਹੈ ਵਿਸ਼ਵੰਬਰ ਹੈ ਸਰਵੇਸ਼ਵਰ ਹੈ ਜਗਦੇਸ਼ਵਰ ਹੈ ਬ੍ਰਹਿਮੰਡ ਸਹਿ ਖਲਖੰਡ ਸਹਿ ਪਰਦੇ ਪਰ ਹੈ ਕਰੁਣਾ ਕਰ ਹੈ ਅਜਪ ਅਜਪ ਹੈ ਤਪ ਤਪ ਹੈ ਅਕ੍ਰਿਤ ਅਕ੍ਰਿਤ ਅਮ੍ਰਿਤ ਅੰਮ੍ਰਿਤ ਹੈ ਅੰਮ੍ਰਿਤ ਅੰਮ੍ਰਿਤ ਹੈ ਕਰੁਣਾਕ੍ਰਿਤ ਹੈ ਅਕ੍ਰਿਤ ਅਕ੍ਰਿਤ ਧਰਣੀ ਵ੍ਰਤ ਹੈ ਅਮ੍ਰਿਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤ ਅਕ੍ਰਿਤ ਅਮ੍ਰਿਤ ਅੰਮ੍ਰਿਤ ਹੈ ਜਪਾਕ੍ਰਿਤ ਅਮ੍ਰਿਤ ਅੰਮ੍ਰਿਤ ਹੈ ਨਰਨਾਇਕ ਹੈ ਖਲਕਾਇਕ ਹੈ ਵਿਸ਼ਵੰਬਰ ਹੈ ਕਰੁਣਾਲਿਆ ਹੈ ਨਿਰਪਨਾਇਕ ਹੈ ਸਰਵਪਾਇਕ ਹੈ ਭਵਪੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਵਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਸਰਵਾਤਮ ਹੈ ਪਰਮਾਤਮ ਹੈ ਸਰਵਾਤਮ ਹੈ ਆਤਮ ਵਾਸ ਹੈ ਜਸ ਕੇ ਜਸ ਹੈ ਭਜੰਗ ਪ੍ਰਯਾਤ ਛੰਦ ਨਮੋ ਸੂਰਜ ਸੂਰਜ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਦਾਮ ਸਿੰਘ ਸ਼ਾਂਤ ਰੂਪੇ ਨਮੋ ਯੋਗ ਯੋਗੇਸ਼ਵਰ ਪਰਮ ਸਿਧੇ ਨਮੋ ਪਰਮਸੁ ਦਤੰਗ ਦਤੰਗ ਸਰੂਪੇ ਨਮੋ ਯੋਗ ਯੋਗੇ ਸੁਰੰਗ ਪਰਮ ਸਿੱਧੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ਨਮੋ ਪੂਜ ਪੂਜੇ ਨਮੋ ਪਨ ਪਾਨੇ ਨਮੋ ਕਲੇ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਥੰਗ ਬਭੂਤੇ ਕਲੰਕਾਰ ਰੂਪੇ ਅਲੰਕਾਰ ਲੰਕੇ ਨਮੋ ਆਸ ਆਸੇ ਨਮੋ ਬਾਂਗ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਭੰਗੀ ਤ੍ਰਕਾਲੇ ਅਨੰਗੀ ਅਕਾਮੇ ਏਕ ਅਛਰੀ ਛੰਦ ਅਜੈ ਅਲੈ ਪੈ ਵੈ ਪੂਜ ਵਿਨਾਸ਼ ਕਾਲ ਗੰਜ ਪੰਜ ਲੱਖ ਬਖ ਕਾਲ ਦਿਆਲ ਲੇਖ ਬੇਖ
अनाम काम का टहन अति प्रमाद जो निमोनी नरागे नरंग रूप रेखे कर्म का परमंग गंजे लेखे वजंग प्रयात छंद नमाज तुल प्रणामे समाज तुल प्रणासे गंजल नामे समाज तुल निवासे निरकामंग बहुते समाज तुल स्वरूप एगो कर्मंग प्रणासी सुधर्म

ਸਤਨਾਮ ਸ੍ਰੀ ਵਾਹਿਗੁਰੂ ਜੀ ਤਗ ਪ੍ਰਸਾਦ ਸਵਈ ਏਕ ਓਅੰਕਾਰ ਸਤਿਗੁਰ ਪ੍ਰਸਾਦ ਤਗ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਸਰਾਵਕ ਸੁਧ ਸਮੂਹ ਸੁਧਾਨ ਕੇ ਦੇਖ ਫਿਰੋ ਕਰ ਜੋਗ ਜਦੀ ਕੇ ਸੂਰ ਸੁਰਾਰਦਨ ਸੁਧ ਸੁਧਾ ਦੇ ਕੇ ਸੰਤ ਸਮੂਹ ਅਨੇਕ ਮਤੀ ਗਏ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਾਤਾ ਕਹੁ ਨਾ ਦੇਖੀ ਪ੍ਰਣ ਪਤੀ ਗਏ ਸਰੀ ਭਗਵਾਨ ਕੀ ਭਾਈ ਕਿਰਪਾ ਹੂੰ ਦੇ ਗ੍ਰਤੀ ਬਿਨੇ ਗ੍ਰਤੀ ਕੇ ਮਾਤੇ ਮਦੰਗ ਚਰੇ ਸੰਗ ਅਨੂਪ ਸੰਗ ਸੁਰੰਗ ਸਵਾਰੀ ਕੋਟ ਤੁਰੰਗ ਰੰਗ ਸਿਕੂਰਤ ਪੌਣ ਕੇ ਗੌਣ ਕੋ ਜਾਤ ਵਿਚਾਰੇ ਭਾਰੀ ਪਜਾਨਪ ਕੇ ਭੂਪਲੀ ਵਦਨਿਆਪ ਸੀਸ ਨਾ ਜਾਤ ਵਿਚਾਰੇ ਤੇ ਭਏ ਤੋ ਕਾਮ ਭੂਪਤੰਤ ਕੋ ਨਾ ਗਏ ਪਾਏ ਪਦਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਰਦੰਗ ਨਗਾਰੇ ਗੁੰਜਤ ਗੁੜ ਜਾਨ ਕੇ ਸੁੰਦਰ ਹਿੰਸਤ ਹੈ ਅਜ ਰਾਜ ਹਜਾਰੀ ਭੂਤ ਭਵੇਖ ਭਗਵਾਨ ਕੇ ਭੂਪਤ ਕੌਣ ਗਣੇ ਨਹੀਂ ਯਾਦ ਵਿਚਾਰੇ ਸਰੀ ਪਾਤ ਸਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੀ ਤੀਰਥ ਨਹਾਨ ਦਇਆ ਦਮਦਾਨ ਸੁਸੰਜਮ ਨੇਮਨ ਏਕ ਵਸੇਖੈ ਵੇਦ ਪੁਰਾਣਕ ਦੇਵ ਕੁਰਾਨ ਜਮੀਨ ਜਮਾਨ ਸੁਵਾਨ ਕੇ ਵੇਖੈ ਪੌਣ ਹਾਰ ਜਦੀ ਅਧਾਰ ਸਭ ਸਭ ਚਾਰ ਹਜ਼ਾਰ ਕੇ ਦੇਖੈ ਸਰੀ ਭਗਵਾਨ ਭਜੇ ਬਿਨ ਭੂਪਤੇ ਗ੍ਰਤੀ ਬਿਨ ਏਕ ਨਾ ਲੇਖੈ ਸੁਧ ਸੁਬਾਦੁਰ ਅੰਤ ਦਵਾਸ ਸਾਸਨਾਦੁਰ ਜਾਣਦ ਲੈਂਗੇ ਭਾਰੀ ਗੁਮਾਨ ਪਰੇ ਮਨ ਮੈਂ ਕਰੋ ਪਰਵਤ ਪੰਖਾ ਲੈ ਨਹਾ ਲਏਂਗੇ ਤੋਰ ਹਰੀ ਮਰੋਰ ਮਵਾਸਨ ਮਾਤੇ ਮਦੰਗਨ ਮਾਨ ਮਲਾਏਂਗੇ ਸਰੀ ਪਾ ਸਰੀ ਭਗਵਾਨ ਭਜੇ ਬਿਨ ਅੰਤਕ ਸਰੀ ਪਾ ਸਰੀ ਭਗਵਾਨ ਭਜੇ ਬਿਨ ਅੰਤਕ ਅੰਤਕ ਨਾਮ ਸੁਧਾਰੇ ਸਰੀ ਪਾਤ ਸਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਦਾਨ ਚਲੈਂਗੇ ਵੀਰ ਪਾਰ ਵੱਡੇ ਵਰਿਆਰ ਵਿਚਾਰੇ ਸਾਰ ਕੀ ਦਾਰ ਬਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤਕ ਜਾਣ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜ ਨਹਾਰ ਸਬਾਤ ਨਹੀਂ ਜਗ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚ ਕਨੇਕ ਸੋ ਏਕ ਦਵਈਆ ਦਾਨ ਵਧੇ ਫਿਰ ਨੰਦਨ ਸਾਜਰ ਭੂਤ ਭਵਿੱਖ ਭਗਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਸਲ ਮੈਂ ਪਾਣੀ ਪਲ ਮੈਂ ਸਭ ਥਾਪ ਦਪੈਂਗੇ ਪੁਨ ਪ੍ਰਤਾਪ ਪਨਵਾੜ ਜੈਤ ਦੋਨ ਬਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਦਰ ਸਭ ਲੋਕ ਜਪੈਂਗੇ ਮਾਨਵ ਇੰਦਰ ਗਜਿੰਦਰ ਨਿਰਾਧ ਬਜਾਉਣ ਤੋਂ ਲੋਕ ਰਾਜ ਕਰੇਂਗੇ ਕੋਟ ਸ਼ਨਾਨ ਗਜਾਦਿਕ ਦਾਨ ਅਨੇਕ ਸਵੰਬਰ ਸਾਜ ਭਰੇਂਗੇ ਬ੍ਰਹਮ ਮਹੇਸ਼ਰ ਵਿਸ਼ਨ ਸਜੀ ਪਤ ਅੰਤ ਫਸੇ ਜਮ ਫਾਸ ਭਰੇਂਗੇ ਜੇ ਨਾਰ ਸ੍ਰੀ ਪਦ ਕੇ ਪ੍ਰਸੈ ਪਾਗ ਤੇ ਨਾਰ ਫੇਰ ਨਾ ਦੇ ਤਰੇਂਗੇ ਕਹਾਂ ਪੈ ਜੋ ਦੋ ਲੋਚਨ ਮੁੰਦ ਕੇ ਬੈਠ ਰਹੇ ਭਗਤਾਨ ਲਗਾਇਓ ਨਹਾਤ ਫਿਰ ਲਈਏ ਸਾਤ ਸਮੁੰਦਰਾਂ ਨੇ ਲੋਕ ਉੱਪਰ ਲੋਕ ਆਇਓ ਬਾਸ ਕਿਉਂ ਬਖਿਆਨ ਸੋ ਬੈਠ ਗਏ ਐਸੇ ਹੀ ਐਸੇ ਸੋ ਬੈਠ ਬਤਾਇਓ ਸਾਜ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਨੀ ਹੈ ਪ੍ਰਭ ਪਾਇਓ ਕਾਹੂ ਲੈ ਪਾਹਨ ਪੋਈ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਰਟਕਾਇਓ ਕਾਹੂ ਲਖਿਓ ਹਰ ਬਾਚੀ ਦਿਸਾ ਮਹਿ ਕਾਹੂ ਪਛਾ ਕੋਸੀ ਸੁਨਵਾਇਓ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚਾਉ ਪਈ ਹਮਰੀ ਕਰੋ ਹਾਸ ਦਿਨ ਚਾ ਪੂਰਨ ਹੋਏ ਜਿਤ ਕੀ ਚਾਰ ਦਲ ਚਰਨ ਮਨ ਰਹਿ ਮਾਰਾ ਆਪਣਾ ਜਾਨ ਕਰੋ ਬ੍ਰਿਧ ਪਾਰਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾ ਬਣਿਆਈਆਂ। ਸ਼ਬਦ ਤਾਂ ਗਾਵੋ ਹਰੀ ਕੇ ਰਾਮਨ ਜੀ ਨੀ ਵਸਾਇਆ, ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾ ਹੀ ਕਰਦੇ ਰਹੇ, ਕਰਦਾ ਤੇਰਾ ਸਭ ਕੁਛ ਹੈ ਜਿਸਦੇ ਸੁ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾ ਹੀ ਕਰਦੇ ਰਹੇ। ਸਾਚਾ ਨਾਮ ਮੇਰਾ ਧਾਰੂ, ਸੱਚ ਨਾਮ ਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਇ ਵਸਿਆ, ਜਿਨ ਇੱਛਾ ਸਭ ਪਜਾਈਆਂ। ਸਦਾ ਕੁਰਬਾਨ ਕੀਤਾ ਗੁਰ ਬੇਟੋ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਰੂਪ ਪਿਆਰੋ, ਸਾਚਾ ਨਾਮ ਮੇਰਾ ਧਾਰੋ। ਵਾਜੇ ਪੰਜ ਸ਼ਬਦ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ ਗਲਾ ਜਿਤ ਕਰਧਾਰੀਆ, ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ।

ਪਿਆ ਨਾਲ ਵਾਜੇ ਪੰਜ ਸ਼ਬਦ ਤਿਤ ਕਰਸ ਭਾਗੇ ਕਰਸ ਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕੌਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਾਰਿ ਅਨਹਦ ਵਾਜੇ ਸਾਚੀ ਲਿਵੈ ਬਨ ਦੇ ਨਿਵਾਣੀ ਲਿਵੈ ਵਾਜੋ ਕਿਆ ਕਰੇ ਵਿਚਾਰੀਆ ਤੁਧਵਾਜ ਸਮਰੱਥ ਕੋਈ ਨਾਹੀਂ ਕਿਰਪਾ ਕਰ ਬਨਵਾਰੀਆ ਇਸ ਨਾ ਹੋਰ ਥਾਉ ਨਾ ਹੀ ਸ਼ਬਦ ਲੰਘ ਸਵਾਰੀਆ ਕਹਿ ਨਾਨਕ ਲਵੇ ਵਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਲੇਵੇ ਕੱਟੇ ਗਿਆਨ ਜਨ ਸਾਰਿਆ ਅੰਦਰੋ ਜਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਬੂਲੇ ਫਿਰਦਾ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਪਾਣਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਅਗਧ ਕੀ ਕਰੇ ਕਹਾਣੀ ਅਗਧ ਗੇਰੀ ਗੇਤ ਦੁਆਰੇ ਪਾਈ ਹੈ ਤਨ ਮਨ ਧਨ ਸਭ ਸੋਮ ਗੁਰ ਕਾ ਹੁਕਮ ਮੰਨਿਆ ਪਾਈ ਹੈ ਹੁਕਮ ਮੰਨਿਆ ਗੁਰੂ ਗੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤ ਕਥਿਓ ਅਗਧ ਕਹਾਣੀ ਇਹ ਮਨ ਚੰਚਲਾ ਚਤਰਾਈ ਕਿਨੈ ਨਾ ਪਾਇਆ ਚਤਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਹਣੀ ਜੇ ਨੇ ਪਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਨ ਠਗੋਲੀ ਪਾਈ ਆ ਕੁਰਬਾਨ ਕੀਤਾ ਤੇ ਸਵਿਟੋ ਜਨਮੋ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲ ਸਾਥ ਤੇਰਾ ਚੱਲੇ ਨਾ ਹੀ ਤਿਸ ਨਾਲ ਕਿਉਂ ਚਿਤ ਲਾਈ ਹੈ ਐਸਾ ਕੰਮ ਮੂਲੇ ਨਾ ਕੀਚਾ ਜਿਤ ਅੰਤ ਪਛੋ ਤਾਈ ਹੈ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਆਗਮੈ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੇ ਤੇਰਾ ਆਪਣਾ ਤੂੰ ਜਾਣ ਹੀ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੀ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰੇ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਪਾਏ ਕਵੇਖ ਵਰਸਣ ਆਇਆ ਲਭ ਲੋ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਉਠਾ ਦਿੰਦੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਜਾਲ ਨਿਰਾਲੀ ਜਾਲਾਂ ਨਿਰਾਲੀ ਬਖਮ ਭਗਤਾਂ ਗਿਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖਾਨਿਓ ਦੇਖੀ ਵਾਲੋ ਨੇ ਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਰਿਆ ਹਰ ਵਾਸ ਨਾ ਸਮਾਣੀ ਕਹੇ ਨਾਨਕ ਜਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਚਲਾਹੀ ਤਿਵ ਚੱਲਾਂ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੀ ਤਿਵ ਚੱਲਾਂ ਜਿਨਾ ਮਾਰਗ ਪਾਵਹੀ ਕਰ ਕਿਰਪਾ ਜਿਨ ਨਾਮ ਲਾਹੀ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾਹੀ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜੋ ਪਾਵੇ ਤਿਵੇ ਚਲਾਵੇ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਤਿੰਨ ਕਾ ਮਨ ਵਸਿਆ ਜਿਨ ਤਰੋਂ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਰੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨ ਅਜਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੋਜਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਪਵਿੱਤ ਸੰਗਤ ਸਵਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਿਨ ਸਹਿਜ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਗਦੈ ਸੰਜਮ ਰਹੇ ਕਰਮ ਕਮਾਏ ਸਹਿਸਾ ਜੀਵ ਮਲੀਣ

साहब जाए जियो मैले बारो निर्मल, बारो निर्मल जियो तो मैले तो नहीं जन्म जू हार आए। ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਸਾਰਿਆ, ਬੇਦਾ ਮੈਂ ਨਾਮ ਉਤਮ ਸੋ ਸੁਣੇ ਨਾਹੀਂ, ਫਿਰ ਜਉ ਬੇਤਾਲਿਆ। ਕਹੇ ਨਾਨਕ ਜਨ ਸਚ ਤਜਿਆ, ਕੂੜੇ ਲਾਗੇ ਤਿੰਨੀ ਜਨਮ ਜੂਆ ਹਾਰਿਆ। ਜੀਓ ਨਿਰਮਲ ਵਾਰੋ ਨਿਰਮਲ, ਵਾਰ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਦੇ ਕਰਨੀ ਕਮਾਣੀ, ਕੂੜ ਕੇ ਸੋਏ ਪਹੁੰਚੈ ਨਾਹੀਂ, ਮਨਸਾ ਸਚ ਸਮਾਣੀ। ਜਨਮ ਰਤੰਜਨ ਖਟਿਆ ਭਲੇ ਸੇ ਬਣਜਾਰੇ, ਕਹੇ ਨਾਨਕ ਜਿਨ ਮਨ ਨਿਰਮਲ ਹੋ ਸਦਾ ਰਹੇ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇ ਦੀ ਸਨਮੁਖ ਹੋਵੇ, ਉਹ ਤਾਂ ਸਨਮੁਖ ਸਿੱਖ ਹੋਈ ਜੀ ਹੋ ਰਹੇ ਗੁਰ ਨਾਲੇ। ਗੁਰ ਕੇ ਚਰਨ ਹਿਰਦੇ ਧਿਆਈ, ਅੰਤਰਾਤਮਾ ਸੰਭਾਲੀ, ਆਪ ਛੱਡ ਸਦਾ ਰਹੇ ਪਰਣੇ, ਗੁਰ ਬਿਨਾਂ ਵਰਨਾ ਜਾਣੇ ਕੋਈ। ਕਹੇ ਨਾਮ ਸੁਣੋ ਸੰਤ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਦੇਵੇ ਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਸਹਿ ਕੋਈ। ਪੁੱਛੋ ਕਵੇ ਕੀਆਂ ਜਾਈ, ਅਨੇਕ ਜੋਨੀ ਪਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸਭ ਸੁਣਾਏ। ਕਹਿ ਨਾਨਕ ਵਿਚਾਰ ਦੇਖੋ ਬੈਣ, ਸਤਿਗੁਰ ਮੁਕਤ ਨਾ ਪਾਏ।

ਜਿਨ ਕੋ ਨਦਰ ਕਰਮ ਹੋਵੇ ਹਿਰਦੇ ਦਿਨ ਸਮਾਣੀ ਪੀਵੋ ਅੰਮ੍ਰਿਤ ਸਦਾ ਹਰ ਰੰਗ ਜਪਿਓ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਾਤ ਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਅਦ ਜਿਉਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹੇ ਕਛੂ ਨ ਜਾਣੀ ਚਿਤ ਜਨ ਕਹਿ ਲੈ ਮਾਇਆ ਬਲ ਬੋਲਣ ਪੈਰ ਬਾਣੀ ਕਹੇ ਨਾਨਕ ਸਤਿਗੁਰੂ ਬਾਅਦ ਜਿਉਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਹੀ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਸਨੋ ਦੇ ਬਜਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸ਼ਿਵ ਸਕਦਾ ਬਬਾਏ ਕਹੇ ਕਰਦਾ ਆਪੇ ਉਗੰਬਰਦਾਏ ਉਗੰਬਰਦਾਏ ਆਪੇ ਕਹਿ ਗੁਰਮੁਖ ਕਿਸੇ ਬਜਾਏ ਤੋੜੇ ਬੰਧਨੋ ਵੈ ਮੁਕਤਾ ਸ਼ਬਦ ਮਨ ਵਸਾਏ ਗੁਰਮੁਖ ਜਿਸਨੋ ਆਪ ਕਰੇ ਸੋ ਹੋਵੇ ਏਕ ਸਿਉ ਲਿਵਲਾਏ ਕਹੇ ਨਾਨਕ ਆਪ ਕਰਦਾ ਆਪੇ ਉਗੁੰਮ ਬਜਾਏ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਪਰਮ ਸੁਧਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਦੇਸੇ ਜਨ ਜਾ ਕੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸ ਨੂੰ ਅਨ ਦਿਨ ਹਰ ਲਿਬਲਾ ਗਏ ਜਾਗਤ ਰਹਿਣ ਬਿਆਣੀ ਮਾਤਾ ਕੇ ਉਧਰ ਮੈਂ ਬ੍ਰਿਤ ਬਾਲ ਕਰੇ ਸੋ ਕਿ ਮਨੋ ਵਿਸਾਰੀ ਆਏ ਮਨੋ ਕੈ ਵਿਸਾਰੀ ਉਡਦਾਤਾ ਜੇ ਕਰ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਸੇ ਪੋਨ ਰਕਈ ਜਿਸ ਨੂੰ ਆਪਣੀ ਲਿਵਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖਾ ਸਵਾਲੀ ਹੈ ਕਹਿ ਨਾਨਕ ਉਡਦਾਤਾ ਸੋ ਕਿਉਂ ਮਨੋ ਵਿਸਾਰੀ ਹੈ ਜੈਸੀ ਅਗਨ ਉਧਰ ਮੈਂ ਹੈ ਤੈਸੀ ਬਾਰ ਮਾਇਆ ਮਾਇਆ ਗਨ ਸਭੇ ਕੋ ਜਿਹੀ ਕਰਤਾ ਖੇਦ ਰਚਾਇਆ ਜਾਂ ਤਿਸ ਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ

ਜਿਨ੍ਹਾਂ ਲਵਰਾਗੀ ਦਿਨ ਵਿੱਚ ਮਾਇਆ ਪਾਇਆ। ਹਾਰ ਆਪ ਮੁੱਲ ਕਹੇ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਚ ਰਹੇ ਲੋਕ ਬਿਲ ਲਾਏ। ਐਸਾ ਸਤਿਗੁਰ ਜੀ ਮਿਲੇ ਤਿਸ ਨੂੰ ਸਿਰ ਸੌਂਪੀਆ ਵਿੱਚੋਂ ਆਪ ਜਾਏ, ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ। ਹਰਾ ਮੁੱਲ ਹਰਾ ਪਮੁੱਲ ਕਹਿ ਭਗਤ ਨਾ ਕਹਿ ਨਾਨਕਾ ਅਜਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਬਣ ਜਾ ਰਹਾ, ਹਰ ਰਾਸ ਮੇਰੀ ਮਨ ਬਣ ਜਾ ਰਹਾ, ਸਤਿਗੁਰ ਦੇ ਰਾਸ ਜਾਣੀ। ਹਰ ਹਰ ਨਿਤ ਜਪਿਓ ਜੀ ਓਲਾਹ ਘਟ ਦਿਹਾੜੀ, ਇਹ ਧਨ ਉਤਨਾ ਮਿਲਿਆ ਜਿਨ ਹਰ ਆਪੇ ਪਾਣਾ। ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਬਣ ਜਾ ਰਹਾ, ਇਹ ਰਸਨਾ ਤੂੰ ਅਨ ਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ। ਔਰਤ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾ ਕੇ ਆਏ, ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੈ ਜਸ ਆਏ। ਕਹਿ ਨਾਨਕ ਹੋਰ ਅਨ ਰਸਾ ਬਿਸਰੇ ਜਾਂ ਹਰ ਵਸੈ ਮਨ ਆਏ। ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ, ਦਾਦੂ ਜਗ ਮੈਂ ਆਇਆ, ਹਰ ਜੋਤ ਰੱਖੀ ਦੁੱਧ ਵਿੱਚ।

ਹਰ ਤੁਮਾ ਜੋਤ ਰੱਖੀ ਦਾ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਦਾ ਤੂੰ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਨ ਜੀਓ ਪਾਏ ਜਗਤ ਦਿਖਾਇਆ, ਗੁਰ ਪ੍ਰਸਾਦੀ ਪੁੱਜਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋਤ ਰੱਖੀ ਦਾ ਤੂੰ ਜਗ ਮੈਂ ਆਇਆ, ਮਨ ਚਾਓ ਪਇਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਪਿਆ ਪਏ, ਗੁਰ ਚਰਨ ਲਾਗੇ ਜਨ ਸੁਭਾਗੇ ਆਪਣਾ ਬਿਰਜਾ ਪਏ, ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ, ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ, ਇਹ ਸਰੀਰ ਆ ਮੇਰਿਆ ਇਸ ਜਗ ਮੈਂ ਆਇਆ, ਕਹਿ ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰ ਆ ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ, ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਵਾ ਜਨ ਸਤਿਗੁਰ ਸਿਉ ਚਿਤ ਲਾਇਆ, ਇਹ ਨੇਤਰ ਮੇਰੇ ਹੋ ਹਰ ਤੁਮ ਮੈਂ ਜੋ ਤਰੀ, ਹਰ ਬਿਨੈ ਵਰਨਾ ਦੇਖੋ ਕੋਈ, ਹਰ ਬਿਨੈ ਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ, ਇਹ ਵਿਸ ਸੰਸਾਰ ਤੁਮ ਦੇਖਦੇ ਹੇ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰ ਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨੈ ਵਰਨਾ ਕੋਈ, ਕਹੇ ਨਾਨਕ ਮੇਰਾਂ ਦੱਸੇ ਸਤਿਗੁਰ ਮਿਲਿਆ ਆਇਂਦੇ ਬਦ੍ਰਿਸ਼ਟ ਹੋਈ, ਇਹ ਸਰਵਣੋਂ ਮੇਰੇ ਹੋ ਸੱਚ ਸੁਣ ਮੈਂ ਨੂੰ ਬਿਠਾਏ, ਸੱਚ ਹੈ ਸੁਣ ਮੈਂ ਨੂੰ ਬਿਠਾਏ ਸਰੀਰ ਲਾਏ ਸੁਣੋ ਸਤਬਾਣੀ, ਜਿੱਤ ਸੁਣੀ ਮੈਂ ਤਨ ਹਰਿਆ ਹੋਇਆ ਰਸਨ ਰਸ ਮਾਣੀ, ਸੱਚ ਅਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚ ਹੈ ਸੁਣ ਮੈਂ ਨੂੰ ਬਿਠਾਏ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਵਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਪਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਪਹਿ ਹਰੇਕ ਰੂਪ ਨਾਵ ਨਵ ਨਿਰ ਦਸਵੰਤ ਨਾ ਜਾਈ ਪਾਇਆ, ਕਹਿ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਇਹ ਸੱਚਾ ਸੁਹਿਲਾ ਸੱਚ ਕਰ ਗਾਵੋ, ਗਾਵੋ ਤਾਂ ਸੋਹਿਲਾ ਕਰ ਸਾਚਾ ਜਿੱਥੇ ਸਦਾ ਸੱਚ ਧਿਆਵੇ, ਸੱਚੋ ਧਿਆਵੇ ਜਾ ਤੁਧ ਪਾਵੇ ਗੁਰਮੁਖ ਜੀ ਨਾ ਬਜਾਵੇ, ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ, ਕਹੇ ਨਾਨਕ ਸੱਚ ਸੋਹਿਲਾ ਸੱਚ ਕਰ ਗਾਵੇ, ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ।

ਸਰਲ ਸਮੱਗਰੀ ਸਮਰਾਧਾਰੀ ਹੁੰਦੇ ਹੋਏ ਰਾਜਾ ਕਰਨੀ ਉਹਨੇ ਆਪਣੇ ਸੰਗੀਤਾਂ ਨੂੰ ਨਾਮ ਪ੍ਰਥਮ ਭਗਵਤੀ ਸਿੰਘ ਚਾਹੀਦਾ ਝਾੜੀ ਬਰੰਗਤ ਗੁਰ ਜਮਦਾਸ ਰਾਮਦਾਸ ਸਹਾਈ ਅਤੇ ਤੇਗ ਬਹਾਦਰ ਸਿਮਰਿਆ ਦਸਾਂ ਪਾਤਸ਼ਾਹੀਆਂ ਦੀ ਆਤਮ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਗੜੀ ਨਾਲ

ప్రణాళిక పవిత్రమైన

एक ओंकार सतगुर प्रसाद त्रै गुण सब तेरे तू आपे करता

ਧਰਤੀ ਸਾ ਜੀਨ ਪਿਆਰੇ ਪਿੱਛੇ ਟੰਕ ਚੜਾਇਆ ਮੇਰੇ ਮਨ ਤੇ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਧਾਨ ਹੈ ਪਿਆਰਾ ਗੁਰਪੂਰੈ ਮਿੱਠਾ ਲਾਇਆ ਰਹਾ ਆਪੇ ਧਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ

ਬਨ ਬੱਕਰੀ ਸਿੰਹ ਹੰਡਾਇਆ ਆਪੇ ਕਾਸ਼ਟ ਆਪ ਹਰ ਪਿਆਰਾ ਵਿੱਚ ਕਾਸ਼ਟ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ

ਆਪੇ ਤਾਉਣ ਦੀ ਬਾਣ ਹੈ ਪਿਆਰਾ ਆਪੇ ਕਰ ਲਾਇਆ ਜਨ ਨਾਨਕ ਜੋ ਆਪ ਚਲਾਏ ਤੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਨਾਮ ਵਾਹਿਗੁਰੂ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਬੰਦੇ ਸੇਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਈ ਸਲਾਹਨ ਦਸਨ ਵਿਆਪਾਰ ਤੀਰਥ ਨਾ ਵੀ ਅੱਛਾ ਪੂਜਾ ਦਰਵਾਸ ਵਾਸਾਰ ਜੋਗੀ ਸੁਰ ਧਿਆਨ ਜੇਤੇ ਲਖਨਾ ਕਰਤਾਰ ਤੁਮ ਮੁਰਤ ਨਾਮ ਨਿਨ ਕਹੇ ਦਾਤਾਰ
1: देवे मंगा से सगुड़ा सो करे संसारी चोरा जारा ते कुड़िया रा खारा बाबे कारे एक होंदा खाए चले था उतना पिकाई कारी जल थल दिया पुरिया लोआ कारा कार
2: कोई जो आखे सो पहुंचा।

ਹੋਂ ਵਿੱਚ ਜਾਤੀ ਜਿੰਸੀ ਖੋਵੇ, ਹੋਂ ਵਿੱਚ ਮੂਰਖ ਹੋਵੇ ਸਿਆਣਾ, ਮੁੱਖ ਮੁਕਤ ਕੀ ਤਾਰ ਨਾ ਜਾਣਾ। ਹੋਂ ਵਿੱਚ ਮਾਇਆ ਹੋਵੇ ਛਾਇਆ, ਹੋਵੇ ਕਰ ਕਰ ਜੰਤਿਓ ਪਾਇਆ। ਹੋਵੇ ਬੂਜੇ ਤਾਂਦਰ ਸੂਜੇ, ਗਿਆਨ ਬਿਹੂਣਾ ਕਦ ਕਦ ਲੂਜੇ। ਨਾਨਕ ਉਪਮੀ ਲਿਖੇ ਲੇਖ, ਜਿਹਾ ਵੇਖੇ ਤਿਹਾ ਵੇਖ।

ਕੌੜੀ ਭਗਤ ਤੇਰੇ ਮਨ ਭਾਵ ਦੇ ਦਰਸੋਇਨ ਕੀਰਤ ਗਾਮ ਦੇ ਨਾਨਕ ਕਰਮਾ ਬਾਰੇ ਦਟੋਨ ਲੈ ਨੀ ਧਾਮ ਦੇ ਇੱਕ ਮੂਲਾ ਬੁਝਨੇ ਅਪਣਾਣ ਹੁੰਦਾ ਅਪਣਾਈ ਦੇ ਹੋਂ ਢਾਡੀ ਕਾ ਨੀ ਜਾ ਤੁਰ ਤੁਮ ਜਸ ਦਾਈ ਦੇ ਤਿੰਨ ਮੰਗਾਂ ਜੇ ਤੁਝੇ ਧਿਆਈ ਦੇ।

0: ਕਿਸ ਨਾਲ ਕੀ ਚਾਹੇ ਦੋਸਤੀ ਸਭ ਦਿਲ ਚੁਣਹਾਰ ਪੂਰ ਮਿੱਠਾ ਕੂੜ ਮਾਖਿਓ ਕੂੜ ਮੈਂ ਪੂਰ ਨਾਨਕ ਖਾਣੇ ਵੀ ਜਿੱਤ ਦਵਾਜ ਕੂੜੋ ਕੂੜ ਮਹੱਲਾ ਪਹਿਲਾ
1: ਸੱਚ ਤਾਂ ਪਰ ਜਾਣੀਏ ਜਾਣਦੇ ਸੱਚਾ ਕੂੜ ਕੀ ਮੰਤਰ ਤਲ ਕਰੇ ਛਾ ਦੋ ਸੱਚ ਤਾਂ ਪਰ ਜਾਣੀਏ।

ਸਤਿਗੁਰੂ ਨੂੰ ਪੁੱਛ ਕੇ ਪੈਰੇ ਕਰੇ ਨਿਵਾਸ, ਸਤਸੰਗ ਨਾ ਹੋਏ ਦਾਰੂ ਪਾਪ।

ਤਿਨ ਖਸਮ ਦਿਹਾਇਆ ਇਹਨਾਂ ਜਨਤਾ ਕੇ ਵਸ ਕਿਸ਼ਨਾ ਹੀ ਤੁਧ ਵੇਖੀ ਜਗ ਤੇ ਉਪਾਇਆ ਇਕਨਾਂ ਨੂੰ ਤੂੰ ਮੇ ਲੈ ਇਕਾ ਪੁੱਤ ਤੁਧ ਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧਾ ਬੁਝਾਇਆ ਸਹਿਜੇ ਹੀ ਸਤ ਸਮਾਇਆ ਸਹਿਜੇ ਹੀ ਸਤ ਸਮਾਇਆ।

ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਫਾਮਦੇ ਰਾ ਫੀੜੇ ਅੱਗੇ ਜਾਵਣਾ, ਨੰਗਾ ਦੁਚਕ ਚਾਲਿਆ ਤਾਂ ਦਿਸੇ ਖਰਾ ਡਰਾਵਣਾ, ਕਰੇ ਉਗਣ ਪਛੋਤਾਵਣ।

ਭਾਗੇ ਸਗਾ ਪੇ ਵਸੇ ਵਟ ਭਾਗੇ ਅਵਰਾ ਕੱਤੇ ਲੈ ਭਾੜ ਕਰੇ ਵੀ ਆਹੋ ਕੜ ਕਾਗਲ ਦੱਸੇ ਰਾਹੋ ਸੁਣ ਵੇਖੋ ਲੋਕਾਂ ਇਹੋ ਵਿਡਾਣ।

ਸਿੰਧ ਸਭ ਕੋ ਵਿਖਨਦਰੀ ਹਿੱਟ ਚਲਾਏਂਦਾ ਆਪੇ ਦੇ ਵਡਿਆਈ ਆਪੇ ਹੀ ਕਰਮ ਕਰਾਏਂਦਾ ਵੱਡੋ ਵਡਾ ਵਡਮੇਦਨੀ ਸਿਰੇ ਸਿਰ ਧੰਦੇ ਲਾਏਂਦਾ ਨਦਰੋ ਪਾਠੀ ਜੇ ਕਰੇ ਸੁਲਤਾਨ

ਹੌਲੀ ਸਤਿਗੁਰ ਵੱਡਾ ਕਰ ਸਲਾਹੀਏ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਬਲੇ ਤਨਦਰੀ ਆਈਆਂ, ਜਾਂ ਤਿਸ ਪਾਣਾ ਤਾਂ ਮਨ ਵਸਾਈਆਂ। ਕਰ ਹੁਕਮ ਮਸੰਗਾ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਸਹਿਤ ਫੇਨੋ ਨਿਤ ਪਾਈਆਂ।

ਸਭ ਕੋ ਆਖੇ ਆਪਣਾ ਜਿਸਨਾ ਹੀ ਸੋਚਣ ਕੱਢੀ ਹੈ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀ ਹੈ ਜਾ ਰਹਿਣਾ ਨਾ ਹੀ ਜਗਤਾਂ ਕਾ ਇਤ ਗਰਭ ਹੰਡੀ ਹੈ ਮੰਦਾ ਕਿਸਨਾ ਆਖੀਏ ਭੜਕ ਖਰੇ ਹੋ ਬੁਝੀ ਹੈ ਮੂਰਖੇ ਨਾਲ ਨਾ ਲੁਝੀ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਚਰਨਾਂ ਵਿੱਚ ਹਾਜ਼ਰੀ ਭਰਨ ਵਾਲੇ ਸਤਸੰਗੀ ਜਨੋ ਸਰਬੱਤ ਮਾਈ ਭਾਈ ਗੁਰੂ ਕੀ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਰਪਾਲ ਸਿੰਘ ਜੀ ਟਾਂਡਾ ਬੜੀ ਗੁਰੂ ਕੀ ਕਿਰਪਾ ਹੈ। ਚੜ੍ਹਦੀ ਕਲਾ ਨਾਲ ਗੁਰੂ ਕਾ ਪਵਿੱਤਰ ਇਤਿਹਾਸ ਔਰ ਗੁਰੂ ਕੇ ਬਹਾਦਰ ਸੂਰਮੇ ਚੌਧਰੀ ਨੱਥੇ ਦਾ ਇਤਿਹਾਸ, ਮੱਸਾ ਰੰਗੜ ਦਾ ਸ੍ਰੀ ਹਰਿਮੰਦਰ ਸਾਹਿਬ ਕੇ ਬੇਅਦਬੀ ਕਰਨ ਵਾਲੇ ਦਾ ਬਦਲਾ ਲੈਣ ਵਾਲੇ ਬਹਾਦਰ ਸੂਰਮੇ ਬਾਬਾ ਮਹਿਤਾਬ ਸਿੰਘ ਸਾਹਿਬ, ਇਹਨਾਂ ਦੀ ਚੌਧਰੀ ਨੱਥੇ ਨਾਲ ਵਟਾਈ ਹੋਈ ਪੱਗ, ਕਿ ਉਸ ਪੱਗ ਦੀ ਲਾਜ ਰੱਖੇ ਔਰ ਐਸਾ ਪਵਿੱਤਰ ਇਤਿਹਾਸ ਗੁਰਮੁਖ ਪਿਆਰੇ ਬੜੀ ਚੜ੍ਹਦੀ ਕਲਾ ਨਾਲ ਸੁਣਾ ਰਹੇ ਸਨ। ਗੁਰੂ ਕਿਰਪਾ ਕਰੇ ਹੋਰ ਚੜ੍ਹਦੀ ਕਲਾ ਅਤੇ ਗੁਰੂ ਕਾ ਇਤਿਹਾਸ ਇਤਿਹਾਸ ਦੇ ਪੰਨਿਆਂ ਰਾਹੀਂ ਪੰਥ ਦੀ ਕੌਮ ਦੀ ਸੇਵਾ ਦਾ ਮਾਣ ਸਤਿਗੁਰੂ ਹੋਰ ਬਖਸ਼ਿਸ਼ ਕਰਕੇ ਪ੍ਰਾਪਤ ਕਰਾਉਣ, ਇਹ ਗੁਰੂ ਚਰਨਾਂ ਵਿੱਚ ਅਰਦਾਸ ਹੈ।

ਕਹਿਣ ਸੰਗਤ ਕੋ ਗੁਣ ਬਹੁਤ ਅਧਕਾਈ ਪੜ ਸੂਆ ਗਣ ਕੇ ਉਧਾਰੈ। ਸੰਗਤ ਕਰਨ ਦਾ ਬਹੁਤ ਵੱਡਾ ਮਹਾਨ ਲਾਭ ਹੈ। ਔਰ ਸਤਿਗੁਰੂ ਨੇ ਕਿਹਾ ਜੇ ਕਿਤੇ ਨਿਮਖ ਮਾਤਰ ਵੀ ਗੁਰੂ ਕੀ ਕਿਰਪਾ ਹੋ ਜਾਵੇ ਸੰਗਤ 'ਚ ਬੈਠਿਆਂ, ਕਰੋੜਾਂ ਵਰੇ ਬੈਕੁੰਠ ਧਾਮ ਦਾ ਰਾਜ ਮਿਲ ਜਾਵੇ ਅਤੇ ਉਹ ਵੀ ਕੋਈ ਮਾਇਨਾ ਨਹੀਂ ਰੱਖਦਾ, ਇੱਕ ਨਿਮਖ ਮਾਤਰ ਜੇ ਗੁਰੂ ਕੀ ਸੰਗਤ ਪ੍ਰਾਪਤ ਹੋ ਜਾਵੇ। ਏਕ ਪਲਕ ਸੁਖ ਸਾਧ ਸਮਾਗਮ, ਕੋਟ ਬੈਕੁੰਠ ਹੈ ਪਾਏ। ਐਸੀ ਗੁਰੂ ਕੀ ਸਤਸੰਗਤ ਹੈ, ਜੇ ਛਿਣ ਕਾਲ ਵੀ ਕਿਤੇ ਸੰਗਤ 'ਚ ਮਨ ਦਾ ਟਿਕਾ ਬਣ ਜਾਵੇ ਤਾਂ ਸਤਿਗੁਰੂ ਕਹਿੰਦੇ ਏਕ ਚਿੱਤ ਜਿਹੇ ਇੱਕ ਛਿਣ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਜੇ ਕਿਤੇ ਵਾਹਿਗੁਰੂ ਦੀ ਐਸੀ ਕਿਰਪਾ ਹੋ ਜਾਵੇ, ਸਿੱਖ ਨੂੰ ਹਜ਼ੂਰ ਨੇ ਇਹ ਵੀ ਬਚਨ ਕਹੇ ਵੀ ਸਿੱਖਾ ਤੇਰੀ ਜ਼ਿੰਦਗੀ ਦੇ ਦਿਨ ਘੜੀਆਂ ਪਾਲ, ਸਾਲ ਉਹ ਹੀ ਲੇਖੇ ਵਿੱਚ ਨੇ ਜੇ ਗੁਰੂ ਕੀ ਯਾਦ ਵਿੱਚ ਤੂੰ ਜੁੜਦਾ ਹੈ। ਬਹੁਤ ਘੱਟ ਸਮੇਂ ਤੋਂ ਲੈ ਕੇ ਸਿਆਣੇ ਲੋਕਾਂ ਨੇ ਤੱਤ ਕੱਢਿਆ ਕਿ 15 ਵਾਰੀ ਅੱਖ ਖੋਲੀਏ ਅਤੇ ਮੀਚੀਏ ਇੱਕ ਵਿਸਵਾ ਬਣਦਾ ਹੈ, 15 ਵਿਸਿਆਂ ਦਾ ਇੱਕ ਚਸਾ ਬਣਦਾ ਹੈ। ਅਤੇ ਫਿਰ ਖਾਲਸਾ ਜੀ 30 ਚਸਿਆਂ ਦਾ ਇੱਕ ਪਲ ਬਣਦਾ ਹੈ, 60 ਪਲਾਂ ਦੀ ਘੜੀ ਬਣਦੀ ਹੈ, 7.5 ਘੜੀਆਂ ਦਾ ਇੱਕ ਪੈਰ ਬਣਦਾ ਹੈ, 8 ਪੈਰਾਂ ਦਾ ਰਾਤ ਦਿਨ ਬਣਦਾ ਹੈ, 7 ਦਿਨਾਂ ਦਾ ਹਫ਼ਤਾ ਅਤੇ 15 ਦਿਨਾਂ ਦੀਆਂ ਥਿੱਤਾਂ ਬਣਦੀਆਂ ਨੇ, 30 ਦਿਨਾਂ ਦਾ ਮਹੀਨਾ ਬਣਦਾ ਅਤੇ 12 ਮਹੀਨਿਆਂ ਦਾ ਵਰ੍ਹਾ ਬਣਦਾ ਹੈ। 12 ਵਰ੍ਹਿਆਂ ਬਾਅਦ ਕਹਿੰਦੇ ਕੁੰਭ ਦਾ ਮੇਲਾ ਆਉਂਦਾ ਹੈ। ਇਹ ਸਮੇਂ ਦਾ ਅੰਦਾਜ਼ਾ ਪੁਰਾਣੇ ਸਮੇਂ 'ਚ ਇਸ ਤਰ੍ਹਾਂ ਹੁੰਦਾ ਸੀ। ਸਤਿਗੁਰੂ ਕਹਿੰਦੇ ਗੁਰੂ ਕਿਆ ਪਿਆਰਿਆ, ਇਹ ਗੁਰੂ ਨਾਨਕ ਦਾ ਘਰ ਹੈ। ਜਿਹੜੀ ਦਾਤ ਲੰਮੀ ਉਮਰ ਵਾਲੇ ਲੋਕਾਂ ਨੂੰ ਪ੍ਰਾਪਤ ਨਹੀਂ ਹੋ ਸਕੇ, 1000 ਵਰੇ ਜੰਗਲਾਂ 'ਚ ਜਾ ਕੇ ਤਪ ਕੀਤਾ, ਮਨ ਨੂੰ ਟਿਕਾਉਣ ਵਾਸਤੇ ਬੜੇ ਯਤਨ ਕੀਤੇ, ਸਾਰੀ ਸਾਰੀ ਜ਼ਿੰਦਗੀ ਲੇਖੇ ਲੱਗ ਗਈ, ਪਰ ਪ੍ਰਾਪਤੀ ਤੋਂ ਖਾਲੀ ਰਹੇ, ਨਹੀਂ ਕੋਈ ਪ੍ਰਾਪਤ ਹੋਇਆ। ਬੜੀ ਬੜੀ ਲੰਮੀ ਉਮਰਾਂ ਦੇ ਯੋਗੀ ਤਪ ਸਾਧਦੇ ਰਹੇ ਪਰ ਮਨ 'ਚ ਕਾਬੂ ਨਾ ਆ ਸਕਿਆ। ਕਈਆਂ ਦੇ ਯੁੱਗ ਬੀਤ ਗਏ। ਹਜ਼ੂਰ ਦੇ ਸਾਹਮਣੇ ਇੱਕ ਐਸਾ ਯੋਗੀ ਵੀ ਆਇਆ ਸੀ ਜਿਹੜਾ ਤ੍ਰੇਤੇ ਤੋਂ ਸਮਾਧੀ ਲਾ ਕੇ ਬੈਠਾ, ਤ੍ਰੇਤੇ ਤੋਂ ਦਸਮ ਦੁਆਰ 'ਚ ਪ੍ਰਾਣ ਟਿਕਾਏ ਹੋਏ, ਹਜ਼ੂਰ ਸੰਤੋਖ ਸਰ ਸਰੋਵਰ ਦੀ ਸੇਵਾ ਕਰਵਾ ਰਹੇ ਸੀ, ਬਾਬਾ ਬੁੱਢਾ ਸਾਹਿਬ ਜੀ ਨਿਗਰਾਨੀ ਰੱਖ ਰਹੇ ਸਨ। ਤਾਲ ਦੀ ਖੁਦਾਈ ਕਰਦਿਆਂ ਕਰਦਿਆਂ 'ਚ ਇੱਕ ਮੱਠ ਨਿਕਲਾਇਆ। ਗੁਰੂ ਅਰਜਨ ਸਾਹਿਬ ਜੀ ਨੂੰ ਬੇਨਤੀ ਕੀਤੀ, ਸਤਿਗੁਰੋ ਥੱਲੇ ਇੱਕ ਮੱਠ ਨਿਕਲਿਆ ਹੈ। ਸਤਿਗੁਰੂ ਕਹਿਣਗੇ ਭੰਨ ਕੇ ਵੇਖੋ। ਜਦੋਂ ਭੰਨ ਕੇ ਵੇਖਿਆ ਵਿੱਚ ਇੱਕ ਜੋਗੀ ਬੈਠਾ ਨਿਕਲਿਆ ਹੈ। ਬੇਨਤੀ ਕੀਤੀ, ਮਹਾਰਾਜ ਵਿੱਚ ਜੋਗੀ ਬੈਠਾ ਹੈ। ਸਤਿਗੁਰੂ ਕਹਿੰਦੇ ਕਸਤੂਰੀ ਅਤੇ ਮੱਖਣ ਲਿਜਾਓ, ਇਹਦੇ ਸਿਰ ਵਿੱਚ 610 ਦੁਆਰ 'ਚੋਂ ਪ੍ਰਾਣ ਥੱਲੇ ਉੱਤਰ ਆਉਣਗੇ। ਕਸਤੂਰੀ ਅਤੇ ਮੱਖਣ ਲਿਜਾ ਕੇ ਬਾਬਾ ਜੀ ਨੇ ਸਿੱਖਾਂ ਤੋਂ ਇਹਦੇ ਸਿਰ ਵਿੱਚ ਚੱਸਿਆ, ਦਸਮ ਦੁਆਰ 'ਚੋਂ ਪ੍ਰਾਣ ਥੱਲੇ ਉਤਰੇ। ਯੋਗੀ ਪੁੱਛਦਾ ਵੀ ਕਿਹੜਾ ਯੁੱਗ ਹੈ? ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਕਲਯੁੱਗ ਦਾ ਪਹਿਰਾ ਹੈ। ਕੌਣ ਸੰਸਾਰ ਦੇ ਅੰਦਰ ਕਲਿਆਣ ਕਰ ਰਿਹਾ ਹੈ? ਦੱਸਿਆ ਗੁਰੂ ਨਾਨਕ ਸਾਹਿਬ ਦਾ 5ਵਾਂ ਸਰੂਪ, ਗੁਰੂ ਅਰਜਨ ਦੇਵ ਜੀ ਮਹਾਰਾਜ ਸੰਸਾਰ ਨੂੰ ਤਾਰ ਰਹੇ ਹਨ। ਮੈਂ ਉਹਨਾਂ ਸਤਿਗੁਰਾਂ ਦੇ ਦੀਦਾਰ ਕਰਨੇ ਚਾਹੁੰਦਾ ਹਾਂ। ਬਾਬਾ ਜੀ ਨੇ ਪੁੱਛਿਆ ਜੋਗੀ ਜੀ ਕਦੋਂ ਕਿਤੇ ਬੈਠੇ ਹੋ? ਕਹਿਣ ਲੱਗੇ ਮਹਾਰਾਜ ਮੈਂ ਤ੍ਰੇਤੇ ਯੁੱਗ ਦਾ ਬੈਠਾ, ਤ੍ਰੇਤੇ ਦਾ। ਜਦੋਂ ਬਾਬਾ ਜੀ ਨੇ ਸੁਣਿਆ ਉਹਦੇ ਅੱਗੇ ਪੰਜਾ ਕੀਤਾ ਵੀ ਪੰਜਾਂ ਵਿਕਾਰਾਂ ਦਾ ਕੀ ਹਾਲ ਹੈ? ਜੋਗੀ ਦੀ ਅੱਖਾਂ 'ਚ ਤ੍ਰਿਪ ਤ੍ਰਿਪ ਪਾਣੀ ਵਗਣ ਲਿਆ ਪਿਆ, ਤ੍ਰੇਤੇ 'ਚ ਬੈਠਾ, ਦੁਆਪਰ ਬੀਤ ਗਿਆ, ਕਲਯੁੱਗ ਦਾ ਪਹਿਰਾ ਚੱਲ ਰਿਹਾ, ਪਰ 5 ਵਿਕਾਰ ਹਿਰਦੇ 'ਚੋਂ ਮਰੇ ਨਹੀਂ।
मन निर्मल नहीं दसवें द्वार परंपरा मूढ़ आवे वारो वार। आखिया गुरु क्या सिखा, इन्ने लंबे समय तो समाधि ला के मैं बैठा है पर मन दियां वाशना नहीं मरिया, विकार नहीं अंदरों मरे। जे जुगां दी उम्र वेखिए विद्वान पुरश सियाने बैठे हो, सतयुग की उम्र जिहड़ी ओह 17,28,000 वरे की मनी होई है। जिहड़ा त्रेता युग है 12,96,000 वरे उहदी उम्र मनी होई है। जिहड़ा द्वापर है ओरी 8,64,000 वरे की उम्र है। जिहड़ा कलयुग है 4,32,000 वरे की इहदी उम्र मनी होई है। जदों चार युग बीत जाते ने एक चौंकड़ी होंदी है, एक चौंकड़ी 43,20,000 साल जो बीतता है तो चौं युगों का निपटारा होंदा है। इन्ने लंबे समय बाद एक चौंकड़ी बतीत होंदी है। त्रेते का बैठा होया द्वापर युग बीत गया, कलयुग विच हजूर सच्चे पातशाह दे दर्शन दीदार करन वास्ते लोजदा है। पर क्या गुरु क्या सिखा, विकार नहीं हिरदे चों मरे। लंबी उम्र पा के भी सतगुरु कहणगे खाली जिंदगी रह जांदी है। जदों गुरु गोबिंद सिंह साहब ने मुक्तसर साहब वाला जंग किया, जंग तो वेले होके सतगुरु गरीब नवाज अगे कुरपाणा नगर ते घोगड़ बने हुए दी कल्याण कीते, उतों सतगुरु अगे चले तो एक ढाब से शाम का वेला होया। हजूर ने कहा कि ढाब से घोड़े बन दो, दरख्तों थले गुरु के प्यारिया ने घोड़े बन दते। सिख फौज ने सिख दाना पठा घोड़िया का इकट्ठा करने वास्ते जो गए, दूजे बन्ने ढाब से एक बिरद बाबे का आश्रम है। जब सिख उधर फिरते हुए वेखे तो वो नाल दे साथी जिहड़े उहदे सेवादार सी, पता चलिया उन्हां राही कि गुरु गोबिंद सिंह साहब जी इत्थे आए ने। उस बाबे जोगी बैठे होए ने भी पुछिया इत्थे परले बने कौन आया जिन्हें घोड़े बधे होए ने। बेनती कीती उहदे चेलिया ने भी बाबा जी पंथ वाली जुल्म का नाश करन हारे गुरु गोबिंद सिंह साहब जी इत्थे आए बैठे ने। योगी ने पूछा भी उम्र किन्नी क सतगुरां दी, पता लगा 35 वरियां दी हजूर दी उम्र है। योगी हैरान हो गया है। सुनत सार तरकत कह बैना, किस गुर ते हमने क्या लेना है। मैं लंबी उम्र दा योगी, गुरु दी सारी 35 वरियां दी उम्र है। कोई साधना नहीं साधी होनी, को मन दे टिकाव वास्ते कोई ताप नहीं साध्या होना, उम्र बड़ी छोटी है। सिख सुनदे सने आण के सतगुरां नूं बेनती कीती ते सिखां नाल दो चार दे चेले भी आ गए दर्शन करन वास्ते। क्या सतगुरु जी परले बने एक साध बजुर्ग बाबा बैठा है, वह अपनी लंबी उम्र का माण करता, कहिंदा कि सतगुरु की उम्र छोटी है, कोई तप कोई साध्या नहीं होना, कोई बंदगी नहीं कीती होनी। सतगुरु कह लगे हां भाई उन्हें लंबी उम्र का माण है और उन्हें माण है कि मैं इन्नी लंबी उम्र का योगी हाँ। पूछिया महाराज कितना को पुराना है योगी, सतगुरु कह लगे 5,120 वरिया की यदि इस वेले उम्र है। चेले सुनते थे साध दे, वो दौड़ के जाके गया, उन्हें आखिया बाबा जी तुहाडी उम्र किन्नी है, कह लगे इन्नी है। कहिंदे फिर जिस सतगुरु की विरोधता कर रहे हो ना, उन्हें सतगुरों ने भी इन्नी दसी है, जाओ जाके उन्होंने चरण फड़ो। सतगुरु के चरण ही आन पिया, रह रस का पाठ हो रहा सी, खूंडी हाथ च फड़ी हुई आन खड़ा होया सतगुरों के नेड़े। सतगुरु कह लगे महात्मा जी बैठ जाओ। बैठा रहा, रह रस का भोग पिया, हाथ जोड़ के हजूर के पास आया। सतगुरु उम्र इन्नी छोटी,
ਤੇ ਸ਼ਕਤੀ ਐਡੀ ਵੱਡੀ ਕਿੱਥੋਂ ਪ੍ਰਾਪਤ ਹੋਈ। ਸਤਿਗੁਰੂ ਮੁਸਕਰਾਉਂਦੇ ਹੋਏ ਕਹਿਣ ਲੱਗੇ, ਸਾਧੂ ਜੀ ਤੁਸੀਂ ਇਹ ਪੁਰਾਣਾ ਹੀ ਚੋਲਾ ਲਈ ਫਿਰਦੇ ਹੋ ਤੇ ਅਸੀਂ ਨਵਾਂ ਬਦਲ ਲਿਆ, ਫਰਕ ਇੰਨਾ ਇਹ ਤੋਂ ਵੱਧ ਕੇ ਕੋਈ ਨਹੀਂ। ਤੁਸੀਂ ਪੁਰਾਣਾ ਹੀ ਸਰੀਰ ਅਜੇ ਲਈ ਫਿਰਦੇ ਹੋ, ਔਰ ਜਿੰਨਾ ਮਾਣ ਹੰਕਾਰ ਸੀ ਨਾ ਮਾਣ ਵਿੱਚ ਵਿੜੱਪਣ ਪੁਣੇ ਦਾ ਸਭ ਖਤਮ ਹੋ ਗਿਆ। ਇਹ ਤਾਂ ਗੁਰੂ ਸਮਰੱਥ ਹੈ। ਹਜ਼ੂਰ ਕਹਿੰਦੇ ਨੇ ਸਿੱਖਾ ਭਾਵੇਂ ਕਿੰਨੀ ਲੰਮੀ ਉਮਰ ਵੀ ਹੋ ਜਾਵੇ ਪਰ ਫਿਰ ਵੀ ਦਾਤ ਜਿਹੜੀ ਗੁਰਸਿੱਖ ਨੂੰ ਪ੍ਰਾਪਤ ਹੈ ਉਹਨਾਂ ਲੰਮੀ ਉਮਰ ਦੇ ਯੋਗੀਆਂ ਨੂੰ ਇਹ ਦਾਤ ਨਹੀਂ ਮਿਲ ਸਕੀ। ਔਰ ਗੁਰੂ ਕੀ ਸੰਗਤ ਉਹਨਾਂ ਨੂੰ ਪ੍ਰਾਪਤ ਨਹੀਂ ਹੋਈ ਤੇ ਨਹੀਂ ਮਨ ਟਕਾ ਵਿੱਚ ਆਇਆ। ਭਰਮਦੇ ਹੀ ਰਹੇ ਲੰਮੀ ਲੰਮੀ ਉਮਰ ਦੇ ਯੋਗੀ ਵੀ ਭਰਮਦੇ ਰਹੇ। ਇੱਕ ਯੋਗੀ ਸਤਿਗੁਰਾਂ ਕੋਲ ਹੋਰ ਵੀ ਆਇਆ ਸੀ ਗੁਰੂ ਅਰਜਨ ਸਾਹਿਬ ਦੇ ਕੋਲ। ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਮਨ ਨਹੀਂ ਟਿਕਾ ਵਿੱਚ ਆਉਂਦਾ। ਸਤਿਗੁਰੂ ਕਹਿਣਗੇ ਕਿੰਨਾ ਕੁ ਯਤਨ ਕਰਦੇ ਰਹੇ ਹੋ। ਕਹਿਣਗੇ ਮਹਾਰਾਜ ਮੈਨੂੰ ਪਿਛਲੇ ਜਨਮਾਂ ਦਾ ਵੀ ਬੜਾ ਗਿਆਨ ਹੈ, ਬੜੇ ਜਨਮ ਧਾਰੇ ਤੇ ਕਈ ਪ੍ਰਕਾਰ ਦੇ ਜਨਮ ਕਦੇ ਰਾਜੇ ਹੋ ਗਏ, ਹੁਕਮ ਵੀ ਪਰਜਾ ਤੇ ਚਲਾ ਚਲਾ ਕੇ ਵੇਖੇ, ਕਦੇ ਇਸੇ ਤਰ੍ਹਾਂ 84 ਆਸਣ ਪ੍ਰਾਣਾਯਾਮ ਦੇ ਵੀ ਲਾਏ, ਯੋਗੀਆਂ ਵਾਲੇ 84 ਆਸਣ ਵੀ ਲਾਏ, ਕਦੇ ਤਨ ਦੇਹੀ ਨੂੰ ਨਗਨ ਰੱਖ ਕੇ ਜੰਗਲਾਂ 'ਚ ਭਟਕਦੇ ਰਹੇ ਵੀ ਕੱਪੜੇ ਵੀ ਤਨ 'ਤੇ ਨਹੀਂ ਪਾਉਣੇ, ਨੰਗੇ ਹੀ ਜੰਗਲਾਂ 'ਚ ਰਹੇ। ਬਹੁਤ ਸਮਾਂ ਤੀਰਥਾਂ ਦਾ ਵੀ ਭ੍ਰਮਣ ਕੀਤਾ, ਆ ਕੇ ਆਸਣ ਵੀ ਤੀਰਥਾਂ 'ਤੇ ਲਾ ਲਏ ਵੀ ਪੱਕੇ ਤੌਰ 'ਤੇ ਇੱਥੇ ਹੀ ਰਹਿਣਾ ਹੈ। ਯਤਨ ਬੜੇ ਕੀਤੇ ਸਤਿਗੁਰੂ ਜੀ ਪਰ ਮਨ ਟਿਕਾ 'ਚ ਨਹੀਂ ਆ ਸਕਿਆ। ਜੋ ਸਤਿਗੁਰੂ ਨੇ ਉਪਦੇਸ਼ ਦਿੱਤਾ ਹਜੇ ਉਹਨੇ ਬਾਣੀ 'ਚ ਵੀ ਅੰਕਿਤ ਕੀਤਾ ਹੈ। ਸੋਰਠ ਰਾਗ ਦੀ ਅਸ਼ਟਪਦੀ ਹੈ, ਉਹ ਸਮਾਪਤੀ ਵਾਲੀ ਅਸ਼ਟਪਦੀ ਤੋਂ ਬਾਅਦ ਫਿਰ ਸੋਰਠ ਦੀ ਵਾਰ ਆਰੰਭ ਹੋ ਜਾਂਦੀ ਹੈ। ਜ਼ਰੂਰ ਪੜ੍ਹੀ ਹੋਵੇਗੀ, ਵਿਦਵਾਨ ਪੁਰਸ਼ ਹੋ ਸਾਰੇ ਸਿਆਣੇ ਹੋ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਦਕ ਅਹੰ ਬੁੱਧ ਬਾਧੇ। ਸਤਿਗੁਰੂ ਮੈਂ ਪਾਠ ਬੜਾ ਪੜ੍ਹਿਆ, ਵਿਆਕਰਨ ਨੂੰ ਪਾਠ ਕਿਹਾ ਜਾਂਦਾ ਹੈ। ਜਿੱਥੇ ਗੁਰੂ ਕੀ ਬਾਣੀ 'ਚ ਪਾਠ ਦਾ ਜ਼ਿਕਰ ਆਵੇ ਉੱਥੇ ਵਿਆਕਰਨ ਦਾ ਭਾਵ ਹੈ। ਮੈਂ ਵਿਆਕਰਨ ਦਾ ਪਾਠ ਪੜ੍ਹਿਆ, ਚਾਰ ਵੇਰ ਪੜ੍ਹੇ, ਸਿਮਰਤੀਆਂ ਪੜ੍ਹੀਆਂ, 6 ਸ਼ਾਸਤਰ ਪੜ੍ਹੇ, ਫਿਰ ਨਿਵਲੀ ਤੋਤੀ ਪ੍ਰਾਣਾਯਾਮ ਬੜਾ ਕੀਤਾ ਹੈ। ਯੋਗੀ ਪੁਰਸ਼ ਇੱਕ ਨਾਸ ਵੇਈ ਦੀ ਲੀਰ ਕੱਪੜੇ ਦੀ ਪਾਉਂਦੇ ਨੇ, ਦੂਜੀ ਵੇਈ ਦੀ ਕੱਢ ਲੈਂਦੇ ਨੇ, ਇਹਨੂੰ ਕਹਿੰਦੇ ਨਿਵਲੀ ਤੋਤੀ ਦਾ ਕਰਮ ਹੈ। ਨਿਵਲ ਭੁਜੰਗਮ ਸਾਧੇ ਤੇ ਭੁਜੰਗਮਾ ਨਾੜੀ ਨੂੰ ਵੀ ਸਾਧਿਆ, ਪ੍ਰਾਣਾਯਾਮ ਕੀਤਾ ਹੈ। ਪਰ ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਦਕ ਅਹੰ ਬੁੱਧ ਬਾਧੇ। ਪੰਜਾਂ ਵਿਕਾਰਾਂ ਦੀ ਸੰਗਤ ਤੋਂ ਛੁਟਕਾਰਾ ਨਹੀਂ ਹੋਇਆ, ਯਤਨ ਬੜੇ ਕੀਤੇ ਪਰ ਸਫਲ ਨਹੀਂ ਮੈਂ ਹੋ ਸਕਿਆ। ਹਜ਼ੂਰ ਨੇ ਆਖਿਆ ਜੋਗੀ ਜੀ ਪਿਆਰੇ ਇਨ ਬਿਧ ਮਿਲਣ ਨਾ ਜਾਈ, ਇਸ ਵਿਧੀ ਨਾਲ ਇਸ ਜੁਗਤੀ ਨਾਲ ਮੇਰਾ ਵਾਹਿਗੁਰੂ ਕਦੇ ਪ੍ਰਾਪਤ ਨਹੀਂ ਹੁੰਦਾ। ਸਤਿਗੁਰੂ ਦੇ ਬਚਨ ਨੇ ਪਿਆਰੇ ਇਨ ਬਿਧ ਮਿਲਣ ਨਾ ਜਾਈ। ਯੋਗੀ ਬੇਨਤੀ ਕਰਦਾ ਮਹਾਰਾਜ ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸੁਆਮੀ ਕੈ ਦੁਆਰ ਦੀਜੈ ਬੁੱਧ ਬਵੇਕਾ। ਫਿਰ ਸਤਿਗੁਰੂ ਮੈਂ ਹੋਰ ਬੜੇ ਕਰਮ ਕੀਤੇ, ਮੋਰ ਭਇਓ ਕਰ ਪਾਤੀ ਰਹਿਓ, ਨਗਨ ਫਿਰਿਓ ਬਨ ਮਾਹੇ, ਤਟ ਤੀਰਥ ਸਭ ਧਰਤੀ ਪ੍ਰਮਿਓ ਦੁਬਦਾ ਛੁਟਕੈ ਨਾਹੀ। ਨੰਗਾ ਜੰਗਲਾਂ 'ਚ ਫਿਰਦਾ ਰਿਹਾ ਔਰ ਬਹੁਤ ਭਾਰੀ ਯਤਨ ਕੀਤੇ ਪਰ ਰੱਬ ਦੀ ਪ੍ਰਾਪਤੀ ਨਹੀਂ ਹੋ ਸਕੀ। ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰ ਵੱਤ ਧਰਾਏ, ਮਨ ਕੀ ਮੈਲ ਨਾ ਉਤਰੇ ਇਹ ਬਿਧ ਜੇ ਲੱਖ ਯਤਨ ਕਰਾਏ। ਕਣਕ ਕਾਮਨੀ ਹੈਵਰ ਗੈਵਰ ਬਹੁ ਬਿਧ ਦਾਨ ਦਾ ਤਾਰਾ, ਅੰਨ ਬਸਤਰ ਭੂਮ ਬਹੁ ਅਰਪੇ ਨਹਿ ਮਿਲੀਏ ਹਰ ਦੁਆਰਾ। ਪੂਜਾ ਅਰਚਾ ਬੰਦਨ ਡੰਡੌਤ ਖਟ ਕਰਮਾ ਰਤ ਰਹਿਤਾ,
ਹਾਂ ਹਾਂ ਕਰਤ ਬੰਧਨ ਮੈਂ ਪਰਿਆ ਨਹਿ ਮਿਲੀਐ ਇਹ ਜੁਗਤਾ। ਜੋਗ ਸਿੱਧ ਆਸਣ ਚੌਰਾਸੀ ਇਹ ਵੀ ਕਰ ਕਰ ਰਹਿਆ ਵੱਡੀ ਯਾਰ ਜਾਂ ਫਿਰ ਫਿਰ ਜਨਮੈ ਹਰ ਸਿਉ ਸੰਗ ਨਾ ਗਹਿਆ। ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਭਾਰ ਸੇਜ ਸੋਹਣੀ ਚੰਦਨ ਚੋਆ ਨਰਕ ਕੋਹਰ ਕਾ ਦੁਆਰਾ। ਬੜੇ ਯਤਨ ਕੀਤੇ ਸਤਿਗੁਰੂ ਜੀ ਪਰ ਕੋਈ ਪ੍ਰਾਪਤੀ ਨਹੀਂ ਹੋਈ। ਹਜ਼ੂਰ ਨੇ ਆਖਰੀ ਤੁਕਾਂ 'ਚ ਬਚਨ ਫਰਮਾਏ ਜੋਗੀ ਜੇ ਕਲਿਆਣ ਚਾਹੁੰਦਾ ਤਾਂ ਹਰ ਕੀਰਤ ਸਾਧ ਸੰਗਤ ਹੈ। ਸਿਰ ਕਰਮਨ ਕਹਿ ਕਰਮ ਹੈ, ਸਿਰੇ ਦਾ ਕਰਮ ਹੈ, ਸ਼੍ਰੋਮਣੀ ਕਰਮ ਹੈ। ਗੁਰੂ ਨਾਨਕ ਦੇ ਦਰ ਵਿੱਚ ਆ ਕੇ ਕੀਰਤ ਕਰਨੀ, ਜਤ ਕਰਨਾ, ਗੁਰੂ ਦੀ ਸੰਗਤ ਵਿੱਚ ਆ ਕੇ ਜੁੜਨਾ, ਇਦੋਂ ਪਰੇ ਹਜ਼ੂਰ ਕਹਿੰਦੇ ਕੋਈ ਲਾਭ ਨਹੀਂ। ਕਈ ਵਾਰ ਸਤਿਗੁਰੂ ਦੇ ਬਚਨ ਆਪਾਂ ਪੜ੍ਹੇ ਹੋਣਗੇ, ਇਕੱਲਾ ਦੁਕੱਲਾ ਬੈਠਾ ਜਿੰਨਾ ਮਰਜ਼ੀ ਨਿਤਨੇਮ ਕਰੇ, ਅਭਿਆਸ ਕਰੇ, ਮਾੜੀ ਗੱਲ ਨਹੀਂ, ਚੰਗੀ ਗੱਲ ਹੈ। ਚੰਗੀ ਗੱਲ ਬਾਣੀ ਦਾ ਅਭਿਆਸ ਕਰੇ, ਪਰ ਸਤਿਗੁਰੂ ਨੇ ਇੱਕ ਮੋਹਰ ਲਾਈ ਵੀ ਪਿਆਰਿਆ ਅਸੀਂ ਸੰਸਾਰ ਦੇ ਅੰਦਰ ਖੋਜ ਖੋਜ ਕੇ ਇਸ ਨਿਰਣੇ 'ਤੇ ਪਹੁੰਚੇ ਹਾਂ, ਉਹ ਹੀ ਭਵ ਸਾਗਰ ਤੋਂ ਮੁਕਤ ਹੋ ਸਕਦਾ ਜਿਹੜਾ ਗੁਰੂ ਕੀ ਸਾਧ ਸੰਗਤ ਵਿੱਚ ਆਉਂਦਾ ਹੈ। ਖੋਜਤ ਖੋਜਤ ਸੁਣੀ ਇਹ ਸੋਏ, ਸਾਧ ਸੰਗਤ ਬਿਨ ਕਰਿਆ ਨਾ ਕੋਏ। ਗੁਰੂ ਕੀ ਸੰਗਤ ਮਹਾਨ ਹੈ। ਸਤਿਗੁਰੂ ਕਹਿੰਦੇ ਸੰਗਤ ਕੀਤੇ ਬਗੈਰ ਬੰਦਾ ਤਰ ਨਹੀਂ ਸਕਦਾ। ਸੰਗਤ ਕਰਨ ਦੇ ਹਰ ਵੇਲੇ ਰੁਚੀ ਹੋਣੀ ਚਾਹੀਦੀ ਹੈ, ਅਤੇ ਫਿਰ ਸੰਗਤ ਕਿਹਦੀ ਕੀਤੀ ਜਾਵੇ? ਐਸੇ ਵਿਗੜੇ ਮਨੁੱਖ ਦੀ ਸੰਗਤ ਹੋ ਜਾਵੇ ਜਿਹੜਾ ਆਪ ਵਿਗੜਿਆ ਹੋਇਆ ਅਤੇ ਸਾਨੂੰ ਜੀਵਨ ਵੀ ਵਿਗਾੜ ਕੇ ਰੱਖ ਦੇਵੇ। ਐਸੇ ਮਨੁੱਖ ਦੀ ਸੰਗਤ ਜਿਹੜਾ ਸਿੱਖੀ ਨਾਲ ਤੋੜ ਕੇ ਆਖੇ ਮੇਰੇ ਗੋਡਿਆਂ ਨਾਲ ਆ ਕੇ ਲੱਗ, ਮੇਰੇ ਗਿੱਟੇ ਗੋਡੇ ਫੜ, ਮੇਰੀ ਸੇਵਾ ਕਰ, ਮੈਂ ਤੇਰੇ ਕੰਨਾਂ 'ਚ ਫੂਕ ਮਾਰਾਂਗਾ, ਮੈਂ ਮੰਤਰ ਦਿਆਂ, ਕਦੇ ਵਾਸਤੇ ਵੀ ਨਹੀਂ। ਕਬੀਰ ਸੰਗਤ ਕਰੀਏ ਸਾਧ ਕੀ ਅੰਤ ਕਰੇ ਨਿਰਬਾਹੋ। ਗੁਰੂ ਕੀ ਸਾਧ ਸੰਗਤ ਕਰੀਏ, ਕਬੀਰ ਸੰਗਤ ਸਾਧ ਕੀ ਦਿਨ ਦਿਨ ਦੂਣਾ ਹੇਤ, ਸਾਕਤ ਕਾਲੀ ਕਾਂਬਰੀ ਧੋਏ ਹੋਏ ਨਾ ਸੇਤ। ਸਾਕਤ ਪੁਰਸ਼ ਦਾ ਜੀਵਨ ਕਾਲੀ ਕੰਬਲੀ ਵਰਗਾ ਹੈ, ਜਿੰਨਾ ਮਰਜ਼ੀ ਧੋਈ ਜਾਓ ਕਾਲੀ ਕੰਬਲੀ ਸਾਫ਼ ਹੀ ਨਹੀਂ, ਚਿੱਟੀ ਨਹੀਂ ਨਿਕਲ ਸਕਦੀ। ਗੁਰੂ ਕੀ ਸੰਗਤ ਗੁਰੂ ਕੇ ਸਿੱਖ ਨੇ ਕਰਨੀ ਹੈ, ਅਤੇ ਸੰਗਤ ਵਿੱਚ ਆ ਕੇ ਫਿਰ ਸ਼ਰਧਾ ਵਿਸ਼ਵਾਸ ਇਹ ਸਿੱਖ ਦੇ ਮਨ 'ਚ ਹੋਣਾ ਚਾਹੀਦਾ। ਸ਼ਰਧਾ ਵਿਸ਼ਵਾਸ, ਜੇ ਮਨ 'ਚ ਸ਼ਰਧਾ ਨਹੀਂ, ਜੇ ਵਿਸ਼ਵਾਸ ਨਹੀਂ, ਚੌਥੇ ਪਾਤਸ਼ਾਹ ਨੇ ਬਚਨ ਫਰਮਾਏ ਸੇਵਕ ਸਿੱਖ ਪੂਜਣ ਸਭ ਆਵ ਹੈ, ਸਭ ਗਾਵ ਹੈ ਹਰ ਹਰ ਊਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸੱਤ ਸੱਤ ਕਰ ਮਾਨੇ। ਗਾਇਆ ਅਤੇ ਸੁਣਿਆ ਤਾਂ ਉਹਨਾਂ ਲੋਕਾਂ ਦਾ ਸਫਲਾ ਹੈ ਜਿਨ੍ਹਾਂ ਨੇ ਗੁਰੂ ਕੇ ਬਚਨ ਸੱਚੇ ਸੱਚੇ ਕਰਕੇ ਮੰਨ ਲਏ। ਉੱਥੇ ਪਾਤਸ਼ਾਹ ਦੇ ਪਵਿੱਤਰ ਸ੍ਰੀ ਮੁੱਖ ਵਾਕ ਹੈ, ਗੁਰੂ ਕੇ ਪਿਆਰਿਆ ਗੁਰਸਿੱਖ ਮੀਤ ਚੱਲੋ ਗੁਰ ਚਾਲੇ, ਜੋ ਗੁਰ ਕਹਿ ਸੋਈ ਪਲ ਮੰਨ ਹੋ, ਹਰ ਹਰ ਕਥਾ ਨਿਰਾਲੀ। ਜੋ ਸਤਿਗੁਰੂ ਬਚਨ ਕਹਿੰਦੇ ਨੂੰ ਭਲਾ ਕਰਕੇ ਮੰਨ, ਆਪਣੀ ਮਨ ਦੀ ਮਰਜ਼ੀ ਨਾ ਕਰੇ ਵਰਤ ਵੀ ਮੇਰਾ ਮਨ ਇਉਂ ਕਹਿੰਦਾ ਜੀ, ਨਹੀਂ ਗੁਰ ਕੀ ਮਤ ਤੂੰ ਲੇਹੇ ਇਹ ਆਨੇ, ਭਗਤ ਦੇਣਾ ਬਹੁਤ ਡੂਬੇ ਸਿਆਣੇ। ਜਿਹੜੇ ਮਨ ਦੇ ਮਗਰ ਲੱਗਣ ਵਾਲੇ ਸੀ, ਮਨ ਦੇ ਮਗਰ ਵੀ ਮੇਰਾ ਮਨ ਇਉਂ ਕਹਿੰਦਾ ਜੀ, ਮੇਰਾ ਮਨ ਨਹੀਂ ਮੰਨਦਾ ਜੀ, ਮੇਰਾ ਮਨ ਨਹੀਂ ਕਰਿਆ ਚਾਹੁੰਦਾ। ਸਤਿਗੁਰੂ ਕਹਿੰਦੇ ਨੇ ਇਹ ਮਨ ਜਿਹੜਾ ਨਾ ਕਦੇ ਕਿਸੇ ਦੇ ਜਿੱਤਿਆ ਨਹੀਂ ਗਿਆ। ਵਿਦਵਾਨ ਪੁਰਸ਼ਾਂ ਨੇ ਕਿਹਾ ਵੀ ਮਨ ਲੋਭੀ, ਮਨ ਲਾਲਚੀ, ਮਨ ਚੰਚਲ, ਮਨ ਚੋਰ, ਮਨ ਦੇ ਮਗਰ ਨਾਲ ਲੱਗੀ ਹੈ ਪਲਕ ਪਲਕ ਮਨ ਹੋਰ। ਮਨ ਦਾ ਸੁਭਾਅ ਤਾਂ ਐਸਾ ਹੈ, ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸੇਰ। ਚੰਗਾ ਕੰਮ ਕਰਨਾ ਹੋਵੇ ਤਾਂ ਦੇਰ ਕਰਦਾ ਮਨ, ਬੁਰਾ ਕੰਮ ਕਰਨਾ ਹੋਵੇ ਤਾਂ ਚਾਟੀ ਸ਼ੇਰ ਬਣ ਜਾਂਦਾ ਹੈ।
ਹਜ਼ੂਰ ਨੇ ਐਸਾ ਖਿਆਲ ਦਿੱਤਾ ਗੁਰਬਾਣੀ ਦੇ ਅੰਦਰ, ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ। ਬੁਰਾ ਵਿਹਾਰ ਕਰਨਾ ਹੋਵੇ, ਗੰਦੀ ਫਿਲਮ ਚੱਲਦੀ ਸਾਰੀ ਰਾਤ ਅੱਖ ਨਹੀਂ ਚਮਕੇਗਾ, ਗੰਦਾ ਟੀਵੀ ਚੱਲਦਾ ਹੋਵੇ ਸਾਰੀ ਰਾਤ ਸਾਰਾ ਪਰਿਵਾਰ ਜੁੜ ਕੇ ਬੈਠੇਗਾ। ਪਰ ਜੇ ਕਿਤੇ ਆਖੋ ਨਾ ਪਾਪੀਆ ਜਪਜੀ ਸਾਹਿਬ ਦਾ ਪਾਠ ਕਰਕੇ ਸੌਣਾ ਹੈ, 20 ਵਾਰ ਉਹ ਵਾਸੀਆਂ ਕਰੇਗਾ ਤੇ ਲਵੇਗਾ ਤੇ ਗੁਆਂਢ ਬੈਠਿਆਂ ਨੂੰ ਕਿਨ ਕੂਹਣੀ ਮਾਰ ਕਿਸੇ ਨੂੰ ਗੋਡਾ ਮਾਰ, ਫਿਰ ਨੀਂਦ ਸਤਾਉਂਦੀ ਹੈ। ਇਹ ਮਨ ਦੀ ਬੁਰਿਆਈ ਹੈ, ਮਨ ਦੇ ਔਗਣ ਨੇ, ਤੇ ਗੁਰਮੁਖਾਂ ਨੇ ਆਪਣੇ ਮਨ ਦੀ ਬੁਰਿਆਈ ਨੂੰ ਮਾਰਨਾ ਹੈ। ਜਿਨ੍ਹਾਂ ਨੇ ਮਾਰਿਆ ਮੇਰੇ ਸਤਿਗੁਰੂ ਨੇ ਉਹਨਾਂ ਪਤਾ ਕਿਹਾ ਵੀ ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ, ਸ਼ਬਦ ਦੀ ਕਸਵੱਟੀ ਦੁਆਰਾ ਧੁਰਕੀ ਬਾਣੀ ਦੇ ਉਪਦੇਸ਼ ਦੀ ਕਮਾਈ ਕਰਕੇ ਗੁਰੂ ਕੇ ਪਿਆਰੇ ਗੁਰਸਿੱਖਾਂ ਨੇ ਮਨ ਦੀਆਂ ਬੁਰਿਆਈਆਂ ਮਾਰੀਆਂ ਨੇ, ਮਨ ਦੇ ਔਗਣ ਮਾਰੇ ਨੇ, ਵਿਕਾਰ ਮਾਰੇ ਨੇ। ਉਹਨਾਂ ਨੇ ਮਨ ਨੂੰ ਜਿੱਤ ਲੈਣਾ ਕੀਤਾ ਗੁਰੂ ਕੇ ਪਿਆਰਿਆਂ ਨੇ, ਜਿਨ੍ਹਾਂ ਨੇ ਗੁਰੂ ਕੀ ਸਾਧ ਸੰਗਤ ਕੀਤੀ ਹੈ, ਜਿਨ੍ਹਾਂ ਨੇ ਕਮਾਈ ਕੀਤੀ ਹੈ। ਗ੍ਰੰਥਾਂ 'ਚ ਘਟਨਾ ਛੁੱਟੀ ਆਪ ਜੀ ਸੇਵਾ 'ਚ ਬੇਨਤੀ ਕਰਾਂ, ਉਹ ਗੂਜਰੀ ਵਿਚਾਰੀ ਰੋਜ਼ ਗੁਜਰਾਂ ਦੀ ਲੜਕੀ ਸ਼ਹਿਰ 'ਚ ਦੁੱਧ ਵੇਚਣ ਆਇਆ ਕਰਦੀ, ਰਸਤੇ 'ਚ ਨਦੀ ਪੈਂਦੀ ਸੀ, ਉਹ ਪੁਲ ਥਾਣੀ ਆ ਰੋਜ਼ ਆਇਆ ਕਰੇ ਤੇ ਪਤਾ ਲੱਗਾ ਕੋਈ ਵਿਦਵਾਨ ਪੰਡਿਤ ਪੁਰਸ਼ ਇੱਥੇ ਕਥਾ ਕਰਦੇ ਨੇ, ਬੜੇ ਲੋਕ ਜੁੜਦੇ ਨੇ। ਉਹ ਲੜਕੀ ਵੀ ਸੁਣਨ ਚਲੀ ਗਈ ਤੇ ਪੰਡਿਤ ਜੀ ਸੁਣਾ ਰਹੇ ਸੀ ਕਿ ਨਾਮ ਦੀ ਮਹਿਮਾ ਐਸੀ ਹੈ, ਜਿਹੜਾ ਹਿਰਦੇ 'ਚ ਟਿਕਾ ਲੈਂਦਾ, ਧਾਰਨ ਕਰ ਲੈਂਦਾ, ਦ੍ਰਿੜ ਵਿਸ਼ਵਾਸੀ ਹੋ ਜਾਂਦਾ ਹੈ, ਉਹਨੂੰ ਪਾਣੀ ਡੋਬਦਾ ਨਹੀਂ ਤੇ ਅੱਗ ਸਾੜਦੀ ਨਹੀਂ। ਨਿਰਵਿਕਾਰ ਜੀਵਨ ਲੜਕੀ ਦਾ, ਉਹਨੇ ਕਹੀ ਹੋਈ ਗੱਲ ਨੂੰ ਘੁੱਟ ਕੇ ਪੱਲੇ ਬੰਨ ਲਿਆ, ਨਾਮ ਜਪਣ ਲੱਗ ਪਈ, ਸਤਸੰਗਣ ਬਣ ਗਈ। ਜਦੋਂ ਘਰ ਨੂੰ ਜਾਂਦੀ ਹੁਣ ਖਿਆਲ ਕੀਤਾ ਵੀ ਨਾਮ ਦੀ ਮਹਿਮਾ ਸੁਣੀ ਹੈ, ਨਾਮ ਪਾਣੀ ਨੂੰ ਡੋਬਣ ਨਹੀਂ ਦਿੰਦਾ। ਹੁਣ ਮੈਂ ਪੁਲ ਉੱਪਰ ਦੀ ਨਹੀਂ ਜਾਣਾ, ਇਸ ਪਾਣੀ ਦੇ ਵਿੱਚ ਹੀ ਲੰਘਾਂਗੇ। ਮਨ 'ਚ ਦ੍ਰਿੜ ਵਿਸ਼ਵਾਸ ਸੀ, ਉਹ ਪਾਣੀ ਦੇ ਉੱਪਰ ਦੀ ਲੰਘੀ, ਗਿੱਟੇ ਗਿੱਟੇ ਗੋਡੇ ਗੋਡੇ ਪਾਣੀ ਆਇਆ, ਲੜਕੀ ਡੁੱਬੀ ਨਹੀਂ। ਬੜਾ ਮਨ 'ਚ ਖੁਸ਼ੀ ਹੋਈ, ਖਿਆਲ ਆਇਆ ਵੀ ਜਿਸ ਪੰਡਿਤ ਨੇ ਮੈਨੂੰ ਇਸ ਰਾਹ ਪਾਇਆ ਹੈ ਉਸ ਪੰਡਿਤ ਦੀ ਸੇਵਾ ਕਰਨੀ ਚਾਹੀਦੀ ਹੈ, ਲੰਗਰ ਪਾਣੀ ਛਕਾਉਣਾ ਚਾਹੀਦਾ ਹੈ। ਲੜਕੀ ਅਗਲੇ ਦਿਨ ਫਿਰ ਕਥਾ ਸੁਣਨ ਵਾਸਤੇ ਗਈ, ਬੇਨਤੀ ਕੀਤੀ ਪੰਡਿਤ ਜੀ ਫਲਾਣੇ ਦਿਨ ਮੇਰੇ ਘਰ ਆਓ, ਤੁਸੀਂ ਬੜੀ ਸਿੱਖਿਆ ਦਿੱਤੀ, ਬੜੀ ਕਿਰਪਾ ਕੀਤੀ, ਮੈਂ ਤੁਹਾਡੀ ਸੇਵਾ ਕਰਨਾ ਚਾਹੁੰਦੀ, ਲੰਗਰ ਛਕਾਉਣਾ ਚਾਹੁੰਦੀ ਹੈ। ਦਿਨ ਨਿਯਤ ਹੋ ਗਿਆ, ਅੱਜ ਲੜਕੀ ਪੰਡਿਤ ਜੀ ਨੂੰ ਲੈਣ ਵਾਸਤੇ ਆਈ। ਜਦੋਂ ਪੰਡਿਤ ਜੀ ਨਾਲ ਗਏ ਨਦੀ ਦੇ ਘਾਟ 'ਤੇ ਖਲੋਤੇ ਜਾ ਕੇ, ਲੜਕੀ ਨੇ ਆਖਿਆ ਪੰਡਿਤ ਜੀ ਆਓ, ਕਹਿਣ ਕੇ ਪਾਣੀ ਡੂੰਘਾ ਡੋਬ ਦੇਵੇਗਾ, ਮੈਂ ਇਹਦੇ ਵਿੱਚ ਨਹੀਂ ਲੰਘ ਸਕਦਾ, ਨੇੜੇ ਪੁਲ ਆ ਅਤੇ ਪੁਲ ਦੇ ਉੱਪਰ ਵੀ ਲੰਘਾਂਗੇ। ਲੜਕੀ ਨੇ ਆਖਿਆ ਪੰਡਿਤ ਜੀ ਤੁਹਾਡੀ ਜ਼ੁਬਾਨ ਤੋਂ ਪਹਿਲੇ ਦਿਨੇ ਸ਼ਬਦ ਸੁਣਿਆ ਸੀ, ਬੰਦਗੀ ਕਰਨ ਵਾਲਾ ਅਤੇ ਨਾਮ ਜਪਣ ਵਾਲੇ ਨੂੰ ਪਾਣੀ ਡੋਬਦਾ ਨਹੀਂ, ਅੱਗ ਸਾੜਦੀ ਨਹੀਂ। ਅਸੀਂ ਸਤਿਗੁਰਾਂ ਨੂੰ ਪੁੱਛ ਕੇ ਵੇਖ ਲਈਏ, ਹਜ਼ੂਰ ਵੀ ਐਸਾ ਉਪਦੇਸ਼ ਦਿੰਦੇ ਨੇ, ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸੰਭਾਲੇ, ਇਹ ਲੋਕ ਪ੍ਰਲੋਕ ਸੰਗ ਸਹਾਈ ਜਦ ਕਤ ਮੋਹੇ ਰਖਵਾਲੇ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਆਹੇ ਨਾ ਸਾਕੈ ਜਾਲੇ, ਨਿਰ ਧਨ ਕਉ ਧਨ ਅੰਧਲੇ ਕਉ ਟੇਕ, ਮਾਤ ਦੂਤ ਜੈਸੇ ਬਾਲੇ, ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ। ਲੜਕੀ ਨੇ ਜਦੋਂ ਕਿਹਾ ਪੰਡਿਤ ਜੀ ਤੁਹਾਡੀ ਜ਼ੁਬਾਨ 'ਤੇ ਸੁਣੇ ਸ਼ਬਦ ਹੈ, ਮੈਨੂੰ ਵਿਸ਼ਵਾਸ ਉਸ ਦਿਨ ਦਾ ਅਤੇ ਪਾਣੀ ਨੇ ਡੋਬਿਆ ਨਹੀਂ, ਤੁਸੀਂ ਮੈਨੂੰ ਸਿੱਖਿਆ ਦਿੱਤੀ ਅਤੇ ਹੁਣ ਤੁਸੀਂ ਪੁਲ ਵੱਲ ਨੂੰ ਉਤਰੇ ਹੋ, ਆਓ ਮੇਰੇ ਮਗਰ ਹੈ। ਪੰਡਿਤ ਜੀ ਉਹ 'ਚ ਪੈਰ ਰੱਖਿਆ, ਪਾਣੀ ਡੂੰਘਾ ਸੀ, ਛੱਡ ਪਿੱਛੇ ਹਟ ਗਏ। ਲੜਕੀ ਰੋਜ਼ ਦੀ ਤਰ੍ਹਾਂ ਤੁਰ ਕੇ ਗਈ ਹੈ, ਤੁਰਦੀ ਹੋਈ ਲੜਕੀ ਨੇ ਜੋ ਪੰਡਿਤ ਨੂੰ ਆਵਾਜ਼ ਦਿੱਤੀ,
विद्वान पुरुष ने अंकित किया, कह लगे पढ़दा पढ़दा पढ़ गयो पढ़ लै चारे वेद रिदे ज्ञान ना आयो रहो ढेड़ को ढेड़। रिदे विच ज्ञान नहीं धारण किया, केवल लोगों को उपदेश दिता, आप ने कमाई की। हजूर का वचन है अवर उपदेश है आप ना करै आवत जावत जन्म मरै। होरना नू केवल ज्ञान देंदा रहो, गल उदन बननी है प्यारिया जिदन तो गुरु के उपदेश नू हिरदे च वसा लिया, गल उदन बननी है। 1638 बिक्रमी धन गुरु रामदास महाराज ज्योति जोर समा गए। गुरु अर्जन साहब का गुरपुरब 2 तरीक नू आ रहा है। सतगुरु रामदास महाराज ज्योति जोर समाए, गुरु अर्जन देव गुरता गद्दी ते सुभाए मान होए। आगरे दे इलाके च भाई गुरदास साहब जी गुरसिखी दे प्रचार वास्ते गए होए, मुड़ के आए। उन्हां सतगुरां दे दर्शन करने चाहिए ने जिहड़े गुरता गद्दी ते सुभाए मान होए ने। गुरु अर्जन देव जी दे दर्शन चल के करिए। आगरे की संगत नाल लई, रस्ते चौंदिया आउंदिया शाम पै गई, सूरज छिपन किनारे होया। सर्दी के दिन सी, ब्यास दरिया तो पारले बने, गोइंदवाल के परले बने। संगत पहुंची, मलाह सारे बेड़ियां लैके घरों घरी जा चुके सारे। हुण किवें होवे, अरकन्नी आवाज पई एक सिख जपजी साहब का पाठ कर रहा है। सुनिया हाथ हो वै आस गाहो, जेड़े नाम सुनते ने बंदगी करते ने उन्हां डूंगा पानी भी हाथ की रह जाता, डोब नहीं सकता। इस गल नूं लैके भाई गुरदास साहब जी कहणगे सतगुरां ने फैसला कर दिता है, चलो गुरु की संगत जी श्री गोइंदवाल साहब नूं दरिया उपर दी लंघ के जाना है। अगे आप लग तुरे बचन पढ़ते पाठ करते ने प्रेम करते होए, मगर गुरु की संगत सारी ब्यासा दरिया नूं पार करते जा रहे ने। अगे गए तो पल्लियां दी बांस दे बच्चे खेड रहे सन। वो किसी गल तो कहन लगे कि जो सतगुरु नूं पाउंदा है, जो सतगुरु नूं पाउंदा है। भाई गुरदास साहब जी ने बच्चों नमस्कार कीती, छोटे छोटे बच्चे गुरु के भाणे विच ने, कहिंदे ने जो सतगुरु नूं पाउंदा है। पर मन च फुरना फुरिया, जेड़े गुरु अर्जन देव गुरता गद्दी ते सुभाए माण ने, जे उही सरूप ने ते मैं मत्था टेकिया बच्चिया नूं, कल नूं उन्हां सतगुरां दे अमृतसर जा के दर्शन करने ने। मैनूं कहिण ते गल आप रसना तो फरमाउण ते फिर जाना पई उही सरूप हन। रात उत्थे ठहरे गोइंदवाल साहब है, अमृत वेले बौली साहब तीर्थ स्नान स्थान ते संगतां ने इशनान पान कीता है। और गुरुद्वारियां दी यात्रा, गुरधामां दी बने हुए पवित्र स्थान दी यात्रा है। सिखां दा पहला तीर्थ स्थान श्री गोइंदवाल साहब है। उस तीर्थ दी यात्रा करदे हुए संगत अमृतसर साहब नूं चल पई। जदों भाई गुरदास साहब जी संगत समेत आए, सतगुरां नूं नमस्कार कीती, मत्था टेकिया, धन गुरु अर्जन साहब पुछण लगे भाई गुरदास कल शामी बच्चों नूं क्यों मत्था टेकिया, की कारण से? सच्चे पातशाह वो किसी गल तो खेडते खेडते कह रहे थे जो गुरु नूं पाउंदा है, सतगुरु नूं पाउंदा है। गुरु के बच्चे पल्ले बंसदे, वो इन्ने गुरु के भाणे च चलण वाले, ते मेरा चित प्रसन्न होया तो मैं बच्चों नूं मत्था टेकिया। पर मेरे मन की शंका सारी निवृत्त हो गई, दाता जो गुरु रामदास का स्वरूप से अज उही स्वरूप गुरु अर्जन देव तुसी हो। सिख नूं पाणी नहीं डोबदा, अग नहीं सारदी, बेअंत साखियां ऐसियां मसालां, पर ना उहनूं पाणी डोबदा ना उहनूं अग साड़दी है जिहदे हिरदे च गुरु की बाणी वस गई है, जिन्हें गुरु की संगत विचों लाभ प्राप्त किया है। ते करदा कोई भागां वाला नहीं ते नहीं, संगत घट, लड़ाइयां झगड़े अजकल ज्यादा, पता नहीं की गुरु की करोपी है। सतगुरु कहिंदे ने सिखा जीवन में उदन ही भला होगा, रहमत उदन होगी, संगत करन दा लाभ उदन होगा,
ਜਿੱਦਣ ਤੂੰ ਮਨ ਨੀਵਾਂ ਕਰਕੇ ਔਰ ਗੁਰੂ ਦੇ ਦਰਬਾਰ 'ਚ ਹਾਜ਼ਰ ਹੋਵੇਗਾ। ਸਤਿਗੁਰੂ ਰਾਮਦਾਸ ਮਹਾਰਾਜ ਦੇ ਪਵਿੱਤਰ ਬਚਨ, ਇਹ ਸੱਚੇ ਪਾਤਸ਼ਾਹ ਮੈਨੂੰ ਸੰਗਤ ਬਖਸ਼ੋ। ਫਿਰ ਸੰਗਤ ਵਿੱਚ ਜਾ ਕੇ ਕੀ ਕਰੇਗਾ? ਉੱਥੇ ਕਿਸੇ ਦਾ ਚਿੱਤ ਦੁਖਾਵੇਂਗਾ? ਵਡੱਪਣ ਪੁਣੇ ਦਾ ਮਾਣ ਕਰੇਗਾ? ਨਹੀਂ, ਸੱਚੇ ਪਾਤਸ਼ਾਹ ਇਹ ਗੱਲ ਨਹੀਂ। ਹਰ ਹਰ ਮੇਲ ਮੇਲ ਜਨ ਸਾਧੂ, ਹਮ ਸਾਧ ਜਨਾਂ ਕਾ ਕੀੜਾ। ਮੈਨੂੰ ਆਪਣੇ ਸਾਜੇ ਨਵਾਜੇ ਗੁਰਸਿੱਖਾਂ ਦਾ ਮੇਲ ਬਖਸ਼ੋ। ਮੈਂ ਉਹਨਾਂ ਸਾਧੂ ਜਨਾਂ ਦਾ ਕੀੜਾ ਬਣ ਕੇ ਨਿਮਰਤਾ ਧਾਰਨ ਕਰਕੇ ਉਹਨਾਂ ਦੀ ਸੇਵਾ ਕਰਾਂਗਾ। ਬਚਨ ਗੁਰੂ ਰਾਮਦਾਸ ਜੀ ਦੇ ਆਪਾਂ ਕਈ ਵਾਰ ਜੈਸੀ ਰਾਗ ਵਿੱਚ ਪੜ੍ਹੇ ਹੋਣਗੇ। ਹਰ ਹਰ ਮੇਲ ਮੇਲ ਜਨ ਸਾਧੂ, ਹਮ ਸਾਧ ਜਨਾਂ ਕਾ ਕੀੜਾ। ਮੈਂ ਗੁਰੂ ਕੇ ਪਿਆਰਿਆਂ ਦਾ ਸੇਵਕ ਬਣ ਕੇ ਸੇਵਾ ਕਰਾਂਗਾ। ਜਿੱਦਣ ਸਿੱਖਾਂ ਤੋਂ ਗੁਰੂ ਕੀ ਸੰਗਤ ਵਿੱਚ ਐਸਾ ਜੀਵਨ ਬਣਾ ਕੇ ਆ ਗਏ ਹੋ, ਦ੍ਰਿੜ ਵਿਸ਼ਵਾਸ ਧੰਨ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਹੈ। ਕਹਿਣ ਵਾਸਤੇ ਨਹੀਂ, ਗੱਲਾਂ ਬਾਤਾਂ ਨਾਲ ਨਹੀਂ। ਗੱਲਾਂ ਬਾਤਾਂ ਨਾਲ ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਉਸ ਮਾਲਕ ਦੇ ਦੇਸ਼ ਵਿੱਚ ਕਦੇ ਪਹੁੰਚਿਆ ਨਹੀਂ ਜਾ ਸਕਦਾ। ਗੱਲਾਂ ਬਾਤਾਂ ਨਾਲ ਗੱਲ ਨਹੀਂ ਬਣੇਗੀ। ਊਸ਼ਤ ਪਥਕ ਤੇ ਹਿਮਾਰਗ ਨਾ ਧਰੈ ਪਾਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਐ। ਬਾਤਾਂ ਗੱਲਾਂ ਨਾਲ ਕਦੇ ਪਰਮੇਸ਼ਰ ਦੇ ਦੇਸ਼ ਦਾ ਪਾਂਧੀ ਉਸ ਰਸਤੇ ਤੇ ਚੱਲਿਆ ਨਹੀਂ ਜਾ ਸਕਦਾ। ਜਿਹੜੇ ਚੱਲੇ ਨੇ ਉਹਨਾਂ ਨੇ ਇੱਕ ਮਨ ਦੀ ਪ੍ਰੀਤ ਨਿਰੰਕਾਰ ਨਾਲ ਜੋੜੀ, ਦੁਨੀਆਂ ਦੀਆਂ ਪ੍ਰੀਤਾਂ ਦੀ ਪ੍ਰਵਾਹ ਹੀ ਨਹੀਂ ਕੀਤੀ ਉਹਨਾਂ ਗੁਰੂ ਕੇ ਪਿਆਰਿਆਂ ਨੇ। ਸੰਸਾਰ ਦੀ ਪ੍ਰਵਾਹ ਨਹੀਂ ਕੀਤੀ। ਦੁਨੀਆਂ ਨੇ ਮਾੜਾ ਵੀ ਆਖਿਆ, ਲੋਕ ਉਹਨਾਂ ਦੇ ਗਲ ਵੀ ਪਏ। ਧਰਮ ਦੀ ਮਾਣ ਮਰਿਆਦਾ ਤੇ ਚੱਲਣ ਵਾਲੇ ਨੂੰ ਪੈਰ ਭੈਰ ਤੇ ਕੰਡਿਆਂ ਦਾ ਸਾਹਮਣਾ ਵੀ ਕਰਨਾ ਪਿਆ। ਲੇਕਿਨ ਸਿੱਖ ਦੇ ਹਿਰਦੇ 'ਚ ਆਵਾਜ਼ ਨਿਕਲੀ ਦਾਤਾ, ਹਜ਼ੂਰ ਗੁਰੂ ਅਰਜਨ ਸਾਹਿਬ ਕਹਿੰਦੇ, ਸਿੱਖਾ ਤੇਰੇ ਮਨ ਦੀ ਅਵਸਥਾ ਐਸੀ ਹੋ ਜਾਵੇ। ਅਬ ਹਮ ਚੱਲੀ ਠਾਕੁਰ ਪੈ ਹਾਰ, ਜਬ ਹਮ ਸਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਪਾਵੈ ਮਾਰ। ਲੋਕਨ ਕੀ ਚਤਰਾਈ ਉਪਮਾ, ਤੇ ਬੈਸੰਤਰ ਜਾਰ। ਕੋਈ ਭਲਾ ਕਹੋ ਭਾਵੇ ਬੁਰਾ ਕਹੋ, ਹਮ ਤਨ ਦੀਓ ਹੈ ਕਹਾਰ। ਕੋਈ ਚੰਗਿਆ ਆਖੀ ਜਾਵੇ ਤਾਂ ਕੋਈ ਪ੍ਰਵਾਹ ਨਹੀਂ, ਕੋਈ ਨਿੰਦਿਆ ਕਰੀ ਜਾਵੇ ਮਾੜਾ ਆਖੀ ਜਾਵੇ, ਰੱਬ ਦਾ ਪਿਆਰਾ ਕਿਸੇ ਦੀ ਪ੍ਰਵਾਹ ਨਹੀਂ ਕਰਦਾ। ਔਰ ਸੰਸਾਰ ਨਾਲ ਤੋੜ ਕੇ ਮਨ ਦੀ ਬਿਰਤੀ ਇੱਕ ਵਾਹਿਗੁਰੂ ਦੇ ਨਾਲ ਜੋੜੀ ਹੋਈ ਹੈ। ਬਚਨ ਕਈ ਵਾਰ ਸੁਣਦੇ ਹੋ, ਤੁਸੀਂ ਪੜ੍ਹਦੇ ਹੋ। ਭਗਤ ਨਾਮਦੇਵ ਦੀ ਜਦੋਂ ਛੱਪੜੀ ਬੱਧੀ, ਗੁਆਂਢ ਨੇ ਸ਼ਾਮ ਨੂੰ ਪੁੱਛ ਲਿਆ, ਨਾਮਦੇਵ ਜਿਸ ਮਿਸਤਰੀ ਨੇ ਤੇਰੀ ਛੱਪੜੀ ਬੱਧੀ ਹੈ ਉਹ ਮਿਸਤਰੀ ਮੈਨੂੰ ਵੀ ਦੱਸ ਦੇ, ਮੈਂ ਦੂਣੀ ਮਿਹਨਤ ਦੇ ਦੇਵਾਂਗੀ, ਇੱਕ ਛੱਪੜੀ ਮੈਨੂੰ ਵੀ ਬਣਵਾ ਦੇ। ਜਵਾਬ ਜੋ ਦਿੱਤਾ ਭਗਤ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਆੜ ਪੜੋਸਨ ਪੂਛ ਲੇ ਨਾਮਾ, ਕਾ ਪਹਿ ਸ਼ਾਨ ਸ਼ਵਾਈ ਹੋ, ਤੋ ਪਹਿ ਦੁਗਣੀ ਮਜ਼ੂਰੀ ਦੇ ਹੋ, ਮੋਹ ਕੋ ਬੇਟੀ ਦੇਹੋ ਬਤਾਈ ਹੋ। ਹਜ਼ੂਰ ਸਾਹਿਬ ਜਾਓ ਨਾ, ਮਿਸਤਰੀ ਕਾਰੀਗਰ ਨੂੰ ਉੱਥੇ ਬੇਟੀ ਕਹਿੰਦੇ ਨੇ। ਆਖਿਆ, ਬੀਬੀ ਬੇਟੀ ਪ੍ਰੀਤ ਮਜ਼ੂਰੀ ਮੰਗੈ, ਜੋ ਕੋ ਸ਼ਾਨ ਸ਼ਵਾਵੈ ਹੋ, ਲੋਕ ਕੁਟੰਬ ਸਭ ਤੇ ਤੋਰੈ, ਸੋ ਆਪਣ ਬੇਟੀ ਆਵੈ ਹੋ। ਜਿੱਦਣ ਤੋਂ ਲੋਕ ਲੱਜਿਆ ਦੀ ਪ੍ਰਵਾਹ ਛੱਡ ਦਿੱਤੀ ਨਾ, ਇੱਕ ਮਾਲਕ ਨਾਲ ਪ੍ਰੀਤ ਦੀ ਸਾਂਝ ਪਾ ਲਈ, ਉਸ ਦਿਨ ਇਸ ਕਾਰੀਗਰ ਮਾਲਕ ਨੂੰ ਸੱਦਣ ਜਾਣ ਦੀ ਲੋੜ ਨਹੀਂ ਪਵੇਗੀ। ਇਹ ਤਾਂ ਸਦ ਹਜ਼ੂਰ ਹਾਜ਼ਰ ਹੈ ਨਾਜ਼ਰ, ਕਤਹਿ ਨਾ ਭਇਓ ਦੂਰ ਆਈ। ਜਹਿ ਜਹਿ ਪੇਖੋਂ ਤਹਿ ਹਜ਼ੂਰ, ਦੂਰ ਕਤਹੁ ਨਾ ਜਾਈ। ਮੇਰਾ ਗੁਰੂ ਨਿਰੰਕਾਰ ਦੂਰ ਨਹੀਂ, ਦੂਰ ਤਾਂ ਸਿੱਖਾ ਤੇਰਾ ਮਨ ਹੈ। ਤੂੰ ਦੂਰ ਬੈਠਾ, ਰੋਜ਼ ਦਾ ਰੋਜ਼ ਟੁੱਟਦਾ ਜਾਂਦਾ। ਗੁਰੂ ਤਾਂ ਸਦਾ ਹੀ ਸਮਰੱਥ ਹੈ, ਗੁਰੂ ਤਾਂ ਸਦਾ ਹੀ ਕਿਰਪਾ ਦਾ ਕਰਨ ਹਾਰਾ ਹੈ। ਆਖਿਆ, ਬੀਬੀ ਬੇਡੀ ਪ੍ਰੀਤ ਮਜ਼ਦੂਰੀ ਮੰਗੈ, ਇਹ ਪ੍ਰੀਤ ਦੀ ਮਜ਼ਦੂਰੀ ਮੰਗਦਾ, ਪ੍ਰੀਤ ਦੀ ਮਜ਼ਦੂਰੀ। ਫਿਰ ਲੋਕ ਕੁਟੰਬ ਸਭ ਤੇ ਤੋਰੈ, ਜਦ ਲੋਕ ਲੱਜਿਆ ਦੀ ਤੇ ਕਾਰੋਬਾਰ ਦੀ ਪ੍ਰਵਾਹ ਛੱਡ ਦਿੱਤੀ, ਉਸ ਦਿਨ ਮਾਲਕ ਆਪੇ ਹੀ ਪਰਮੇਸ਼ਰ ਆ ਕੇ ਕਿਰਪਾ ਕਰ ਦੇਵੇਗਾ। ਜਿਨ੍ਹਾਂ ਦਾ ਮਨ ਜੁੜ ਗਿਆ ਭਗਤਾਂ ਦਾ, ਉਹਦੀ ਮਾਂ ਨੇ ਆ ਕੇ ਕੋਲ ਆਖਿਆ ਸੀ, ਜਦੋਂ ਹਾਥੀ ਅੱਗੇ ਬਾਦਸ਼ਾਹ ਨੇ
ਆਖਿਆ ਨਾ ਹਾਥੀ ਅੱਗੇ ਬੰਨ ਕੇ ਸਿੜ ਦਿਓ। ਮਾਂ ਦੌੜੀ ਆਈ, ਜੀ ਆਈ ਪੁੱਤਰ, ਖੁਦਾ ਖੁਦਾ ਕਿਉਂ ਨਹੀਂ ਕਹਿ ਲੈਂਦਾ, ਰਾਮ ਰਾਮ ਵੀ ਰੱਬ ਦਾ ਨਾਂ ਤੇ ਖੁਦਾ ਵੀ ਰੱਬ ਦਾ ਨਾਮ ਹੈ, ਤੂੰ ਰਾਮ ਰਾਮ ਕਰਦਾ ਹੈ, ਬਾਦਸ਼ਾਹ ਖੁਦਾ ਖੁਦਾ ਕਹਾਉਣਾ ਚਾਹੁੰਦਾ ਹੈ, ਜੇ ਰਾਮ ਦੀ ਬਜਾਏ ਖੁਦਾ ਖੁਦਾ ਕਹਿ ਦੇਵੇ ਤੇਰੀ ਜਾਨ ਬਖਸ਼ੀ ਜਾਵੇਗੀ, ਤੂੰ ਇਸ ਗੱਲ ਚੋਂ ਕੀ ਲੈਣਾ ਹੈ, ਐ ਤਾਂ ਰੱਬ ਦੇ ਹੀ ਨਾਂ ਨੇ ਨਾ ਸਾਰੇ। ਜਵਾਬ ਦਿੱਤਾ ਭਗਤ ਨਾਮਦੇਵ ਜੀ ਨੇ, ਕੁੱਤਿਆਂ 'ਚ ਰੱਬ ਦੀ ਜੋਤ ਵੇਖਣ ਵਾਲਾ, ਹਰ ਕਾਨੇ 'ਚ ਕੱਖਾਂ 'ਚ ਰੱਬ ਦੀ ਜੋਤ ਨੂੰ ਵੇਖਣ ਵਾਲਾ, ਆਪਣੀ ਮਾਂ ਨੂੰ ਕਹਿੰਦਾ ਕਿੱਦਾਂ ਨਿਰਮਲ ਹਿਰਦੇ ਵਾਲਾ, ਨਿਮਰਤਾਵਾਨ ਭਗਤ ਹੈ, ਪਰ ਆਪਣੀ ਮਾਂ ਦੇ ਪ੍ਰਤੀ ਵੀ ਸ਼ਬਦ ਕਹਿ ਦਿੱਤਾ, ਮਾਂ ਇਹ ਤਾਂ ਮੇਰੇ ਧਰਮ ਦੀ ਦੁਨੀਆ ਹੈ, ਜੇ ਮੈਨੂੰ ਧਰਮ ਤੋਂ ਡਲਾਉਣਾ ਚਾਹੁੰਦੀ ਹੈ, ਅੱਜ ਤੋਂ ਨਾ ਤੂੰ ਮੇਰੀ ਮਾਂ, ਨਾ ਮੈਂ ਤੇਰਾ ਪੁੱਤਰ, ਤੇਰਾ ਮੇਰਾ ਕੋਈ ਰਿਸ਼ਤਾ ਸੰਬੰਧ ਨਹੀਂ। ਬਚਨ ਤੁਸੀਂ ਕਈ ਵਾਰ ਗੁਰੂ ਗ੍ਰੰਥ ਸਾਹਿਬ 'ਚ ਪੜ੍ਹੇ ਹੋਣਗੇ, ਰੁਦਨ ਕਰਾਏ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜਾ ਹੈ ਖੁਦਾਏ। ਆਖਿਆ ਮਾਂ ਤੂੰ ਮੇਰਾ ਧਰਮ ਤੋਂ ਡਲਾਉਣੀ ਹੈ, ਨਾ ਹਾਂ ਤੇਰਾ ਪੁੰਗੜਾ, ਨਾ ਤੂੰ ਮੇਰੀ ਮਾਏ, ਪਿੰਡ ਪੜਾ ਤਾਂ ਹਰ ਗੁਣ ਗਾਏ, ਨਾ ਤੂੰ ਮੇਰੀ ਅੱਜ ਤੋਂ ਮਾਂ ਤੇ ਨਾ ਮੈਂ ਤੇਰਾ ਅੱਜ ਤੋਂ ਪੁੱਤਰ, ਤੇਰਾ ਮੇਰਾ ਰਿਸ਼ਤਾ ਸੰਬੰਧ ਕੋਈ ਨਹੀਂ। ਦ੍ਰਿੜ ਵਿਸ਼ਵਾਸ ਮਨ ਵਿੱਚ, ਤੇ ਜਿਹੜਾ ਹਾਥੀ ਸ਼ਰਾਬ ਦੇ ਨਸ਼ੇ ਤੋਤ ਹੋਇਆ ਲਤਾੜਨ ਵਾਸਤੇ ਆਇਆ, ਉਹੀ ਹਾਥੀ ਮੱਥਾ ਟੇਕ ਕੇ ਵਾਪਸ ਮੁੜ ਗਿਆ। ਕਰੈ ਗਜਿੰਦ ਫੁੰਡ ਕੀ ਚੋਟ, ਨਾਮਾ ਉਭਰੈ ਹਰ ਕੀ ਓਟ। ਹਾਥੀ ਕੁਝ ਵਿਗਾੜ ਨਹੀਂ ਸਕਿਆ, ਜਿਸ ਦਿਨ ਤੇਰੇ ਮਨ 'ਚ ਸ਼ਰਧਾ ਵਿਸ਼ਵਾਸ ਆ ਗਿਆ ਉਸ ਦਿਨ ਮੇਰਾ ਸਤਿਗੁਰੂ ਤੇਰੇ 'ਤੇ ਕਿਰਪਾ ਕਰੇਗਾ। ਇਹ ਗੁਰੂ ਕੀ ਸਾਧ ਸੰਗਤ ਹੈ, ਜਿੱਥੇ ਸ਼ੇਰ ਕਾਲ ਵੀ ਤੇਰੇ ਮਨ ਦਾ ਟਿਕਾ ਬਣ ਗਿਆ ਤੇ ਕਰੋੜਾਂ ਬੈਕੁੰਠ ਵੀ ਇਹਦੇ ਬਰਾਬਰ ਪਹੁੰਚ ਨਹੀਂ ਸਕਦੇ। ਗੁਰੂ ਕੀ ਸੰਗਤ ਹੈ, ਇੰਨੀ ਸੰਗਤ ਦੀ ਮਹਾਨਤਾ, ਇੰਨਾ ਸੰਗਤ ਦਾ ਗੁਣ ਹੈ। ਇਹ ਸਤਿਗੁਰੂ ਕਹਿੰਦੇ ਨੇ ਪਿਆਰਿਆ ਫਿਰ ਗੁਰੂ ਕੀ ਸਾਧ ਸੰਗਤ ਕਰਿਆ ਕਰ, ਇਸੇ ਗੁਰੂ ਦਾ ਉਪਦੇਸ਼ ਸੁਣਿਆ ਕਰ। ਜਦੋਂ ਉਪਦੇਸ਼ ਸੁਣ ਕੇ ਘਰ ਨੂੰ ਜਾਂਦਾ ਹੈ ਉਦੋਂ ਲੀੜੇ ਝਾੜ ਕੇ ਘਰ ਨੂੰ ਨਾ ਚਲਾ ਜਾ ਕਰ। ਇੱਕ ਨੂੰ ਸੁਣਿਆ ਤੇ ਦੂਜੇ ਕਨੋਂ ਕੱਢ ਦਿੱਤਾ, ਕੁਝ ਗ੍ਰਹਿਣ ਨਾ ਕੀਤਾ, ਕੋਈ ਲਾਭ ਨਹੀਂ ਹੋਵੇਗਾ। ਮੁਆਫ ਕਰਨਾ ਸੀ, ਸਾਰੀ ਸਾਰੀ ਜ਼ਿੰਦਗੀ ਵੀ ਗੁਰਦੁਆਰਿਆਂ 'ਚ ਗੁਜ਼ਾਰ ਦਿੰਦੇ ਹੈ, ਸੰਗਤ ਵਿੱਚ ਵੀ ਰਹਿੰਦੇ ਹੈ, ਪਰ ਲਾਭ ਕੋਈ ਨਹੀਂ ਮਿਲਿਆ। ਕਿਉਂ? ਮਨ ਦਾ ਪ੍ਰਣਾਲਾ ਜੀਵਨ ਜ਼ਿੰਦਗੀ ਜਿਹੜੀ ਹੈ ਉਹ 'ਚ ਕੋਈ ਪਰਿਵਰਤਨ ਨਹੀਂ ਲਿਆਉਂਦਾ, ਔਰ ਕਦੇ ਗੁਰੂ ਦੇ ਸ਼ਬਦ ਦੀ ਕਮਾਈ ਕਰਨ ਦਾ ਕਦੇ ਯਤਨ ਨਹੀਂ ਕੀਤਾ ਹੈ। ਸੰਗਤ ਰੋਜ਼ ਕਰਦੇ ਹੈ, ਨਾ ਕਦੇ ਆਪਣੇ ਆਪ ਨੂੰ ਸੁਧਾਰਿਆ, ਨਾ ਆਪਣੇ ਪਿਆਰ ਪਰਿਵਾਰ ਨੂੰ ਸੁਧਾਰਿਆ। ਆਂਢ ਗੁਆਂਢ ਦਾ ਭਲਾ ਤਾਂ ਕਰਨਾ ਹੀ ਕੀ ਸੀ, ਆਂਢ ਗੁਆਂਢ ਤਾਂ ਸੁਧਾਰਨਾ ਹੀ ਕੀ ਸੀ। ਅਤੇ ਫਿਰ ਹੋਇਆ ਕਿ ਜਿਹੋ ਜਿਹੇ ਸੰਸਾਰ 'ਤੇ ਆਏ ਜਿਵੇਂ ਕੋਈ ਜੂਏਬਾਜ਼ ਜੂਏ 'ਚੋਂ ਬਾਜ਼ੀ ਹਾਰ ਕੇ ਜਾਂਦਾ ਹੈ, ਐਸੀ ਹਾਲਤ ਬਣ ਗਈ। ਚੱਲੇ ਜੁਆਰੀ ਦੋਵੇਂ ਹੱਥ ਚਾੜ, ਦੋਵੇਂ ਹੱਥ ਚਾੜ ਕੇ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਪਰਲੋਕ ਨੂੰ ਚਲੇ ਗਏ। ਕੋਈ ਗ੍ਰਹਿਣ ਹੀ ਨਾ ਕਰ ਸਕੇ, ਕੋਈ ਵਸਤੂ ਹਿਰਦੇ ਧਾਰਨ ਨਾ ਕੀਤੇ। ਔਰ ਸਤਿਗੁਰੂ ਕਹਿੰਦੇ ਨੇ ਜੰਮਣ ਮਰਨ ਵਾਲੇ ਗੋਚਰੇ ਜੀਵ ਇਹ ਸੰਸਾਰ 'ਤੇ ਆ ਕੇ ਮਨੁੱਖਾ ਜਨਮ ਦੀ ਬਾਜ਼ੀ ਇਹਨੇ ਹਾਰ ਦਿੱਤੇ। ਗੁਰੂ ਅਰਜਨ ਦੇਵ ਜੀ ਦਾ ਬਚਨ ਹੈ, ਪਿੰਡਾਂ 'ਚ ਛਿੰਝਾਂ ਪੈਂਦੀਆਂ ਹੁੰਦੀਆਂ ਸੀ, ਹੁਣ ਵੀ ਬੜੇ ਘੋਲ ਕਬੱਡੀਆਂ ਹੁਣ ਵੀ ਬੜੀਆਂ ਹੁੰਦੀਆਂ ਨੇ, ਤੁਹਾਡੇ ਕਨੇਡਾ 'ਚ ਵੀ ਬੜੀਆਂ ਹੁੰਦੀਆਂ ਨੇ। ਛਿੰਝ ਪੈਂਦੀ ਸੀ, ਔਰ ਉਹ ਸਵੇਰੇ ਉੱਥੇ ਮੱਲ ਪਹਿਲਵਾਨ ਅਖਾੜੇ ਵਿੱਚ ਪਹੁੰਚ ਜਾਂਦੇ ਨੇ। ਜਿਹੜੇ ਛਿੰਝ 'ਚ ਜਿੱਤੇ ਹੋਏ ਮੱਲ ਹੁੰਦੇ ਨੇ, ਲੋਕ ਉਹਨਾਂ ਨੂੰ ਭੱਜ ਭੱਜ ਕੇ ਅੱਗੇ ਹੋ ਕੇ ਮਿਲਦੇ, ਕੋਈ ਘੋ ਦਾ ਪੀਪਾ ਦਿੰਦਾ, ਕੋਈ ਮਾਝੀ ਦੇ ਦਿੰਦਾ, ਕੋਈ ਪੈਸੇ ਦਿੰਦਾ, ਇਨਾਮ ਦਿੰਦੇ ਨੇ ਉਹਨਾਂ ਜਿੱਤੇ ਹੋਏ ਮੱਲਾਂ ਨੂੰ। ਪਰ ਜਿਹੜੇ ਹਾਰੇ ਹੁੰਦੇ ਮੱਲ ਪਹਿਲਵਾਨ ਹਾਰ ਜਾਂਦੇ ਨੇ, ਉਹ ਫਿਰ ਰਸਤਾ ਛੱਡ ਕੇ ਲੋਕਾਂ ਦੀਆਂ ਕਣਕਾਂ ਮਿੱਧ ਦੇ ਤੁਰੇ ਆਉਂਦੇ ਨੇ, ਵੱਟਾਂ ਦੇ ਉੱਪਰ ਦੀ ਆਉਂਦੇ ਨੇ, ਜਿਹਦੇ ਮੱਥੇ ਲੱਗਦੇ ਉਹ ਹੀ ਅੱਗੋਂ ਸ਼ਰਮਸਾਰ ਕਰ ਦਿੰਦਾ ਹੈ। ਜਿੱਤੇ ਹੋਏ ਪਹਿਲਵਾਨ ਭਾਵਾਂ ਚੌੜੀਆਂ ਕਰਕੇ ਰਸਤੇ 'ਤੇ ਚੱਲਦੇ ਨੇ, ਹਾਰੇ ਹੋਇਆਂ ਨੂੰ ਵੱਟਾਂ ਉੱਪਰ ਦੀ ਆਉਣਾ ਪੈਂਦਾ ਸ਼ਰਮ ਦੇ ਮਾਰਿਆਂ ਹੋਇਆਂ ਨੂੰ। ਗੁਰਦੇਵ ਦਾ ਪਵਿੱਤਰ ਬਚਨ ਹੈ,
ਹਾਂ ਗੁਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦੁਮਾਲੜਾ ਸਭ ਹੋਈ ਛਿੰਝ ਇਕੱਠੀਆ ਦਈਓ ਬੈਠਾ ਵੇਖੇ ਆਪ ਜੀਓ ਵਾਤ ਵੱਜਣ ਟਮਕ ਘੇਰੀਆਂ ਮਲ ਲੱਥੇ ਲੈਂਦੇ ਫੇਰੀਆਂ ਨੇਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ ਸਭ ਇਕੱਠੇ ਹੋਏ ਆਇਆ ਇਕੱਠੇ ਹੋ ਕੇ ਆਏ ਮਲ ਪਹਿਲਵਾਨ ਖਾੜਾ ਬਣ ਗਿਆ ਕੁਸ਼ਤੀਆਂ ਕੋਲ ਸ਼ੁਰੂ ਹੋ ਗਏ ਸਭ ਇਕੱਠੇ ਹੋਏ ਆਇਆ ਪਰ ਹਾਰੇ ਹੋਏ ਮਨੁੱਖ ਜਿਹੜੇ ਨੇ ਹਜ਼ੂਰ ਕਹਿੰਦੇ ਘਰ ਜਾਸਨ ਵਾਟ ਵਟਾਇਆ ਚੁਰ ਘਰ ਨੂੰ ਜਾਂਦੇ ਨੇ ਵਾਟ ਰਸਤਾ ਵਟਾ ਵਟਾ ਕੇ ਬਦਲ ਬਦਲ ਕੇ ਪਗਡੰਡੀਆਂ ਉੱਪਰ ਦੀ ਘਰਾਂ ਨੂੰ ਜਾਂਦੇ ਨੇ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ ਗੁਰਸਿੱਖ ਗੁਰੂ ਪਿਆਰੇ ਤਾਂ ਲਾਭ ਪ੍ਰਾਪਤ ਕਰ ਜਾਂਦੇ ਨੇ ਮਨਮੁਖ ਮਨੁੱਖਾ ਜਨਮ ਦੀ ਬਾਜੀ ਨੂੰ ਹਾਰ ਕੇ ਅਤੇ ਫਿਰ ਜੂਨਾਂ ਦੀਆਂ ਵੱਟਾਂ 'ਤੇ ਭੜਕਦੇ ਰਹਿੰਦੇ ਕਦੇ ਕਿਸੇ ਜੂਨ 'ਚ ਪੈ ਗਏ ਕਦੇ ਕਿਸੇ ਜੂਨ 'ਚ ਪੈ ਗਏ ਸਤਿਗੁਰੂ ਕਹਿੰਦੇ ਜ਼ਿੰਦਗੀ ਦਾ ਅਖਾੜਾ ਬਣਿਆ ਹੋਇਆ ਹੈ ਗੁਰੂ ਕੇ ਸਿੱਖਾ ਮਨੁੱਖਾ ਜਨਮ ਤੈਨੂੰ ਇਹ ਬਾਜੀ ਮਿਲੀ ਹੋਈ ਹੈ ਇਹਨੂੰ ਜਿੱਤਣ ਦਾ ਯਤਨ ਕਰਨਾ ਕਿ ਹਾਰਨ ਦਾ ਕਰ ਜੋ ਤੈਨੂੰ ਆਪਣੇ ਮਾਲਕ ਦਾ ਪਵਿੱਤਰ ਉਪਦੇਸ਼ ਮਿਲਿਆ ਹੋਇਆ ਉਹਨੂੰ ਗ੍ਰਹਿਣ ਕਰਕੇ ਉਹਨੂੰ ਹਿਰਦੇ 'ਚ ਵਸਾਵੇਂਗਾ ਤੇਰੀ ਜ਼ਿੰਦਗੀ ਦਾ ਸਮਾਂ ਸਫਲਾ ਹੋ ਜਾਵੇਗਾ ਜੇ ਖਾਲੀ ਰਹਿ ਗਏ ਤਾਂ ਭਾਵੇਂ ਸੰਗਤ ਦੇ ਕੋਲ ਵੀ ਸਤਿਗੁਰੂ ਕਹਿੰਦੇ ਨੇ ਉੱਥੇ ਹੀ ਕਵਲ ਫੁੱਲ ਉੱਥੇ ਹੀ ਜਾਲੇ ਵਿੱਚ ਡੱਡੂ ਪਰ ਭੌਂਰਾ ਗੂੰਜਾ ਪਾਉਂਦਾ ਹੈ ਉਸ ਫੁੱਲ ਦੇ ਉੱਪਰ ਸੁਗੰਧ ਹੀ ਲੈਂਦਾ ਹੈ ਅਤੇ ਜਿਹੜਾ ਡੱਡੂ ਹੈ ਉਹ ਜਾਲਾ ਗੰਦਗੀ ਉਹਦੇ ਪਾਣੀ ਵਿੱਚੋਂ ਖਾਂਦਾ ਹੈ ਹਜ਼ੂਰ ਕਹਿੰਦੇ ਦਾਦਰ ਤੂੰ ਕਵਹਿ ਨਾ ਜਾਨ ਸਰੇ ਭਗਸ ਸੇ ਬਾਲ ਬਸੁਸ ਨਿਰਮਲ ਜਲ ਅੰਮ੍ਰਿਤ ਨਲਖ ਸਰੇ ਤੂੰ ਖੁਸ਼ਬੂ ਨਹੀਂ ਲੈ ਸਕਦਾ ਭਗਤੀ ਦੀ ਔਰ ਵਿਸ਼ਿਆਂ ਮਕਾਰਾਂ ਦੀ ਗੰਦਗੀ ਖਾ ਕੇ ਪੇਟ ਭਰ ਕੇ ਗੜੈ ਗੜੈ ਕਰਕੇ ਤੁਰ ਜਾਣਾ ਹੈ ਕੋਈ ਲਾਭ ਨਹੀਂ ਪ੍ਰਾਪਤ ਕਰ ਸਕੇਗਾ ਇੱਕ ਬਚਨ ਹੋਰ ਹਜ਼ੂਰ ਦਾ ਤੁਹਾਡੇ ਨਾਲ ਸਾਂਝਾ ਕਰਾਂ ਜਿਹੜਾ ਭੌਰਾ ਹੁੰਦਾ ਉਹ ਫੁੱਲ ਦੇ ਉੱਪਰ ਆ ਕੇ ਬੈਠਦਾ ਹੈ ਪਰ ਬੜੀਆਂ ਪਹਾੜੀਆਂ 'ਤੇ ਉੱਚੇ ਉੱਚੇ ਥਾਵਾਂ ਟਿੱਬਿਆਂ 'ਤੇ ਵੀ ਗਿਆ ਕਿਤੋਂ ਖੁਸ਼ਬੂ ਨਹੀਂ ਮਿਲੀ ਕਵਲ ਫੁੱਲ ਦੀ ਪ੍ਰਾਪਤੀ ਨਹੀਂ ਹੋਈ ਜਦ ਉਹ ਨੀਵੇਂ ਥਾਂ 'ਤੇ ਆ ਨਾ ਨੀਵੇਂ ਥਾਂ 'ਤੇ ਸੀ ਚਿੱਕੜ ਚਿੱਕੜ ਦੇ ਵਿੱਚ ਕਵਲ ਫੁੱਲ ਪੈਦਾ ਹੋਇਆ ਜਦੋਂ ਭੌਰਾ ਨੀਵਾਂ ਹੋ ਕੇ ਆਇਆ ਉਹਨੂੰ ਖੁਸ਼ਬੂ ਉਦੋਂ ਪ੍ਰਾਪਤ ਕਵਲ ਫੁੱਲ ਤੋਂ ਹੋਈ ਜਦੋਂ ਨੀਵਾਂ ਹੋ ਕੇ ਚੁੱਕ ਕੇ ਆਇਆ ਬੜੇ ਬੜੇ ਥਾਵਾਂ ਉੱਚਿਆਂ 'ਤੇ ਫਿਰਦਾ ਰਿਹਾ ਸਤਿਗੁਰੂ ਕਹਿੰਦੇ ਸਿੱਖਾ ਜਿੱਦਣ ਤੂੰ ਮਨ ਨੀਵਾਂ ਅਤੇ ਮੱਤ ਉੱਚੀ ਦੇ ਸਿਧਾਂਤ ਨੂੰ ਲੈ ਕੇ ਚੱਲੇਗਾ ਨਾ ਤੈਨੂੰ ਭਗਤੀ ਦੀ ਖੁਸ਼ਬੂ ਉੱਧਰ ਮਿਲਣੀ ਹੈ ਲੱਖ ਘਾਟੀ ਊਚੋ ਘਨੋ ਚੰਚਲ ਚੀਤ ਬਿਹਾਲ ਨੀਚ ਕੀਚ ਨਿਮਰਤ ਘਣੀ ਕਰਨੀ ਕਮਲ ਜਮਾਲ ਨੀਚ ਨੀਵੇਂ ਥਾਂ 'ਤੇ ਚਿੱਕੜ ਵਿੱਚ ਕਵਲ ਫੁੱਲ ਪੈਦਾ ਹੋਇਆ ਕਦੇ ਰੇਤਾਂ ਦੇ ਟਿੱਬਿਆਂ 'ਤੇ ਕਵਲ ਫੁੱਲ ਨਹੀਂ ਪੈਦਾ ਹੁੰਦੇ ਪਹਾੜਾਂ ਦੀਆਂ ਚੀਜ਼ਾਂ 'ਤੇ ਨਹੀਂ ਪੈਦਾ ਹੁੰਦੇ ਜਦੋਂ ਭੌਰਾ ਉੱਚੇ ਥਾਂ 'ਤੇ ਫਿਰਦਾ ਰਿਹਾ ਖਾਲੀ ਰਿਹਾ ਜਿੱਦਣ ਨੀਵਾਂ ਹੋ ਕੇ ਆਇਆ ਉਦਣ ਸੁਗੰਧੀ ਮਿਲੀ ਉਦਣ ਭੌਰੇ ਨੂੰ ਇਹ ਪ੍ਰਾਪਤ ਹੋਈ ਸੁਗੰਧੀ ਫਿਰ ਮਨ ਗਦਗਦ ਹੋ ਗਿਆ ਸਿੱਖਾਂ ਤੋਂ ਗੁਰੂ ਦੀ ਪਾਓ ਭਗਤੀ ਦੀ ਸੁਗੰਧੀ ਲੈਣੀ ਚਾਹੁੰਦਾ ਅਤੇ ਫਿਰ ਨੀਵਾਂ ਹੋ ਕੇ ਆ ਨੀਵਾਂ ਹੋ ਕੇ ਪਹਿਲਾਂ ਮਰਨ ਕਬੂਲ ਸੰਸਾਰ ਵੱਲੋਂ ਇਹ ਨਹੀਂ ਸਤਿਗੁਰੂ ਨੇ ਆਖਿਆ ਵੀ ਮਾਰੀ ਜਾ ਨਹੀਂ ਔਗਣਾ ਵਿਕਾਰਾਂ ਵੱਲੋਂ ਮਰ ਤੇਰੇ ਹਿਰਦੇ 'ਚ ਕੋਈ ਵਿਕਾਰ ਨਾ ਹੋਵੇ ਦੁਨੀਆਂ ਵੱਲੋਂ ਤੂੰ ਮਰਿਆ ਹੋਵੇ ਜਿੱਦਣ ਦੁਨੀਆਂ ਵੱਲੋਂ ਮਰ ਜਾਏਗਾ ਨਿਰੰਕਾਰ ਵੱਲੋਂ ਜਿਉਂਦਾ ਗਿਣਿਆ ਜਾਵੇਗਾ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਉਹ ਸਭਨਾ ਕੀ ਰੇਣਕਾ ਆਓ ਆਓ ਹਮਾਰੇ ਪਾਸ ਸਾਰਿਆਂ ਦੇ ਚਰਨ ਧੂੜ ਬਣ ਕੇ ਆਈ ਗੁਰੂ ਕਿਹਾ ਸਿੱਖਾ ਫਿਰ ਤੈਨੂੰ ਮੈਂ ਗੱਲ ਨਾਲ ਲਾਵਾਂਗਾ ਅਸੀਂ ਹਰਿਮੰਦਰ ਸਾਹਿਬ ਦੀ ਯਾਤਰਾ 'ਤੇ ਜਾਂਦੇ ਹਾਂ ਘੰਟੇ ਘਰ ਵਾਲੇ ਬੰਨਿਓ ਜੇ ਉੱਤਰ ਕੇ ਪੌੜੀਆਂ 17 ਪੌੜੇ ਥੱਲੇ ਨੂੰ ਉਤਰਨਾ ਪੈਂਦਾ ਹੈ ਦੋ ਬੰਨੀ ਪੌੜੀਆਂ ਵੱਖਰੀਆਂ ਇੱਕ ਵਿਚਾਲੇ ਪਲੇਟਫਾਰਮ ਵੱਖਰਾ ਬਣਿਆ ਹੈ ਉਹਦੇ ਉੱਪਰ ਦੀ ਉਤਰੀਏ ਅਤੇ 14 ਪੌੜੀਆਂ ਨੇ ਫਿਰ ਪ੍ਰਕਰਮਾਂ 'ਚ ਨੀਵੇਂ ਹੋ ਕੇ ਦਾਖਲ ਹੋਣਾ ਪੈਂਦਾ ਹੈ ਫਿਰ ਅੰਮ੍ਰਿਤ ਸਰੋਵਰ ਧੰਨ ਗੁਰੂ ਅਰਜਨ ਸਾਹਿਬ ਦਾ ਬਖਸ਼ਿਆ ਹੋਇਆ ਜਿਹਦੀ 17 ਫੁੱਟ ਦੀ ਡੂੰਘਾਈ ਸਤਿਗੁਰਾਂ ਰਖਵਾਈ
500 फुट एक बने 490 फुट की चढ़ाई वाला सतगुरु ने हर पवित्र अमृत का सरोवर तैयार किया है। परिक्रमा करता करता आए दर्शन जुड़ते 140 फुट की दूरी श्री हरिमंदर साहब के 64x64 का अंदर थड़ा बनिया होया है, जिदे उपर सतगुरु ने हर जपे हर मंदर साजिया संत भगत गुण गावे राम है। दुनिया के धर्म मंदिर तां जाना पैंदा है, लेकिन जे हरी दे मंदिर च जाना है फिर नीवा होना पवेगा। आप सको जो जाने नीचा सो गणिए सबसे उच्चा। ये संगत की महानता ऐसी है, असी गुरु की संगत च लाभ प्राप्त करना है। हजारां वर्ष तप साधन वालियां नूं ये संगत नहीं मिल सकी, नहीं मन निर्मल हो सकिया, भावें लख यतन किते मन का टका नहीं बन सकिया। ओ आनंद, ओ टका, ओ खेड़ा धन गुरु ग्रंथ साहब की संगत चो मिलता है। लेंदे ने गुरसिख भागा वाले, भागा वाले लेंदे ने। गुरु कृपा करे असी ऐसे सत्संगी बन जाइए। धन गुरु ग्रंथ साहब का उपदेश साडे हिरदे च वस जावे, साडा जीवन सफला हो जावे और गुरु की रहमत दे पात्र बन सकीए। ये गुरु चरणा च अरदास है। बहुत बहुत धन्यवाद है सतगुरु जी का, गुरसिख संगतां का, प्रबंधक वीरां दा। रात कल भी हाजरी भरनी सी पर इंडिया तो थोड़े दिन होए आया नूं, अचानक ही गले की खराबी के कारण कल तुहाडी सेवा च हाजिर नहीं हो सकिया। इस गल की तुहां तों खिमा चाहुंदा है। अज भी भावें

0: from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਜੋਰਫ ਨੂੰ ਤੀਰ ਚਲਾਉਂਦੇ
1: ਰਹੇ ਹਲਾਕੂ ਵਰਗੇ
0: ਜੋ ਕਾਲ ਪਕੜਨਾ ਚਾਹੁੰਦੇ
1: ਪੂਜ ਜਹਾਨੋ ਕਰਕੇ।

ਮਹਿਰਬਾਨ ਹੋ, ਦਇਆਲੂ ਤੇ ਕਿਰਪਾਲੂ ਹੋ, ਕਿਰਪਾ ਕਰੋ, ਸਾਡਾ ਸਾਥ ਦਿਓ। ਮਹਾਰਾਜ ਤੁਹਾਡੇ ਹੁਕਮ ਅਨੁਸਾਰ ਤੇ ਕਿਸੇ ਨੂੰ ਡਰਾਉਣਾ ਨਹੀਂ ਤੇ ਕਿਸੇ ਕੋਲੋਂ ਡਰਨਾ ਵੀ ਨਹੀਂ। ਮਹਾਰਾਜ ਅਸੀਂ ਵਕਤ ਦੀ ਸਰਕਾਰ ਦੇ ਨਾਲ ਮੱਥਾ ਲਾ ਲਿਆ, ਕਿਰਪਾ ਕਰੋ ਸਾਡਾ ਸਾਥ ਦਿਓ। ਜੇ ਤੁਸੀਂ ਸਾਡਾ ਸਾਥ ਨਾ ਦਿੱਤਾ, ਔਰੰਗਜ਼ੇਬ ਬਾਦਸ਼ਾਹ ਦੇ ਵੱਲੋਂ ਆਇਆ ਹੋਇਆ ਅਲਫ ਖਾਨ ਆਪਣੀਆਂ ਫੌਜਾਂ ਦੇ ਨਾਲ ਸਾਡੀ ਅਲਖ ਮੁਕਾ ਕੇ ਚਲਾ ਜਾਏਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਇਹਨਾਂ ਦੀ ਬੇਨਤੀ ਨੂੰ ਮੰਨ ਕੇ ਆਪਣੇ ਯੋਧਿਆਂ ਸਮੇਤ ਮੈਦਾਨੇ ਜੰਗ ਅੰਦਰ ਆਉਂਦੇ ਨੇ। ਨਦੌਣ ਦੇ ਜੰਗ ਅੰਦਰ ਸਤਿਗੁਰੂ ਜੀ ਦੀ ਕਿਰਪਾ ਦਾ ਸਦਕਾ ਆਏ ਹੋਏ ਅਲਫ ਖਾਨ ਦੀਆਂ ਫੌਜਾਂ ਹਾਰ ਕੇ ਰਾਤ ਦੇ ਹਨੇਰੇ ਦਾ ਆਸਰਾ ਲੈ ਕੇ ਰਾਤੋ ਰਾਤ ਲਾਹੌਰ ਪਹੁੰਚ ਗਈ। ਇਸ ਤੋਂ ਅਗੇਰੇ ਤੱਕੀਏ ਪਿਆਰ ਦੇ ਨਾਲ ਜਦੋਂ ਅਲਫ ਖਾਨ ਆਪਣੀ ਫੌਜ ਲੈ ਕੇ ਬਹੁਤ ਸਾਰੀ ਇੱਥੇ ਖਤਮ ਕਰਵਾ ਕੇ ਬਾਕੀ ਦੀ ਫੌਜ ਵੀ ਲੈ ਕੇ ਲਾਹੌਰ ਪਹੁੰਚਿਆ, ਉਸ ਵੇਲੇ ਦਾ ਸੂਬੇਦਾਰ ਦਿਲਾਵਰ ਖਾਨ ਉਸਨੇ ਬੜੀਆਂ ਲਾਹਨਤਾਂ ਪਾਈਆਂ ਇਸ ਅਲਫ ਖਾਨ ਨੂੰ। ਕਹਿੰਦਾ ਉਹ ਬਹਾਦਰੀ ਦੀਆਂ ਡੀਂਗਾਂ ਮਾਰਦਾ ਥੱਕਦਾ ਨਹੀਂ ਸੀ, ਅੱਜ ਉਹਨਾਂ ਮੁੱਠੀ ਪਰ ਜਵਾਨਾਂ ਦੇ ਸਾਹਮਣੇ ਕੰਡ ਵਿਖਾ ਕੇ ਰਾਤ ਦੇ ਹਨੇਰੇ ਅੰਦਰ ਨਸ ਆਏ ਹੋ, ਸਰਕਾਰ ਦਾ ਕੀ ਵਕਾਰ ਰਹਿ ਜਾਏਗਾ, ਉਹ ਕੀ ਮੂੰਹ ਵਿਖਾਉਣ ਜੋਗੇ ਰਹਿ ਜਾਵਾਂਗੇ ਅਸੀਂ ਔਰੰਗਜ਼ੇਬ ਬਾਦਸ਼ਾਹ ਨੂੰ, ਕੀ ਕਹਾਂਗੇ ਲੋਕਾਂ ਨੂੰ। ਬਾਦਸ਼ਾਹ ਦੀਆਂ ਫੌਜਾਂ ਗਈਆਂ ਉਹਨਾਂ ਫਕੀਰਾਂ ਦੇ ਟੋਲੇ ਕੋਲੋਂ ਹਾਰ ਖਾ ਕੇ ਆ ਗਈਆਂ, ਇਹਦੇ ਨਾਲੋਂ ਵੱਡੀ ਨਮੋਸ਼ੀ ਹੋਰ ਕੋਈ ਨਹੀਂ ਹੋ ਸਕਦੀ। ਖੈਰ ਇਸੇ ਦਿਲਾਵਰ ਖਾਨ ਨੇ ਅਲਫ ਖਾਨ ਨੂੰ ਲਾਹਨਤਾਂ ਪਾਈਆਂ, ਝਾੜਾਂ ਪਾਈਆਂ, ਭਰੇ ਹੋਏ ਦਰਬਾਰ ਦੇ ਅੰਦਰ ਬੜੀ ਲੰਮੀ ਸੋਚ ਤੋਂ ਬਾਅਦ ਆਪਣੇ ਪੁੱਤਰ ਆਪਣੇ ਬੇਟੇ ਰੁਸਤਮ ਖਾਨ ਨੂੰ ਆਵਾਜ਼ ਮਾਰਦਾ, ਕਹਿੰਦਾ ਰੁਸਤਮ ਖਾਨ ਤੂੰ ਮੇਰਾ ਬਹਾਦਰ ਪੁੱਤ ਹੈ, ਬੜਾ ਯੋਧਾ ਤੇ ਜਰਨੈਲ ਹੈ, ਬੜੀਆਂ ਖੁਰਾਕਾਂ ਦੇ ਨਾਲ ਤੈਨੂੰ ਪਾਲਿਆ ਜਵਾਨ ਕੀਤਾ, ਪਰ ਅੱਜ ਤੇਰੇ ਉੱਤੇ ਆਸਾ ਨੇ ਮੈਨੂੰ ਬੇਟਾ। ਜਿਸ ਮੁਹਿੰਮ ਤੇ ਗਿਆ ਹੋਇਆ ਅਲਫ ਖਾਨ ਉਹਨਾਂ ਫਕੀਰਾਂ ਦੇ ਕੋਲੋਂ ਹਾਰ ਖਾ ਕੇ ਆਇਆ, ਮੇਰਾ ਇਹ ਵਿਸ਼ਵਾਸ ਹੈ ਵੀ ਜੇ ਤੂੰ ਜਾਵੇਂ ਅਨੰਦਪੁਰ ਸਾਹਿਬ ਦੇ ਵਾਸੀ ਗੁਰੂ ਗੋਬਿੰਦ ਸਿੰਘ ਤੇ ਚੜ ਕੇ ਫੌਜਾਂ ਨਾਲ ਲੈ ਕੇ, ਤੇ ਮੇਰਾ ਇਹ ਖਿਆਲ ਹੈ ਕਿ ਤੂੰ ਜਿੱਤ ਪ੍ਰਾਪਤ ਕਰੇਗਾ। ਆਓ ਤੱਕੀਏ ਪਿਆਰ ਦੇ ਨਾਲ ਦਿਲਾਵਰ ਖਾਨ ਆਪਣੇ ਪੁੱਤਰ ਰੁਸਤਮ ਖਾਨ ਨੂੰ ਕਹਿੰਦਾ, ਤੇ ਰੁਸਤਮ ਖਾਨ ਆਪਣੀ ਵਡਿਆਈ ਦੀਆਂ ਗੱਲਾਂ, ਆਪਣੀ ਬਹਾਦਰੀ ਦੀਆਂ ਗੱਲਾਂ ਸੁਣ ਕੇ ਹੋਰ ਹੰਕਾਰ ਵਿੱਚ ਆ ਗਿਆ, ਖਲੋ ਕੇ ਆਪਣੇ ਬਾਪ ਦਿਲਾਵਰ ਖਾਨ ਦੇ ਸਾਹਮਣੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਕੜਨ ਦੇ ਦਮਗਜੇ ਜਿਸ ਕਦਰ ਮਾਰਦਾ, ਸਰਵਣ ਕਰੋ ਆਪ ਸੰਗਤ ਦੀ ਸੇਵਾ ਅੰਦਰ। ਸਾਰੰਗੀ ਵਾਦਕ ਹਰਦੇਵ ਸਿੰਘ ਗਿੱਲ ਸੰਘਣ, ਢਾਡੀ ਭਗਵੰਤ ਸਿੰਘ ਸੰਘਣਾ ਬਾੜੋ ਆਲ, ਅਮਰਜੀਤ ਸਿੰਘ ਤਰਵੰਡੀ ਸੰਘੇੜਾ, ਸੁਖਵਿੰਦਰ ਸਿੰਘ ਅਨਮੋਲ ਮਕਸੂਦਪੁਰ ਸੂ, ਨਵਾਂ ਸ਼ਹਿਰ ਵਾਲਿਆਂ ਦਾ ਢਾਡੀ ਜੱਥਾ।

ਮੇਰਾ ਕਿਲਾ ਆਨੰਦਪੁਰ ਢਾਕ ਕਰਦਿਆਂ ਢੇਰੀ, ਮੈਂ ਫੰਨ ਲਿਆਵਾਂ ਆਕਿਆ ਕੀ ਗੱਲ ਅਖੇਰੀ। ਰੁਸਤਮ ਖਾਨ ਆਪਣੇ ਜਵਾਨੀ ਦੇ ਜੋਸ਼ ਵਿੱਚ ਆਪਣੀਆਂ ਸਿਫਤਾਂ ਸੁਣ ਕੇ ਇੰਨਾ ਫੁੱਲ ਗਿਆ, ਦਿਲਾਵਰ ਖਾਨ ਦੇ ਸਾਹਮਣੇ ਛਾਤੀ ਤੇ ਹੱਥ ਮਾਰ ਕੇ ਕਹਿੰਦਾ, ਪਿਤਾ ਜੀ ਉਹ ਜਿਨ੍ਹਾਂ ਦੇ ਕੋਲੋਂ ਹਾਰ ਖਾ ਕੇ ਆ ਗਿਆ ਅਲਫ ਖਾਨ ਆਪਣੇ ਆਪ ਵਿੱਚ ਬੜਾ ਵੱਡਾ ਜਰਨੈਲ ਕਹਾਉਂਦਾ ਹੈ, ਮੇਰੇ ਸਾਹਮਣੇ ਤਾਂ ਉਹ ਕੁਝ ਵੀ ਨਹੀਂ। ਜੇ ਕਿਤੇ ਮੈਨੂੰ ਪਹਿਲਾਂ ਭੇਜਿਆ ਹੁੰਦਾ ਅੱਜ ਆ ਨੌਬਤ ਨਾ ਆਉਂਦੀ। ਫਿਰ ਜਿਹੜਾ ਵੇਲਾ ਲੰਘ ਗਿਆ ਉਹ ਤੇ ਲੰਘ ਗਿਆ, ਪਰ ਹੁਣ ਮੇਰੇ ਨਾਲ ਫੌਜਾਂ ਤੋੜੋ। ਮੈਂ ਉਹ ਸਿੱਖਾਂ ਦੇ ਗੁਰੂ ਨੂੰ ਜਿਹੜਾ ਆਨੰਦਪੁਰ ਸਾਹਿਬ ਦੇ ਕਿਲੇ ਦੇ ਅੰਦਰ ਬੈਠਾ ਹੱਥੀ ਹੱਥ ਕੜੀਆਂ ਲਾ ਕੇ ਤੁਹਾਡੇ ਸਾਹਮਣੇ ਪੇਸ਼ ਨਾ ਕਰਦੇ ਹਾਂ, ਤੇ ਮੈਂ ਵੀ ਮਰਦ ਨਹੀਂ। ਸ਼ਾਹੀ ਮਹੱਲਾਂ ਦੇ ਅੰਦਰ ਪੜਿਆ ਹੋਇਆ ਸ਼ਹਿਜ਼ਾਦਾ ਬੜੇ ਲਾਡਾਂ ਦੇ ਚਾਵਾਂ ਦੇ ਨਾਲ ਮੱਖਣਾਂ ਨਾਲ ਪਾਲੀ ਹੋਈ ਦੇਹੀ, ਐਨ ਸਰੂ ਵਰਗਾ ਕੱਦ, ਪਿਆਰੇ ਗੁਰਸਿੱਖੋ ਕਿੱਥੋਂ ਮਾਣ ਹੈ। ਉਸ ਵੇਲੇ ਮੁਗਲ ਪਠਾਣ ਤਾਂ ਕੱਖਾਂ ਦੀ ਕੁੰਡੀ ਵਿੱਚ ਪੈਦਾ ਹੋਇਆ ਹੋਵੇ ਆਪਣੇ ਆਪ ਨੂੰ ਹੁਕਮਰਾਨ ਸਮਝਦਾ ਸੀ, ਤੇ ਜਦੋਂ ਹੈ ਹੀ ਹਕੂਮਤ ਉਹਨਾਂ ਦੀ ਕਿ ਦੂਜੇ ਪਾਸੇ ਦਿਸਦਾ ਹੋਵੇ ਧਿਰ ਕਮਜ਼ੋਰ ਹੈ, ਉਹਨਾਂ ਦੇ ਕੋਲ ਫੌਜਾਂ ਨਹੀਂ, ਉਹਨਾਂ ਦੇ ਕੋਲ ਜੰਗ ਦਾ ਸਾਜੋ ਸਮਾਨ ਨਹੀਂ, ਫਿਰ ਦੂਜਿਆਂ ਦੇ ਉੱਤੇ ਆਪਣੇ ਆਪ ਹੀ ਤਾਕਤ ਆਪਣੇ ਵਿੱਚ ਵੱਧ ਜਾਪਦੀ ਹੈ ਵੀ ਮੇਰੇ ਤੇ ਖੱਬੇ ਹੱਥ ਦਾ ਕੰਮ ਹੈ। ਮੈਂ ਤਾਂ ਜਾਂਦੇ ਉਸ ਗੁਰੂ ਨੂੰ ਤੇ ਉਹਦੇ ਸਾਥੀਆਂ ਨੂੰ ਮੁਕਾ ਕੇ ਬਾਦਸ਼ਾਹ ਦੇ ਕੋਲੋਂ ਇਨਾਮ ਲੈਣ ਦਾ ਹੱਕਦਾਰ ਬਣ ਜਾਵਾਂਗਾ। ਦਰਅਸਲ ਦਿਲਾਵਰ ਖਾਂ ਸੂਬੇਦਾਰ ਲਾਹੌਰ, ਇਹਦੇ ਦਿਲ ਵਿੱਚ ਵੀ ਇਸ ਗੱਲ ਦਾ ਮਾਣ ਆ ਗਿਆ, ਇਹ ਵੀ ਸੁਪਨੇ ਵੇਖਣ ਲੱਗ ਪਿਆ ਵੀ ਜੇ ਅੱਜ ਅਲਫ ਖਾਂ ਹਾਰ ਕੇ ਆਇਆ ਪਹਾੜੀ ਰਾਜਿਆਂ ਦੇ ਕੋਲੋਂ ਤੇ ਸਿੱਖਾਂ ਦੇ ਗੁਰੂ ਗੋਬਿੰਦ ਸਿੰਘ ਦੇ ਕੋਲੋਂ, ਉਹ ਫਕੀਰਾਂ ਦੇ ਟੋਲੇ ਦੇ ਕੋਲੋਂ, ਜੇ ਮੇਰਾ ਪੁੱਤ ਜਿੱਤ ਕੇ ਆਇਆ ਨਾ ਤੇ ਔਰੰਗਜ਼ੇਬ ਬਾਦਸ਼ਾਹ ਨੇ ਇਨਾਮਾਂ ਦੇ ਨਾਲ ਦੌਲਤ ਦੇ ਨਾਲ ਮਾਲਾ ਮਾਲ ਕਰ ਦੇਣਾ। ਪਰ ਉਸਨੇ ਦਿਲਾਵਰ ਖਾਂ ਆਪਣੇ ਪੁੱਤਰ ਦੀ ਹਿੱਕ ਉੱਤੇ ਲਟਕਦੇ ਹੋਏ ਬੜੇ ਵੱਡੇ ਵੱਡੇ ਤਮਗੇ ਵੇਖ ਰਿਹਾ ਸੀ, ਮੈਡਲ ਵੇਖ ਰਿਹਾ ਸੀ, ਜਾਗ ਖੁੱਲੀ, ਕਹਿੰਦਾ ਫਿਰ ਮੇਰੇ ਪੁੱਤਰਾ ਮੈਨੂੰ ਇਹ ਤੇਰੇ ਕੋਲੋਂ ਉਮੀਦ ਸੀ। ਲਓ ਜੀ ਇਸ ਨੇ ਰੁਸਤਮ ਖਾਂ ਨੂੰ ਲਾਇਆ ਥਾਪੜਾ ਕੀਤਾ ਤਿਆਰ, ਇਹਦੇ ਨਾਲ ਕੁਝ ਫੌਜਾਂ ਇਹਦੀਆਂ ਹਮਾਇਤੀ ਦੇ ਕੇ ਕੁਝ ਇਲਾਕੇ ਦੇ ਲੋਕ ਇਕੱਠੇ ਕਰ ਲਏ ਜਿਹੜੇ ਵਿਚਾਰੇ ਹਲਦੀਆਂ ਜੰਗੀਆਂ ਦੇ ਮਗਰ ਤੁਰਨ ਵਾਲੇ ਸਨ। ਉਸ ਸਮੇਂ ਦੇ ਅੰਦਰ ਕੋਈ ਬਹੁਤੀ ਵੱਡੀ ਟ੍ਰੇਨਿੰਗ ਇਹਨਾਂ ਫੌਜਾਂ ਦੇ ਪਾਸ ਨਹੀਂ ਸੀ ਹੋਇਆ ਕਰਦੀ। ਕੀ ਹੋਇਆ, ਜੇ ਤਲਵਾਰ ਦੇ ਚਾਰ ਹੱਥ ਆ ਗਏ, ਜਿਹੜਾ ਸ਼ਹਿਜ਼ਾਦਾ ਆਪਣੀ ਢਾਕ ਦੇ ਉੱਤੇ ਤਲਵਾਰ ਲਟਕਾ ਕੇ ਮੋਢੇ ਤੇ ਕਮਾਨ ਪਾ ਕੇ ਚਾਰ ਦਿਨ ਘੁੰਮਦਾ, ਸਮਝਣ ਲੱਗ ਪੈਂਦੇ ਵੀ ਇਹ ਬੜਾ ਵੱਡਾ ਬਹਾਦਰ ਯੋਧਾ ਹੈ। ਦਰਅਸਲ ਸਿਰਫ ਸ਼ਸਤਰ ਸਜਾ ਲੈਣ ਦੇ ਨਾਲ ਗੱਲ ਨਹੀਂ ਬਣਦੀ, ਜਿੰਨਾ ਚਿਰ ਉਹਨਾਂ ਦੀ ਟ੍ਰੇਨਿੰਗ ਨਾ ਕੀਤੀ ਹੋਵੇ, ਜਿੰਨਾ ਚਿਰ ਉਹਨਾਂ ਦੀ ਸਿਖਲਾਈ ਨਾ ਹੋਵੇ, ਹੋਏ ਉਹਨਾਂ ਚਿਰ ਤੇ ਮੈਦਾਨੇ ਜੰਗ ਵਿੱਚ ਜਾ ਕੇ ਸਜਾਏ ਹੋਏ ਸ਼ਸਤਰ ਵੀ ਦੂਜਿਆਂ ਵਾਸਤੇ ਹੀ ਹੋਇਆ ਕਰਦੇ ਨੇ। ਜੇ ਕਦੇ ਚਲਾਉਣੇ ਨਾ ਆਉਂਦੇ ਹੋਣ ਤਾਂ ਕਿਹੋ ਜਿਹੇ ਧਿਆਨ ਦੇ ਕੇ ਰੁਸਤਮ ਖਾਨ ਆਪਣੇ ਇਲਾਕੇ ਦੇ ਬਹੁਤ ਸਾਰੇ ਜਵਾਨਾਂ ਨੂੰ ਨਾਲ ਇਕੱਠਿਆਂ ਕਰਕੇ ਤੁਰ ਪਿਆ, ਜਿਨ੍ਹਾਂ ਨੂੰ ਕੋਈ ਜੰਗ ਦੀ ਟ੍ਰੇਨਿੰਗ ਨਹੀਂ, ਜਿਨ੍ਹਾਂ ਨੇ ਮੈਦਾਨੇ ਜੰਗ ਵਿੱਚ ਕਦੇ ਦੁਸ਼ਮਣ ਦੇ ਨਾਲ ਲੋਹਾ ਨਹੀਂ ਲਿਆ। ਯਾਦ ਰੱਖਿਓ, ਇਹੋ ਜਿਹੇ ਲੋਕ ਜਿਹੜਾ ਹਜੂਮ ਇਕੱਠਾ ਹੋ ਕੇ ਲਲਕਾਰੇ ਮਾਰਦਾ ਤੁਰ ਪੈਂਦਾ ਨਾ, ਉਹ ਮੈਦਾਨੇ ਜੰਗ ਵਿੱਚ ਜਾ ਕੇ ਤਾਂ ਭਾਵੇਂ ਕੱਖ ਨਾ ਕਰ ਸਕਣ, ਪਰ ਤੁਰੇ ਜਾਂਦੇ ਫਸਲੀ ਬਟੇਰਿਆਂ ਦੇ ਵਾਂਗ ਪਟਾਕ ਦੇ ਬੜੇ ਨੇ, ਇਹਨਾਂ ਦੀਆਂ ਆਵਾਜ਼ਾਂ ਬੜੀਆਂ ਉੱਚੀਆਂ ਹੁੰਦੀਆਂ ਨੇ, ਬਸ ਲਲਕਾਰੇ ਮਾਰਦਿਆਂ ਤੁਰਿਆ ਜਾਣਾ। ਜਦੋਂ ਸਾਹਮਣੇ ਦੁਸ਼ਮਣ ਦੇ ਨਾਲ ਦੋ ਹੱਥ ਕਰਨੇ ਪੈਣੇ, ਫਿਰ ਨੀਵੀਆਂ ਪਾ ਕੇ ਸੋਚਾਂ ਵਿੱਚ ਸੋਚਣ ਲਈ ਮਜਬੂਰ ਹੋ ਜਾਣਾ ਵੀ ਕਿਹੜੇ ਢੰਗ ਦੇ ਨਾਲ ਜਾਨ ਬਚਾਈ ਜਾ ਸਕਦੀ ਹੈ। ਐਵੇਂ ਬਹੁਤ ਦੇ ਮੂੰਹ ਵਿੱਚ ਕਿਲਕਾਰੀਆਂ ਮਾਰਦੇ ਹੀ ਅਣ ਫਸੇ ਆ, ਹੁਣ ਕਿਹੜਾ ਢੰਗ ਤਰੀਕਾ ਸੋਚੀਏ ਜਿਹਦੇ ਨਾਲ ਸਾਡੀ ਜ਼ਿੰਦਗੀ ਬਚ ਜਾਏ। ਲਓ ਜੀ ਇਹ ਲਾਹੌਰ ਲਸ਼ਕਰ ਕਰਕੇ ਇਕੱਠਾ, ਰੁਸਤਮ ਖਾਂ ਆਪਣੇ ਬਾਪ ਦਿਲਾਵਰ ਖਾਂ ਦੇ ਕੋਲੋਂ ਆਗਿਆ ਲੈ ਕੇ ਹੰਕਾਰ ਦੇ ਨਸ਼ੇ ਵਿੱਚ ਐਨ ਚੂਰ ਮਤਿਆ ਹੋਇਆ ਤੁਰ ਪਿਆ ਇਲਾਕੇ ਵਿੱਚ ਆਉਂਦਿਆਂ ਰਸਤੇ ਦੇ ਨਜ਼ਦੀਕੀ ਪਿੰਡਾਂ ਨੂੰ ਉਜਾੜਦਾ ਤੇ ਲੁੱਟਦਾ ਹੋਇਆ, ਕਈਆਂ ਦੀ ਪੱਤ ਨੂੰ ਖੁਆਰ ਕਰਦਾ ਹੋਇਆ ਆਨੰਦਪੁਰ ਸਾਹਿਬ ਵਾਲੇ ਪਾਸੇ ਨੂੰ ਉਤਰਿਆ ਆਉਂਦਾ, ਜਿੱਥੇ ਰੁਕਦਾ ਆਪਣੇ ਸਾਥੀਆਂ ਕੋਲ ਆਪਣੀ ਬਹਾਦਰੀ ਦੀਆਂ ਡੀਂਗਾਂ ਮਾਰਦਾ। ਆਓ ਤੱਕੀਏ, ਰੁਸਤਮ ਖਾਂ ਲਾਹੌਰ ਤੋਂ ਤੁਰਿਆ ਆਉਂਦਾ ਆਨੰਦਪੁਰ ਸਾਹਿਬ ਵਾਲੇ ਪਾਸੇ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਪਕੜਨ ਵਾਸਤੇ, ਪਰ ਰਸਤੇ ਵਿੱਚ ਜਵਾਨੀ ਦੇ ਜੋਸ਼ ਵਿੱਚ ਹੰਕਾਰ ਵਿੱਚ ਮਤਿਆ ਹੋਇਆ ਕਹਿੰਦਾ, ਉਹ ਆਨੰਦਪੁਰ ਦਾ ਵਾਸੀ ਗੁਰੂ ਕਿਹੜੀ ਚਾਹੇ ਮੇਰੇ ਸਾਹਮਣੇ, ਉਹਨੂੰ ਤੇ ਜਾਂਦਿਆਂ ਬੰਨ ਕੇ ਲੈ ਕੇ ਆਪਾਂ ਆਣ ਕੇ ਹਾਜ਼ਰ ਕਰ ਲੈਣਾ। ਰੁਸਤਮ ਖਾਂ ਆਪਣੀ ਬਹਾਦਰੀ ਦੀਆਂ ਡੀਂਗਾਂ ਮਾਰਦਾ ਆਪਣੇ ਫੌਜੀਆਂ ਦੇ ਕੋਲ, ਆਪਣੇ ਨਾਲ ਦੇ ਸਿਪਾਹੀਆਂ ਦੇ ਕੋਲ, ਉਸ ਵਕਤ

ਵਾਰ ਸਾਰੀ ਸੰਗਤ ਸਤਿਗੁਰਾਂ ਨੂੰ ਸੀਸ ਝੁਕਾਓ ਤੇ ਗੱਦ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਰੁਸਤਮ ਖਾਂ ਦਮਗਦੇ ਮਾਰਦਾ ਹੋਇਆ ਆਪਣੀ ਫੌਜ ਨੂੰ ਨਾਲ ਲੈ ਕੇ ਲਾਹੌਰ ਤੋਂ ਰਵਾਨਾ ਹੋਇਆ, ਆਨੰਦਪੁਰ ਸਾਹਿਬ ਵਾਲੇ ਪਾਸੇ ਨੂੰ ਦੌੜਿਆ ਆਉਂਦਾ ਹੈ। ਆਪਣੀਆਂ ਫੌਜਾਂ ਦੇ ਕੋਲ ਆਪਣੀ ਬਹਾਦਰੀ ਦੀਆਂ ਗੱਪਾਂ ਆਪੇ ਮਾਰੀ ਜਾਂਦਾ ਹੈ। ਕਹਿੰਦਾ ਉਹ ਰੁਸਤਮ ਖਾਂ ਇੱਕ ਪਹਿਲਾਂ ਬੜਾ ਬਹਾਦਰ ਹੋਇਆ, ਪਰ ਇੱਕ ਰੁਸਤਮ ਖਾਂ ਅੱਜ ਜਾ ਰਿਹਾ ਆਨੰਦਪੁਰ ਸਾਹਿਬ ਤੇ ਚੜ ਕੇ। ਅੱਜ ਤੋਂ ਬਾਅਦ ਲੋਕ ਭੁੱਲ ਜਾਣਗੇ ਉਸ ਪਹਿਲੇ ਰੁਸਤਮ ਨੂੰ, ਸਿਰਫ ਰੁਸਤਮ ਖਾਂ ਦੀਆਂ ਯਾਦਾਂ ਰਹਿ ਜਾਣਗੀਆਂ ਕਿ ਉਹ ਵੀ ਇੱਕ ਬਹਾਦਰ ਯੋਧਾ ਹੈ। ਕਿਉਂਕਿ ਦੇ ਦਿਨਾਂ ਤੱਕ ਯਾਦ ਕੀਤਾ ਜਾਏਗਾ ਇਸ ਰੁਸਤਮ ਨੂੰ ਜਿਹੜਾ ਅੱਜ ਆਨੰਦਪੁਰ ਸਾਹਿਬ ਵਾਲੇ ਪਾਸੇ ਚੜ ਕੇ ਜਾ ਰਿਹਾ। ਗੁਰਸਿੱਖ ਪਿਆਰਿਓ, ਹਰ ਬੰਦਾ ਉਹ ਫਿਰ ਜਿਹੜਾ ਹੰਕਾਰ ਦੇ ਨਸ਼ੇ ਵਿੱਚ ਚੂਰ ਜਵਾਨੀ ਤੇ ਉਦੋਂ ਹੀ ਕਹਿੰਦੇ ਮਸਤਾਨੀ ਹੁੰਦੀ ਹੈ, ਤੇ ਜੇ ਇਸ ਨੂੰ ਵਧਾਵਾ ਮਿਲ ਜਾਏ, ਜੇ ਉਹਦੀ ਪ੍ਰਸ਼ੰਸਾ ਕਰ ਦਿੱਤੀ ਜਾਏ, ਫਿਰ ਤੇ ਕੋਈ ਭਾਗਾ ਵਾਲਾ ਹੀ ਆ ਜਿਹੜਾ ਆਪਣੇ ਪੈਰਾਂ ਤੇ ਖੜਾ ਰਹਿ ਜਾਏ, ਨਹੀਂ ਤੇ ਪੈਰ ਉਖੜ ਜਾਇਆ ਕਰਦੇ ਨੇ। ਅੱਜ ਇਹ ਰੁਸਤਮ ਖਾਂ ਕਹਿੰਦਾ ਉਹ ਮਿੱਤਰੋ ਤੁਸੀਂ ਆਨੰਦਪੁਰ ਸਾਹਿਬ ਵੇਖਿਆ, ਜਿਹੜੇ ਪਹਿਲਾਂ ਕਈ ਚੜ ਕੇ ਗਏ ਸਨ ਉਹ ਕਹਿੰਦੇ ਵੇਖਿਆ, ਕਹਿੰਦੇ ਫਿਰ ਅੱਜ ਤੋਂ ਬਾਅਦ ਨਹੀਂ ਵੇਖ ਸਕੋਗੇ। ਉਹ ਲੋਕ ਇਹ ਗੱਲ ਆਖਿਆ ਕਰਨਗੇ, ਮੈਂ ਉਹਨੂੰ ਢਾ ਕੇ ਢੇਰੀ ਕਰ ਦੇਣਾ, ਲੋਕ ਉਸ ਫੇਰ ਤੇ ਖੜ ਕੇ ਆਖਿਆ ਕਰਨਗੇ ਵੀ ਇੱਥੇ ਕਦੇ ਆਨੰਦਪੁਰ ਸਾਹਿਬ ਹੁੰਦਾ ਸੀ, ਪਰ ਮੈਂ ਉਹਨੂੰ ਛੱਡਾਂਗਾ ਨਹੀਂ। ਚਾਰੇ ਗੁਰਸਿੱਖੋ, ਕਈ ਇਹਦੇ ਨਾਲ ਦੇ ਸਾਥੀ ਜਿਨ੍ਹਾਂ ਨੇ ਪਹਿਲਾਂ ਗੁਰਸਿੱਖਾਂ ਦੇ ਹੱਥ ਵੇਖੇ ਸਨ, ਭਾਵੇਂ ਇਹਦੇ ਸਾਹਮਣੇ ਤੱਕ ਉਹਦੇ ਨਾਲ ਕਹਿੰਦੇ ਅੱਗੇ ਪਿੱਛੇ ਹੋ ਕੇ ਗੱਲਾਂ ਜ਼ਰੂਰ ਕਰਦੇ, ਉਹ ਤਾਂ ਇੱਥੇ ਤੇ ਗੱਲਾਂ ਮਾਰਦਾ ਹੈ। ਜਦੋਂ ਆਨੰਦਪੁਰ ਦੇ ਵਾਸੀ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਜਾਣਾ ਪਿਆ ਨਾ, ਉਸ ਵੇਲੇ ਤੇ ਨਿਗਾਹ ਉਠਾ ਕੇ ਸਤਿਗੁਰਾਂ ਦੇ ਚਿਹਰੇ ਵੱਲੇ ਤੱਕਣਾ ਔਖਾ ਹੋ ਜਾਏਗਾ। ਉਹ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦਾ ਸਾਮੀ ਕੌਣ ਹੈ, ਪਰ ਤਨਖਾਹ ਲੈਣ ਵਾਲਿਆਂ ਨੂੰ ਇਹਨਾਂ ਗੱਲਾਂ ਨਾਲ ਕੀ ਮਤਲਬ? ਉਹ ਤੇ ਆਪਣੀ ਜ਼ਿੰਦਗੀ ਬਚਾ ਕੇ ਸਿਰਫ ਇਹਨਾਂ ਦੇ ਨਾਲ ਮੁਹਿੰਮ ਵਿੱਚ ਜਾਣ ਵਾਸਤੇ ਤਿਆਰ ਹਮੇਸ਼ਾ ਰਹਿੰਦੇ ਨੇ। ਲਓ ਜੀ, ਅੱਜ ਦਮਗਦੇ ਮਾਰਦਾ ਹੋਇਆ ਰੁਸਤਮ ਖਾਂ ਪਹੁੰਚਦਾ ਆਨੰਦਪੁਰ ਸਾਹਿਬ ਦੇ ਨੇੜੇ, ਕਿਉਂਕਿ ਜਲੰਧਰ ਵਾਲੇ ਪਾਸਿਓ ਲਾਹੌਰ ਤੋਂ ਚੱਲ ਕੇ ਫੌਜ ਸਰ ਕਰਨ ਵਾਸਤੇ ਗੁਰੂ ਦੇਵ ਪਾਤਸ਼ਾਹ ਮਹਾਰਾਜ ਦੇ ਹਮਲਾਵਰ ਹੋ ਕੇ ਆ ਰਹੀ ਹੈ। ਚੱਲਦਾ ਹੋਇਆ ਜਲੰਧਰ ਤੋਂ ਅਗੇਰੇ ਰੋਪੜ ਤੱਕ ਪਹੁੰਚ ਗਿਆ। ਇੱਥੋਂ ਅੱਗੇ ਸਤਲੁਜ ਦਰਿਆ ਤੋਂ ਪਾਰ ਕਰਕੇ ਅੱਗੇ ਜਾਣਾ, ਇਹਨਾਂ ਨੇ ਇਸ ਤੋਂ ਵੀ ਅੱਗੇ ਲੰਘ ਗਿਆ ਤੇ ਆਨੰਦਪੁਰ ਸਾਹਿਬ ਦੇ ਨਜ਼ਦੀਕ ਜਾ ਪਹੁੰਚਿਆ। ਇਸ ਸਤਲੁਜ ਦੇ ਵਿੱਚੋਂ ਜਿਕਰ ਆਉਂਦਾ ਇਤਿਹਾਸ ਦੇ ਅੰਦਰ, ਇੱਕ ਸ਼ਾਖ ਵੱਖਰੀ ਜੀ ਹੋ ਕੇ ਇੱਕ ਨਦੀ ਦਾ ਰੂਪ ਧਾਰਨ ਕਰਕੇ ਆਨੰਦਪੁਰ ਸਾਹਿਬ ਦੇ ਨਜ਼ਦੀਕ ਥੋੜੀ ਦੂਰੀ ਤੋਂ ਕੁਝ ਵਿੱਥ ਤੋਂ ਲੰਘਦੀ ਹੈ। ਇਸ ਨੇ ਵਿਉਂਤਬੰਦੀ ਬਣਾਈ, ਕਹਿੰਦਾ ਮਿੱਤਰੋ ਪਤਾ ਨਾ ਲੱਗ ਜਾ ਕਿਤੇ ਗੁਰੂ ਗੋਬਿੰਦ ਸਿੰਘ ਨੂੰ ਸਾਡੇ ਇੱਥੇ ਪਹੁੰਚਣ ਦਾ, ਜੇ ਸਾਡੇ ਪਹੁੰਚਣ ਦੀ ਖਬਰ ਹੋ ਗਈ, ਹੋ ਸਕਦਾ ਗੁਰੂ ਕੋਈ ਨਾ ਕੋਈ ਯਤਨ ਕਰੇ, ਕੋਈ ਹੀਲਾ ਕਰੇ, ਆਪਣੀ ਫੌਜ ਨੂੰ ਹੌਸਲਾ ਦੇ ਕੇ ਵਧਾਵੇ ਸਾਡਾ ਮੁਕਾਬਲਾ ਕਰਨ ਵਾਸਤੇ, ਪਰ ਅਸੀਂ ਐਸੇ ਢੰਗ ਦੇ ਨਾਲ ਜਾਣਾ ਕਿ ਉਸ ਗੁਰੂ ਨੂੰ ਪਤਾ ਹੀ ਨਾ ਲੱਗ ਸਕੇ। ਲਓ ਜੀ, ਆਪਣੀ ਫੌਜ ਨੂੰ ਵਧਾਉਂਦਾ ਹੋਇਆ ਆਨੰਦਪੁਰ ਸਾਹਿਬ ਦੇ ਨੇੜੇ ਇੱਕ ਨਦੀ ਦਾ ਰੂਪ ਧਾਰਨ ਕੀਤਾ ਹੋਇਆ ਸ਼ਾਖ, ਜਿਹਨੂੰ ਇਤਿਹਾਸ ਦੇ ਅੰਦਰ ਹਮੈਤੀ ਨਾਲੇ ਦੇ ਨਾਮ ਦੇ ਨਾਲ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਯਾਦ ਕੀਤਾ ਹੈ। ਇਸ ਇਤਿਹਾਸ ਦੇ ਰਿਜ਼ਲਟ ਤੋਂ ਸਾਨੂੰ ਇਸ ਗੱਲ ਦਾ ਪਤਾ ਲੱਗ ਜਾਏਗਾ, ਇਸ ਗੱਲ ਦੀ ਉਮੀਦ ਕੀਤੀ ਜਾ ਸਕਦੀ ਹੈ ਤੇ ਸ਼ਾਇਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਦਾ ਨਾਮ ਹਮੈਤੀ ਨਾਲ ਰੱਖਿਆ ਹੀ ਤਾਂ ਹੋਵੇ ਕਿ ਇਹਦੇ ਨਾਲ ਬਹੁਤ ਵੱਡੀ ਮਦਦ ਮਿਲੀ ਹੈ ਗੁਰਸਿੱਖ ਯੋਧਿਆਂ ਨੂੰ। ਲਓ ਜੀ, ਇਸ ਹਮੈਤੀ ਨਾਲੇ ਦੇ ਉਰਲੇ ਪਾਸੇ ਆਨੰਦਪੁਰ ਸਾਹਿਬ ਤੋਂ ਪਹਿਲਾਂ ਇੱਕ ਖੁੱਲ੍ਹਾ ਥਾਂ ਰੇਤੇ ਦਾ, ਜਿੱਥੇ ਇਹਨੇ ਆਪਣੀਆਂ ਫੌਜਾਂ ਨੂੰ ਆਖਿਆ ਮਿੱਤਰੋ ਇੱਥੇ ਆਰਾਮ ਕਰੋ, ਸਵੇਰ ਹੁੰਦੇ ਸਾਰ ਤੜਕਾ ਹੁੰਦੇ ਸਾਰ ਆਨੰਦਪੁਰ ਸਾਹਿਬ ਤੇ ਹੱਲਾ ਬੋਲ ਦਿਆਂਗੇ। ਉਹ ਗੁਰੂ ਦੇ ਉਹਦੇ ਸਾਥੀ ਅਵੇਸਰੇ ਬੈਠੇ ਹੋਣਗੇ, ਜਦੋਂ ਅਚਨਚੇਤ ਹੋਇਆ ਹੱਲਾ, ਫਿਰ ਉਹ ਸਾਡਾ ਟਾਕਰਾ ਨਹੀਂ ਕਰ ਸਕਣਗੇ, ਫਿਰ ਉਹ ਸਾਡੇ ਸਾਹਮਣੇ ਨਹੀਂ ਖਲੋ ਸਕਣਗੇ। ਇਸ ਕਰਕੇ ਆਪਾਂ ਰਾਤ ਇੱਥੇ ਆਰਾਮ ਕਰੀਏ ਤੇ ਦਿਨ ਕੱਢਦੇ ਸਾਰ ਹਮਲਾ ਬੋਲ ਦਈਏ। ਇਹ ਵਿਉਂਤਬੰਦੀ ਬਣ ਗਈ, ਪਰ ਯਾਦ ਰੱਖੋ ਸਾਹਿਬ ਦੇ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੀਤੀ ਨਿਪੁੰਨ ਚੰਗੇ ਸਿਆਣੇ ਵੈਦ ਮੇਰੇ ਸਤਿਗੁਰੂ ਆਉਣ ਵਾਲੇ ਸਮੇਂ ਦੀ ਨਬਜ਼ ਪਕੜ ਕੇ ਪਹਿਚਾਨਣ ਵਾਲੇ ਸਨ। ਆਉਣ ਵਾਲੇ ਸਮੇਂ ਦੇ ਅੰਦਰ ਕੀ ਹੋਣ ਵਾਲਾ ਹੈ, ਹਮੇਸ਼ਾ ਮੇਰੇ ਗੁਰਦੇਵ ਸਤਿਗੁਰੂ ਇਹਨਾਂ ਦੁਸ਼ਮਣਾਂ ਤੋਂ ਸੁਚੇਤ ਰਹਿੰਦੇ ਨੇ, ਕਿਉਂ ਜਿਹੜੇ ਬੰਦੇ ਹੈ ਹੀ ਧੋਖੇਬਾਜ ਨੇ ਤੇ ਧੋਖੇਬਾਜ ਬੰਦੇ ਦਾ ਕੀ ਪਤਾ ਉਹਨੇ ਕਿਹੜੇ ਵੇਲੇ ਕੀ ਕਰ ਗੁਜ਼ਰਨਾ। ਮੇਰੇ ਸਤਿਗੁਰੂ ਹਮੇਸ਼ਾ ਸੁਚੇਤ ਨੇ, ਆਪਣੇ ਗੁਰਸਿੱਖਾਂ ਨੂੰ ਸੁਚੇਤ ਰੱਖਦੇ ਨੇ। ਮੇਰੇ ਸਾਹਿਬਾਂ ਦੇ ਆਨੰਦਪੁਰ ਸਾਹਿਬ ਦੇ ਚਾਰ ਚੁਫੇਰੇ ਛੱਡੇ ਹੋਏ ਛੂਹੀਏ ਜਿਹੜੇ ਪਲ ਪਲ ਦੀ ਖਬਰ ਮੇਰੇ ਗੁਰਦੇਵ ਸਤਿਗੁਰੂ ਤੱਕ ਪਹੁੰਚਾਉਂਦੇ ਨੇ। ਅੱਜ ਇਹ ਰੁਸਤਮ ਖਾਂ ਭਾਵੇਂ ਆਪਣੇ ਵੱਲੋਂ ਚੁੱਪ ਕੀਤਾ ਆਇਆ, ਪਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ CID ਵਾਲੇ ਸੂਈਆ ਦੇ ਕੋਲੋਂ ਨਾ ਬਚ ਸਕਿਆ। ਸਾਰੀ ਖਬਰ ਸਾਰੀ ਗੱਲ ਇੱਕ ਸੂਈਆ ਲੈ ਕੇ
ਅਨੰਦਪੁਰ ਸਾਹਿਬ ਪਹੁੰਚ ਗਿਆ। ਰਾਤ ਦਾ ਪਸਰਿਆ ਹੋਇਆ ਹਨੇਰਾ, ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਆਰਾਮ ਫੁਰਮਾ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜਿੱਥੇ ਆਰਾਮ ਕਰਦੇ ਨੇ, ਦਰਵਾਜ਼ੇ ਤੇ ਪਹਿਰੇਦਾਰ ਦੀ ਡਿਊਟੀ ਦੇਣ ਵਾਲਾ ਭਾਈ ਆਲਮ ਸ਼ਾਹ ਠੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਭਾਈ ਆਲਮ ਸਿੰਘ ਦੇ ਨਾਮ ਦੇ ਨਾਲ ਇਤਿਹਾਸਾਂ ਦੇ ਅੰਦਰ ਇਹਦਾ ਜ਼ਿਕਰ ਆਉਂਦਾ ਹੈ। ਸੂਈਆ ਤੁਰਦਾ ਹੋਇਆ ਪਹੁੰਚਿਆ ਜਿੱਥੇ ਪਹਿਰੇ ਤੇ ਖਲੋਤਾ ਪਹਿਰਾ ਦੇ ਰਿਹਾ ਭਾਈ ਆਲਮ ਸਿੰਘ। ਇਸ ਨੇ ਜਾ ਕੇ ਬੁਲਾਈ ਹੈ ਫਤਿਹ, ਵਾਗਜੀਓ ਦੇਣ ਦੇ ਨਾਲ ਨਾਲ ਇਹਨੇ ਆਖਿਆ, ਭਾਈ ਆਲਮ ਸਿੰਘ ਜੀ, ਅਨੰਦਪੁਰ ਸਾਹਿਬ ਦੇ ਨਜ਼ਦੀਕ ਲਾਹੌਰ ਤੋਂ ਆਇਆ ਹੋਇਆ ਰੁਸਤਮ ਖਾਨ ਉਹ ਦਮਗਦੇ ਮਾਰਦਾ, ਆ ਨੇੜੇ ਨਦੀ ਦੇ ਪਾਰਲੇ ਕੰਢੇ ਤੇ ਆਪਣੀਆਂ ਫੌਜਾਂ ਲੈ ਕੇ ਬੈਠਾ, ਜਿਹੜਾ ਦਿਨ ਚੜੇ ਅਨੰਦਪੁਰ ਸਾਹਿਬ ਉੱਤੇ ਸਾਡੇ ਉੱਤੇ ਹੱਲਾ ਕਰ ਦੇਣਾ ਚਾਹੁੰਦਾ। ਇਸ ਗੱਲ ਦੀ ਖਬਰ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੂੰ ਦੇ ਦੇਣੀ ਚਾਹੀਦੀ ਹੈ। ਯਾਦ ਰੱਖੋ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਲੋਂ ਹਦਾਇਤ ਸੀ, ਕੋਈ ਵੀ ਸਮਾਂ ਹੋਵੇ ਤੁਸੀਂ ਸਾਡੇ ਕੋਲ ਆ ਸਕਦੇ ਹੋ, ਆਪਣੀ ਗੱਲਬਾਤ ਦੱਸ ਸਕਦੇ ਹੋ। ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਖੁੱਲ ਕੇ ਦਰਵਾਜ਼ਾ ਭਾਈ ਆਲਮ ਸਿੰਘ ਪਹੁੰਚਿਆ। ਇਹਨੇ ਅਦਬ ਦੇ ਨਾਲ ਝੁਕਾਇਆ ਸਿਰ, ਸਤਿਗੁਰਾਂ ਨੂੰ ਬੁਲਾਈਏ ਫਤਿਹ। ਮੇਰੇ ਸਾਹਿਬ ਸੱਚੇ ਪਾਤਸ਼ਾਹ, ਕਹਿੰਦੇ ਆਲਮ ਸਿਆਂ, ਰਾਤ ਦੇ ਪਸਰੇ ਹੋਏ ਹਨੇਰੇ ਦੇ ਅੰਦਰ ਕਿਹੜਾ ਸੁਨੇਹਾ ਲੈ ਕੇ ਆਇਆ? ਇਹਨੇ ਹੱਥ ਜੋੜ ਕੇ ਲਿਆਂਦੀ ਹੋਈ ਸੂਈਏ ਵੱਲੋਂ ਖਬਰ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਦਿੱਤੀ ਹੈ, ਉਹਨਾਂ ਬੋਲਾਂ ਦਾ ਵੇਰਵਾ ਇਹਨਾਂ ਅੱਖਰਾਂ ਵਿੱਚ ਹੈ।

ਸੇਵਕ ਉਹੀ ਹੈ ਜਿਹੜਾ ਗੁਰੂ ਦੇ ਸਾਹਮਣੇ ਹੱਥ ਜੋੜ ਕੇ ਖੜਾ ਹੈ, ਮੇਰੇ ਸਤਿਗੁਰਾਂ ਦਾ ਉਪਦੇਸ਼ ਮੁਤਾਬਕ ਉਸ ਅਨੁਸਾਰ ਅੱਗੇ ਚੱਲ ਪਏ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਈ ਸੀ। ਜਿਹਨੇ ਗੁਰੂ ਦੇ ਹੁਕਮ ਦੀ ਪਾਲਣਾ ਕਰ ਲਈ ਉਹਨੇ ਗੁਰੂ ਦੀਆਂ ਖੁਸ਼ੀਆਂ ਬੇਅੰਤ ਤੇ ਮਹਾਨ ਪ੍ਰਾਪਤ ਕਰ ਲਈ। ਜਿਹਨੇ ਹੁਕਮ ਨਹੀਂ ਮੰਨਿਆ ਕਿਉਂ ਤੇ ਕਿਵੇਂ ਵਿੱਚ ਹੀ ਫਸਿਆ ਰਿਹਾ, ਗੁਰੂ ਦੀ ਖੁਸ਼ੀ ਨਹੀਂ ਲੈ ਸਕੇਗਾ। ਪਿਆਰੇ ਗੁਰਸਿੱਖੋ, ਆਓ ਆਖਰੀ ਵਾਰ ਦੇ ਬੋਲ ਆਪ ਸੰਗਤ ਦੀ ਸੇਵਾ ਅੰਦਰ ਬਿਨਾਂ ਕਰਕੇ ਸਮਾਪਤੀ ਦਾ ਵੇਲਾ ਹੋ ਚੱਲਿਆ ਤੁਹਾਡੇ ਕੋਲ ਖਿਮਾ ਲਵ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਰਾਤ ਦੇ ਹਨੇਰੇ ਅੰਦਰ ਪਹੁੰਚ ਕੇ ਭਾਈ ਆਲਮ ਸਿੰਘ ਨੇ ਬੇਨਤੀ ਕਰਕੇ ਆਖਿਆ, ਦਾਤਾ ਜਿਸ ਅਲਫ ਖਾਨ ਨੂੰ ਅਜੇ ਕੁਝ ਦਿਨ ਪਹਿਲਾਂ ਹਰਾ ਕੇ ਤੋਰਿਆ, ਉਹ ਆਪਣੀ ਨਮੋਸ਼ੀ ਦੀ ਦਾ ਬਦਲਾ ਲੈਣ ਵਾਸਤੇ ਲਾਹੌਰ ਪਹੁੰਚ ਗਿਆ ਤੇ ਉਥੋਂ ਦੇ ਸੂਬੇਦਾਰ ਦਿਲਾਵਰ ਖਾਨ ਨੇ ਅਲਫ ਖਾਨ ਦੀ ਹੋਈ ਇਸ ਹਾਰ ਸਰਕਾਰ ਦੇ ਵਕਾਰ ਉੱਤੇ ਜਿਹੜੀ ਸੱਟ ਲੱਗੀ ਏ, ਅੱਜ ਉਸੇ ਦਾ ਬਦਲਾ ਲੈਣ ਵਾਸਤੇ ਆਪਣੇ ਪੁੱਤਰ ਰੁਸਤਮ ਖਾਨ ਨੂੰ ਭੇਜਿਆ। ਜਵਾਨੀ ਦੇ ਜੋਸ਼ ਵਿੱਚ ਮੱਤਿਆ ਹੋਇਆ ਰੁਸਤਮ ਖਾਨ ਦਮਗੜੇ ਮਾਰਦਾ ਆਪਣੀ ਫੌਜ ਲੈ ਕੇ ਆ ਨਜ਼ਦੀਕ ਜਿਹੜੀ ਨਦੀ ਹੈ ਇਹਦੇ ਪਾਰਲੇ ਪਾਸੇ ਆਪਣੀਆਂ ਫੌਜਾਂ ਨੂੰ ਲੈ ਕੇ ਬੈਠਾ। ਜਿੱਦ ਕਰਦੇ ਨੂੰ ਉਹਦਾ ਇਰਾਦਾ ਹੈ ਸਾਡੇ ਉੱਤੇ ਹਮਲਾਵਰ ਹੋ ਕੇ ਆ ਜਾਣ ਦਾ, ਅਚਨਚੇਤ ਹੱਲਾ ਬੋਲਣ ਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਗੱਲ ਨੂੰ ਸੁਣ ਕੇ ਸਮੇਂ ਅਨੁਸਾਰ ਵਿਉਂਤਬੰਦੀ ਕਰਨ ਵਾਸਤੇ ਸੋਚਣ ਲੱਗ ਪਏ। ਇਸ ਗੱਲ ਦਾ ਗਮ ਨਹੀਂ, ਫਿਕਰ ਨਹੀਂ ਕਿ ਦੁਸ਼ਮਣ ਚੜ ਕੇ ਆ ਗਿਆ, ਪਰ ਜੇ ਦੁਸ਼ਮਣ ਆਇਆ ਸੁਚੇਤ ਤੇ ਹੋਣਾ ਹੀ ਪਏਗਾ ਨਾ। ਬਾਕੀ ਇਹਨਾਂ ਹਕੂਮਤ ਦੇ ਇਹਨਾਂ ਲੋਕਾਂ ਦੇ ਨਾਲ ਇਹਨਾਂ ਫੌਜਾਂ ਦੇ ਨਾਲ ਤੇ ਵਾਹ ਵਾਸਤਾ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਾਦਾ ਜੀ ਮੀਰੀ ਪੀਰੀ ਦੇ ਮਾਰਗ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਵੀ ਹੋਇਆ ਤੇ ਅੱਜ ਉਸੇ ਗੁਰੂ ਦਾ ਪੁੱਤਰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ। ਇਹ ਵੀ ਗੁਲਾਮੀ ਦਾ ਪਿਆ ਹੋਇਆ ਜੂੜਾ ਜਿਹੜਾ ਮਨੁੱਖਤਾ ਦੇ ਗਲੇ ਤੇ ਹੈ ਉਹਨੂੰ ਲਾਉਣ ਵਾਸਤੇ ਮੇਰੇ ਸਤਿਗੁਰਾਂ ਨੇ ਅੱਜ ਆਪਣੇ ਹੱਥਾਂ ਦੇ ਸ਼ਸਤਰ ਸੰਭਾਲੇ ਤੇ ਆਪਣੇ ਯੋਧਿਆਂ ਨੂੰ ਸ਼ਸਤਰਾਂ ਦੀ ਟ੍ਰੇਨਿੰਗ ਦੇ ਕੇ ਇਸ ਹਕੂਮਤ ਜ਼ੁਲਮ ਕਰਨ ਵਾਲੇ ਹੁਕਮਰਾਨਾਂ ਦਾ ਮੁਕਾਬਲਾ ਕਰਨ ਵਾਸਤੇ ਤਿਆਰ ਕਰ ਦਿੱਤਾ। ਮੇਰੇ ਸਾਹਿਬ ਜੀ ਨੂੰ ਸੋਚਦਿਆਂ ਕੋਲ ਬਹੁਤਾ ਵਕਤ ਨਾ ਲੱਗਾ, ਕਲਗੀਧਰ ਦਾ ਤਾਰ ਕਹਿੰਦੇ, ਆਲਮ ਸਿੰਘ ਜੀ ਹਜ਼ੂਰ ਕੀ ਹੁਕਮ ਹੈ? ਸੱਚੇ ਪਾਤਸ਼ਾਹ ਕਹਿੰਦੇ, ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਇਹੀ ਹੈ ਕਿ ਰਾਤ ਦੇ ਸਮੇਂ ਉਡੀਕਣ ਦੀ ਲੋੜ ਨਹੀਂ, ਸਵੇਰ ਕਿਹਦੀ ਹੈ, ਇਸੇ ਵਕਤ ਤਿਆਰੀ ਕਰ ਲੈਣੀ ਚਾਹੀਦੀ ਹੈ। ਜੇ ਖੂਨ ਖਰਾਬਾ ਹੋਣ ਤੋਂ ਬਚਦਾ ਤੇ ਬਹੁਤ ਹੀ ਚੰਗੀ ਗੱਲ ਏ। ਇਹੀ ਉਮੀਦ ਕੀਤੀ ਜਾ ਸਕਦੀ ਵੀ ਜਿਹੜਾ ਦੁਸ਼ਮਣ ਜਿੱਤਣ ਵਾਸਤੇ ਆਇਆ ਨਾ, ਉਹ ਬਗੈਰ ਕੋਈ ਗੋਲੀ ਚਲਾਇਆ, ਬਗੈਰ ਮੁਕਾਬਲਾ ਕੀਤੇ ਹੀ ਆਪਣੇ ਆਪ ਇੱਥੋਂ ਦੌੜ ਜਾਏਗਾ। ਸਤਿਗੁਰਾਂ ਦੇ ਇਸ ਹੁਕਮ ਦੇ ਅੱਗੇ ਭਾਈ ਆਲਮ ਸਿੰਘ ਨੇ ਸਿਰ ਨਵਾ ਦਿੱਤਾ, ਸੱਚੇ ਪਾਤਸ਼ਾਹ ਜਿਵੇਂ ਤੁਹਾਡਾ ਹੁਕਮ ਏ। ਮੇਰੇ ਗੁਰਦੇਵ ਕਹਿੰਦੇ, ਇਸੇ ਵਕਤ ਆਪਣੀਆਂ ਫੌਜਾਂ ਨੂੰ ਛਾਉਣੀ ਵਿੱਚੋਂ ਉਠਾਇਆ ਜਾਏ, ਅਨੰਦਪੁਰ ਸਾਹਿਬ ਦੇ ਵਿੱਚ ਵਸਣ ਵਾਲੇ ਬਹੁਤ ਸਾਰੇ ਨੌਜਵਾਨਾਂ ਨੂੰ ਨਾਲ ਲੈ ਲਿਆ ਜਾਏ, ਜੰਗ ਦਾ ਸਾਜੋ ਸਮਾਨ ਨਗਾਰਾ ਇਤਿਹਾਸਕ ਸਾਰੀਆਂ ਚੀਜ਼ਾਂ ਤੇ ਮਿਸਾਲਾਂ ਨਾਲ ਲੈ ਲਈਆਂ ਜਾਣ। ਮਹਾਰਾਜ ਇਸ ਤੋਂ ਅਗੇਰੇ ਸਤਿਗੁਰੂ ਕਹਿੰਦੇ, ਫੌਜਾਂ ਨੂੰ ਲੈ ਕੇ ਅਨੰਦਪੁਰ ਸਾਹਿਬ ਤੋਂ ਚੱਲ ਕੇ ਜਿਸ ਨਦੀ ਦੇ ਕਿਨਾਰੇ ਤੇ ਰੁਸਤਮ ਖਾਂ ਆਰਾਮ ਕਰ ਰਿਹਾ ਆਪਣੀਆਂ ਫੌਜਾਂ ਦੇ ਸਮੇਤ, ਜਾ ਕੇ ਚਾਰ ਚਫੇਰੇ ਆਪਣੀਆਂ ਫੌਜਾਂ ਨੂੰ ਵਿਛਾ ਦੇਣਾ ਚਾਹੀਦਾ, ਘੇਰਾ ਕਰ ਲੈਣਾ ਚਾਹੀਦਾ। ਮਹਾਰਾਜ ਕਹਿੰਦੇ, ਬਸ ਘੇਰਾ ਚਾਰ ਫੇਰੇ ਕੱਟ ਕੇ ਇੱਕ ਵਾਹੀ ਖਾਲੀ ਰੱਖਣੀ ਜਿਸ ਪਾਸਿਓਂ ਫੌਜ ਆ ਰਹੀ ਹੈ, ਪਰ ਇਸ ਵਿਉਂਤਬੰਦੀ ਦੇ ਨਾਲ ਚੱਲਣਾ ਹੈ। ਚਾਰ ਫੇਰੇ ਹੋਈਆਂ ਫੌਜਾਂ ਦਾ ਪਤਾ ਉਦੋਂ ਲੱਗੇ ਜਦੋਂ ਇੱਕਦਮ ਸਤਿ ਸ੍ਰੀ ਅਕਾਲ ਦੇ ਜੈਕਾਰੇ ਗੂੰਜ ਉੱਠਣ। ਲਓ ਜੀ, ਇਹ ਵਿਉਂਤਬੰਦੀ ਮੇਰੇ ਕਲਗੀਧਰ ਦਾਤਾਰ ਜੀ ਨੇ ਹੁਕਮ ਕੀਤਾ ਹੈ। ਉਸੇ ਵਕਤ ਭਾਈ ਆਲਮ ਸਿੰਘ ਜੀ ਨੇ ਛਾਉਣੀ ਵਿੱਚ ਜਾ ਕੇ ਸਾਰੀਆਂ ਫੌਜਾਂ ਨੂੰ ਤਿਆਰ ਪਰ ਤਿਆਰ ਕਰ ਲਿਆ, ਜੰਗ ਦਾ ਸਾਜੋ ਸਮਾਨ ਲੈ ਲਿਆ, ਤੋਪਾਂ ਨਾਲ ਲੈ ਲਈਆਂ, ਨਗਾਰੇ ਨਾਲ ਲੈ ਲਏ, ਅਨੰਦਪੁਰ ਸਾਹਿਬ ਦੇ ਵਿੱਚ ਵਸਣ ਵਾਲੇ ਬਹੁਤ ਸਾਰੇ ਨੌਜਵਾਨਾਂ ਨੂੰ ਲਿਆ ਆਪਣੇ ਨਾਲ, ਸਤਿਗੁਰਾਂ ਦੇ ਹੁਕਮ ਮੁਤਾਬਕ ਚੱਲ ਪਏ। ਰਾਤ ਦਾ ਪਸਰਿਆ ਹੋਇਆ ਹਨੇਰਾ, ਦੁਨੀਆ ਖੂਬ ਸੁੱਤੀ ਪਈ ਹੈ ਆਰਾਮ ਕਰਨ ਵਾਸਤੇ, ਮੇਰੇ ਗੁਰਦੇਵ ਜੀ ਦੇ ਸੰਤ ਸਿਪਾਹੀ ਅੱਜ ਇਸ ਰੁਸਤਮ ਖਾਨ ਦੀ ਫੌਜ ਦੇ ਚਾਰ ਚਫੇਰੇ ਮੀਲਾਂ ਤੱਕ ਖੜੇ ਹੋ ਗਏ। ਬਸ ਵਿਥੀ ਹੋਈ ਵਿਉਂਤਬੰਦੀ ਅਨੁਸਾਰ ਇੱਕ ਪਾਸੇ ਜਗੀ ਮਿਸਾਲ, ਬਸ ਉਹਨੂੰ ਵੇਹਦੇ ਅਨੁਸਾਰ ਚਾਰ ਚਫੇਰੇ ਮਿਸਾਲਾਂ ਜਾਗੀਆਂ, ਚਾਨਣੀ ਚਾਨਣ ਹੋ ਗਿਆ, ਨਗਾਰਿਆਂ ਤੇ ਲੱਗੀਆਂ ਚੋਟ, ਤੋਪਾਂ ਦੀ ਹੋਈ ਛਲਕ। ਇਸ ਸਮੇਂ ਦੇ ਅੰਦਰ ਰਾਤ ਦੇ ਸਮੇਂ ਜਦੋਂ ਦੁਸ਼ਮਣ ਦਲ ਖੂਬ ਸੁੱਤਾ ਪਿਆ, ਇਹਨੂੰ ਰਤਾ ਜਿੰਨੀ ਵੀ ਖਬਰ ਨਹੀਂ, ਗੁਰਦੇਵ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਯੋਧਿਆਂ ਨੇ ਇਸ ਰਣ ਤੱਤੇ ਦੇ ਅੰਦਰ, ਇਸ ਮੈਦਾਨ ਦੇ ਅੰਦਰ ਜਿਸ ਕਦਰ ਫੌਜਾਂ ਦੇ ਅੰਦਰ ਭਾਜੜਾ ਪਾ ਦਿੱਤੀਆਂ, ਉਸ ਵੇਲੇ ਦਾ ਵਰਣਨ ਢਾਡੀ ਜੱਥਾ ਹੈ।